ਗਿਆ ਤੇ ਉੱਥੇ ਉਸ ਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ਼ ਸਿੰਘ ਨੂੰ ਦਿਓ ਆਗਿਆ। ਤੇ ਅੰਤ ਦੇ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh.

0: ದ್ವಾಪರ್ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
1: ਕੀ
2: ਤਾਂ।
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ
2: ਨਹੀਂ
1: ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੋਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ,
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣਾ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ
1: ਜੀ, ਹਾਂ ਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ ਉਹਦੇ
1: ਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: जी दोस्तों, सारे दोस्तों का दुआबा रेडियो दे मंच उत्ते निघा स्वागत है। लैके हाजिर हां तुहाडी कचहरी च नवा नवेला प्रोग्राम जिंदगीनामा हाले दुनिया। आप सब नूं आदाब सलाम नमस्ते ते प्यार भरी निघी सत श्री अकाल। दोस्तो, मंगलवार वाला दिहाड़ा ते लैके हाजिर हां तुहाडे विचकार जिंदगीनामा ते गल्लां बातां करांगे। दोस्तो, दो सवा दो घंटे लाने की कोशिश रहेगी। सब तो पहला दिशते दियां खबरां दे नाल नाल सांझ पावांगे ते अज दे विचार दी भी गल करांगे। उस तो बाद कुछ जिंदगी दे नाल जुड़ियां गल्लां बातां अज करन दी जिहड़ी कोशिश रहेगी। जे समां इजाजत देवेगा तां जरूर गल्लबात दी जिहड़ी है झात पावांगे ते पवावांगे। लाइनां तुहाडे लई खुल्लियां रहणगियां। +358 44 976 19 बार स्टूडियो दा नंबर है। दुनिया के किसी भी कोने तो कॉल करके अपने विचार अपने अजहार जड़े ने वो तुसी सांझे कर सकते हो। ते इस दे नाल ही समा ते स्थिति फिनलैंड दियां घड़ियां दे उत्ते इस वक्त शाम दे 7:10 दा समा है। न्यूयॉर्क ते टोरंटो दियां घड़ियां दे उत्ते दोपहर दे 12:10 कैलिफोर्निया ते वैंकूवर दे विच सवेर दे 9:10 ने। यूके दे विच शाम दे 5:10 ते नाल दे नाल भारत दे विच समा ते स्थिति शाम दे 9:40 दा समा जिहड़ा घड़ियां दर्शा रही ने। ते यूरोपियन कंट्रियां दे मुताबक शाम दे 6:00 घड़ियां दे उत्ते 10 मिनट दा समा जिहड़ा हो चुकिया है। ते लो फिर अज दे विचार दे नाल सांझ पाउंदे आ ते गल्लां बातां अगे वधाउंदे आ। अज दिहाड़ा जिहड़ा 2 जून 2026 दा दिहाड़ा ते 2 जून 1917 दे विच तुहानू लै चलदे आ जदों शिंघाई दे विच देश भगत आत्मा राम होणा नूं हरनाम सिंह मुखबर दे कतल दे विच जिहड़ी फांसी दित्ती गई सी। 1800 सदी अमेरिका दे विच पहला चेचक दा जिहड़ा सी टीकाकरण उत्तरी अमेरिका दे ट्रिनिटी न्यू फाउंडलैंड दे विच जिहड़ा कीता गया। 1947 दे विच बरतानिया सरकार दे अंतम वॉयस राय लार्ड जिहड़े सन माउंट बैटन वल्लों भारत दी वंड दा जिहड़ा ऐलान कीता गया। ते उम्मीद करदे आं दोस्तो तुहाडे तक आवाज़ ते अंदाज़ वधिया तरीके दे नाल पहुंच रहा होवेगा। बाकी तुसी जिहड़ा कमेंट दे राही जां कॉल करके भी करैक्ट कर सकदे हो। उस तो बाद 1952 दे विच रोजाना नवा जमाना अखबार शुरू हुई। 1953 दे विच महाराणी एलिजाबैथ दी ताजपोशी हुंदी है जिसका टीवी दे उत्ते सीधा प्रसारण विखाया गया। 1966 दे विच अमेरिका दा पहला पुलाड़ वाहन जिहड़ा चंद्रमा है उत्ते जिहड़ा उतरिया सी। 2014 दे विच तेलंगाना भारत दा जिहड़ा सी 29वां राज बना दिता गया बनिया। तेलंगाना राष्ट्र समिति दे आगू चंद्र शेखर राओ पहले मुख्यमंत्री जिहड़े बने सी। इस दे नाल ही दोस्तों गल करदे आं विदेश निवेश दी जो हालात दुनियादारी दे उत्ते बन रहे। अगे जाके आपां खबरां दे विच वी इहदा चर्चा करांगे जरूर। विदेश निवेश जो चल रहा है प्रधानमंत्री ते वित्त ते होर मंत्री बाहरले देशां दे विच जाके उत्थों दे हाकमां दे उत्ते कारपोरेट घराणियां नूं भारत दे विच पूंजी निवेश करन दे लई तरले कढ़दे ने। भारत दे विच मौजूद अमीर कुदरती वसीलियां सस्ती किरत शक्ति ते भारत दी जिहड़ी है विशाल मंडी ते सस्ती जमीन दे उत्ते टैक्स छोटां रियायतां देण दे वादे करदे ने। हाकमां दा मुख उद्देश सत्ता दे उत्ते कब्जा बनाई रखना है। राजनीतिक जिहड़े ने राजनीतिक शौकनबाजी तो छुट ओह सत्ता प्राप्ति दे लई समाज दे वख-वख वर्गां दे दरमियान फिरकू जात-पात खेतरी ते भाषाई तनाव जिहड़ा बनाई रखदे है। जिवें अज वी जो हालात बने हुए ने मजिठिया साहब दे बारे जां मुख्यमंत्री दे जिहड़े ने विचार वखरे वखरे ने, पर जो जुबान है ओह किते ना किते उस तरह दी नहीं है जिहड़ी चंगी शब्दावली जां सत्कार वाली एक दूसरे दे प्रति एक दूसरे नूं नीवां दिखाउणा ते ओह जिहड़ा सारा सिलसिला चल रहा आपस दे विच ओह चाहे किसे भी भारतीय खेतर दे विच सियासत दे विच झात मार लईए। भ्रिष्टाचार ते लाल फीताशाही विदेशी पूंजी निवेश दे विच रुकावट ने। एक रिपोर्ट आई है ओहदे अनुसार 21वीं सदी दे आरंभ तों 2014 दे अंत तक 61 ਹਜ਼ਾਰ ਭਾਰਤੀ ਜਿਹੜੇ ਨੇ ਕਰੋੜਪਤੀ ਕਰ ਸੁਰੱਖਿਆ ਦੇ ਉੱਤੇ ਬੱਚਿਆਂ ਦੀ ਸਮਾਜਿਕ ਸਿੱਖਿਆ ਵਰਗੇ ਕਾਰਨਾਂ ਕਰਕੇ ਸਾਊਦੀ ਅਰਬ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇਸ਼ਾਂ ਦੇ ਵਿੱਚ ਚਲੇ ਗਏ। 2015 ਦੀ ਵਿਸ਼ਵ ਬੈਂਕ ਸੂਚੀ ਦੇ ਵਿੱਚ ਵਪਾਰ ਕਾਰੋਬਾਰ ਕਰਨ ਦੇ ਲਈ ਸੋਖ ਦੀ ਰਿਪੋਰਟ ਦੇ ਵਿੱਚ ਭਾਰਤ ਦਾ 199 ਦੇਸ਼ਾਂ ਦੇ ਵਿੱਚੋਂ 142 ਨੰਬਰ ਹੈ। ਤਿੱਖੇ ਬੈਂਕ ਸੁਧਾਰਾਂ ਤੋਂ ਬਿਨਾਂ ਭਾਰਤ ਦੇ ਵਿੱਚ ਵਪਾਰ ਕਾਰੋਬਾਰ ਤੇਜ਼ੀ ਦੇ ਨਾਲ ਨਹੀਂ ਫੈਲ ਸਕਦਾ। ਮੁਲਾਜ਼ਮਾਂ ਦਾ ਬਣਦਾ ਟੈਕਸ ਨਾ ਦੇਣ ਦੇ ਉੱਤੇ ਤਨਖਾਹ ਰੋਕ ਲਈ ਜਾਂਦੀ ਹੈ ਤੇ 2015 ਦੇ ਵਿੱਚ ਆਮਦਨ ਟੈਕਸ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਇਗੀ ਨਾ ਕਰਨ ਵਾਲੇ 18 ਡਿਫਾਲਟਰਾਂ ਨੂੰ ਸੂਚੀ ਜਿਹੜਾ ਛਪੀ ਸੀ ਉਹਨਾਂ ਦੀ ਪਿਛਲੇ ਸਮੇਂ ਤੇ ਉਹਨਾਂ ਵੱਲੋਂ 1152 ਕਰੋੜ ਰੁਪਏ ਦਾ ਜਿਹੜਾ ਬਕਾਇਆ ਸੀਗਾ ਉਹਨਾਂ ਦੇ ਉੱਤੇ ਖੜਾ। ਇਸ ਤੋਂ ਪਹਿਲਾਂ ਜਾਰੀ ਸੂਚੀ ਦੇ ਵਿੱਚ 49 ਡਿਫਾਲਟਰਾਂ ਦੇ ਵੱਲੋਂ ਵੱਲ 2000 ਕਰੋੜ ਦਾ ਬਕਾਇਆ ਭਾਵ 67 ਡਿਫਾਲਟਰਾਂ ਦੇ ਵੱਲ 3200 ਕਰੋੜ ਦੇ ਲਗਭਗ ਆਮਦਨ ਕਰ ਦਾ ਬਕਾਇਆ ਸੀ। 1 ਕਰੋੜ ਤੋਂ 11.33 ਕਰੋੜ ਰੁਪਏ ਤੱਕ ਦੇ ਕਿੰਨੇ ਡਿਫਾਲਟਰ ਜਿਹੜੇ ਹੋਣਗੇ ਤੇ ਉਹਨਾਂ ਦੇ ਵੱਲ ਕਿੰਨਾ ਬਕਾਇਆ ਹੋਵੇਗਾ? ਜੇ ਉਹੀ ਜਿਹੜਾ ਉਗਰਾਹ ਲਏ ਜਾਣ ਤਾਂ ਕਾਲੇ ਧਨ ਲਿਆਉਣ ਦਾ ਜਿਹੜਾ ਮੁੱਦਾ ਹੀ ਮੁੱਕ ਜਾਵੇਗਾ। ਪਰ ਇਹ ਜਿਹੜਾ ਕਦੇ ਨਹੀਂ ਹੋਏਗਾ ਕਿਉਂਕਿ ਸਰਕਾਰਾਂ ਉਹਨਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਹੈ ਤੇ ਹੁਣੇ ਹੁਣੇ ਕੁਝ ਪੂੰਜੀਪਤੀਆਂ ਦੇ ਹਜ਼ਾਰਾਂ ਕਰੋੜ ਮਾਫ ਕਰਨ ਦੇ ਚਰਚੇ ਨੇ। ਦੂਸਰੀ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਵਰਸ਼ਾ ਡੋਗਰਾ ਹੁਣਾਂ ਦੀ। ਮੌਜੂਦਾ ਮਾਹੌਲ ਦੇ ਵਿੱਚ ਜੇਕਰ ਕੋਈ ਉੱਚੇ ਅਹੁਦੇ ਦੇ ਉੱਤੇ ਬੈਠਾ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਦਾ ਹੈ ਤਾਂ ਉਹ ਜਿਹੜਾ ਨਿਰੋਏ ਸੋਚ ਵਾਲਿਆਂ ਲਈ ਰਾਹ ਦਸੇਰਾ ਬਣ ਜਾਂਦਾ ਹੈ। ਛੱਤੀਸਗੜ੍ਹ ਦੇ ਇੱਕ ਦਲਿਤ ਪਰਿਵਾਰ ਦੇ ਵਿੱਚ ਜੰਮੀ ਵਰਸ਼ਾ ਡੋਗਰਾ ਨੇ 2003 ਦੇ ਵਿੱਚ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ ਪਰ ਉਸਦੀ ਚੋਣ ਨਾ ਹੋਈ ਤੇ ਅਗਲੀ ਵਾਰ ਸਫਲ ਹੋ ਗਈ। 2003 ਦੇ ਵਿੱਚ ਪ੍ਰੀਖਿਆ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਨਹਿਤ ਰਿੱਟ ਦਾਖਲ ਕੀਤੀ ਗਈ। ਅਗਸਤ 2016 ਨੂੰ ਦਿੱਤੇ ਫੈਸਲੇ ਦੇ ਅਨੁਸਾਰ ਪ੍ਰੀਖਿਆ ਦੁਬਾਰਾ ਲੈਣ ਦੇ ਉੱਤੇ ਵਰਸ਼ਾ ਨੂੰ 5 ਲੱਖ ਰੁਪਏ ਦੇਣ ਦੇ ਲਈ ਕਿਹਾ ਗਿਆ। ਸਰਕਾਰੀ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ DSP ਦੀ ਨੌਕਰੀ ਦੇਣ ਦੀ ਕੀਤੀ ਪੇਸ਼ਕਸ਼ ਰੱਦ ਜਿਹੜੀ ਕਰਦਿਆਂ ਉਹਨੇ ਕਿਹਾ ਕਿ ਉਹ ਇਸ ਦੇ ਲਈ ਲੜ ਰਹੀ ਹੈ ਕਿ ਲੋਕ ਸੇਵਾ ਆਯੋਗ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ, ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਵਰਸ਼ਾ ਡੋਗਰੇ ਉਸ ਵੇਲੇ ਚਰਚਾ ਦੇ ਵਿੱਚ ਆਈ ਜਦੋਂ ਉਸਨੇ 24 ਅਪ੍ਰੈਲ ਨੂੰ ਨਕਸਲੀਆਂ ਦੇ ਹਮਲੇ ਦੇ ਵਿੱਚ 26 ਜਵਾਨ ਮਾਰੇ ਜਾਣ ਉਪਰੰਤ ਫੇਸਬੁੱਕ ਦੇ ਉੱਤੇ ਲੰਮੀ ਪੋਸਟ ਪਾਈ ਸੀ। ਉਸਨੇ ਲਿਖਿਆ ਕਿ ਮੈਨੂੰ ਲੱਗਦਾ ਕਿ ਇੱਕ ਵਾਰ ਸਾਨੂੰ ਸਭ ਨੂੰ ਆਪਣੇ

ਸਾਰੇ ਕੁਦਰਤੀ ਖਣਿਜ ਇਨ੍ਹਾਂ ਜੰਗਲਾਂ ਦੇ ਵਿੱਚ ਨੇ। ਇਨ੍ਹਾਂ ਨੂੰ ਉਦਯੋਗਪਤੀਆਂ ਤੇ ਪੂੰਜੀਪਤੀਆਂ ਨੂੰ ਦੇਣ ਦੇ ਲਈ ਖਾਲੀ ਕਰਵਾਉਣਾ। ਪਰ ਆਦਿਵਾਸੀ ਕਦੇ ਜ਼ਮੀਨ ਨਹੀਂ ਛੱਡਣਗੇ, ਕਿਉਂਕਿ ਇਹ ਜਿਹੜੇ ਨੇ ਉਨ੍ਹਾਂ ਦੀ ਮਾਤ ਭੂਮੀ ਹੈ। ਸਾਡੇ ਦੇਸ਼ ਦਾ ਕਾਨੂੰਨ ਇਹ ਹੱਕ ਨਹੀਂ ਦਿੰਦਾ ਕਿ ਕਿਸੇ ਦੇ ਉੱਤੇ ਅਤਿਆਚਾਰ ਹੋਵੇ। ਸਭ ਨੂੰ ਜਾਗਣਾ ਪਵੇਗਾ, ਇੱਕ ਦੂਜੇ ਨੂੰ ਮਾਰ ਕੇ ਨਾ ਸ਼ਾਂਤੀ ਸਥਾਪਿਤ ਹੋਵੇਗੀ ਤੇ ਨਾ ਹੀ ਜਿਹੜਾ ਮੁਲਕ ਦਾ ਵਿਕਾਸ ਹੋਵੇਗਾ। ਹਾਲੇ ਵੀ ਸੱਚਾਈ ਨੂੰ ਸਮਝ ਲੈਣਾ ਚਾਹੀਦਾ, ਨਹੀਂ ਤਾਂ ਸ਼ਤਰੰਜ ਦੇ ਮੋਹਰਿਆਂ ਵਾਂਗ ਇਸਤੇਮਾਲ ਕਰਕੇ ਪੂੰਜੀਪਤੀਆਂ ਦੇ ਗੁਲਾਮ ਇਸ ਦੇਸ਼ ਦੇ ਵਿੱਚੋਂ ਇਨਸਾਨੀਅਤ ਖਤਮ ਕਰ ਦੇਣਗੇ। ਫੇਸਬੁੱਕ ਦੇ ਉੱਤੇ ਲਿਖਣ ਤੋਂ ਬਾਅਦ ਰਾਜ ਸਰਕਾਰ ਨੇ ਡਿਪਟੀ ਜੇਲ੍ਹ ਰਾਏਪੁਰ ਦੇ ਅਹੁਦੇ ਤੋਂ ਜਿਹੜਾ ਮੁਅੱਤਲ ਕਰ ਦਿੱਤਾ ਤੇ ਹਰ ਦੇਸ਼ ਦਰਦੀ ਉਸਦੀ ਬਹਾਦਰੀ ਨੂੰ ਸਲਾਮ ਜਿਹੜਾ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੀ ਗੱਲਬਾਤ। ਤੇ ਲਓ ਹੁਣ ਆਪਾਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅੱਜ ਦੀਆਂ ਦੇਸ਼ ਭੇ ਦੀਆਂ ਜੋ ਖਬਰਾਂ ਨੇ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਆਪਾਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਿਲਸਿਲਾ ਅੱਗੇ ਤੋਰਾਂਗੇ। ਹੁਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਕਰਨ ਲੱਗੇ ਨੇ ਪੰਜਾਬ ਸਰਕਾਰ ਵੱਲੋਂ। ਹੁਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਤੇ ਵੇਚ ਦਿੱਤਾ ਹੈ ਗੋਲਡ ਜੀ ਭਾਰਤ ਨੇ, ਰੁਪਈਆ ਜਿਹੜਾ ਠੁੱਸ ਹੋ ਰਿਹਾ। ਤੇ ਦੂਸਰੇ ਪਾਸੇ ਮਾਨ ਸਾਹਿਬ ਕਹਿੰਦੇ ਨੇ ਪੁਕਾ ਦਿੱਤੇ ਨੇ ਦਾਅਵੇ, ਨਹੀਂ ਲੱਗਦੇ ਹੁਣ ਫਾਹੇ। ਤੇ ਕਿਸਾਨਾਂ ਦੀ ਗੱਲ ਕੀਤੀ ਹੈ, ਡਿਫਾਲਟਰਾਂ ਦੀ ਗੱਲ ਕਰ ਰਹੇ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰ ਲੈਂਦੇ ਹਾਂ। ਤੇ ਰਸ਼ੀਆ ਕਰੂਗਾ 150 ਸਾਲ ਦੀ ਉਮਰ ਜਿਹੜੀ ਹੈ ਜ਼ਿੰਦਗੀ ਵਧਾਊਗਾ, ਕਹਿੰਦੇ ਉਮਰ ਵਧਾਵੇਗਾ। ਇਹ ਜਿਹੜਾ ਬਾਇਓਲੋਜੀਕਲ ਜਿਹੜਾ ਪ੍ਰਯੋਗ ਕਰ ਰਹੇ ਨੇ, ਤੇ ਹੋ ਸਕਦਾ ਕਿ ਕਹਿੰਦੇ ਨੇ ਕਿ ਪੁੱਤੀ ਨੂੰ ਜਿਹੜੇ ਨੇ 150 ਸਾਲ ਦੀ ਉਮਰ ਦਿੱਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਵੰਦੇ ਮਾਤਰਮ ਵਿਵਾਦ ਜਿਹੜਾ ਫਿਰ ਤੋਂ ਭਖਿਆ, ਤੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਜੋ ਦੁਨੀਆਦਾਰੀ ਦੀ ਗੱਲ ਉਹ ਕਰਦੇ ਹਾਂ, ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਕੀਤਾ। ਤੇ ਡਿਫਾਲਟਰ ਜਿਹੜੇ ਕਿਸਾਨਾਂ ਲਈ ਨਵੀਂ ਰਾਹਤ ਯੋਜਨਾ ਜਿਹੜੀ ਲਿਆਉਣ ਦੀ ਕੋਸ਼ਿਸ਼ ਹੈ। ਫਸਲੀ ਕਰਜ਼ੇ ਦੀ ਨਵੀਂ ਨਿੱਤ ਜਿਹੜਾ ਨੀਤੀ ਹੈ, ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਹੋਣ ਵਾਲੇ ਬਦਲਾਵਾਂ ਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਨਾਲ ਹੀ ਰੋਪੜ ਦੇ ਵਿੱਚ ਮਾਈਨਿੰਗ ਮਾਫੀਆ ਦੇ ਖਿਲਾਫ਼ ਕਾਰਵਾਈ ਹੋਈ ਹੈ, ਤੇ ਪੰਜਾਬ ਕਾਂਗਰਸ ਦੀਆਂ ਸਿਆਸੀ ਚਰਚਾਵਾਂ ਦੇ ਵਿੱਚ ਸ਼ਸ਼ੀ ਧਰੂਰ ਨੇ, ਉਨ੍ਹਾਂ ਨੇ ਬਿਆਨ ਜਿਹੜਾ ਦੇ ਦਿੱਤਾ ਕਿ ਸਤਿਕਾਰ ਹੈ ਪਰ ਵੰਦੇ ਮਾਤਰਮ ਜਿਹੜਾ ਇੱਕ ਬੋਝ ਦੀ ਤਰ੍ਹਾਂ ਲੱਗ ਰਿਹਾ। ਇਸੇ ਤਰ੍ਹਾਂ ਬਿਆਨ ਦੇ ਉੱਤੇ ਵੀ ਵਿਸਤਾਰਤ ਗੱਲਬਾਤ ਹੋਏਗੀ। ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਜਿਹੜੀ ਹੈ ਇੱਕ ਯੰਗਸਟਰ ਕੁੜੀ ਨੇ ਇਤਿਹਾਸ ਰਚਿਆ, ਉਹਦਾ ਜ਼ਿਕਰ ਕਰਾਂਗੇ। 17 ਸਾਲਾਂ ਦੀ ਧੀ ਹੈ, ਉਹਨੇ ਵੱਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਨੇ। ਪਿਛਲੇ 35 ਸਾਲਾਂ ਦਾ ਜਿਹੜਾ ਇੰਸਟਰੂਮੈਂਟ ਸੀਗਾ ਉਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਉਹਦੇ ਵਿੱਚ ਨਵੀਂ ਅਪਡੇਟ ਕੀਤੀ ਹੈ ਉਹਨੇ ਸੂਝ ਬੂਝ ਦੇ ਨਾਲ। ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਹੋਈ ਹੈ। ਤੇ ਟਰੰਪ ਨੇਤਨ ਜਾਓ ਵਿਵਾਦ ਜਿਹੜਾ ਅਜੇ ਵੀ ਚੱਲ ਰਿਹਾ, ਤੇ ਕੈਨੇਡਾ ਦੀ ਆਰਥਿਕ ਸਥਿਤੀ ਤੇ ਨੇਪਾਲ ਭਾਰਤ ਸੀਮਾ ਮਾਮਲੇ ਦੀ ਚਰਚਾ ਜਿਹੜੀ ਹੈ ਸ਼ਾਮਲ ਰਹੇਗੀ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਹੈ 4 ਜੂਨ ਤੱਕ ਮੁਲਤਵੀ ਕਰਤੀ ਹੈ। ਪੰਜਾਬ ਰੋਡਵੇਜ ਪਨ ਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਜਿਹੜੀ ਹੈ ਪੰਜਾਬ, 25/11 ਦੀ ਅੱਜ ਦੀ ਜਿਹੜੀ ਹੈ 2 ਜੂਨ ਨੂੰ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਅਹਿਮ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋਈ ਹੈ। ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹੁਣਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੰਤਰੀ ਦਫ਼ਤਰ ਦੇ ਵੱਲੋਂ ਮਿਲੀ ਅਧਿਕਾਰਤ ਸੂਚਨਾ ਦੇ ਮੁਤਾਬਕ ਹੁਣ ਇਹ ਮੀਟਿੰਗ 4 ਜੂਨ ਨੂੰ ਹੋਣੀ ਹੈ। ਯੂਨੀਅਨ ਪ੍ਰਧਾਨ ਨੇ ਦਸਿਆ ਕਿ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਇਸ ਬੈਠਕ ਦੇ ਵਿੱਚ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ। ਇਹਦੇ ਵਿੱਚ ਜਿਹੜੀਆਂ ਉਨ੍ਹਾਂ ਦੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵਿਤ ਹੋ ਕੇ ਜਿਹੜਾ ਪੱਕੇ ਕਰਨਾ, ਵਿਭਾਗ ਦੇ ਵਿੱਚੋਂ ਠੇਕੇਦਾਰੀ ਪ੍ਰਥਾ ਨੂੰ ਮੁਕੰਮਲ ਤੌਰ ਦੇ ਉੱਤੇ ਖਤਮ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨਾ, ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾਉਣਾ, ਕਿਲੋਮੀਟਰ ਸਕੀਮ ਤਹਿਤ ਜਿਹੜਾ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਬੰਦ ਕਰਕੇ ਵਿਭਾਗ ਦੀ ਮਾਲਕੀ ਵਾਲੀਆਂ ਸਰਕਾਰੀ ਬੱਸਾਂ ਪਾਉਣਾ, ਮੰਗਾਂ ਨਾ ਮੰਨਣ ਦੇ ਉੱਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਤੇ ਯੂਨੀਅਨ ਆਗੂਆਂ ਨੇ ਸਾਫ਼ ਤੌਰ ਦੇ ਉੱਤੇ ਆਖਿਆ ਕਿ ਜੇਕਰ 4 ਜੂਨ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮੰਗਾਂ ਦਾ ਕੋਈ ਸਾਰਥਕ ਅਤੇ ਠੋਸ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਕਮੇਟੀ ਵੱਲੋਂ ਪਹਿਲਾਂ ਤੋਂ ਮੁਲਤਵੀ ਕੀਤੇ ਗਏ ਤਿੱਖੇ ਐਕਸ਼ਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ।

0: ਬੱਸ ਕਾਮੇ ਸਰਕਾਰ ਦੇ ਖਿਲਾਫ ਹੜਤਾਲ ਚੱਕਾ ਜਾਮ ਤੇ ਵੱਡੇ ਧਰਨੇ ਪ੍ਰਦਰਸ਼ਨਾਂ ਸਮੇਤ ਇੱਕ ਆਰ ਪਾਰ ਦਾ ਜਿਹੜਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਕਹਿੰਦੇ ਹੋਣਗੇ। ਦੂਸਰੇ ਪਾਸੇ ਮਾਈਨਿੰਗ ਦੀ ਜਦੋਂ ਗੱਲ ਆਉਂਦੀ ਹੈ, ਰੋਪੜ ਦੇ ਵਿੱਚ ਮਾਈਨਿੰਗ ਦੇ ਵਿਰੁੱਧ ਕਾਰਵਾਈ ਹੋਈ ਹੈ। ਦਰਿਆਈ ਰੇਤ ਦੀ ਲੁੱਟ ਪਿੱਛੇ ਛੁਪੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਵਿਰੁੱਧ ਸਭ ਤੋਂ ਵੱਡੇ ਆਪਰੇਸ਼ਨਾਂ ਦੇ ਵਿੱਚੋਂ ਇੱਕ ਦੀ ਸ਼ੁਰੂਆਤ ਹੁਣ ਰੋਪੜ ਜ਼ਿਲ੍ਹੇ ਦੇ ਸਵਾਨ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਕੰਮ ਕਰ ਰਹੇ ਇੱਕ ਡੂੰਘੇ ਤੇ ਵਧੇਰੇ ਗੁੰਝਲਦਾਰ ਨੈਟਵਰਕ ਨੂੰ ਉਜਾਗਰ ਕਰ ਰਹੀ ਹੈ। ਨੰਗਲ ਸਾਹਿਬ ਡਿਵੀਜ਼ਨ ਦੇ ਵਿੱਚ ਦੇਰ ਰਾਤ ਕੀਤੀ ਗਈ ਸਾਂਝੀ ਛਾਪੇਮਾਰੀ ਦੇ ਦੌਰਾਨ 7 ਪੋਕਲੇਨ ਮਸ਼ੀਨਾਂ, 8 ਟਿੱਪਰਾਂ ਦੀ ਜ਼ਬਤੀ ਨੇ ਜਿਹੜਾ ਜਾਲੀ ਪਛਾਣਾਂ ਦੀ ਜਿਹੜੀ ਹੈ ਵਰਤੋਂ, ਮਸ਼ੀਨਰੀ ਦੀ ਲੁਕਵੀ ਮਾਲਕੀ ਤੇ ਖਣਿਜ ਸਰੋਤਾਂ ਦੀ ਨਜਾਇਜ਼ ਨਿਕਾਸੀ ਰਾਹੀਂ ਪੈਦਾ ਹੋਣ ਵਾਲੇ ਭਾਰੀ ਮੁਨਾਫੇ ਨੂੰ ਸਾਹਮਣੇ ਲਿਆਂਦਾ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜ਼ਿਲ੍ਹੇ ਦੇ ਵਿੱਚ ਇੱਕੋ ਛਾਪੇਮਾਰੀ ਦੇ ਦੌਰਾਨ ਪੋਕਲੇਨ ਮਸ਼ੀਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਬਰਾਮਦ ਦੱਸਿਆ ਤੇ ਦਰਿਆਵਾਂ ਵਿੱਚ ਪਿੱਛਾ ਕਰਕੇ 6 ਖੁਦਾਈ ਕਰਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ, ਜਦੋਂ ਕਿ ਇੱਕ ਹੋਰ ਮਸ਼ੀਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਚਲਾਈ ਗਈ ਇੱਕ ਸਮਾਨਾਂਤਰ ਮੁਹਿੰਮ ਦੇ ਦੌਰਾਨ ਬਰਾਮਦ ਕੀਤੀ ਗਈ। ਹਾਲਾਂਕਿ ਜ਼ਬਤੀਆਂ ਨੇ ਨਜਾਇਜ਼ ਮਾਈਨਿੰਗ ਦੇ ਵਿੱਚ ਲੱਗੇ ਲੋਕਾਂ ਦੇ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਦਾ ਵੀ ਜਿਹੜਾ ਖੁਲਾਸਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਜਿਹੜਾ ਜ਼ਬਤ ਜੋ ਕੀਤੀਆਂ ਗਈਆਂ ਜ਼ਿਆਦਾਤਰ ਪੋਕਲੇਨ ਮਸ਼ੀਨਾਂ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ, ਜਿਸਦੇ ਕਾਰਨ ਅਧਿਕਾਰੀਆਂ ਦੇ ਲਈ ਤੁਰੰਤ ਮਾਲਕੀ ਸਥਾਪਤ ਕਰਨਾ ਮੁਸ਼ਕਲ ਹੋ ਗਿਆ। ਨਤੀਜੇ ਵਜੋਂ ਮਸ਼ੀਨਾਂ ਦੇ ਮਾਲਕਾਂ ਦੇ ਨਾਮ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਚੈਸੀ ਨੰਬਰਾਂ ਦੇ ਆਧਾਰ ਦੇ ਉੱਤੇ FIR ਜਿਹੜੀ ਹੈ ਦਰਜ ਕੀਤੀਆਂ ਗਈਆਂ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੇ ਗਏ ਟਿੱਪਰਾਂ ਦੇ ਵਿੱਚੋਂ ਇੱਕ ਜਾਲੀ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਨਾਲ ਚੱਲ ਰਿਹਾ ਸੀ ਜੋ ਅਸਲ ਦੇ ਵਿੱਚ ਇੱਕ ਸਕੂਟਰ ਦੀ ਸੀ। ਸਕੂਟਰਾਂ ਦੇ ਨੰਬਰ ਲਾ ਕੇ ਜਿਵੇਂ ਕਿ ਪਹਿਲਾਂ ਇੱਕ ਵਾਰੀ ਸਪੈਸ਼ਲ ਦੇ ਵਿੱਚ ਚੱਲਦਾ ਸਾਰਾ ਸਿਲਸਿਲਾ ਸੀ ਮੰਡੀਆਂ ਦੇ ਵਿੱਚ, ਤੇ ਉਦੋਂ ਟਰੱਕਾਂ ਦੇ ਵਿੱਚ ਇੱਕ ਬਦਨਾਮ ਲੀਡਰ ਸੀਗਾ, ਉਹ ਟਰੱਕਾਂ ਦੇ ਨੰਬਰ ਲਾ ਲਾ ਕੇ ਆਪਣਾ ਸਕੂਟਰਾਂ ਦੇ ਨੰਬਰ ਲਾ ਲਾ ਕੇ ਤੇ ਟਰੱਕ ਭੇਜੀ ਜਾਂਦੇ ਸੀ। ਅਧਿਕਾਰੀਆਂ ਦਾ ਮੰਨਣਾ ਕਿ ਪਛਾਣ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਜਾਲੀ ਨੰਬਰ ਪਲੇਟਾਂ ਤੇ ਗੈਰ ਰਜਿਸਟਰਡ ਭਾਰੀ ਮਸ਼ੀਨਰੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੀਆਂ ਗਈਆਂ ਕੁਝ ਪੋਕਲੈਂਡ ਮਸ਼ੀਨਾਂ ਕਥਿਤ ਤੌਰ ਦੇ ਉੱਤੇ ਉਨ੍ਹਾਂ ਵਿਅਕਤੀਆਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੋ ਜਨਤਕ ਤੌਰ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਖਿਲਾਫ਼ ਪ੍ਰਚਾਰ ਕਰਦੇ ਹੈ ਜਾਂ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਨਾਲ ਸੰਬੰਧਿਤ ਨੇ। ਭਾਵੇਂ ਮਾਲਕੀ ਦੇ ਰਿਕਾਰਡਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਵਿਕਾਸ ਨੇ ਇਸ ਵਪਾਰ ਪਿੱਛੇ ਕੰਮ ਕਰ ਰਹੇ ਹਿੱਤਾਂ ਦੇ ਬਾਰੇ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ। ਇਹ ਕੇਸ ਪੰਜਾਬ ਮਾਈਨਜ਼ ਐਂਡ ਮਿਨਰਲਸ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਦੀਆਂ ਜਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ, ਜਿਸ ਦੇ ਤਹਿਤ ਨਜਾਇਜ਼ ਮਾਈਨਿੰਗ ਇੱਕ ਗੈਰ ਜ਼ਮਾਨਤੀ ਅਪਰਾਧ ਹੈ ਤੇ ਖੁਲਾਸਾ ਕੀਤਾ ਗਿਆ ਕਿ ਕਾਰਵਾਈ ਦੇ ਵਿੱਚ ਸ਼ਾਮਲ ਕੁਝ ਅਧਿਕਾਰੀਆਂ ਨੇ ਸਰਕਾਰੀ ਜਾਇਦਾਦ ਦੀ ਚੋਰੀ ਦੇ ਦੋਸ਼ ਜੋੜਨ ਦੀ ਸਿਫਾਰਿਸ਼ ਕੀਤੀ ਸੀ। ਇਹ ਦਲੀਲ ਦਿੰਦਿਆਂ ਕਿ ਦਰਿਆਵਾਂ ਦੇ ਵਿੱਚੋਂ ਕੱਢੀ ਗਈ ਜਿਹੜੀ ਰੇਤ ਹੈ, ਬਜਰੀ ਅਤੇ ਹੋਰ ਖਣਿਜ ਸਰਕਾਰ ਦੀ ਮਲਕੀਅਤ ਨੇ। ਦੂਸਰੇ ਪਾਸੇ ਐਲਾਨ ਹੋ ਗਿਆ ਜੀ 1 ਜੁਲਾਈ ਤੋਂ ਔਰਤਾਂ ਦੇ ਖਾਤੇ ਦੇ ਵਿੱਚ 1,000 ਰੁਪਏ ਪਾਉਣ ਦਾ। ਕਹਿੰਦੇ ਹੁਣ ਆਉਣਗੇ ਆ ਜਾਣਗੇ 1,000 ਰੁਪਇਆ, ਵੈਸੇ 1200 ਦਾ ਵੀ ਜ਼ਿਕਰ ਕੀਤਾ ਜੀ, 200 ਇਹਦੇ ਵਿੱਚੋਂ ਵੀ ਖਾ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ 1 ਜੁਲਾਈ ਤੋਂ 1,000 ਆਉਣੇ ਸ਼ੁਰੂ ਹੋ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 52 ਲੱਖ ਦੇ ਕਰੀਬ ਔਰਤਾਂ ਇਸ ਸਕੀਮ ਦੇ ਅਧੀਨ ਆਉਂਦੀਆਂ ਨੇ, ਜਿਸ ਦੇ ਵਿੱਚੋਂ 36 ਲੱਖ ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਔਰਤਾਂ ਨੂੰ 1,000 ਮਿਲਣਾ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਸੂਬੇ ਦੀਆਂ ਜਨਰਲ ਵਰਗ ਦੀ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਲਈ 1 ਅਪ੍ਰੈਲ 2026 ਦੇ ਵਿੱਚ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ ਤੇ ਦੱਸਣ ਦੇ ਮੁਤਾਬਕ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਲਈ 9,300 ਕਰੋੜ ਰੁਪਏ ਦਾ ਬਜਟ ਜਿਹੜਾ ਰੱਖਿਆ ਗਿਆ ਤੇ ਨਾਲ ਹੀ ਪੰਜਾਬ ਦੀ ਕਿਸਾਨੀ ਦੀ ਵਿੱਚ ਕਹਿੰਦੇ ਖੁਦਕੁਸ਼ੀ ਦਰ ਘੱਟ ਗਈ ਹੈ। ਮਾਨ ਸਾਹਿਬ ਨੇ ਇਹ ਗੱਲ ਕਹੀ ਹੈ, ਕਿਸਾਨੀ ਭਲਾਈ ਸਕੀਮਾਂ ਦੇ ਵਜੋਂ ਖੁਦਕੁਸ਼ੀਆਂ ਨੂੰ ਠੱਲ ਪਈ ਹੈ, ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਯੋਜਨਾ ਬਣਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਹੁਣਾਂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੀ ਬਦੌਲਤ ਸੂਬੇ ਦੇ ਵਿਚ ਕਿਸਾਨਾਂ ਦੀ ਖੁਦਕੁਸ਼ੀ ਦਰ ਦੇ ਵਿਚ ਵੱਡੀ ਕਟੌਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੁਦਕੁਸ਼ੀ ਦਾ ਰੁਝਾਨ ਕਾਫ਼ੀ ਵੱਧ ਗਿਆ ਸੀ ਤੇ ਹੁਣ ਇਹ ਰੁਝਾਨ ਨੂੰ ਠੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਵੱਲੋਂ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਹਿਯੋਗ ਦੇ ਨਾਲ ਤੱਥ ਜਿਹੜੇ ਨੇ ਨਸ਼ਰ ਕੀਤੇ ਗਏ ਨੇ ਜਿਸ ਤੋਂ ਕਿਸਾਨਾਂ ਦੇ ਵਿਚ ਖੁਦਕੁਸ਼ੀ ਦੇ ਰੁਝਾਨ ਦੇ ਵਿਚ ਕਹਿੰਦੇ ਕਮੀ ਆਉਣ ਦਾ ਪਤਾ ਲੱਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਤੇ ਵਿਚ ਜਿਹੜਾ ਸੀ 243 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਤੇ ਸਾਲ 2022 ਦੇ ਵਿਚ ਸੂਬੇ ਦੇ ਵਿਚ 157 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਦਸਿਆ ਕਿ ਸਾਲ 2023 ਦੇ ਵਿਚ 141 ਤੇ ਸਾਲ 2024 ਦੇ ਵਿਚ 84 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ, ਬਿਜਲੀ ਸਪਲਾਈ ਨਿਰਵਿਘਨ ਦੇਣਾ, ਫਸਲਾਂ ਦੀ ਸਮੇਂ ਸਿਰ ਚੁਕਾਈ, ਕਿਆ ਬਾਤ ਹੈ ਜੀ, ਤੇ ਨਵੀਆਂ ਫਸਲਾਂ ਦੇ ਲਈ ਰਾਹਤ ਖੋਲਣਾ ਆਦਿ ਕਦਮਾਂ ਦੇ ਵਜੋਂ ਖੁਦਕੁਸ਼ੀ ਦੇ ਰਾਹ ਜਿਹੜੇ ਰੁਕ ਗਏ ਨੇ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੀਵਨ ਲੀਲਾ ਖਤਮ ਕਰਨ ਦੇ ਰਾਹ ਨਾ ਪੈਣ ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾਇਆ ਜਾਵੇਗਾ। ਦੂਸਰੇ ਪਾਸੇ ਅੱਜ ਮਾਨ ਸਾਹਿਬ ਦੀਆਂ ਖ਼ਬਰਾਂ ਬਹੁਤ ਨੇ। 1000 ਰੁਪਈਆ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਘਟ ਗਈਆਂ ਨੇ। ਡਿਫਾਲਟਰਾਂ ਦੇ ਲਈ ਜਿਹੜੀ ਹੈ ਇੱਕ ਸਕੀਮ ਲਿਆਂਦੀ ਹੈ। ਭਗਵੰਤ ਮਾਨ ਹੁਣਾਂ ਨੇ ਜਿਹੜਾ ਫਸਲੀ ਕਰਜ਼ੇ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ। ਨਾਲ ਕਹਿੰਦੇ ਨੇ ਕਿ ਵੱਡੀਆਂ ਛੋਟਾਂ ਦਿੱਤੀਆਂ ਜਾਣਗੀਆਂ। ਕਿਸਾਨ ਕ੍ਰੈਡਿਟ ਕਾਰਡ ਨੀਤੀ ਦੇ ਵਿਚ ਬਦਲਾਅ ਦਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਅੱਜ ਸਹਿਕਾਰੀ ਬੈਂਕਾਂ ਦੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ KCC ਨੀਤੀ ਦੇ ਵਿਚ ਨਵੇਂ ਸੁਧਾਰ ਕੀਤੇ ਜਾਣ ਦਾ ਐਲਾਨ ਕਰ ਦਿੱਤਾ। ਸੂਬਾ ਸਰਕਾਰ ਨੇ ਨਵੀਂ ਵਿਵਸਥਾ ਦੇ ਵਿਚ ਜਿੱਥੇ ਕਿਸਾਨਾਂ ਦੇ ਫਸਲੀ ਕਰਜ਼ੇ ਦੀ ਸੀਮਾ ਜਿਹੜੀ ਉਹਦੇ ਵਿਚ ਵਾਧਾ ਕੀਤਾ, ਉਥੇ ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿਚ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਇਨ੍ਹਾਂ ਸੁਧਾਰਾਂ ਦੇ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਦਸਿਆ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਲਈ ਕਣਕ ਦੇ ਲਈ ਫਸਲੀ ਕਰਜ਼ਾ ਸੀਮਾ ਤੇਲ ਤੇ ਖਾਦ ਆਦਿ ਦੇ ਲਈ 24,380 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਲਈ 2,000 ਰੁਪਏ ਪ੍ਰਤੀ ਏਕੜ ਤੇ ਗੰਨੇ ਦੀ ਕਾਸ਼ਤ ਦੇ ਲਈ ਫਸਲੀ ਕਰਜ਼ ਸੀਮਾ ਜਿਹੜੀ ਹੈ 44,000 ਤੋਂ ਵਧਾ ਕੇ 1,00,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। 9 ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਵਿਚ ਫਲ ਤੇ ਸਬਜ਼ੀਆਂ ਵੀ ਨੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਡਿਫਾਲਟਰ ਕਿਸਾਨਾਂ ਨੂੰ ਫਸਲੀ ਕਰਜ਼ੇ ਨੂੰ ਲੈ ਕੇ ਕਈ ਛੋਟਾਂ ਦਿੱਤੀਆਂ ਜਾਣਗੀਆਂ ਤੇ ਇਸ ਦੇ ਨਾਲ ਸਹਿਕਾਰੀ ਬੈਂਕਾਂ ਦੇ ਉਤੇ ਕੋਈ ਵਿੱਤੀ ਬੋਝ ਵੀ ਨਹੀਂ ਪਵੇਗਾ। ਮਾਨ ਹੁਣਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਤੇ ਸਹਿਕਾਰੀ ਬੈਂਕਾਂ ਦੇ ਵਿਚ ਖੁਲਵਾਉਣ ਕਿਉਂਕਿ ਸਭ ਤੋਂ ਘੱਟ ਵਿਆਜ 7% ਸਹਿਕਾਰੀ ਬੈਂਕਾਂ ਦਾ ਹੈ ਤੇ ਮੁੱਖ ਮੰਤਰੀ ਨੇ ਬੈਂਕਾਂ ਦੇ ਵੱਲੋਂ ਸਿਕਿਉਰਿਟੀ ਦੇ ਵਜੋਂ ਕਿਸਾਨਾਂ ਦੇ ਖਾਲੀ ਚੈੱਕ ਲੈਣ ਦੇ ਰੁਝਾਨ ਦੇ ਖਾਤਮੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਨੂੰ 1,000 ਰੁਪਏ ਦਾ ਮਾਣ ਭੱਤਾ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਤੇ ਹੁਣ ਤੱਕ 36,00,000 ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮਹੀਨੇ ਦੇ ਵਿਚ ਰਜਿਸਟ੍ਰੇਸ਼ਨ ਦਾ ਸਮੁੱਚਾ ਕੰਮ ਮੁਕੰਮਲ ਹੋ ਜਾਵੇਗਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਾਝੇ ਦਾ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਉਹ ਲੋਕਾਂ ਨੂੰ ਕਹਿੰਦੇ ਫਸਾ ਕੇ ਖੁਦ ਦੌੜ ਗਿਆ ਤੇ ਇਸ ਤਰ੍ਹਾਂ ਸ਼ਬਦਾਵਲੀ ਜਿਹੜੀ ਹੈ ਸ਼ਬਦਾਵਲੀ ਬੋਲੀ ਜਾ ਰਹੀ ਹੈ। ਦੂਸਰੇ ਪਾਸੇ ਕਾਂਗਰਸ ਦਾ ਮੁੱਦਾ ਜਿਹੜਾ ਸੀ, ਪੰਜਾਬ ਕਾਂਗਰਸ ਦੇ ਵਿਚ ਜਿਹੜਾ ਕੋਈ ਤਬਦੀਲੀ ਨਹੀਂ ਹੋਵੇਗੀ, ਬਘੇਲ ਹੁਣਾਂ ਨੇ ਕਿਹਾ। ਦਿੱਲੀ ਦੇ ਵਿਚ ਹੋਈ ਦੂਸਰੇ ਗੇੜ ਦੀ ਮੀਟਿੰਗ ਜਿਹੜੀ ਹੈ ਪੰਜਾਬ ਚੋਣਾਂ ਦੇ ਬਾਰੇ ਮੀਟਿੰਗ ਦੇ ਵਿਚ ਮੰਥਨ ਕੀਤਾ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸੀ ਪ੍ਰਧਾਨਗੀ ਦੇ ਵਿਚ ਫੇਰ ਬਦਲ ਦੀਆਂ ਅਟਕਲਾਂ ਦੇ ਦਰਮਿਆਨ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਕਾਂਗਰਸ ਦੇ ਸੰਗਠਨ ਦੇ ਉਤੇ ਚਰਚਾ ਕਰਨ ਲਈ ਅੱਜ ਹਾਈਕਮਾਨ ਨੇ ਦੂਸਰੀ ਗੇੜ ਦੀ ਜਿਹੜੀ ਮੀਟਿੰਗ ਕੀਤੀ ਹੈ। ਦਿੱਲੀ ਵਿਖੇ ਹੋਈ ਮੀਟਿੰਗ ਦੇ ਵਿਚ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ AK ਵੇਣੁਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਹਾਜ਼ਰ ਸਨ। ਪੰਜਾਬ ਇੰਚਾਰਜ ਜਿਹੜੇ ਨੇ ਭੁਪੇਸ਼ ਬਘੇਲ ਹੁਣਾਂ ਨੇ ਮੀਟਿੰਗ ਦੇ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਏਗਾ। ਇਸ ਦੇ ਬਾਰੇ ਪਹਿਲਾਂ ਪਾਰਟੀ ਜਿਹੜੀ ਹੈ ਜਨਰਲ ਸਕੱਤਰ ਵੇਣੁਗੋਪਾਲ ਵੀ ਜਿਹੜੀ ਸਪਸ਼ਟ ਕਰ ਚੁੱਕੇ ਨੇ। ਉਹ ਖੁਦ ਵੀ ਜਿਹੜਾ 2 ਦਿਨ ਪਹਿਲਾਂ ਕੋਈ ਬਦਲਾਅ ਨਾ ਕੀਤੇ ਜਾਣ ਦੇ ਬਾਰੇ ਆਖ ਚੁੱਕੇ ਹੈ। ਬਘੇਲ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਦੇ ਵਿੱਚ ਫੇਰਬਦਲ ਅਫਵਾਹਾਂ ਤੋਂ ਵੱਧ ਕੁਝ ਨਹੀਂ ਤੇ ਅੱਜ ਦੀ ਮੀਟਿੰਗ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਬਦਲਾਅ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ ਕਿਉਂਕਿ ਬਹੁਤ ਸਾਰਾ ਮੀਡੀਆ ਆਪ ਮੁਹਾਰੇ ਹੀ ਗੈਸ ਕਰਕੇ ਖਬਰਾਂ ਦੇ ਦਿੰਦਾ ਹੈ। ਜੇ ਸੱਚੀ ਨਿਕਲ ਗਈ ਤਾਂ ਕਹਿਣਾ ਦੇਖਿਆ ਕਿਹਾ ਸੀ ਨਾ ਮੈਂ, ਤੇ ਜੇ ਨਾ ਨਿਕਲੀ ਉਹੀ ਜਿਹੜਾ ਇਹਨਾਂ ਦਾ ਵੀ ਹਾਲਾਤ ਜਿਹੜਾ ਜੋਤਿਸ਼ੀਆਂ ਵਰਗਾ ਹੀ ਹੈ ਕਿ ਕੁੰਡਲੀ ਦੇਖ ਕੇ ਬਸ ਛੱਡ ਦਿਓ ਕੰਮ ਨੂੰ, ਤੇ ਜੇ ਨਿਕਲ ਗਿਆ ਤਾਂ ਤਣ ਪੱਤਣ ਲੱਗ ਜੂ ਤੇ ਜੇ ਨਾ ਨਿਕਲਿਆ ਤਾਂ ਉਹਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਅੱਗੇ ਤੋਂ। ਬਘੇਲ ਉਹਨਾਂ ਨੇ ਕਿਹਾ ਕਿ ਪੰਜਾਬ ਚੋਣਾਂ ਨਜ਼ਦੀਕ ਨੇ ਤੇ ਇਨ੍ਹਾਂ ਚੋਣਾਂ ਦੀ ਰਣਨੀਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਾਈਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਤੇ ਸਰਕਾਰ ਇਸ ਦੇ ਵਿਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿਚ ਲੜੀਆਂ ਜਾਣਗੀਆਂ। ਬਘੇਲ ਦੇ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਮਿਲੀ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਪੱਬਾਂ ਭਾਰ ਹੋਏ ਸੀ ਕਿ ਸ਼ਾਇਦ ਮੇਰਾ ਨੰਬਰ ਲੱਗ ਜਾਵੇ। ਸਿਆਸੀ ਵਿਸ਼ਲੇਸ਼ਕ ਆਖਦੇ ਨੇ ਕਿ ਭਾਵੇਂ ਹਾਈਕਮਾਨ ਕਿਸੇ ਤਬਦੀਲੀ ਕੀਤੇ ਜਾਣ ਨੂੰ ਰੱਦ ਕਰ ਰਹੀ ਹੈ, ਪਰ ਹਾਈਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫਾਰਮੂਲੇ ਦੇ ਉੱਤੇ ਕੰਮ ਕਰ ਰਹੀ ਹੈ। ਮੁੱਖ ਤੌਰ ਦੇ ਉੱਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ ਦੇ ਵਿੱਚ ਜਿਹੜਾ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਨੇ। ਨਵੇਂ ਫਾਰਮੂਲੇ ਦੇ ਵਿੱਚ ਮੌਜੂਦਾ ਢਾਂਚੇ ਦੇ ਵਿੱਚ ਇੱਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਹੈ। ਕਾਂਗਰਸ ਹਾਈਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵੀ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦੇ ਦਰਮਿਆਨ ਹੀ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਨ ਦੀ ਪ੍ਰਸੰਸਾ ਕੀਤੀ ਹੈ ਤੇ ਲੱਗਦਾ ਕਿ ਕੈਪਟਨ ਸਾਹਿਬ ਕਹਿੰਦੇ ਮੇਰੇ ਇਧਰ ਵੀ ਨਹੀਂ ਕੁਝ ਪੱਲੇ ਪੈਂਦਾ ਤੇ ਉਧਰੋਂ ਵੀ ਗਏ। ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਵੀ ਇਸ ਮੌਕੇ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਜਿਹੜਾ ਪ੍ਰਸੰਗਕ ਜੜੀਆਂ ਬਣੀਆਂ ਹੋਈਆਂ ਨੇ। ਦੂਸਰੇ ਪਾਸੇ ਸਤਕਾਰ ਆਪਣੀ ਥਾਂ ਦੇ ਉੱਤੇ ਹੈ, ਪਰ ਹਰ ਵਾਰ ਵੰਦੇ ਮਾਤਰਮ ਦੇ ਜਿਹੜੇ ਨੇ 5 ਅੰਤਰੇ ਗਾਉਣਾ ਬੋਝ ਲੱਗ ਰਿਹਾ। ਸ਼ਸ਼ੀ ਥਰੂਰ ਉਨ੍ਹਾਂ ਨੇ ਗੱਲ ਕਹਿ ਦਿੱਤੀ ਜਿਸ ਦੇ ਨਾਲ ਕੇਰਲ ਦੇ ਵਿੱਚ ਜਿਹੜਾ ਫਿਰ ਤੋਂ ਵਿਵਾਦ ਛਿੜਿਆ। ਕੇਰਲ ਦੇ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਵੰਦੇ ਮਾਤਰਮ ਦੇ ਪੂਰੇ ਸੰਸਕਰਨ ਨੂੰ ਗਾਉਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਉਨ੍ਹਾਂ ਨੇ ਇਸ ਪ੍ਰਥਾ ਨੂੰ ਸਰੋਤਿਆਂ ਦੇ ਲਈ ਗੈਰ ਜ਼ਰੂਰੀ ਤੇ ਬੋਝਲ ਕਰਾਰ ਦਿੱਤਾ ਹੈ ਤੇ ਕਾਂਗਰਸ ਆਗੂ ਨੇ ਸਰਕਾਰੀ ਸਮਾਗਮਾਂ ਦੇ ਸ਼ੁਰੂ ਅਤੇ ਅੰਤ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 5 ਅੰਤਰਿਆਂ ਨੂੰ ਗਾਉਣ ਦੀ ਜਿਹੜੀ ਹੈ ਲੋੜ ਦੇ ਉੱਤੇ ਸਵਾਲ ਚੁੱਕੇ ਨੇ। ਤ੍ਰਿਵਨੰਤਪੁਰਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ, ਪਰ ਹਰ ਜਿਹੜਾ ਕਹਿੰਦੇ ਨੇ ਕਿ ਹਰ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ ਪਰ ਹਰ ਸਮਾਗਮ ਦੇ ਵਿੱਚ ਇਸ ਦੇ ਪੂਰੇ ਸੰਸਕਰਨ ਨੂੰ ਲਾਜ਼ਮੀ ਬਣਾਉਣਾ ਸਹੀ ਨਹੀਂ ਹੈ ਤੇ ਨਾਲ ਕਿਹਾ ਕਿ ਵੰਦੇ ਮਾਤਰਮ ਰਾਸ਼ਟਰੀ ਗੀਤ ਹੈ ਤੇ ਜਦੋਂ ਇਹ ਗਾਇਆ ਜਾਂਦਾ ਹੈ ਤਾਂ ਅਸੀਂ ਸਤਿਕਾਰ ਦੇ ਵਜੋਂ ਖੜੇ ਹੁੰਦੇ ਹਾਂ। ਪਹਿਲਾ ਅੰਤਰਾ ਜਿਹੜਾ ਜਾਂ ਪਹਿਲੇ 2 ਅੰਤਰੇ ਨੇ ਅਜਿਹੀ ਚੀਜ਼ ਹਨ ਜੋ ਜ਼ਿਆਦਾਤਰ ਲੋਕਾਂ ਨੂੰ ਜ਼ੁਬਾਨੀ ਯਾਦ ਨੇ। ਥਰੂਰ ਹੁਣਾਂ ਨੇ ਦੱਸਿਆ ਕਿ ਰਵਾਇਤੀ ਤੌਰ ਦੇ ਉੱਤੇ ਇਹ ਗੀਤ ਸਮਾਗਮ ਦੀ ਸ਼ੁਰੂਆਤ ਦੇ ਵਿੱਚ ਇੱਕ ਵਾਰ ਗਾਇਆ ਜਾਂਦਾ ਸੀ ਜਦੋਂ ਕਿ ਰਾਸ਼ਟਰੀ ਗਾਇਨ ਜਿਹੜਾ ਜਨ ਗਨ ਮਨ ਵੱਖਰੇ ਤੌਰ ਦੇ ਉੱਤੇ ਤੇ ਅਕਸਰ ਅੰਤ ਦੇ ਵਿੱਚ ਵਜਾਇਆ ਜਾਂਦਾ ਸੀ, ਪਰ ਹੁਣ ਉਹ ਚਾਹੁੰਦੇ ਨੇ ਕਿ ਹਰ ਸਮਾਗਮ ਦੇ ਸ਼ੁਰੂ ਦੇ ਵਿੱਚ ਤੇ ਫਿਰ ਅੰਤ ਦੇ ਵਿੱਚ ਸਾਰੇ 5 ਅੰਤਰੇ ਗਾਏ ਜਾਣ ਜੋ ਕਿ ਇੱਕ ਗੈਰ ਜ਼ਰੂਰੀ ਬੋਝ ਲੱਗ ਰਿਹਾ। ਸੰਸਦ ਮੈਂਬਰ ਨੇ ਕਿਹਾ ਕਿ ਕੇਰਲ ਸਰਕਾਰ ਦਾ ਮੰਨਣਾ ਹੈ ਕਿ ਪੂਰਾ ਸੰਸਕਰਨ ਗਾਉਣਾ ਵਿਕਲਪਿਕ ਹੈ, ਜਦੋਂ ਕਿ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਦਾ ਜਿਹੜਾ ਵਿਚਾਰ ਵੱਖਰਾ ਜਾਪਦਾ ਹੈ। ਥਰੂਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਸ਼ਟਰੀ ਗੀਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਤੇ ਉਹ ਖੁਸ਼ੀ ਦੇ ਨਾਲ ਇਸ ਨੂੰ ਗਾ ਸਕਦੇ ਨੇ, ਪਰ ਕੇਂਦਰ ਸਰਕਾਰ ਦੇ ਵੱਲੋਂ ਹਰ ਵਾਰ ਸਾਰੇ 5 ਹੀ ਅੰਤਰੇ ਸੁਣਨ ਦੇ ਲਈ ਮਜਬੂਰ ਜਿਹੜਾ ਕਰਨਾ ਗੈਰ ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਨੇ ਥਰੂਰ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਪੂਰਾ ਗਾਉਣਾ ਵਿਕਲਪਿਕ ਨਹੀਂ ਹੈ ਤੇ ਇਸ ਨੂੰ ਸੂਬਿਆਂ ਦੇ ਫੈਸਲੇ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ 6 ਫਰਵਰੀ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਬਾਅਦ ਹੁਣ ਦੇਸ਼ ਭਰ ਦੇ ਸਕੂਲਾਂ ਅਤੇ ਸਰਕਾਰੀ ਸਮਾਗਮਾਂ ਦੇ ਵਿੱਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਆਰਬੀਆਈ ਨੇ ਵੇਚ ਦਿੱਤਾ 1,00,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਗੋਲਡ, ਮੰਨ ਗਏ ਮੋਦੀ ਸਾਹਿਬ ਕਹਿੰਦੇ ਡਿੱਗ ਰਿਹਾ ਰੁਪਈਆ। ਭਾਰਤੀ ਰਿਜ਼ਰਵ ਬੈਂਕ ਜਿਹੜਾ ਵੱਲੋਂ ਡਿੱਗ ਰਹੇ ਰੁਪਈਏ ਦੀ ਕੀਮਤ ਨੂੰ ਸੰਭਾਲਣ ਦੇ ਲਈ ਇੱਕ ਵੱਡਾ ਕਦਮ ਚੁੱਕਣ ਦੀ ਖਬਰ ਆਈ ਹੈ। ਇੱਕ ਜਿਹੜਾ ਰਿਪੋਰਟ ਦੇ ਅਨੁਸਾਰ ਕੇਂਦਰੀ ਬੈਂਕ ਨੇ ਆਪਣੇ ਸੋਨੇ ਦੇ ਭੰਡਾਰ ਦੇ ਵਿੱਚੋਂ ਲਗਭਗ 12 ਅਰਬ ਡਾਲਰ ਕਰੀਬ 1.14 ਲੱਖ ਕਰੋੜ ਰੁਪਏ ਦਾ ਜਿਹੜਾ ਸੋਨਾ ਵੇਚ ਦਿੱਤਾ। ਹਾਲਾਂਕਿ ਇਸ ਮਾਮਲੇ ਦੇ ਉੱਤੇ ਅਜੇ ਤੱਕ ਰਿਜ਼ਰਵ ਬੈਂਕ ਦੇ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਰਿਪੋਰਟ ਦੇ ਮੁਤਾਬਕ ਇਸ ਦੇ ਪਿੱਛੇ ਜਿਹੜਾ ਮੁੱਖ ਤੌਰ ਦੇ ਉੱਤੇ 3 ਵੱਡੇ ਕਾਰਨ ਨੇ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਇਜ਼ਰਾਈਲ ਇਰਾਨ ਤਣਾਅ ਅਤੇ ਹੋਰਮੁਜ਼ ਜਲਮਰੂ ਮੱਧ ਦੇ ਵਿੱਚ ਜਿਹੜਾ ਬੰਦ ਹੋਣ ਦੇ ਖਤਰੇ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਭਾਰਤ ਤੇਲ ਦਾ ਵੱਡਾ ਆਯਾਤਕ ਹੋਣ ਦੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰੀ ਦਬਾਅ ਪੈ ਰਿਹਾ। ਦੂਸਰਾ ਕਾਰਨ ਰੁਪਏ ਦੇ ਵਿੱਚ ਰਿਕਾਰਡ ਜਿਹੜਾ ਗਿਰਾਵਟ ਆ ਰਹੀ ਹੈ। ਭਾਰਤੀ ਰੁਪਈਆ ਡਿੱਗ ਕੇ 95.17% ਜਿਹੜਾ ਉਹਦੇ ਉੱਤੇ ਪੈਸੇ ਦੇ ਉੱਤੇ 95.17% ਦੇ ਪੱਧਰ ਦੇ ਉੱਤੇ ਪਹੁੰਚ ਗਿਆ। ਚਾਲੂ ਖਾਤਾ ਘਾਟਾ ਵਧਣ ਦੇ ਕਾਰਨ ਰੁਪਏ ਦੀ ਕੀਮਤ ਨੂੰ ਸਥਿਰ ਰੱਖਣ ਦੇ ਵਿੱਚ ਰੱਖਣਾ RBI ਦੇ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਡਾਲਰ ਦੀ ਜ਼ਰੂਰਤ ਜਿਹੜੀ ਹੈ ਕਹਿੰਦੇ ਸਾਨੂੰ ਹੈ। ਕੇਂਦਰੀ ਬੈਂਕ ਇਸ ਸਮੇਂ ਸੋਨੇ ਦੇ ਮੁਕਾਬਲੇ ਅਮੈਰੀਕਨ ਡਾਲਰ ਵਰਗੀ ਵਧੇਰੇ ਨਕਦ ਜਿਹੜੀ ਹੈ ਲਿਕਵਿੰਡ ਵਿਦੇਸ਼ੀ ਮੁਦਰਾ ਨੂੰ ਤਰਜੀਹ ਦੇ ਰਿਹਾ ਤਾਂ ਜੋ ਬਾਜ਼ਾਰ ਦੇ ਵਿੱਚ ਸਥਿਰਤਾ ਬਣਾਈ ਜਾ ਸਕੇ। ਇਹ ਭਾਰਤ ਦਾ ਰੁਪਈਆ ਡਿੱਗ ਰਿਹਾ ਤੇ ਮਲੇਸ਼ੀਆ ਵਰਗੇ ਮੁਲਕਾਂ ਦਾ ਰੁਪਈਆ ਜਾਂ ਪੈਸਾ ਜਿਹੜਾ ਉਹਨਾਂ ਦਾ ਹੈ, ਜਿਹੜੀ ਵੀ ਕਰੰਸੀ ਆ, ਉਹ ਅੱਪ ਜਾ ਰਹੀ ਹੈ। ਇਹ ਹਾਲਾਤ ਨੇ ਜੀ, ਦੇਖ ਲਓ। ਕੇਂਦਰੀ ਬੈਂਕ ਤੀਸਰਾ ਕਾਰਨ ਦੱਸਿਆ ਡਾਲਰ ਦੀ ਲੋੜ ਹੈ ਤੇ ਅੱਗੇ ਦੱਸਦੇ ਨੇ ਕਿ ਕਦੋਂ ਵੇਚਿਆ ਗਿਆ ਅਸਲ ਦੇ ਵਿੱਚ ਇਹ ਸੋਨਾ। ਬਲੂਮਬਰਗ ਦੇ ਸੀਨੀਅਰ ਅਰਥ ਸ਼ਾਸਤਰੀ ਦੇ ਅਨੁਸਾਰ ਇਹ ਵਿਕਰੀ ਜਿਹੜੀ ਹੈ 22 ਮਈ ਨੂੰ ਪਿਛਲੇ ਮਹੀਨੇ ਦੇ ਵਿੱਚ ਖਤਮ ਹੋਏ 2 ਹਫ਼ਤਿਆਂ ਦੇ ਅੰਦਰ ਕੀਤੀ ਗਈ ਹੈ। ਇਸੇ ਮਿਆਦ ਦੇ ਦੌਰਾਨ ਬੈਂਕ ਨੇ 7.5 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰੀਦੀਆਂ ਤੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਸੋਨੇ ਦੇ ਆਯਾਤ ਡਿਊਟੀ ਵਧਾਉਣ ਦੇ ਬਾਵਜੂਦ ਸੋਨੇ ਦੇ ਭੰਡਾਰ ਦੀ ਕੀਮਤ ਦੇ ਵਿੱਚ ਗਿਰਾਵਟ ਆਉਣਾ ਇਸ ਗੱਲ ਦਾ ਪੁਖਤਾ ਸੰਕੇਤ ਹੈ ਕਿ ਸੋਨੇ ਦੀ ਵਿਕਰੀ ਜਿਹੜੀ ਹੋਈ ਹੈ। ਤੇ ਲਓ ਜੀ, ਦੂਸਰੇ ਪਾਸੇ ਮੋਦੀ ਸਾਹਿਬ ਦੀਆਂ ਸਿਫਤਾਂ ਕਰ ਰਹੇ ਨੇ ਅਮਨਜੋਤ ਕੌਰ ਹੋਣੀ ਰਾਮੂ ਵਾਲੀਆ ਜੀ। ਕਹਿੰਦੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੇ ਭਾਰਤ ਨੂੰ ਵਿਕਾਸ ਦੀ ਨਵੀਂ ਉਚਾਈ ਦੇ ਉੱਤੇ ਪਹੁੰਚਾਇਆ ਤੇ ਜੇ ਭਾਈ ਰਸ਼ੀਆ ਜਾਂ ਰੂਸ ਤੁਹਾਨੂੰ ਤੇਲ ਦੇਣ ਦੇ ਲਈ ਲੋੜ ਜ਼ਰੂਰਤ ਤਿਆਰ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਰੁਪਈਏ ਦੇ ਵਿੱਚ ਵਪਾਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉਹਨਾਂ ਤੋਂ ਰੁਪਈਏ ਦੇ ਵਿੱਚ ਪੈਸੇ ਦੇ ਵਿੱਚ ਜਿਹੜਾ ਤੇਲ ਲੈਂਦੇ, ਅਮਰੀਕਾ ਤੋਂ ਡਾਲਰ ਦੇ ਵਿੱਚ ਕਿਉਂ ਲੈਣਾ ਚਾਹੁੰਦੇ ਹੋ? ਭਾਜਪਾ ਦੀ ਨੈਸ਼ਨਲ ਐਗਜੀਕਿਊਟਿਵ ਕਮੇਟੀ ਦੀ ਮੈਂਬਰ ਹੈ ਬੀਬੀ ਅਮਨਜੋਤ ਕੌਰ ਰਾਮੂ ਵਾਲੀਆ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਜਿਹੜੀਆਂ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇ ਦਿੱਤੀ। ਉਨਾਂ ਕਿਹਾ ਕਿ 7.4% GDP ਦੇ ਵਿੱਚ ਜਿਹੜਾ ਵਿਕਾਸ ਦਰ, ਇਸ ਗੱਲ ਦਾ ਸਬੂਤ ਹੈ। ਕਿਆ ਬਾਤ ਹੈ ਜੀ, ਇਧਰ ਕਈ ਜਦੇ ਵੱਧ ਗਿਆ ਤੇ ਉਧਰ ਕਹਿੰਦੇ ਆ ਰੁਪਈਆ ਘਟ ਗਿਆ ਤੇ ਗੋਲਡ ਵੀ ਵੇਚਣਾ ਪੈ ਗਿਆ। ਭਾਰਤ ਅੱਜ ਦੁਨੀਆਂ ਦੀਆਂ ਸਭ ਤੋਂ ਕਹਿੰਦੇ ਨੇ ਕਿ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ ਦੇ ਵਿੱਚ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਦੇ 1 ਕਰੋੜ ਘਰਾਂ ਦੇ ਉੱਤੇ ਸੋਲਰ ਪੈਨਲ ਲਗਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ, ਜਿਸ ਦੇ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਲੱਖਾਂ ਘਰ ਪਹਿਲਾਂ ਹੀ ਜਿਹੜਾ ਸੋਲਰ ਊਰਜਾ ਦੇ ਨਾਲ ਜੁੜ ਚੁੱਕੇ ਨੇ। ਬੀਬੀ ਰਾਮੂ ਵਾਲੀਆ ਹੁਣਾਂ ਕਿਹਾ ਕਿ PM ਵਿਸ਼ਵਕਰਮਾ ਯੋਜਨਾ ਦੇ ਰਾਹੀਂ ਕਾਰੀਗਰਾਂ ਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਤੋਂ ਇਲਾਵਾ DG ਯਾਤਰਾ ਵਰਗੀ ਜਿਹੜੀ ਪਹਿਲ ਨੇ ਵੀ ਹਵਾਈ ਯਾਤਰਾ ਨੂੰ ਕਾਗਜ਼ ਰਹਿਤ ਅਤੇ ਆਸਾਨ ਬਣਾਇਆ, ਜਿਹਦੇ ਨਾਲ ਯਾਤਰੀਆਂ ਨੂੰ ਜਿਹੜਾ ਯਾਨੀ ਕਿ ਡਿਜੀਟਲ ਜਿਹੜੀ ਯਾਤਰਾ ਬਣਾ ਦਿੱਤੀ, ਜਿਸਦੇ ਨਾਲ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਮਿਲ ਰਹੀਆਂ ਨੇ ਤੇ ਉਨ੍ਹਾਂ ਨੇ ਕਿਹਾ ਕਿ ਸਟਾਰਟ ਅਪ ਇੰਡੀਆ, ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ, PM ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟ੍ਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਤੇ PME ਡਰਾਈਵ ਸਕੀਮ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ ਦੇ ਵਿਚ ਰੋਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਤੇ ਤਕਨਾਲੋਜੀ ਕਹਿੰਦੇ ਆ ਉਹਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ 1000 ਕਰੋੜ ਰੁਪਏ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਰੇਹੜੀ ਫੜੀ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ਉਤੇ ਸਸ਼ਕਤ ਬਣਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ। ਇਸ ਯੋਜਨਾ ਦੇ ਤਹਿਤ ਲੱਖਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਗਰੰਟੀ ਕਰਜ਼ੇ ਦੀ ਸਹੂਲਤ ਮਿਲੀ, ਜਿਹਦੇ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਤੇ ਆਤਮ ਨਿਰਭਰ ਬਣਨ ਦੇ ਵਿਚ ਸਫਲ ਹੋ ਗਏ। ਉਨਾਂ ਕਿਹਾ ਕਿ ਪਿਛਲੇ 11 ਸਾਲਾਂ ਦੇ ਵਿਚ ਭਾਰਤ ਨੇ ਹਰ ਖੇਤਰ ਦੇ ਵਿਚ ਇਤਿਹਾਸਕ ਤਰੱਕੀ ਕੀਤੀ ਤੇ ਅੱਜ ਦੁਨੀਆਂ ਭਰ ਨੂੰ ਭਾਰਤ ਨੂੰ ਇਕ ਜੜਾ ਮਜ਼ਬੂਤ ਆਰਥਿਕ ਤੇ ਰਣਨੀਤਿਕ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਤੇ ਉਨਾਂ ਵਿਸ਼ਵਾਸ ਜਿਹੜਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਕਹਿੰਦੇ ਨੇ ਪੂਰਾ ਕਰੇਗਾ। ਲਓ ਜੀ, ਇਹ ਨੇ ਜੀ ਹਾਲਾਤ। ਇਕ ਪਾਸੇ ਅਰਬਾਂ ਰੁਪਏ ਦਾ ਸੋਨਾ ਵੇਚਿਆ ਜਾ ਰਿਹਾ ਤੇ ਦੂਸਰੇ ਪਾਸੇ ਬੀਬੀ ਆਪਣੇ ਅਮਨਜੋਤ ਕੌਰ ਰਾਮੂਵਾਲੀਆ ਮੋਦੀ ਸਾਹਿਬ ਤੇ ਬੀਜੇਪੀ ਦੀਆਂ ਤਾਰੀਫਾਂ ਕਰਨੋਂ ਨਹੀਂ ਟਲਦੇ। ਸਤਿ ਸ੍ਰੀ ਅਕਾਲ, ਆਪਣੇ ਨਾਲ ਜੁੜੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਅੱਜ ਦੇ ਮਾਹੌਲ ਦੇ ਵਿਚ ਕੀ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਠਾਕ ਹੈ ਜੀ।
0: ਜੀ
1: ਲੋ, ਜਿਸ ਘਰ ਦਾ ਸੋਨਾ ਹੀ ਵਿਕ ਜਾਏ ਤੇ ਉਹਦੇ ਪੱਲੇ ਕੀ ਰਹਿ ਜਾਂਦਾ ਜੀ ਵੈਸੇ।
0: ਆ ਬੀਬੀ ਦਾ ਅਮਨਜੋਤ ਕੌਰ ਰਾਮੂ ਵਾਲੀਆ ਹੋਣੀ ਤਾਂ ਤਰੀਫਾਂ ਦੇ ਪੁਲ ਬਣ ਦਿੱਤੇ ਜੀ ਉਹਨਾਂ ਨੇ ਤੇ ਉਹ ਕਹਿੰਦੇ ਜੀ ਡੀ ਪੀ 7.4% ਵੱਧ ਗਈ ਆ, ਵਿਕਾਸ ਹੋ ਗਿਆ ਤੇ ਇੱਧਰ ਆਰ ਬੀ ਆਈ ਨੇ ਜੀ 1,00,000 ਕਰੋੜ ਰੁਪਏ ਦਾ ਗੋਲਡ ਹੀ ਜਿਹੜਾ ਵੇਚ ਦਿੱਤਾ, ਡਾਲਰ ਦੀ ਜ਼ਰੂਰਤ ਹੈ ਕਹਿੰਦੇ ਤੇ ਵਪਾਰ ਕਾਹਤੋਂ ਨਹੀਂ ਕਰਦੇ ਜੀ ਈਰਾਨ ਦੇ ਨਾਲ ਜਾਂ ਰਸ਼ੀਆ ਦੇ ਨਾਲ ਜੀ ਆਪਣੀ ਕਰੰਸੀ ਚ।
1: ਭਾਰੀ ਸਾਹਿਬ, ਇਹਦਾ ਕੋਈ ਸੋਨੇ ਦੀ ਕਮੀ ਥੋੜਾ ਹੈਗੀ ਆ? ਸੋਨਾ ਤਾਂ ਜਿਹੜਾ ਹੈਗਾ ਆ ਜਿਹੜੇ ਮੰਦਰਾਂ ਦੇ ਵਿਚ ਟਰਸਟਾਂ ਕੋਲ ਪਿਆ ਆ ਉਹ ਕਿਸੇ ਇੱਕ ਦੇਸ਼ ਦੇ ਨਾਲੋਂ ਵੱਧ ਸੋਨਾ ਪਿਆ ਆ ਜੀ ਕਿਸੇ ਨਾਲੋਂ ਵੀ।
0: ਬਿਲਕੁਲ ਹੈ ਜੀ,
1: ਉਹਨਾਂ ਕੋਲੋਂ ਲੈਣ ਸੋਨਾ ਜੀ, ਚਲੋ ਵੀ ਸੋਨਾ ਦਾਨ ਦੇਸ਼ ਦੇ ਹਿੱਤ ਵਿਚ
0: ਜੀ,
1: ਦੇਸ਼ ਦਾ ਰਿਜ਼ਰਵ ਵੇਚਣ ਦੀ ਕੀ ਲੋੜ ਹੈਗੀ ਆ ਜੀ? ਇੰਦਾ ਇੱਥੇ ਜਿਹੜਾ ਹੈਗਾ ਆ ਵੀ ਅਨਅਕਾਊਂਟਡ ਮਨੀ ਜਿਹੜੀ ਆ ਇੰਨੀ ਪਈ ਆ ਮਾਰਕੀਟ।
0: ਸੈਣੀ ਸਾਹਿਬ, ਉਹ ਇੱਕ ਨੰਬਰ ਤੇ ਪਿਆ ਨਾ, ਚਿੱਟਾ ਸੋਨਾ ਪਿਆ ਨਾ, ਉਹ ਵੀ ਤਾਂ ਰਿਜ਼ਰਵ ਹੀ ਪਿਆ ਨਾ, ਪਰ ਉਹ ਮਤਲਬ ਕੀ ਰਿਕਾਰਡ ਦੇ ਵਿਚ ਨੀ ਨਾ।
1: ਤੇ ਗੱਲ ਤਾਂ ਇਹੀ ਆ ਨਾ ਜੀ, ਮੰਦਰਾਂ ਕੋਲੋਂ ਜਿਹੜਾ ਹੈਗਾ ਸੋਨਾ ਲਿਆ ਜਾਣਾ ਚਾਹੀਦਾ ਹੈਗਾ, ਗੁਰਦੁਆਰਿਆਂ ਦੇ ਵਿਚੋਂ ਵੀ। ਮੈਂ ਕਹਿੰਦਾ ਹੈਗਾ, ਮੈਂ ਤਾਂ ਕਿਸੇ ਚੀਜ਼ ਨਾਲ ਡਿਫਰੈਂਸ਼ੀਏਟ ਕਰਦਾ ਹੀ ਨਹੀਂ, ਮੈਂ ਕਹਿੰਦਾ ਹੈਗਾ ਹਾਂਜੀ ਵੀ ਹਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ, ਕਿਉਂਕਿ ਪਰਮਾਤਮਾ ਤਾਂ ਬੰਦੇ ਦੇ ਸੁਖ ਲਈ ਆ ਨਾ।
0: ਬਿਲਕੁਲ ਹੈ,
1: ਜੇ ਬੰਦਾ ਹੀ ਦੁਖੀ ਆ ਤੇ ਪਰਮਾਤਮਾ ਨੂੰ ਸੋਨਾ ਚਾੜ ਕੇ ਕਰਨਾ ਕੀ ਆ ਜੀ?
0: ਕੁਦਰਤ ਨੇ ਤੁਹਾਨੂੰ ਦਿੱਤਾ, ਤੁਸੀਂ ਮੁੜ ਕੇ ਉਹਨੂੰ ਦੇ ਓਦਾਂ ਤੁਸੀਂ ਰੱਬ ਨੂੰ ਦੇਖੋ। ਦੂਸਰੇ ਪਾਸੇ ਆ ਜਿਹੜਾ ਜਿਹੜੇ ਬਸਤਰ ਦੇ ਜੰਗਲ ਨੇ ਉਹਨਾਂ ਦੇ ਵਿਚ ਉਹ ਚੀਜ਼ ਹਥਿਆਉਣ ਦੇ ਲਈ ਤੁਸੀਂ ਉੱਥੇ ਉਜਾੜਾ ਕਰ ਰਹੇ ਹੋ ਜੀ।
1: ਪਰ ਸਾਹਿਬ ਏਦਾਂ ਆ ਕਿ ਇੱਕ ਨਾ ਉਹ ਗਾਣਾ ਜਿਹਾ ਸੁਣਿਆ ਸੀਗਾ, ਮਤਲਬ ਕਾਫੀ ਦੇਰ ਪਹਿਲਾਂ
0: ਜੀ,
1: ਵੀ ਮੈਂ ਚਾਹੇ ਯੋ ਕਰੂੰ ਮੈਂ ਚਾਹੇ ਵੋ ਕਰੂੰ ਮੇਰੀ ਮਰਜ਼ੀ ਹੈ ਜੀ, ਉਹ ਏਦਾਂ ਕਰਕੇ ਜਿਹੜਾ ਹੈਗਾ ਗੀਤ ਸੁਣਿਆ ਸੀਗਾ
0: ਜੀ।
1: ਤੇ ਉਹ ਹੁਣ ਗੱਲ ਏਦਾਂ ਹੈਗੀ ਆ ਵੀ ਸਾਡੇ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈਗੇ ਆ ਵੀ ਮੈਂ ਚਾਹੇ ਯੋ ਕਰੂੰ ਚਾਹੇ ਵੋ ਕਰੂੰ ਮੇਰੀ ਮਰਜ਼ੀ ਹੈ ਜੀ। ਹੁਣ ਸਵਾਲ ਇਹ ਹੈਗਾ ਆ ਵੀ ਜਦ ਈਰਾਨ ਕਹਿੰਦਾ ਹੈਗਾ ਸੀਗਾ ਵੀ ਸਾਡੇ ਕੋਲੋਂ ਲੈ ਲਓ ਤੇਲ, ਹਾਂਜੀ ਰਸ਼ੀਆ ਕਹਿੰਦਾ ਸੀਗਾ ਜੀ, ਤੁਸੀਂ ਜਿਹੜਾ ਹੈਗਾ ਆ ਕਿੱਥੋਂ ਅਮਰੀਕਾ ਤੋਂ? ਸਰ ਇੱਥੇ ਐਨਾਲਿਸਿਸ ਕਿਸੇ ਨੇ ਕੀਤਾ ਸੀਗਾ ਕਿ ਉੱਥੋਂ ਤੇਲ ਲਿਆਉਣ ਵਾਸਤੇ ਜਿਹੜੀ ਟਰਾਂਸਪੋਰਟ ਕੋਸਟ ਹੈਗੀ ਆ ਨਾ ਜੀ, ਉਹ 5 ਗੁਣਾ ਵੱਧੀ ਆ ਜੀ ਉੱਥੇ ਨਾਲੋਂ।
0: ਸੈਣੀ ਸਾਹਿਬ, ਇੱਕ ਹੋਰ ਹੈਰਾਨੀ ਦੀ ਗੱਲ ਹੈ, ਮੈਂ ਪਿਛਲੇ ਦਿਨਾਂ ਚ ਦੇਖ ਵੀ ਰਿਹਾ ਸੀਗਾ, ਚਲੋ ਇਹਨਾਂ ਮੁਲਕਾਂ ਚ ਕੁਝ ਜਿੱਦਾਂ ਕਿ ਇਕਨੋਮਿਕ ਪੱਖ ਤੋਂ ਖ਼ਬਰਾਂ ਲੱਗਦੀਆਂ ਨੇ, ਤਾਂ ਪਾਕਿਸਤਾਨ ਵਰਗਾ ਮੁਲਕ ਜਾਂ ਕਹਿ ਲਓ ਕਿ ਆਪਣਾ ਮਲੇਸ਼ੀਆ ਦੀ ਕਰੰਸੀ ਹੈ, ਉਹਨਾਂ ਦੀ ਜੀ ਡੀ ਪੀ ਵੱਧ ਰਹੀ ਹੈ ਚਾਹੇ ਜੰਗਾਂ ਲੱਗੀਆਂ ਹੋਣੇ, ਉਹ ਪ੍ਰੋਫਿਟ ਕਮਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਜੰਗ ਦੇ ਸਮੇਂ ਦੇ ਵਿਚ, ਤੇ ਸਾਡੇ ਵਾਲੇ ਡਾਊਨ ਜਾ ਰਹੇ ਨੇ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਸਾਡਾ ਵੈਸੇ ਤਾਂ ਕੰਪੈਰੀਜ਼ਨ ਹੈ ਕੋਈ ਨੀ ਉਹਨਾਂ ਨਾਲ, ਪਰ ਡਿਪਲੋਮੈਸੀ ਦੇ ਐਂਗਲ ਦੇ ਵਿਚ ਦੇਖਿਆ ਜਾਵੇ ਤੇ ਪਾਕਿਸਤਾਨ ਦੀ ਡਿਪਲੋਮੈਸੀ ਸਾਡੇ ਨਾਲੋਂ ਜ਼ਿਆਦਾ ਸਕਸੈਸਫੁਲ ਆ ਜੀ।
0: ਬਿਲਕੁਲ ਆ ਜੀ, ਉਹਨਾਂ ਨੂੰ
1: ਅਸੀਂ ਉਹਨਾਂ ਨਾਲ ਲੜਨ ਜਾਂਦੇ ਆ, ਉਹ ਅਸੀਂ ਉਹਨਾਂ ਨਾਲ ਲੜਨ ਜਾਂਦੇ ਆ ਤੇ ਚਾਈਨਾ ਹਿੱਕ ਡਾ ਕੇ ਅੱਗੇ ਆ ਜਾਂਦਾ
0: ਜੀ,
1: ਸਾਡੇ ਲਈ ਤਾਂ ਕੋਈ ਨੀ ਆਇਆ ਜੀ
0: ਜੀ।
1: ਸੋ ਹਾਂਜੀ, ਤੇ ਉਹ ਲੋੜ ਪੈਂਦੀ ਆ ਤੇ ਉਹ ਅਮਰੀਕਾ ਦੇ ਵੀ ਨੇੜੇ, ਉਹ ਚਾਈਨਾ ਦੇ ਵੀ ਨੇੜੇ ਜੀ, ਉਹ ਮੀਡੀਏਟਰ ਦੇ ਤੌਰ ਤੇ ਵੀ ਭੂਮਿਕਾ ਨਿਭਾ ਰਹੇ ਹੈਗੇ ਆ ਜੀ। ਉਹਨਾਂ ਨੂੰ ਜਿਹੜਾ ਹੈਗਾ ਆ ਜੀ, ਉਹ ਸਾਊਦੀ ਅਰਬ ਨੇ ਆਪਣਾ ਕਰਜ਼ਾ ਮੰਗਿਆ, ਉਹਨਾਂ ਨੇ ਮੰਗਿਆ, ਦੁਬਈ ਨੇ ਆਪਣਾ ਕਰਜ਼ਾ ਮੰਗਿਆ, ਯੂਏਈ ਨੇ, ਤੇ ਉਹ ਸਾਊਦੀ ਅਰਬ ਨੇ ਉਹਨੇ ਪੈਸੇ ਦੇ ਕੇ ਉਹਨਾਂ ਨੂੰ ਆਹ ਲਫੜ ਚੱਕ ਦੇ ਜਿਹੜਾ ਕਰਜ਼ਾ ਜੀ
0: ਅਮਰੀਕਾ ਦੇ ਕਹਿਣ ਦੇ ਉੱਤੇ ਉਹ ਸਾਈਨ ਵੀ ਨਹੀਂ ਕਰਦਾ ਜੀ।
1: ਬਿਲਕੁਲ, ਉਹ ਸਾਈਨ ਵੀ ਨੀ ਕਰਦਾ ਹੈਗਾ ਜੀ, ਜਿੱਥੇ ਉਹਨਾਂ ਨੂੰ ਅੜਨਾ ਚਾਹੀਦਾ ਉਹ ਅੜ ਰਹੇ ਹੈਗੇ ਆ, ਤੇ ਉਹਨਾਂ ਨੇ ਏਦਾਂ ਦੇ ਹਾਲਾਤ ਬਣਾਏ ਹੈਗੇ ਆ ਕਿ ਉਹਨਾਂ ਦੀ ਮਜਬੂਰੀ ਹੈਗੀ ਆ ਵੀ ਉਹਨਾਂ ਨੂੰ ਕੁਛ ਕਹਿ ਵੀ ਨੀ ਸਕਦੇ ਜੀ, ਸਾਡੇ ਬਿਨਾਂ ਗੱਲੋਂ ਘੂਰ ਲੈਂਦੇ ਹੈਗੇ ਆ, ਪਤਾ ਨੀ ਕਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਹੱਥ ਆਈ ਜਾਈਆਂ ਜੀ, ਸਾਨੂੰ ਨੀ ਪਤਾ ਇਸ ਚੀਜ਼ ਦਾ
0: ਜੀ।
1: ਜਾਂ ਜੇ ਤੁਸੀਂ ਤੁਹਾਡੀ ਕੋਈ ਦੂਰਦਰਸ਼ਤਾ ਹੈਗੀ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਭਾਵਾਂ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਨੂੰ ਵੀ ਕੌਨਫੀਡੈਂਸ ਦੇ ਵਿੱਚ ਲਓ ਵੀ ਸਰਕਾਰ ਇਹ ਚੀਜ਼ ਨਹੀਂ ਲੀਕ ਕਰ ਸਕਦੀ, ਪਰ ਲੋਕਾਂ ਨੂੰ ਜਨਤਾ ਨੂੰ ਤਾਂ ਧਰਵਾਸ ਦਿਓ ਜਾ ਕੇ ਵੀ ਬਾਈ ਕੁਛ ਨੀ ਹੈਗਾ ਆ ਵੀ ਅਸੀਂ ਇਹਦਾ ਲੌਂਗ ਰਨ ਸੋਚਦੇ ਹਾਂ ਤੇ ਨੁਕਸਾਨ ਨੀ ਹੋਏਗਾ ਫਾਇਦਾ ਹੀ ਹੋਏਗਾ ਜੋ ਅਸੀਂ ਸੋਚ ਕੇ ਚੱਲ ਰਹੇ ਹੈਗੇ ਆ
0: ਜੀ। ਬਿਲਕੁਲ ਹੈ ਜੀ,
1: ਸਰ ਲੋਕਾਂ ਦੇ ਵਿੱਚ ਜਿਹੜੀ ਇਹ ਧਾਰਨਾ ਜਾ ਰਹੀ ਹੈਗੀ ਆ ਇਹ ਗਲਤ ਹੈਗੀ ਆ ਕਿ ਲੋਕ ਜਿਹੜੇ ਹੈਗੇ ਆ ਉਹ ਇੱਕ ਸੋਚ ਦੇ ਧਾਰਨੀ ਹੋਣ ਤੇ ਸਰਕਾਰ ਜਿਹੜੀ ਹੈਗੀ ਆ ਉਹ ਦੂਜੇ ਸੋਚ ਦੇ ਧਾਰਨੀ ਹੋਵੇ, ਉਹਦੇ ਵਿੱਚ ਨੁਕਸਾਨ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਹੁਣ ਨਾ ਸ਼ਾਰਟੇਜ ਤਾਂ ਬਣੀ ਆ ਨਾ ਜੀ, ਕੁਕਿੰਗ ਗੈਸ ਦੀ ਸ਼ਾਰਟੇਜ ਬਣੀ ਹੈਗੀ ਆ,
0: ਕਹਿ ਦਿੰਦੇ ਵੀ ਹਾਂ ਜੀ ਲੋਕ ਸਿਲੰਡਰ ਦੇਖੋ ਦਿੱਲੀ ਦੇ ਵਿੱਚ ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਨਾਲ ਬਿਜ਼ਨਸ ਤੇ ਵੀ ਫਰਕ ਪੈਂਦਾ, ਮਹਿੰਗਾਈ ਤੇ ਵੀ ਸਰ ਜਿਹੜਾ ਹੈਗਾ ਆ
0: ਜੀ।
1: ਪਰ ਸਾਹਿਬ ਮਤਲਬ ਜਿਹੜਾ ਹੈਗਾ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਹੈਗੇ ਆ, ਤੁਸੀਂ ਜਿਹੜੇ ਆ ਕਨਫੈਕਸ਼ਨਰੀ ਦੇ ਗੁੜਸ ਜਿਹੜੀਆਂ ਆ ਉਹਨਾਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਆ, ਤੁਸੀਂ ਕੀ ਕਰੋਗੇ? ਸੋ ਇਸ ਕਰਕੇ ਜਿਹੜਾ ਆ ਗਰੋਸਰੀ ਜਿਹੜੀ ਆ ਇੰਨੀ ਮਹਿੰਗੀ ਹੋ ਗਈ ਆ
0: ਜੀ,
1: ਇਹ ਲੋਕੀ ਤਾਂ ਭੁਗਤ ਰਹੇ ਹੈਗੇ ਨਾ, ਤੁਸੀਂ ਜੰਗ ਦਾ ਹਵਾਲਾ ਦੇ ਦਿੰਦੇ ਹੈਗੇ ਆ, ਜੰਗ ਲੋਕਾਂ ਨੇ ਥੋੜਾ ਲਾਈ ਆ ਤੇ ਲੀਡਰਾਂ ਨੇ ਲਾਈ ਆ।
0: ਬਿਲਕੁਲ,
1: ਤੁਸੀਂ ਦਬਾਅ ਪਾਓ ਤੇ ਟਰੰਪ ਤੇ ਵੀ ਕੀ ਇਹ ਪਖੰਡ ਰਚਿਆ ਆ ਬਈ ਤੁਸੀਂ?
0: ਬਿਲਕੁਲ
1: ਹਾਂਜੀ, ਉਥੋਂ ਬੜੇ ਸੋਹਣੇ ਜਹਾਜ਼ ਨਿਕਲਦੇ ਹੈਗੇ ਸੀ, ਆਰਾਮ ਨਾਲ ਤੁਸੀਂ ਗਾਮ ਤੁਸੀਂ ਨਾਗੇ ਲਾ ਕੇ ਬਹਿ ਗਏ ਹੈਗੇ, ਪੂਰੀ ਦੁਨੀਆ ਦੁਖੀ ਆ ਤੁਹਾਡੇ ਤੋਂ, ਤੁਹਾਡੇ ਚ ਕਰੇਜ ਹੀ ਹੈ ਨੀ ਗਾ ਬੋਲਣ ਦਾ
0: ਜੀ।
1: ਇਹਨਾਂ ਨਾਲੋਂ ਯੂਰਪ ਦੇ ਛੋਟੇ ਮੁਲਕ ਚੰਗੇ ਹੈਗੇ, ਉਹਨਾਂ ਨੇ ਬੜੇ ਫ੍ਰੈਂਕਲੀ ਜਿਹੜੀ ਹੈਗੀ ਗੱਲ ਕਹੀ ਵੀ ਹਾਂ ਬਈ ਟਰੰਪ, ਹਾਂ ਬਿਲਕੁਲ ਟਰੰਪ ਨੂੰ ਕਿਹਾ ਯੂ ਆਰ ਰੋਂਗ
0: ਹਾਂਜੀ,
1: ਇਸ ਕਰਕੇ ਜਿਹੜਾ ਹੈਗਾ
0: ਫਰਾਂਸ ਨੇ ਵੀ ਕਿਹਾ ਜੀ
1: ਸਾਡੇ ਵਾਲਿਆਂ ਦਾ ਐਕਟ ਐਂਡ ਕੰਡਕਟ ਸਾਨੂੰ ਨੀ ਸਮਝ ਆਇਆ ਵੀ ਜਾਂ ਕੀ ਹੈਗਾ ਆ
0: ਜੀ।
1: ਦੂਜਾ ਜਿੱਥੇ ਜਿਹੜਾ ਹੈਗਾ ਰਾਈਟ ਵਿੰਗ ਦੀਆਂ ਸਰਕਾਰਾਂ ਹੁੰਦੀਆਂ ਸਾਰੇ ਸਮੱਸਿਆਵਾਂ ਆਉਂਦੀਆਂ ਆਉਂਦੀਆਂ ਹੁੰਦੀਆਂ।
0: ਬਿਲਕੁਲ ਹੈ ਜੀ ਜੀ,
1: ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਰਥਿਕਤਾ ਨੂੰ ਮੂਹਰੇ ਨੀ ਰੱਖਣਾ ਹੈਗਾ, ਇਹਨਾਂ ਨੇ ਉਦੋਂ ਵੀ ਮੂਹਰੇ ਧਰਮ ਨੂੰ ਰੱਖ ਲੈਣਾ।
0: ਬਿਲਕੁਲ ਹੈ ਜੀ,
1: ਇਹ ਬਹੁਤ ਵੱਡੀ ਗੱਲ ਹੈਗੀ ਆ ਵੀ ਇਹ ਜਿਹੜਾ ਜੋ ਕੁਛ ਹੋ ਰਿਹਾ ਆ ਤੇ ਸਾਡੇ ਮੁਤਾਬਕ ਤਾਂ ਸੋਚ ਮੁਤਾਬਕ ਤਾਂ ਇਹ ਇਸੇ ਕਰਕੇ ਕਿ ਇਹਨਾਂ ਦੀਆਂ ਮਜਬੂਰੀਆਂ ਆ ਕਿ ਇਹ ਆਪਣੇ ਜਿਹੜਾ ਹੈਗਾ ਆ ਵੀ ਧਰਮ ਨੂੰ ਮੂਹਰੇ ਰੱਖਦੇ ਹੈਗੇ ਆ ਜੀ, ਆਰਥਿਕਤਾ ਨੂੰ ਪਿੱਛੇ ਰੱਖਦੇ ਆ, ਉਹਦੇ ਕਰਕੇ ਜਿਹੜੀਆਂ ਇਹ ਪ੍ਰੋਬਲਮ ਕ੍ਰੋਪ ਅਪ ਹੁੰਦੀਆਂ ਜੀ।
0: ਬਿਲਕੁਲ, ਹੁਣ ਦੇਖੋ ਜੇ ਉਹੀ ਰੁਪਈਏ ਦੇ ਵਿਚ ਵਪਾਰ ਕਰੇ ਤਾਂ ਇਰਾਨ ਇੱਕੋ ਇੱਕ ਮੁਲਕ ਸੀਗਾ ਜਿਹੜਾ ਇਹਦੇ ਨਾਲ ਰੁਪਈਏ ਦੇ ਵਿਚ, ਪਿਛਲੇ ਸਮੇਂ ਦੇ ਵਿਚ ਰਸ਼ੀਆ ਨੇ ਵੀ ਦੇਖੋ ਕਿਹਾ ਕਿ ਜਾਂ ਤਾਂ ਅਸੀਂ ਯੁਆਨ ਦੇ ਵਿਚ ਜਾਂ ਚਾਈਨੀਜ਼ ਕਰੰਸੀ ਦੇ ਵਿਚ ਤੇ ਜਾਂ ਅਸੀਂ ਆਪਣੇ ਰੂਬਲ ਦੇ ਵਿਚ ਹੀ ਜਿਹੜਾ ਵਪਾਰ ਕਰਾਂਗੇ, ਅਸੀਂ ਡਾਲਰ ਨੂੰ ਨੀ ਸਵੀਕਾਰ ਕਰਾਂਗੇ।
1: ਸਰ ਗੱਲ ਏਦਾਂ ਆ, ਉਹਨਾਂ ਤੇ ਲੱਗੀਆਂ ਸੀ ਸੈਂਕਸ਼ਨ, ਠੀਕ ਹੈ ਜੀ, ਉਹ ਰੁਪਈਆ ਸਾਡਾ ਲੈ ਕੇ ਤੇ ਰੁਪਈਆ ਮੁੜ ਕੇ ਸਾਨੂੰ ਹੀ ਦੇ ਦਿੰਦੇ ਸੀ
0: ਜੀ,
1: ਉਹਨਾਂ ਨੇ ਰੁਪਈਆ ਕੀ ਕਰਨਾ, ਉਹ ਸਾਨੂੰ ਦੇ ਦਿੰਦੇ ਸੀ, ਸਾਡੇ ਕੋਲ ਚੀਜ਼ਾਂ ਜਿਹੜੀਆਂ ਹੈਗੀਆਂ ਮੰਗਵਾ ਲੈਂਦੇ
0: ਸੀ ਸੀ
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਹੀ ਜਿਹੜਾ ਹੈਗਾ ਆ ਰਸ਼ੀਆ ਦੇ ਨਾਲ ਹੋਇਆਗਾ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਸਾਨੂੰ ਤਾਂ ਸਮਝ ਨੀ ਆਈ ਜੀ ਕਿ ਸਰਕਾਰ ਦੀ ਫੋਰਨ ਪਾਲਿਸੀ ਜਿਹੜੀ ਹੈਗੀ ਆ ਟੋਟਲੀ ਫੇਲ ਹੋਈ ਆ ਜੀ, ਉਹਦੇ ਵਿੱਚ ਜਿਹੜਾ ਆ ਲੋਕੀ ਉਹਦਾ ਅਸਰ ਕੀ ਪੈਂਦਾ ਹੈਗਾ ਆ, ਇਹਦਾ ਲੌਂਗ ਰਨ ਅਸਰ ਕੀ ਪੈਂਦਾ ਹੈਗਾ ਇਹ ਤਾਂ ਬਾਅਦ ਚ ਸਮਾਂ ਹੀ ਦੱਸੇਗਾ, ਪਰ ਅੱਜ ਲੋਕੀ ਤੰਗ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਮੁਲਕ ਦੇ ਹਾਲਾਤ ਵੀ ਨੀ ਦੇਖੋ, ਕੈਨੇਡਾ ਵਰਗਾ ਮੁਲਕ ਵੀ ਹੈ ਉਹਦੀਆਂ ਵੀ ਅੱਜ ਖਬਰਾਂ ਨੇ ਆਰਥਿਕ ਆਰਥਿਕਤਾ ਦੇ ਨਾਲ ਘੁਲ ਰਿਹਾ ਹੋਵੇ ਜੀ, ਤੇ ਹੋ ਸਕਦਾ ਹੋਵੇ
1: ਸਵਾਲ
0: ਨੂੰ ਵੱਧ ਰਿਹਾ ਜੀ।
1: ਸਰ ਇਰਾਨ ਦੀ ਦੇਖੋ ਸਟਰੈਂਥ ਕੀ ਆ, ਇਰਾਨ ਦੀ ਸਟਰੈਂਥ ਹੈਗੀ ਆ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਰਕਾਰ ਦੇ ਨਾਲ ਆ ਗਏ
0: ਜੀ। ਬਿਲਕੁਲ ਹੈ ਜੀ,
1: ਹਾਂਜੀ, ਉਹ ਉਹਨਾਂ ਦੀ ਸਟਰੈਂਥ ਬਣ ਗਈ ਜੀ।
0: ਅਸਲ ਚ ਲੋਕਤੰਤਰ
1: ਸਾਡੇ 140 ਕਰੋੜ 150 ਕਰੋੜ ਦੱਸੀ ਜਾਂਦੇ ਹੈਗੇ ਆ
0: ਜੀ,
1: ਪਰ ਇੱਥੇ ਕੀ ਆ, ਇੱਥੇ ਟਰੱਸਟ ਡੈਫੀਸ਼ੀਐਂਟ ਹੋ ਗਿਆ ਜੀ।
0: ਤੁਸੀਂ ਦੇਖੋ ਜਿਹੜੇ ਮੁਲਕ ਕਹਿੰਦੇ ਨੇ ਲੋਕਤੰਤਰ ਆ ਸਾਡੇ ਡੈਮੋਕਰੇਸੀ ਆ ਮੁਲਕਾਂ ਦੇ ਵਿਚ ਤੇ ਉੱਥੇ ਡਿਕਟੇਟਰਸ਼ਿਪ ਆ, ਤਾਂ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ, ਤੇ ਸਾਡੇ ਜਿਹੜਾ ਡਿਕਟੇਟਰਸ਼ਿਪ ਜਿਹੜੇ ਮੁਲਕ ਨੇ ਉਹਨਾਂ ਦੇ ਵਿਚ ਲੋਕਤੰਤਰ ਦੀ ਗੱਲ ਕਰਦੇ ਆ ਤੇ ਲੋਕ ਕਿਤੇ ਨਜ਼ਰ ਨੀ ਆਉਂਦੇ, ਨਾ ਹੀ ਜਿਹੜੇ ਨੇ ਮੰਤਰੀ ਸੰਤਰੀ ਨੇ ਜਿਹੜੇ ਲੋਕਾਂ ਦੇ ਵਿਚ ਵਿਚਰਦੇ ਨਜ਼ਰ ਆਉਂਦੇ ਆ।
1: ਪਰ ਸਾਹਿਬ ਏਦਾਂ ਹੋਈ ਕਿ ਇੱਕ ਨਾ ਮੈਨੂੰ ਸ਼ਰਾਬੀ ਜਿਹੜਾ ਆ ਉਹ ਮਿਲ ਪਿਆ ਕੋਈ
0: ਜੀ,
1: ਹਾਂਜੀ, ਉਹਦੇ ਕੋਈ ਸਾਧਨ ਹੈ ਨੀ ਸੀ, ਮੈਂ ਆਪਣੀ ਬਾਈਕ ਤੇ ਨਾਲ ਬਿਠਾਲ ਲਿਆ ਜੀ
0: ਜੀ,
1: ਉਹ ਸ਼ਰਾਬੀ ਦਾ ਜਿਹੜਾ ਹੈਗਾ ਆ ਮੈਨੂੰ ਕਹਿੰਦਾ ਵੀ ਰਾਜਨ ਤੇ ਤੋਂ ਛੋਟਾ ਕੇ ਵੱਡਾ
0: ਜੀ। ਅੱਛਾ ਜੀ।
1: ਮੈਂ ਕਿਹਾ ਜੀ ਛੋਟਾ ਆ, ਤੂੰ ਕੀ ਕਰਦਾ? ਮੈਂ ਕਿਹਾ ਮੈਂ ਤਾਂ ਖੇਤੀ ਕਰਦਾ ਜੀ।
0: ਜੀ
1: ਓਹਨੇ ਮੈਨੂੰ ਰਾਜਨ ਦੇ ਉਹ ਗੁਣ ਦੱਸੇ ਜਿਹੜੇ ਮੈਨੂੰ ਵੀ ਨਹੀਂ ਸੀ ਪਤਾ। ਏਦਾਂ ਹੀ ਬੀਬੀ ਅਮਨ ਅਮਨਦੀਪ ਕੌਰ ਜਿਹੜੀ ਹੈਗੀ ਆ ਰਾਬੂ ਵਾਲੀ ਆ, ਓਹਨੇ ਇੰਨੀਆਂ ਕੁ ਸਿਫਤਾਂ ਗੜਾ ਤੀਆਂ ਮੋਦੀ ਸਰਕਾਰ ਦੀਆਂ, ਮੋਦੀ ਸਰਕਾਰ ਨੂੰ ਆਪ ਹੀ ਨਹੀਂ ਸੀ ਪਤਾ ਵੀ ਸਾਡੇ ਕਿੰਨੀਆਂ ਸਿਫਤਾਂ। ਹਾਂਜੀ
0: ਬਿਲਕੁਲ।
1: ਮੈਂ ਉਹ ਸਿਫਤਾਂ ਸੁਣ ਕੇ ਹੈਰਾਨ ਹੋ ਗਿਆ, ਉਹ ਕਹਿੰਦੇ ਅਸੀਂ ਆ ਵੀ ਕਰ ਦਿੱਤਾ, ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ।
0: ਬਿਲਕੁਲ
1: ਧਿਆਨ ਹੀ ਨਹੀਂ ਗਿਆ, ਇਹ ਰੁਟੀਨ ਚ ਹੀ ਹੋ ਗਿਆ ਸਾਡੇ ਕੋਲੋਂ ਕਿਤੇ।
0: ਹਾਂਜੀ ਬਿਲਕੁਲ ਜੀ। ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸਿਓ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਹਿੰਦੇ ਕਿਤੇ ਦਿਸੀ ਨਹੀਂ ਤੰਗੀ ਜੀ।
1: ਬਈ ਗੱਲ ਏਦਾਂ ਹੈਗੀ, ਮਿਸ਼ੀਗਨ ਵਾਲੇ ਜਿਹੜੇ ਹੈਗੇ ਆ ਇੰਨੀ ਗੱਲ ਕਹਿ ਸਕਦੇ ਹੈਗੇ ਆ, ਲੋਕੀ ਵਾਕਈ ਤੰਗ ਆ ਜੀ।
0: ਜੀ
1: ਹਾਂਜੀ ਗੱਲ ਤੇ ਦੂਜੀ ਗੱਲ ਜਿਹੜੀ ਹੈਗੀ ਪੰਜਾਬ ਤੇ ਆਈ ਹੈ ਜੀ। ਪੰਜਾਬ ਤੇ ਕਹਿੰਦੇ ਹੈਗੇ ਆ ਜੀ ਵੀ ਜੁਲਾਈ ਇਸ ਮਹੀਨੇ ਤੋਂ ਜਿਹੜਾ ਹੈਗਾ ਆ ਵੀ ਇਹਨਾਂ ਨੇ 1000 ਰੁਪਇਆ 1500 ਰੁਪਇਆ ਜਿਹੜਾ ਆ ਦੇਣਾ ਸ਼ੁਰੂ ਕਰ ਦੇਣਾ ਆ ਜੀ। ਮੈਨੂੰ ਅਜੇ ਤੱਕ ਤਾਂ ਮੈਂ ਮਤਲਬ ਪਤਾ ਕੀਤਾ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਅਜੇ ਤੱਕ ਤਾਂ ਕਿਸੇ ਦੇ ਖਾਤੇ ਚ ਆਏ ਨੀ ਜੀ। ਜਦੋਂ ਆਉਣਗੇ ਉਦੋਂ ਦੇਖਾਂਗੇ ਜੀ ਕਿ ਕਿੰਨੇ ਆ ਕਦੇ ਖਾਤੇ ਚ ਆਉਂਦੇ ਹੈਗੇ ਤੇ ਕਿੰਨੇ ਕਿੰਨੇ ਆਉਂਦੇ ਆ ਜੀ।
0: ਬਿਲਕੁਲ ਹੈ ਜੀ।
1: ਹਾਂਜੀ ਤੇ ਬਾਕੀ ਉਹਨਾਂ ਨੇ ਜਿਹੜਾ ਹੈਗਾ ਆ ਜੇ ਇੰਨੇ ਪੈਸੇ ਰੱਖੇ ਹੈਗੇ ਆ, ਇੰਨਾ ਪੈਸੇ ਤਾਂ ਟਿਪਸ ਆਫ ਆਈਸ ਵਰ ਗਿਆ ਜੀ ਕਹਿੰਦੇ ਹੈਗੇ ਆ, ਉਹ ਤਾਂ ਊਂਠੇ ਮੂੰਹ ਚ ਜੀਰੇ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਇਹ ਸਰਕਾਰਾਂ ਏਦਾਂ ਹੀ ਕਰਦੀਆਂ ਹੁੰਦੀਆਂ ਜੀ, ਇਲੈਕਸ਼ਨ ਦੇ ਨੇੜੇ ਆ ਕੇ ਜਿਹੜੇ ਹੈਗੇ ਆ ਆਪਣੇ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਖਾਤਿਆਂ ਚ ਪਾ ਦੇਣਗੇ ਆਰਾਮ ਨਾਲ, ਤਾਂ ਜੋ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਖੂਨ ਵਹਾਉਣ ਲਈ ਤਿਆਰ ਵੀ ਹੋ ਜਾਣ।
0: ਕਿਸਾਨਾਂ ਦੀ ਵੀ ਬਾਂਹ ਫੜਨ ਲੱਗ ਗਿਆ, ਕਹਿੰਦੇ ਖੁਦਕੁਸ਼ੀਆਂ ਘਟਾ ਤੀਆਂ, ਸਾਰਾ ਕੁਝ ਹੋ ਗਿਆ।
1: ਖੁਦਕੁਸ਼ੀਆਂ ਕਿਸਾਨ ਕੀ ਕਰੇ, ਉਹਦੀਆਂ ਟਰਾਲੀਆਂ ਤੱਕ ਤਾਂ ਚੱਕ ਕੇ ਲੈ ਗਏ ਜੀ।
0: ਉਹਦਾ ਜ਼ਿਕਰ ਨਾ ਕਰੋ ਸਾਈਂ ਸਾਹਿਬ, ਸਾਹਮਣੇ ਫਿਰ ਲਿਖ ਦੇਣਾ।
1: ਖੁਦਕੁਸ਼ੀ ਤਾਂ ਉਦੋਂ ਕਰਦਾ ਬੰਦਾ ਭਾਰੇ ਸਾਹਿਬ ਜਦੋਂ ਉਹ ਬਹਿ ਕੇ ਸੋਚਦਾ ਵੀ ਮੈਂ ਭਾਈ ਏਦਾਂ ਕਰਕੇ ਹੋ ਗਿਆ, ਕਰਜਾਈ ਹੋ ਗਿਆ ਜਾਂ ਇਸ ਤਰੀਕੇ ਨਾਲ ਹੋ ਗਿਆ ਹੈਗਾ ਜੀ। ਉਹ ਵਧੀਆ ਹੈਗਾ ਆ, ਉਹਨੂੰ ਹੁਣ ਅੰਦੋਲਨਾਂ ਦੇ ਰਾਹ ਤੇ ਪਾਇਆ ਆ, ਆਰਾਮ ਨਾਲ ਧਰਨੇ ਲਾਉਣ ਤੇ ਤੁਰ ਪੈਂਦੇ ਅਗਲੇ ਰਾਮ ਨਾਲ ਠੀਕ ਠਾਕ ਹੈ ਜੀ।
0: ਸੈਣੀ ਸਾਹਿਬ ਲਿਮਟ ਤਾਂ ਹੋਰ ਵਧਾ ਦਿੱਤੀ ਅੱਗੇ, ਚਲੋ 25,000 ਸੀ ਆ ਉਹਦਾ।
1: ਭਾਰੇ ਸਾਹਿਬ ਉਹ ਮੈਂ ਲਿਖਿਆ ਕਮੈਂਟ ਵੀ ਮੈਂ ਲਿਖਿਆ ਜੀ, ਮੈਂ ਕਮੈਂਟ ਵੀ ਲਿਖਿਆ ਤੇ ਕਿਹੜੀ ਇਹ ਅਕਲਬੰਦੀ ਆ,
0: 1,00,000 ਰੁਪਇਆ ਕਰ ਦਿੱਤੀ ਜੀ, ਹੁਣ ਜਿਹੜੇ ਮਾੜੇ ਮੋਟੇ ਹੈਗੇ ਆ ਬੱਚੇ ਜਿਹੜੇ ਉਹ ਵੀ ਕਰਜ਼ੇ ਥੱਲੇ ਆ ਜਾਣੇ ਮੁੜ ਕੇ।
1: ਭਾਰੇ ਸਾਹਿਬ 1,00,000 ਰੁਪਇਆ ਏਕੜ ਦਾ, ਤੁਸੀਂ ਦੇਖੋ ਇਹਨਾਂ ਦੀ ਪਾਲਿਸੀ ਕੀ ਹੁੰਦੀ ਨਾ, ਇਹ ਕਿਸਾਨ ਨੂੰ ਦੱਸਦੇ ਆ ਜੀ, ਕਿਸਾਨ ਨੂੰ ਕਹਿੰਦੇ ਹੈਗੇ ਆ ਵੀ ਉਹਨੂੰ ਰੇਟ ਆਫ ਇੰਟਰਸਟ ਘੱਟ ਆ ਜੀ। ਰੇਟ ਆਫ ਇੰਟਰਸਟ ਘੱਟ ਕਦੋਂ ਹੁੰਦਾ ਆ ਸਰ, ਵੀ ਜੇ 6 ਮਹੀਨੇ ਬਾਅਦ ਜਦੋਂ ਫਸਲ ਆ ਜਾਂਦੀ ਆ, ਜੇ ਉਹ ਸਾਰਾ ਕਰਜ਼ਾ ਮੋੜਦਾ ਆ ਜੀ, ਮੋੜ ਕੇ ਦਾ ਉਹਦਾ ਵਿਆਜ ਜਿਹੜਾ ਹੈਗਾ ਆ ਨਾ, ਪਹਿਲਾਂ ਇਹਨਾਂ ਨੇ ਕੰਟਰੈਕਚੁਅਲ ਰੇਟ ਦੇ ਉੱਤੇ ਲਿਖਿਆ ਹੁੰਦਾ ਜੀ,
0: 7 ਸਾਲ ਦੇ ਵਿੱਚ। ਮਤਲਬ ਕਿ ਉਹ ਜਿਹੜੀ ਫਸਲ ਹੈ ਹਾੜੀ ਸੌਣੀ ਦੀ, ਮਤਲਬ ਕਿ ਕਰਕੇ ਤਾਂ ਉਹ ਨਾਲ ਕਲੀਅਰ ਕਰਨਾ ਹੁੰਦਾ, ਫਿਰ ਅਗਲਾ ਚੱਕ ਸਕਦਾ।
1: ਹਾਂਜੀ ਕਰਕੇ ਕਲੀਅਰ ਸਰ। ਹੁਣ ਮੈਨੂੰ ਦੱਸੋ ਜੀ ਵੀ ਇੱਕ ਏਕੜ ਦਾ ਕੋਈ ਮਾਲਕ ਹੋਊਗਾ, ਉਹਨੂੰ ਕੀ ਇੱਕ ਏਕੜ ਦੀ ਜਿਹੜੀ ਹੈਗੀ ਆ ਇੱਕ ਫਸਲ ਤੋਂ ਆਮਦਨ ਹੋਊਗੀ ਵੀ ਜਿਹੜਾ ਉਹ ਕਲੀਅਰ ਕਰ ਸਕੂਗਾ?
0: ਨਾ ਜੀ, ਨਾ ਕਦੇ ਵੀ ਨਹੀਂ ਹੋ ਸਕਦਾ ਜੀ।
1: ਵਾਂਸ ਏ ਬੋਰਵਰ ਆਲਵੇਜ ਬੋਰਵਰ
0: ਜੀ,
1: ਇੱਕ ਵਾਰੀ ਜਿਹਨੇ ਕਰਜ਼ਾ ਲੈ ਲਿਆ ਉਹ ਕਰਜ਼ੇ ਥੱਲੇ ਹੀ
0: ਰਹੂਗਾ
1: ਜ਼ਮੀਨ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ
1: ਸਰ। ਇਹ ਤੇ ਅਨਾਲਿਸਿਸ ਜਿਹੜਾ ਹੈਗਾ, ਵੱਡੇ ਵੱਡੇ ਅਰਥ ਸ਼ਾਸਤਰੀ ਕਹਿੰਦੇ ਆ ਵੀ ਜ਼ਿਮੀਦਾਰਾਂ ਨੂੰ ਬੇੜਾ ਗਰਕ ਕੀਤਾ ਬੈਂਕਾਂ ਨੇ,
0: ਪਹਿਲਾਂ ਵੀ
1: ਜ਼ਿਮੀਦਾਰ ਕੋਲ ਪੈਸੇ ਦੇ ਦਿਓ ਸਰ, ਜਿਹੜਾ ਹੈਗਾ ਆ 1,00,000 ਰੁਪਇਆ ਕਰਜ਼ਾ ਲੈ ਆਇਆ ਉਹ ਕਾਹਦੇ ਵਾਸਤੇ ਲਿਆਉਣਾ ਹੈਗਾ ਆ, ਉਹਨੇ ਕੋਲ ਜਿਹੜਾ ਹੈਗਾ ਆ ਉਹਤੇ ਥੋੜਾ ਖਰਚਣਾ, ਉਸ ਘਰਾਂ ਦੀਆਂ ਲੋੜਾਂ ਹੁੰਦੀਆਂ ਹੈਗੀਆਂ, 6 ਮਹੀਨੇ ਬਾਅਦ ਪੈਸੇ ਦਾ ਮੂੰਹ ਦੇਖਣਾ ਹੁੰਦਾ ਜੀ।
0: ਤੁਸੀਂ ਦੇਖੋ ਉੱਤੋਂ ਕਹਿੰਦੇ ਆ, ਉੱਤੋਂ ਕਹਿੰਦੇ ਆ ਕਿ ਤੇਲ ਦੀਆਂ ਕੀਮਤਾਂ ਤੇ ਖਾਦਾਂ ਦੀਆਂ ਕੀਮਤਾਂ ਵੱਧ ਗਈਆਂ, ਉਹ 24,380 ਰੁਪਏ ਪਹਿਲਾਂ ਸੀਗੇ, ਨਿਰਧਾਰਤ ਉਹਦਾ 30,000 ਕਰ ਦਿੱਤਾ ਤੇ ਦੂਸਰਾ 44,000 ਤੋਂ 1,00,000 ਰੁਪਇਆ ਕਰ ਦਿੱਤਾ ਜੀ। ਤੇ ਉਹ ਹੁਣ ਤੁਸੀਂ ਉਹ ਸਮਾਂ ਕਿ ਮਤਲਬ ਕਿ ਉਹ ਕਿਸਾਨ ਨੂੰ ਤੁਸੀਂ ਉਹ ਮਤਲਬ ਕਿ ਸਹੂਲਤਾਂ ਦੇਵੋ ਕਿ ਤੇਲ ਜਿਹੜਾ ਕਿਸਾਨੀ ਤੌਰ ਦੇ ਉੱਤੇ ਪੱਧਰ ਦੇ ਉੱਤੇ ਯੂਜ਼ ਕੀਤਾ ਜਾਂਦਾ ਉਹਦਾ ਪ੍ਰਾਈਜ਼ ਹੀ ਘੱਟ ਕਰ ਦਿਓ, ਟੈਕਸ ਘੱਟ ਕਰ ਦਿਓ, ਖਾਦਾਂ ਦੇ ਉੱਤੇ ਉਹਦੀ ਕੀਮਤ ਘੱਟ ਕਰੋ।
1: ਭਾਰੇ ਸਾਹਿਬ ਇੱਕ ਈਡੀਅਮ ਬੋਲਦੇ ਹੁੰਦੇ ਆ, ਕਹਿੰਦੇ ਆ ਦੁਆ ਦਿੱਤੇ ਹੈ ਜੀਨੇ ਕੀ, ਮਤਲਬ ਬਲੈਸਿੰਗ ਦਿੰਦੇ ਆ ਵੀ ਜਿੰਦਾ ਰਹਿ,
0: ਬਿਲਕੁਲ,
1: ਔਰ ਦਵਾ ਦੇਤੇ ਹੈ ਮਰਨੇ ਕੀ,
0: ਮਰਨੇ ਕੀ
1: ਹਾਂਜੀ। ਇੱਕ ਪਾਸੇ ਤੁਸੀਂ ਕਹਿੰਦੇ ਹਾਂਜੀ, ਇੱਕ ਪਾਸੇ ਤੁਸੀਂ ਕਹਿੰਦੇ ਹੈਗੇ ਖਾਦਾਂ ਜ਼ਿਆਦੀਆਂ ਵਰਤਦੇ ਹੈਗੇ ਆ ਜੀ, ਅਗਰ ਸਪੈਸੀਫਾਈਡ ਜਿਹੜੀਆਂ ਹੁੰਦੀਆਂ ਉਹ ਤੋਂ ਵੱਧ ਵਰਤਦੇ ਹੈਗੇ ਆ ਜੀ, ਸੋ ਸਾਡੀਆਂ ਫਸਲਾਂ ਦੇ ਵਿੱਚ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਆਉਂਦੀ ਹੈਗੀ, ਇਸੇ ਕਰਕੇ ਤੁਹਾਡੀਆਂ ਫਸਲਾਂ ਦੀ ਗੁਣਵੱਤਾ ਉਹ ਨਹੀਂ ਰਹਿੰਦੀ ਜੀ।
0: ਬਿਲਕੁਲ,
1: ਔਰ ਦੂਜੇ ਪਾਸੇ ਤੁਸੀਂ ਇਨਕਰੇਜ ਕਰ ਰਹੇ ਹੈਗੇ ਆ ਉਸ ਚੀਜ਼ ਦੀ ਲਿਮਿਟ ਵਧਾ ਰਹੇ ਹੈਗੇ ਆ
0: ਜੀ।
1: ਸਰ ਗੱਲ ਤਾਂ ਇਹੀ ਆ ਨਾ ਜੀ, ਕਿ ਜਿਸ ਕਲਾਸ ਨੂੰ ਜਿੱਦਾਂ ਜਿਸ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਹੈਗਾ ਆ, ਉਸ ਤਰੀਕੇ ਨਾਲ ਗਾਈਡ ਨਾ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ
0: ਮਿਸ ਗਾਈਡ ਕਰਤਾ,
1: ਹੋਰ ਮਿਸ ਗਾਈਡ ਕਰਨ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਜੀ,
1: ਲੱਖ ਰੁਪਇਆ ਲੈ ਤਾਂ ਮੁੜ ਕੇ ਜਿਹੜਾ ਹੈਗਾ ਆ ਬੈਂਕ ਇਹਨਾਂ ਦੋਵਾਂ ਫਸਲਾਂ ਦੇ ਵਿੱਚ ਵੀ ਇਨਕਮ ਨਹੀਂ ਹੁੰਦੀ, ਇੱਕ ਏਕੜ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੇ ਜਿਹੜਾ ਸਾਲ ਬਾਅਦ ਵੀ ਉਹ ਮੋੜਦਾ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਸਹਿਮਤ।
1: ਫਿਰ ਤੁਸੀਂ ਉੱਥੇ ਜਿਹੜਾ ਹੈਗਾ ਪੈਨਲ ਇੰਟਰਸਟ ਲੈਣੇ ਹੈਗੇ ਜੀ ਜ਼ਿਮੀਦਾਰ,
0: ਇਹਦੇ ਨਾਲ ਤਾਂ ਸੈਣੀ ਸਾਹਿਬ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਦੇ ਚੁੱਪ ਕਰਕੇ, ਉਹ ਕਦੋਂ ਨੀ ਕਰਦੇ? ਪੂਰੇ ਮੁਲਕ ਦੇ ਵਿੱਚ ਹੋਈ ਆ ਪਰ ਪੰਜਾਬ ਦੇ ਵਿੱਚ ਅਜੇ ਤਾਂ ਨਹੀਂ ਹੋਈ। ਉਹ
1: ਫਸਲੀ ਬੀਮਾ ਯੋਜਨਾ ਜਿਹੜੀ ਹੈਗੀ ਉਹਦੇ ਵਿੱਚ ਸਰਕਾਰ ਨੂੰ ਜਿਹੜੀ ਸਟੇਟ ਗੌਰਮੈਂਟ ਉਹਨੂੰ ਆਪਣਾ ਸ਼ੇਅਰ ਪਾਉਣਾ ਪੈਂਦਾ ਸੀ ਜੀ। ਮੈਲਾਫਾਈਟ ਤਾਂ ਇਹਨਾਂ ਦੀ ਆਪਣੀ ਸੀ ਜੀ। ਇਹ ਕਹਿੰਦੇ ਜੀ ਅਖੇ ਜੀ ਸਾਨੂੰ ਨੀ ਸੂਟ ਕਰਦੀ, ਉਹਦੇ ਵਿੱਚ ਕੰਪਨਸੇਸ਼ਨ ਬਹੁਤ ਘੱਟ ਦਿੱਤਾ ਜਾਊਗਾ ਜੀ, ਉਹਦੇ ਵਿੱਚ ਕੰਪਨੀਆਂ ਕਮਾਉਂਦੀਆਂ ਆ ਤੇ ਕਿਸਾਨ, ਉਹ ਤੁਸੀਂ ਕੰਪਨੀਆਂ ਤਾਂ ਭਾਈ ਜਿਹੜੀਆਂ ਬਿਜ਼ਨਸ ਕਰਨਗੀਆਂ ਉਹ ਕਮਾਉਣਗੀਆਂ ਹੀ,
0: ਕੰਪਨੀਆਂ ਫਿਰ ਸਿਹਤ ਬੀਮਾ ਕੀ ਆ ਉਹ ਨੀ ਕਮਾਉਂਦੀਆਂ
1: ਉਹਦੇ ਵਿਚ ਵੀ ਜਿਹੜਾ ਹੈਗਾ ਆ ਝੋਲ ਹੀ ਆ ਸਭ ਪ੍ਰਚਾਰ ਹੀ ਹੈਗਾ ਆ ਤੁਹਾਨੂੰ ਪਤਾ ਹੀ ਆ।
0: ਬਿਲਕੁਲ ਹੈ ਜੀ, ਉਹ ਦੇਖੋ ਜਿਹੜੇ ਵਿਚਾਰੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇੰਨਾ ਕਹਿ ਸਕਦੇ ਆ ਚਲੋ ਹਿਸਾਬ ਕਿਤਾਬ ਨਹੀਂ ਲਾਉਂਦੇ, ਉਹ ਤਾਂ ਵਿਚਾਰੇ ਆਪਣੀ ਤਨਖਾਹ ਨਹੀਂ ਗਿਣਦੇ ਵੀ ਜੋ ਅਸੀਂ ਆਪਣੀ ਕਿਰਤ ਕਰਦੇ ਆ ਆਪਣਾ ਵੀ ਹਿੱਸਾ ਕੱਢੀਏ ਤਨਖਾਹ ਲੇਖੇ ਪਾਈਏ, ਤਾਂ ਉਹ ਕਹਿੰਦੇ ਸਾਡਾ ਸਾਰਾ ਕੁਝ ਸਾਨੂੰ ਹੀ ਆਉਣਾ ਆ, ਤੇ ਇਸੇ ਚਪੇਟ ਦੇ ਵਿਚ ਲੁੱਟੇ ਜਾ ਰਹੇ ਨੇ ਜੀ। ਇਧਰੋਂ ਆ ਕਰਜ਼ੇ ਜਿਹੜੇ ਨੇ ਉਹ ਮੂੰਹ ਖੋਲ ਦਿੱਤਾ ਤੇ ਉਹ ਕਹਿਣਗੇ ਚਲੋ ਦੇ ਹੀ ਦੇਵਾਂਗੇ, ਔਖੇ ਸੋਖੇ ਹੋ ਕੇ ਦੇ ਦਾਂਗੇ, ਇੱਥੇ ਖੜਾ ਆ।
1: ਭਾਰਤ ਸਾਹਿਬ ਕਿਸਾਨੀ ਬਚ ਸਕਦੀ ਆ ਤਾਂ ਕਿਸਾਨਾਂ ਨੂੰ ਆ ਇਹ ਦਾਲ ਜਿਹੜੇ ਹੈਗੇ ਆ ਸਹਾਇਕ ਧੰਦੇ ਆ ਉਹਨਾਂ ਬਾਰੇ ਮਤਲਬ ਇਨਕਰੇਜ ਕੀਤਾ ਜਾਵੇ
0: ਜੀ,
1: ਉਹ ਸਹਾਇਕ ਧੰਦਿਆਂ ਵਾਸਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਜਾਂ ਉੱਥੇ ਜਿਹੜਾ ਹੈਗਾ ਇਹ ਇਨਵੈਸਟਮੈਂਟ ਕੀਤੀ ਜਾਵੇ ਵੀ ਭਾਈ ਤੁਸੀਂ ਆਹ ਨਾਲ ਕਰੋ,
0: ਇਹ
1: ਤੁਸੀਂ ਜਿਹੜਾ ਹੈਗਾ ਆ ਜੇ ਕਿਸਾਨੀ ਕਰਦੇ ਆ ਜ਼ਿਮੀਦਾਰਾ ਕਰਦੇ ਆ ਤੇ ਨਾਲ ਤੁਹਾਡਾ ਦੁੱਧ ਦਾ ਧੰਦਾ ਹੋਣਾ ਚਾਹੀਦਾ, ਸਵੇਰੇ ਸ਼ਾਮ ਤੁਹਾਨੂੰ ਦੁੱਧ ਤੋਂ ਪੈਸੇ ਆਉਣੇ ਚਾਹੀਦੇ ਆ। ਹਾਂ ਬਿਲਕੁਲ, ਉਹਨਾਂ ਨੂੰ ਡੇਲੀ ਕੋਈ ਇਨਕਮ ਦਾ ਚਾਹੇ ਜਿਹੜਾ ਹੈਗਾ ਪੋਲਟਰੀ ਦਾ ਕਰਨ ਭਾਵੇਂ ਛੋਟਾ ਮੋਟਾ ਕਰਨ ਵੀ 500-700 ਰੁਪਇਆ ਜਿਹੜਾ ਹੈਗਾ ਆ ਜ਼ਿਮੀਦਾਰ ਰੋਜ਼ ਦਾ ਆਵੇ, ਉਹ ਸਹਾਇਕ ਧੰਦਾ ਜਿਹੜਾ ਖੇਤੀ ਦੇ ਇਸ ਤਰੀਕੇ ਨਾਲ ਨਿਰਭਰ ਹੋਵੇ ਕਿ ਉਹ ਖੇਤੀ ਦੀ ਲਾਗਤ ਨੂੰ ਜਿਹੜਾ ਹੈਗਾ ਆ ਵਧਾਵੇ ਨਾ ਸਗੋਂ ਘਟਾਵੇ
0: ਘਟਾਵੇ ਜੀ। ਬਿਲਕੁਲ ਹੈ ਜੀ, ਬਿਲਕੁਲ ਸਹਿਮਤ ਹੈ ਸਾਇੰਸ।
1: ਹੁਣ ਇਸ ਪੋਲਟਰੀ ਦਾ ਹੈਗਾ ਆ ਜੀ ਕਿ ਉਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਬਿੱਠਾਂ ਉਹੀ ਜਿਹੜੀਆਂ ਆ ਖਾਦ ਦਾ ਕੰਮ ਕਰਦੀਆਂ ਜੀ, ਉਹ ਮਹਿੰਗੀਆਂ ਵਿਕਦੀਆਂ ਖਾਦ ਦੇ ਤੌਰ ਤੇ ਉਹ ਚੀਜ਼ਾਂ ਵਰਤੀਆਂ ਜਾਂਦੀਆਂ, ਡੇਅਰੀ ਹੈਗੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਜਿਹੜਾ ਹੈਗਾ ਆ
0: ਜੀ।
1: ਇੱਕ ਦਿਨ ਮੈਨੂੰ ਅਮੈਰੀਕਾ ਦੇ ਵਿੱਚ ਹੀ ਸੰਧੂ ਸਾਹਿਬ ਦੱਸਦੇ ਸੀ, ਜਗਦੇਵ ਸੰਧੂ ਵੀਰ ਜੀ, ਉਹ ਵੀ ਕਿੱਦਾਂ ਸਰਕਲ ਚੱਲਦਾ ਹੈਗਾ ਆ ਜੀ ਵੀ ਪੋਲਟਰੀ ਦਾ ਜਿਹੜਾ ਹੈਗਾ ਆ ਉਹ ਇਹਦਾ ਆਪਣਾ ਜਿਹੜਾ ਆ ਡੇਅਰੀ ਫਾਰਮਿੰਗ ਦਾ ਵੀ ਉਹ ਗੋਬਰ ਗੈਸ, ਹਾਂਜੀ ਗੋਬਰ ਗੈਸ ਪਲਾਂਟ ਤੋਂ ਮਤਲਬ ਅੱਗੇ ਚੱਲ ਪੈਂਦਾ ਆ ਕੰਮ, ਅੱਗੇ ਜਿਹੜਾ ਹੈਗਾ ਆ ਫਿਰ ਉਹ ਗੋਹੇ ਦਾ ਰੂੜੀ ਪਾ ਦਿੰਦੇ ਹੈਗੇ ਹਾਂਜੀ ਬਕਾਇਦਾ ਤੌਰ ਤੇ ਉਹਦਾ ਜਿਹੜਾ ਹੈਗਾ ਅੱਗੇ ਦੀ ਅੱਗੇ ਉਹਦਾ ਬਾਇਓ ਗੈਸ ਵੀ ਜਿਹੜਾ ਆ ਕੁਕਿੰਗ ਗੈਸ ਵੀ ਬਣ ਜਾਂਦੀ ਹੈਗੀ ਆ ਸਾਰੀ, ਔਰ ਉਹਦੀ ਉਹਦੀ ਫਿਲਿੰਗ ਵੀ ਕਰਦੇ ਅਗਲੇ
0: ਹਾਂਜੀ,
1: ਉਹ ਅੱਗੇ ਕੰਮ ਆਉਂਦੀ ਹੈਗੀ ਆ ਜੀ, ਹੋਰ ਕਿਸੇ ਵੇਚਣ ਦੇ ਵੀ ਕੰਮ ਆ ਜਾਂਦੀ ਹੈਗੀ ਆ, ਜਿਹਨਾਂ ਕੋਲ ਨਹੀਂ ਹੈਗਾ ਜੀ ਚਲੋ ਉਹ ਸਿਲੰਡਰ ਜਿਹੜੇ ਹੈਗੇ ਆ ਭਰ ਲਓ ਜੀ।
0: ਬਿਲਕੁਲ ਹੈ ਜੀ ਬਿਲਕੁਲ,
1: ਸੋ ਇਸ ਕਰਕੇ ਲੋਕ ਮਤਲਬ ਜਿਹੜਾ ਹੈਗਾ ਇੱਕ ਚੇਨ ਬਣਾ ਲੈਂਦੇ ਹੈਗੇ ਆ, ਉਹ ਚੇਨ ਤੋਂ ਇਨਕਮ ਜਿਹੜੀ ਹੈਗੀ ਆ ਉਹ ਜਿਹੜਾ ਵੇਸਟ ਆ ਵੇਸਟ ਨੂੰ ਅੱਗੇ ਫੇਰ ਜਿਹੜਾ ਹੈਗਾ ਆ ਵੀ ਬਣਾਈ ਜਾਣਾ ਅੱਗੇ ਦੀ ਅੱਗੇ ਜਿਹੜਾ ਆ ਉਹ ਮਲਟੀਪਲਾਇਰ ਲਾ ਕੇ ਉਹ ਤੋਂ ਇਨਕਮ ਡਰਾ ਕਰਨੀ ਜੀ
0: ਕਰ ਲੈਂਦੇ ਨੇ,
1: ਸੋ ਇੱਦਾਂ ਦਾ ਸਿਸਟਮ ਜਿਹੜਾ ਹੈਗਾ ਆ। ਪਰ ਇਹ ਤਾਂ ਗੱਲ ਇੱਦਾਂ ਹੈਗੀ ਆ ਸਾਡੇ ਇੱਥੇ ਗਾਈਡੈਂਸ ਦੀ ਕਮੀ ਆ ਜੀ
0: ਜੀ, ਨਹੀਂ ਪੰਜਾਬ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਨੇ ਮੁੰਡੇ ਨੇ ਇਹਨਾਂ ਮੁਲਕਾਂ ਚੋਂ ਗਏ ਨੇ ਬਾਹਰੋਂ ਤੇ ਉਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਜੀ, ਉਹ ਸਿਸਟਮ ਲਾਏ ਨੇ ਉੱਥੇ ਇੰਡੀਆ ਚ ਵੀ, ਜਾਂ ਆਪਣੇ ਇੱਧਰ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਵੱਲ ਨੂੰ ਚਲ ਜਾਓ ਜੀ, ਆਮ ਕਿਸਾਨ ਜਿਹੜਾ ਆ ਉਹ ਏਦਾਂ ਹੀ ਕਰਦਾ ਜੀ, ਜਿੰਨਾ ਵੀ ਵੇਸਟ ਆ ਜਾਂ ਉਹਦੀ ਗੈਸ ਬਣਾਈ ਜਾਂਦਾ ਉਹ ਬਾਅਦ ਚੋ ਰੂੜੀ ਬਣਾ ਕੇ ਉਹ ਮਤਲਬ ਕਿ ਖੇਤਾਂ ਚ ਪਾਈ ਜਾਂਦਾ ਜੀ।
1: ਦੇਖੋ ਭਾਰੇ ਸਾਹਿਬ, ਇਹ ਜਿਹੜਾ ਹੈਗਾ ਆ ਜਿੱਥੇ ਤਾਂ ਲੈਂਡ ਹੈਗੀ ਆ ਜਿੱਦਾਂ ਮਾਲਵੇ ਦੇ ਵਿੱਚ ਆ, ਉਧਰਲੇ ਪਾਸੇ ਜਿਹੜੇ ਆ ਕਿਸਾਨ ਇਸ ਪਾਸੇ ਨੂੰ ਚੱਲੇ ਆ ਜੀ।
0: ਬਿਲਕੁਲ
1: ਦੁਆਬੇ ਦੇ ਵਿੱਚ ਹੈਗਾ ਜੀ ਕਿ ਦੁਆਬੇ ਦੇ ਵਿੱਚ ਤਾਂ ਜਿਹੜਾ ਆ ਲੈਂਡ ਹੋਲਡਿੰਗ ਬੜੀ ਘੱਟ ਆ।
0: ਬਿਲਕੁਲ ਹੈ ਜੀ,
1: ਉਹ ਜਿੱਥੇ ਹੈਗੇ ਆ ਵਿਚਾਰੇ ਉਹ ਥੱਲੇ ਲੱਗੇ, ਇਸੇ ਕਰਕੇ ਜੀ ਖੇਤੀ ਛੱਡਦੇ ਜਾਂਦੇ ਹੈਗੇ, ਜਾ ਕੇ ਉਹਦੇ ਨਾਲ ਫੈਕਟਰੀਆਂ ਦੇ ਵਿੱਚ ਕੰਮ ਕਰ ਲੈਂਦੇ ਹੈ ਜੀ। ਫੈਕਟਰੀਆਂ ਦੇ ਵਿੱਚ ਕਿੰਨੇ ਕੁ ਪੈਸੇ ਮਿਲਦੇ?
0: ਬਿਲਕੁਲ,
1: ਬਟ ਇਹ ਹੈਗਾ ਆ ਬਜਟ ਤਾਂ ਬਣਦਾ ਨਾ, ਮੈਨੂੰ ਪਤਾ ਹੋਵੇ ਕਿ ਮੈਨੂੰ ਮਹੀਨੇ ਦੇ ਪੈਸੇ ਆਉਣੇ ਹੈਗੇ, ਮੈਂ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰੂੰਗਾ ਜੀ।
0: ਬਿਲਕੁਲ ਹੈ ਜੀ,
1: ਖੇਤੀ ਦੇ ਵਿੱਚ ਤਾਂ ਦੇਰ ਇਜ਼ ਅਨਸਰਟਨਟੀ ਆਲਵੇਜ਼
0: ਜੀ। ਬਿਲਕੁਲ ਹੈ ਜੀ ਸੈਣ ਸਾਹਿਬ,
1: ਇਸ ਕਰਕੇ
0: ਬਿਲਕੁਲ ਹੈ ਜੀ। ਤੇ ਇੱਕ ਆਪਾਂ ਕਾਲ ਲੈ ਲਈਏ, ਫਿਰ ਆਪਾਂ ਗੱਲਬਾਤ ਕਰਦੇ ਹਾਂ ਸੈਣ ਸਾਹਿਬ, ਥੋੜਾ ਜਿਹਾ ਹੋਰ ਕਾਂਗਰਸ ਦੇ ਬਾਰੇ ਥੋੜੀ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੀ, ਅਨੂ ਜੀ ਸਵਾਗਤ ਹੈ ਜੀ।
2: ਆਪਣੇ ਧਾਰਮਿਕ ਥਾਵਾਂ ਤੇ ਮੰਦਰਾਂ ਜਾਂ ਗੁਰਦੁਆਰਿਆਂ ਤੇ ਸਿਉਣਾ ਬਹੁਤ ਪਿਆ।
0: ਹਾਂਜੀ,
2: ਤੇ ਆਪਣੇ ਪ੍ਰੋਗਰਾਮ ਦੇ ਵਿਚ ਹੀ ਪਿਛਲੇ ਦਿਨਾਂ ਚ ਇੱਕ ਆਪਾਂ ਖਬਰ ਕਰੀ ਸੀ ਵੀ ਕਿਸੇ ਮੰਦਰ ਦੇ ਵਿਚੋਂ ਨਕਲੀ ਉਹ ਚਾਂਦੀ ਸਾਰੀ ਨਕਲੀ।
0: ਹਾਂਜੀ ਹਾਂਜੀ, ਨਕਲੀ ਹਾਂਜੀ ਨਿਕਲਿਆ ਜੀ। ਬਿਲਕੁਲ,
2: ਮੈਂ ਮੇਰਾ ਤਾਂ ਇਹ ਸ਼ੰਕਾ ਸੀ ਵੀ ਇਹ ਸਿਉਣੇ ਨੂੰ ਚੈੱਕ ਕੀਤਾ ਜਾਵੇ ਕਿਤੇ ਸਿਉਣਾ ਵੀ ਉਹ ਚਾਂਦੀ ਵਾਂਗੂ ਲੱਗ ਰਹੀ ਹੈ।
0: ਇਹ ਤਾਂ ਪਤਾ ਕਰਨਾ ਹੋ ਜੀ, ਉੱਥੇ ਹੀ ਦੇਖ ਲੋ ਲੈ ਕੇ ਤਾਂ ਉੱਥੇ ਹੀ ਮੰਦਰਾਂ ਚ ਚੜਾਈ ਜਾਂਦੇ ਸੀ ਤੇ ਉਹ ਪਿੱਛੇ ਆ ਉਹ ਬਿਲਕੁਲ ਫੜੇ ਹੋਏ ਨੇ ਜੀ, ਉਹ ਆਪਣੇ ਜਿਹੜੇ ਕੀ ਸੁਨਿਆਰੇ ਕਹਿ ਲੋ ਜੋ ਬਣਾਉਂਦੇ ਆ ਜਿਹੜੇ,
2: ਉਹ ਕੀ ਪਤਾ ਜੀ ਅਸਲੀ ਸੋਨਾ ਪਹਿਲੇ ਹੀ ਵੇਚੀ ਬੈਠੇ। ਚਲੋ ਦਿਖਾ ਲੋ ਬੈਠੇ ਹੁਣ।
0: ਬਿਲਕੁਲ ਜੀ ਸੈਣੀ ਸਾਹਿਬ, ਕੀ ਕਹਿੰਦੇ ਹੋ ਜੀ?
1: ਗੱਲ ਏਦਾਂ ਹੈਗੀ ਆ ਜੀ ਵੀ ਉਹਨਾਂ ਦੇ ਭਰਮ ਹੀ ਪਾ ਦਿਓ, ਭਾਵਾਂ ਉਹਨਾਂ ਦਾ ਅਸਲੀ ਚੱਕ ਕੇ ਲੈ ਜਾਓ, ਕਹਿ ਤੋ ਨਕਲੀ ਹੈਗਾ ਆ। ਗੱਲ ਤਾਂ ਇਹ ਆ ਵੀ ਦੇਸ਼ ਦਾ ਤਾਂ ਭਲਾ ਹੋਊਗਾ ਜੀ, ਸਾਰੇ ਟਰਸਟਾਂ ਦੇ ਵਿੱਚ ਹੈਗੀ ਆ। ਜਿਸ ਚੀਜ਼ ਦਾ ਕੰਟਰੋਲ ਜਿਹੜਾ ਹੈਗਾ ਆ ਸਰ ਸਰਕਾਰ ਨੇ ਕੀਤਾ, ਬਾਅਦ ਦੇ ਵਿੱਚ ਡਿਵੈਲਪਮੈਂਟ ਉੱਥੇ ਬਾਅਦ ਦੇ ਵਿੱਚ ਹੀ ਹੋਈ ਆ ਜੀ। ਉਹ ਤੋਂ ਪਹਿਲਾਂ ਜਿਹੜਾ ਹੈਗਾ ਇਹ ਟਰਸਟ ਦੇ ਜਿਹੜੇ ਮੈਂਬਰ ਹੈਗੇ ਇਹੀ ਖਾ ਜਾਂਦੇ ਰਹੇ ਹੈਗੇ ਜੀ, ਇਹੀ ਬਦਲ ਦਿੰਦੇ ਰਹੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਮਤਲਬ ਜਿਹੜੀ ਸ਼ੰਕਾ ਆ ਇਹ ਨਿਰਾਧਾਰ ਨਹੀਂ ਹੈਗੀ, ਇਹ ਇਟ ਹੈਜ਼ ਵੈਲਿਊ। ਤੇ ਇਹ ਜਿਹੜਾ ਹੈਗਾ ਕਿ ਜਿਹੜੀ ਗੱਲ ਕਹਿਣੀ ਆ ਬਿਲਕੁਲ ਠੀਕ ਹੈਗੀ ਆ, ਉਹ ਇੱਕ ਤਾਂ ਜਿਹੜਾ ਟੈਸਟਿੰਗ ਹੋ ਜਾਊਗੀ, ਦੂਜਾ ਪਤਾ ਲੱਗ ਜੂਗਾ ਭਾਈ ਦੇਸ਼ ਦੇ ਕਿੰਨੇ ਕੁ ਕੰਮ ਆਉਂਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਮਿਲਣੀ ਚਾਹੀਦੀ ਜੀ। ਜੀ ਦਾਦੂ ਸਾਹਿਬ,
2: ਹਾਂਜੀ, ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਰੋਜ਼ ਸੁਣੀਦਾ
0: ਜੀ। ਥੈਂਕ ਯੂ,
2: ਨਵੀਂ ਨਵੀਂ ਸਭ ਨੂੰ ਮਿਲਦੀਆਂ ਨੇ
0: ਜੀ,
2: ਲੱਗੇ ਰਹੋ ਜੀ,
0: ਜ਼ਿੰਦਾਬਾਦ। ਥੈਂਕ ਯੂ ਜੀ, ਥੈਂਕ ਯੂ ਗੁਰਮੇਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹ ਕੈਨੇਡਾ ਤੋਂ ਗੁਰਮੇਲ ਜੀ ਜੁੜੇ ਸਨ ਬੜੇ ਦਿਨਾਂ ਬਾਅਦ, ਤੇ ਪ੍ਰੋਗਰਾਮ ਰੋਜ਼ ਸੁਣਦੇ ਨੇ, ਬਾਅਦ ਦੇ ਵਿਚ ਫੀਡਬੈਕ ਵੀ ਦਿੰਦੇ ਹਰ ਰੋਜ਼। ਤੇ ਜੀ ਸੈਣੀ ਸਾਹਿਬ, ਕਾਂਗਰਸ ਦੀ ਪੰਜਾਬ ਦੇ ਵਿਚ ਗੱਲ ਕਰੀਏ, ਚਲੋ ਮੀਡੀਆ ਦੇ ਵਿਚ ਅਫਵਾਹਾਂ ਪਹਿਲਾਂ ਹੀ ਛਪ ਜਾਂਦੀਆਂ ਨੇ ਜਾਂ ਛਾ ਜਾਂਦੀਆਂ ਨੇ ਜਾਂ ਮੀਡੀਆ ਦੇ ਉੱਤੇ ਗੱਲਬਾਤ ਚੱਲ ਜਾਂਦੀ ਹੈ ਕਿਆਸ ਰਾਹੀਆਂ, ਜਿਵੇਂ ਕਿ ਸਿਆਸੀ ਜੋਤਸ਼ੀ ਕਹਿ ਲੋ, ਤੇ ਜੋਤਸ਼ੀ ਦੂਸਰੇ ਜਿਹੜੇ ਹੱਥ ਦੇਖ ਕੇ ਵੀ ਕਰਦੇ ਆ ਜੋਤਿਸ਼, ਤੇ ਪਰ ਇਹ ਸਿਆਸੀ ਜਿਹੜੇ ਨੇ ਜਾਂ ਮੀਡੀਆ ਦੇ ਜੋਤਸ਼ੀ ਜਿਹੜੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਹਵਾ ਦੇ ਵਿਚ ਛੱਡ ਹੀ ਦਿੰਦੇ ਆ। ਤਾਂ ਕਾਂਗਰਸ ਦੇ ਵਿਚ ਤਬਦੀਲੀ ਕਹਿੰਦੇ ਨਹੀਂ ਹੋਏਗੀ ਜੀ ਕੋਈ ਵੀ, ਹਜੇ ਮੰਥਨ ਚੱਲ ਰਿਹਾ ਜੀ।
1: ਦੇਖੋ ਜੀ, ਗੱਲ ਏਦਾਂ ਹੈਗੀ ਆ ਕਿ ਕਾਂਗਰਸ ਦੀ ਇੱਕ ਕਮਜ਼ੋਰੀ ਰਹੀ ਹੈਗੀ ਜੀ, ਇਹ ਡਿਸੀਜਨ ਜਿਹੜਾ ਲੈਣ ਦੇ ਵਿੱਚ ਲਿਆ ਇਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ।
0: ਜੀ,
1: ਇਹ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਕਿ ਵੈਸੇ ਵੀ ਜੇ ਤੁਸੀਂ ਡਿਸੀਜਨ ਜਦੋਂ ਇੰਨਾ ਲੇਟ ਲੈਂਦੇ ਹੈਗੇ ਆ ਉਦੋਂ ਤੱਕ ਤੁਹਾਡਾ ਜਿਹੜਾ ਆ ਲੁੱਟਿਆ ਜਾ ਚੁੱਕਾ ਹੁੰਦਾ ਕਾਰਵਾ
0: ਜੀ,
1: ਇਹ ਤਾਂ ਪਹਿਲਾਂ ਤੋਂ ਜਿਹੜਾ ਹੈਗਾ ਇਹਨਾਂ ਨੂੰ 6 ਮਹੀਨੇ ਪਹਿਲਾਂ ਜਿਹੜੇ ਆ ਇੱਕ ਜਿਹੜੇ ਆ ਡਿਸੀਜਨ ਲੈ ਲੈਣਾ ਚਾਹੀਦਾ ਸੀ। ਉਹਦੇ ਜੋ ਵੀ ਘਾਟ ਵਾਧ ਹੁੰਦੀ ਡਿਸੀਜਨ ਤੁਹਾਡਾ ਸਹੀ ਵੀ ਪੈ ਸਕਦਾ ਹੈ, ਗਲਤ ਵੀ ਪੈ ਸਕਦਾ ਹੈ, ਪਰ ਤੁਸੀਂ ਡਿਸਾਈਡ ਕਰਦੇ ਹੋਏ ਤਾਂ ਦੱਸੋ ਜੀ।
0: ਜੀ,
1: ਦੇਖੋ ਰਾਜਾ ਵਡਿੰਗ ਦੀ ਜਿਹੜੀ ਹੈਗੀ ਆ ਬਤੌਰ ਇਮੇਜ ਜਿਹੜੇ ਆ ਪ੍ਰਧਾਨ, ਉਹਦੀ ਤਾਂ ਮੁਕਰੀ ਬਣ ਗਈ ਹੈਗੀ ਆ ਜੀ।
0: ਜੀ,
1: ਪ੍ਰਗਟ ਸਿੰਘ ਨੇ ਕੀ ਕਿਹਾ ਜੀ ਤੇ ਕਾਂਗਰਸ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਆ ਜਿਹਨੂੰ ਕੋਈ ਜਿਹੜਾ ਹੈਗਾ ਆ ਪੁਲਿਸ ਦਾ, ਈਡੀ ਦਾ, ਹਾਂਜੀ ਸੀਬੀਆਈ ਦਾ ਕਿਸੇ ਦਾ ਡਰ ਨਾ ਹੋਵੇ
0: ਜੀ।
1: ਬੜੀ ਵਧੀਆ ਲਾਈਨ ਅੰਡਰ
0: ਕੀਤੀ
1: ਤੁਹਾਨੂੰ ਕਾਂਗਰਸ, ਹਾਂਜੀ ਕਾਂਗਰਸ ਅਪੋਜ਼ ਕਰਦੀ ਕਿਤੇ ਦਿਸੀ ਨੀ ਸਰਕਾਰ ਨੂੰ ਜੀ, ਇਸ ਕਰਕੇ ਨੀ ਦਿਸੀ ਕਿ ਪ੍ਰਧਾਨ ਹੀ ਜਿਹੜਾ ਤੁਸੀਂ ਬਣਾਇਆ ਆ ਉਹਦੇ ਉਹਨੂੰ ਆਪਣਾ ਡਰ ਆ ਕਿ ਮੇਰੀਆਂ ਬੱਸਾਂ ਦੀਆਂ ਬਾੜੀਆਂ ਵਾਲਾ ਕੇਸ ਨਾ ਖੋਲ ਦੇਣ, ਮੈਨੂੰ ਨਾ ਅੰਦਰ ਕਰ ਦੇਣ
0: ਜੀ,
1: ਉਹ ਕੰਪਰੋਮਾਈਜ਼। ਜਦੋਂ ਬੰਦਾ ਹੀ ਕੰਪਰੋਮਾਈਜ਼ ਗਿਆ ਜੀ ਤੇ ਉਹ ਆਪੋਜੀਸ਼ਨ ਦੀ ਮਤਲਬ ਕਿੱਦਾਂ ਨਿਭਾ ਸਕਦਾ ਭੂਮਿਕਾ ਜੀ।
0: ਜੀ,
1: ਮਾੜਾ ਮੋਟਾ ਕਿਤੇ ਕਹਿ ਛੱਡਿਆ। ਫਿਰ ਰਾਜਾ ਵੜਿੰਗ ਦਾ ਇਹ ਹੈਗਾ ਆ ਜੀ, ਤੁਸੀਂ ਦੇਖੋ ਇੱਕ ਪਿੱਛੇ ਜਦੋਂ ਉਦੋਂ ਪ੍ਰਚਾਰ ਕਰਦੇ ਪਏ ਸੀ ਬਾਈ ਇਲੈਕਸ਼ਨ ਦੇ ਵਿੱਚ, ਹਾਂਜੀ, ਉਹ ਪਿੰਡ ਵਾਲੇ ਪਿੰਡ ਦਾ ਤਾਂ ਕੁੱਤਾ ਮਾਣ ਨੀ ਹੁੰਦਾ, ਇਹ ਤੁਹਾਡਾ ਉਮੀਦਵਾਰ ਆ, ਹਾਂਜੀ। ਫਿਰ ਇੱਕ ਪ੍ਰਧਾਨ ਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ
0: ਜੀ, ਤਾਰੀਫ ਕਰਦਾ, ਬੇਇੱਜ਼ਤੀ ਕਰਦਾ,
1: ਹਾਂਜੀ। ਫਿਰ ਤੁਸੀਂ ਇੱਕ ਬੂਟਾ ਸਿੰਘ ਹੁੰਦਾ ਸੀ ਰੰਗ ਦਾ ਕਾਲਾ, ਏਦਾਂ ਕਰਕੇ ਆਹ ਕੋਈ ਗੱਲਾਂ ਕਰਨ ਦੀਆਂ ਸੀ ਜੀ, ਇਹ ਪ੍ਰਧਾਨ ਦੇ ਮੂੰਹੋਂ ਸ਼ੋਭਾ ਦਿੰਦੀਆਂ ਗੱਲਾਂ ਜੀ। ਤੁਹਾਡਾ ਤਾਂ ਏਡਾ ਸੀਨੀਅਰ ਲੀਡਰ ਹੈਗਾ ਸੀ, ਤੁਹਾਡੇ ਰਿਸਪੈਕਟ ਤੁਹਾਨੂੰ ਚਾਹੀਦੀ ਹੈਗੀ, ਕਹਿਣਾ ਤੂੰ ਜੋ ਚਾਹੁੰਦਾ ਹੈਗਾ ਆ, ਤੇ ਤੂੰ ਕਹਿ ਕੇ ਜਿਹੜਾ ਹੈਗਾ ਇਸ ਚੀਜ਼ ਦੇ ਨਾਲ ਭਾਈਚਾਰੇ ਦੇ ਵਿੱਚ ਵੀ ਮਨ ਦੇ ਵਿੱਚ ਆਉਂਦੀ ਹੈਗੀ ਆ ਭਾਈ, ਤੁਸੀਂ ਕਰਨੀ ਤਾਂ ਤੁਸੀਂ ਕਾਂਗਰਸ ਦੀ ਸਿਫਤ ਹੈਗੀ ਆ, ਤੇ ਨਾਲ ਜਿਹੜਾ ਇਹ ਟਾਰਗੇਟ ਦੂਜੇ ਭਾਈਚਾਰਿਆਂ ਨੂੰ ਕਰ ਲੈਂਦੇ ਆ
0: ਜੀ,
1: ਤੇ 12-5-48 ਵਾਲਾ ਜਿਹੜਾ ਹੈਗਾ ਆ ਉਹ ਤਾਂ ਚੱਲਣ ਲੱਗਾ ਹੈਗਾ ਜੀ, ਅਗਲੇ ਚਲਾ ਦਿੰਦੇ ਆ ਵੀ ਆਹ ਕਾਂਗਰਸ ਨੇ ਏਦਾਂ ਦੇ ਪ੍ਰਧਾਨ ਬਣਾਏ, ਜਦੋਂ ਬੋਲਦੇ ਹੈਗੇ ਆ ਬੋਲਣ ਦੀ ਸ਼ੈਲੀ ਉਹਨਾਂ ਦੀ ਏਦਾਂ ਦੀ ਹੁੰਦੀ ਆ ਜੀ, ਉਹ ਇੱਕ ਜਗ੍ਹਾ ਦੇ ਹੈਗੇ ਜਨਾਨੀਆਂ ਨੂੰ ਗਾਲ ਹੀ ਕੱਢ ਦੇਣ ਲੱਗੇ ਸੀਗੇ, ਹੈਂ ਹੁਣ 1,000 ਰੁਪਏ ਦੇ ਮਗਰ ਨਾ ਲੱਗ ਜਾਏ ਉਹ, ਹੈਂ ਇੱਕ ਤਾਂ ਤੁਸੀਂ ਏਦਾਂ ਕਰਕੇ, ਹਾਂਜੀ ਕੀ ਯਾਰ ਇਹ ਕੋਈ ਤਰੀਕਾ ਥੋੜਾ ਹੈਗਾ ਆ। ਫਿਰ ਉਹ ਆਪਣਾ ਜਿਹੜਾ ਹੈਗਾ ਆ ਤੇ ਆਪਣੀ ਵਿਲਿੰਗਨੈਸ ਜਿਹੜੀ ਆ ਜਾਂ ਤਾਂ ਹਿਊਮਰ ਕ੍ਰੀਏਟ ਕਰਨ ਵਾਸਤੇ ਏਦਾਂ ਕਿ ਰੰਧਾਵਾ ਸਾਹ ਤੁਸੀਂ ਤਾਂ ਮਤਲਬ ਕੱਟ ਲਿਆ ਆਪਣਾ ਟਾਈਮ, ਹੈਂਜੀ ਤੁਹਾਨੂੰ ਦਿਖਾਵਾਂਗੇ, ਹੈਂਜੀ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਆਪਣਾ ਟਾਈਮ ਪੂਰਾ ਕਰ ਚੁੱਕੇ ਆ ਜੀ। ਉਹ ਇੱਥੇ ਹੈ ਨਾ ਕਾਂਗਰਸ ਪ੍ਰਧਾਨ ਦੇ ਮਨ ਦੇ ਵਿੱਚ ਫੀਲਿੰਗ ਪਹਿਲਾਂ ਹੀ ਮੁੱਖ ਮੰਤਰੀ ਵਾਲੀ ਆ ਰਹੀ ਹੈ ਜੀ, ਰਾਜਾ ਵੜਿੰਗ ਦੇ ਵਿੱਚ ਇੰਨੇ ਗੁਣ ਹੈ ਨੀ ਗੇ, ਜਿੰਨੇ ਗੁਣਾਂ ਦਾ ਧਾਰਨੀ ਉਹਨੂੰ ਰਾਹੁਲ ਗਾਂਧੀ ਸਮਝੀ ਜਾਂਦਾ ਜੀ। ਉਹਨਾਂ ਦੀ ਕਮਜ਼ੋਰੀ ਇਹ ਹੈਗੀ ਆ ਕਿ ਉਹ ਇੰਟੈਲੀਜੈਂਟ ਬੰਦੇ ਦੀ ਕਦਰ ਨਹੀਂ ਕਰਦੇ, ਲੋਇਲ ਬੰਦੇ ਦੀ ਜ਼ਿਆਦਾ ਕਦਰ ਕਰਦੇ ਆ ਜੀ। ਇੰਟੈਲੀਜੈਂਟ ਬੰਦਾ ਜਿਹੜਾ ਹੁੰਦਾ ਆ ਗਲਤ ਨੂੰ ਗਲਤ ਕਹਿਣ ਦੇ ਵਿੱਚ ਹੈਜੀਟੇਟ ਨਹੀਂ ਕਰਦਾ ਹੁੰਦਾ
0: ਜੀ,
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਕੋਲੋਂ ਫੈਸਲਾ ਨਹੀਂ ਲਿਆ ਜਾਂਦਾ। ਉਹ ਕਹਿੰਦੇ ਜੀ ਕਲੈਕਟਿਵ ਰਿਸਪੋਂਸੀਬਿਲਟੀ ਹੋਊਗੀ ਜੀ, ਕਲੈਕਟਿਵ ਰਿਸਪੋਂਸੀਬਿਲਟੀ ਤੇ ਕਿਤੇ ਨੀ ਕੁਛ ਵੀ ਹੋਣਾ, ਇਹ ਕੋਈ ਬੀਜੇਪੀ ਥੋੜਾ ਹੈਗੀ ਆ ਜੀ, ਬੀਜੇਪੀ ਚ ਤਾਂ ਪਤਾ ਆ ਜੀ।
0: ਪਰ ਸੈਣੀ ਸਾਹਿਬ ਦੇਖੋ, ਦੋ ਧੜੱਲੇ ਦੇ ਨਾਲ ਬੋਲਣ ਵਾਲੇ ਜਾਂ ਥਿੜਕਦੇ ਬਣਗੇ ਅੰਕੜਿਆਂ ਦੇ ਪ੍ਰਤੀ, ਜਾਂ ਕੋਈ ਗੱਲਬਾਤ ਕਰਨੀ ਹੈ, ਕਿਸੇ ਭਾਈਚਾਰੇ ਦੀ ਗੱਲ ਕਰਨੀ ਹੈ, ਜਾਂ ਕੁਝ ਖਾਸ ਦਿਹਾੜਿਆਂ ਦੇ ਉੱਤੇ ਗੱਲ ਕਰਨੀ ਹੈ, ਖਹਿਰਾ ਸਾਹਿਬ ਹੋ ਗਏ ਤੇ ਪ੍ਰਗਟ ਸਿੰਘ ਹੋਣੀ, ਕੀ ਘਾਟ ਕੀ ਆ ਉਹਨਾਂ ਦੇ ਵਿਚ, ਕੀ ਕਾਰਨ ਨੇ ਕਿ ਕਾਂਗਰਸ ਜਾਂ ਰਾਹੁਲ ਗਾਂਧੀ ਹੋਣਾ ਦੀ ਨਜ਼ਰ ਜਿਹੜੀ ਆ ਉਹਨਾਂ ਦੇ ਉੱਤੇ ਕਿਉਂ ਨਹੀਂ ਜਾ ਰਹੀ, ਕਿ ਉਹ ਵੱਡੇ ਪੱਧਰ ਦੇ ਉੱਤੇ ਬੂਸਟ ਕਰ ਸਕਦੇ ਨੇ 6 ਮਹੀਨਿਆਂ ਦੇ ਵਿਚ ਪਾਰਟੀ ਨੂੰ?
1: ਪਾਰੇ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ, ਇਹ ਜੀ ਏਦਾਂ ਕਰ ਲੈਣਾ ਜੀ ਵੀ LOP ਬਣਾ ਦੇਣ ਖਹਿਰਾ ਸਾਹਿਬ ਨੂੰ, ਪਾਰਟੀ ਪ੍ਰਧਾਨ ਬਣਾ ਦੇਣ ਪ੍ਰਗਟ ਸਿੰਘ ਨੂੰ
0: ਜੀ,
1: ਪਰ ਕਿਉਂਕਿ ਇਹ ਫੇਰ ਬਿਲਕੁਲ ਜਿਹੜਾ ਹੈਗਾ ਆ ਪੋਲੀਟੀਕਲ ਲੋਕਾਂ ਦੀਆਂ ਕੈਲਕੂਲੇਸ਼ਨ ਕਿੱਦਾਂ ਹੁੰਦੀਆਂ ਆ, ਭਾਈ ਇੱਕ ਹਿੰਦੂ ਲਾਉਣਾ ਆ, ਇੱਕ SC ਲਾਉਣਾ, ਇੱਕ ਜਿੱਕ ਜੱਟ ਸਿੱਖ ਲਾਉਣਾ ਹੈਗਾ ਆ ਜੀ, ਉਹ ਇਸ ਤਰੀਕੇ ਦੀਆਂ ਕੈਲਕੂਲੇਸ਼ਨਾਂ ਦੇ ਵਿੱਚ ਜਿਹੜਾ ਪੈ ਜਾਂਦੇ ਹੈਗੇ ਆ, ਜਦ ਕਿ ਇਹਨਾਂ ਨੂੰ ਇਹ ਨੀ ਪਤਾ ਵੀ ਲੋਕੀ ਹੁਣ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲ ਚੁੱਕੇ ਆ,
0: ਏਦਾਂ ਲਾ ਦਾਂਗੇ ਉੱਥੇ ਕੀ ਆ,
1: ਅੱਗੇ ਤੁਸੀਂ ਚੰਨੀ ਸਾਹਿਬ ਨੂੰ ਜਦੋਂ ਨੇ ਮਤਲਬ ਬਣਾਇਆ, ਹਾਂਜੀ ਉਹਨਾਂ ਨੇ ਮਤਲਬ ਡਿਕਲੇਅਰ ਕੀਤਾ ਸੀ, ਇਹਨਾਂ ਨੂੰ ਇਹ ਸੀ ਕਿ SC ਭਾਈਚਾਰੇ ਦੀਆਂ ਵੋਟਾਂ ਸਾਰੀਆਂ ਜਿਹੜੀਆਂ ਹੈਗੀਆਂ ਉਧਰ ਉਹ ਦੋਨਾਂ ਸੀਟਾਂ ਤੋਂ ਹਾਰ ਗਏ,
0: ਨਾਲੇ ਕਾਂਗਰਸ ਦੇ ਉੱਤੇ ਤਾਂ ਇਲਜ਼ਾਮਬਾਜ਼ੀ ਹੈ ਹੀ ਨੀ, ਇਹਨਾਂ ਨੂੰ ਤਾਂ ਮਤਲਬ ਕਿ ਸੈਕੂਲਰ ਚੱਲਣਾ ਚਾਹੀਦਾ ਹੈ ਜਿੱਦਾਂ ਪਹਿਲਾਂ ਸੀਗਾ ਹੀ ਸਾਰਾ ਕੁਝ ਚੱਲਦਾ ਸੀ, ਇਹ ਕਾਹਤੋਂ ਜਾਤ ਪਾਤ ਦੇ ਵਿੱਚ ਪੈ ਗਏ ਨੇ?
1: ਇਹ ਕਹਿੰਦੇ ਸੈਕੂਲਰ ਆ, ਪਰ ਜਿੰਨੀ ਕਾਂਗਰਸ ਜਿਹੜੀ ਇਸ ਮਸਲੇ ਦੇ ਵਿੱਚ ਦੋਸ਼ੀ ਆ ਨਾ ਜੀ, ਓਨੀ ਤਾਂ BJP ਵੀ ਦੋਸ਼ੀ ਹੈ ਨੀ, BJP ਦਾ ਤਾਂ ਠੀਕ ਆ ਵੀ ਉਹਦੇ ਤੋਂ ਗਿਲਾ ਹੈ ਹੀ ਨੀ ਨਾ ਜੀ, ਅਗਲਿਆਂ ਦਾ ਤਾਂ ਏਜੰਡਾ ਆ, ਹਾਂਜੀ
0: ਉਹ ਤਾਂ ਸਾਫ਼ ਕਹਿੰਦੇ ਨੇ,
1: ਇਹਨਾਂ ਦਾ ਜਾਤੀਵਾਦ ਨੂੰ ਜਿੰਨਾ ਇਹਨਾਂ ਨੇ ਕਾਂਗਰਸ ਨੇ ਜਿਹੜਾ ਹੈਗਾ ਬੜਾਵਾ ਦਿੱਤਾ ਆ, ਹੋਰ ਕਿਸੇ ਕਲਾਸ ਨੇ ਦਿੱਤਾ ਹੀ ਨੀ ਜੀ, ਹੋਰ ਕਿਸੇ ਪਾਰਟੀ ਨੇ ਦਿੱਤਾ ਹੀ ਨੀ
0: ਜੀ।
1: ਫਿਰ ਧਰਮ ਦਾ ਬੀਜ ਵੀ ਜਿਹੜਾ ਹੈਗਾ ਆ, ਰਾਮ ਮੰਦਿਰ ਦੇ ਜਿਹੜੇ ਹੈਗੇ ਆ ਜੰਦੇ ਕਿਹਨੇ ਖਿਲਾਏ ਸੀ ਰਾਜੀਵ ਗਾਂਧੀ ਨੇ
0: ਜੀ,
1: ਉਹ ਜਿਹੜਾ ਹੈਗਾ ਆ ਉਹ ਤੋਂ ਬਾਅਦ ਠੀਕ ਆ, ਮੁੱਦਾ ਚੱਕਿਆ ਅਗਲਿਆਂ ਨੇ, BJP ਕੈਸ਼ ਕਰਕੇ ਲੈ ਗਈ ਜੀ
0: ਜੀ।
1: ਜੇ ਵੋਟਰ ਨੇ ਸਰ ਇਸੇ ਐਂਗਲ ਨਾਲ ਹੀ ਵੋਟ ਪਾਉਣੀ ਹੋਵੇ ਤੇ ਜਿਹੜੀ BJP ਦੀਆਂ ਸੀਟਾਂ ਵੀ ਇੱਥੇ ਹਿੰਦੂ ਜਿੰਨੇ ਪਰਸੈਂਟ ਹੈਗੇ ਆ ਉਨੀਆਂ ਆ ਜਾਣਗੀ, ਤੇ ਇਹਨਾਂ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੀਆਂ ਉਹ ਵੀ ਕਦੀ ਨਾ ਘਟਣ ਜੀ
0: ਜੀ।
1: ਪਰ ਕਿਉਂਕਿ ਲੋਕਾਂ ਦਾ ਜਿਹੜਾ ਥਿੰਕਿੰਗ ਹੈਗੀ ਆ, ਲੋਕੀ ਦੇਖਦੇ ਹੈਗੇ ਕਿ ਬੰਦਾ ਸਾਹਮਣੇ ਵਾਲਾ ਕੌਣ ਆ ਜੀ, ਪਾਰਟੀ ਜਿਹੜੀ ਹੈਗੀ ਆ ਉਹ ਜਿਹੜੀ ਸੈਕੰਡਰੀ ਆ ਜਾਂਦੀ, ਪਹਿਲਾਂ ਬੰਦੇ ਦਾ ਆ ਜਾਂਦਾ ਹੈ ਜੀ ਕਿ ਬੰਦਾ ਠੀਕ ਹੈ ਜੀ,
0: ਪਰ ਇੱਕ ਗੱਲ ਸਾਨੂੰ ਸਾਹਿਬ ਅਜੇ ਤੱਕ ਵੀ ਸਮਝ ਨਹੀਂ ਆਈ, ਦੇਖੋ ਪੂਰੇ ਭਾਰਤ ਦੇ ਵਿਚ ਜਾਂ ਬੰਗਾਲ ਦੇ ਵਿਚ ਹਿੱਕ ਦੇ ਜ਼ੋਰ ਦੇ ਨਾਲ ਰਾਹੁਲ ਗਾਂਧੀ ਨੇ ਮਤਲਬ ਕਿ ਐਸ ਆਈ ਆਰ ਦੇ ਖਿਲਾਫ਼ ਪ੍ਰਚਾਰ ਕੀਤਾ ਹੈ, ਬੋਲਬਾਲਾ ਕੀਤਾ ਹੈ, ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਜਾਂ ਇੰਡੀਅਨ ਗੱਠਜੋੜ ਨੂੰ ਨਾਲ ਲੈ ਕੇ ਜਿਹੜਾ ਤੁਰਿਆ। ਪਰ ਪੰਜਾਬ ਦੇ ਵਿਚ ਕੱਲ ਮੈਂ ਕੱਲ ਵੀ ਆਪਾਂ ਗੱਲ ਕੀਤੀ ਸੀ, ਮਾਨ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਐਸ ਆਈ ਆਰ ਨੂੰ। ਚਲੋ ਇਹਦੇ ਵਿਚ ਦੋਵੇਂ ਪੱਖ ਨੇ, ਪੋਜ਼ਿਟਿਵ ਵੀ ਆ ਨੈਗੇਟਿਵ ਵੀ ਹੈ। ਡਾਕਟਰ ਗਰਗ ਸਾਹਿਬ ਦੀ ਜਦੋਂ ਗੱਲ ਸੁਣਦੇ ਆ ਉਹ ਵੀ ਇਸ ਚੀਜ਼ ਦਾ ਮਤਲਬ ਕਿ ਕਾਫੀ ਜਿਹੜੇ ਨੇ ਅੰਕੜੇ ਦਿੰਦੇ ਆ ਸਾਰੀਆਂ ਚੀਜ਼ਾਂ ਕੀ ਕੁਝ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ। ਪਰ ਕਾਂਗਰਸ ਜਿਹੜੀ ਹੈ ਜਾਂ ਅਕਾਲੀ ਦਲ ਹੈ ਪੰਜਾਬ ਦੇ ਵਿਚ, ਉਹ ਐਸ ਆਈ ਆਰ ਦਾ ਮੁੱਦਾ ਕਿਉਂ ਨੀ ਚੱਕ ਰਹੇ ਜੀ ਇਸ ਪੰਜਾਬ ਦੇ ਵਿਚ, ਜਦੋਂ ਸਾਰਾ ਕੁਝ ਹੱਥੋਂ ਨਿਕਲ ਗਿਆ ਫਿਰ ਚੱਕਣਗੇ? ਜਾਂ ਰਾਹੁਲ ਗਾਂਧੀ ਨੇ ਉਧਰੋਂ ਇਸ਼ਾਰਾ ਨੀ ਹਜੇ ਤਾਈਂ ਕੀਤਾ ਕਿ ਐਸ ਆਈ ਆਰ ਦਾ ਮੁੱਦਾ ਜਿਹੜਾ ਪੰਜਾਬ ਦੇ ਵਿਚ ਕਿਉਂ ਨੀ ਸ਼ੁਰੂ ਹੋ ਗਿਆ?
1: ਭਾਰੀ ਸਾਹਿਬ ਇਹਨਾਂ ਦਾ ਕੋਨਸਟੈਂਟ ਮੁੱਦਾ ਰਹਿੰਦਾ ਹੀ ਕੋਈ ਨੀ ਜੀ। ਇੱਕ ਇਲੈਕਸ਼ਨ ਦੇ ਵਿਚ ਸ਼ੁਰੂ ਚ ਨਾਰਾ ਲਾ ਦਿੰਦੇ ਚੌਕੀਦਾਰ ਚੋਰ ਹੈ ਜੀ, ਚਲੋ ਜੀ ਉਹ ਚੱਲ ਪੈਂਦੀ ਕੰਪੇਨ ਜੀ। ਇਹ ਉਹ ਜਦੋਂ ਉੱਥੇ ਫੇਲ ਹੋ ਜਾਂਦੇ ਹੈਗੇ ਆ ਉਸ ਕੰਪੇਨ ਨੂੰ ਬਿਲਕੁਲ ਛੱਡ ਦਿੰਦੇ ਹੈਗੇ ਆ, ਉਹ ਕਿਤਾਬ ਸੰਵਿਧਾਨ ਵਾਲੀ ਚੱਕ ਲੈਂਦੇ ਹੈਗੇ ਜੀ, ਇੰਨੀ ਕਾਪੀ ਨਾ ਉਹ ਪੜ੍ਹੀ ਆ ਤੇ ਨਾ ਵਾਸਤਾ ਹੈ ਜੀ। ਜਿੱਦਾਂ ਮਾਨ ਸਾਹਿਬ ਨੇ ਜਿਹੜਾ ਬੇਅਦਬੀ ਵਾਲਾ ਕਾਨੂੰਨ ਨੀ ਪੜ੍ਹਿਆ ਹੈ ਤੇ ਰਾਹੁਲ ਗਾਂਧੀ ਨੇ ਉਹ ਸੰਵਿਧਾਨ ਵਾਲਾ ਨੀ ਪੜ੍ਹਿਆ ਹੈ
0: ਜੀ।
1: ਹਾਂਜੀ ਮੁੜ ਕੇ ਜਦੋਂ ਦੇਖਿਆ ਵੀ ਭਾਈ ਇਸ ਚੀਜ਼ ਦੇ ਨਾਲ ਹਾਂਜੀ ਵੋਟ ਚੋਰ ਗੱਦੀ ਛੋੜ ਹੈ ਜੀ, ਉਹ ਜਿਹੜਾ ਆਮ ਲੋਕਾਂ ਨੂੰ ਮਤਲਬ ਨੀ ਇਹਨਾਂ ਚੀਜ਼ਾਂ ਨਾਲ ਜੀ, ਆਮ ਲੋਕਾਂ ਨੂੰ ਚੀਜ਼ਾਂ ਨਾਲ ਮਤਲਬ ਇਹ ਆ ਵੀ ਗੁੱਡ ਗਵਰਨੈਂਸ ਚਾਹੀਦੀ ਹੈਗੀ ਆ, ਤੇ ਮਤਲਬ ਸਾਡਾ ਜਿਹੜਾ ਆ ਜੀਵਨ ਪੱਧਰ ਜਿਹੜਾ ਆ ਉਹ ਉੱਚਾ ਹੋਣਾ ਚਾਹੀਦਾ ਆ।
0: ਬਿਲਕੁਲ ਹੈ ਜੀ
1: ਸਰ, ਮੈਂ ਇੱਕ ਛੋਟਾ ਜਿਹਾ ਟੈਸਟ ਜਿਹੜਾ ਆ ਉਹ ਮੈਂ ਦੱਸਦਾ ਜੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿਚ ਨਾ ਤਾਂ ਕੋਈ ਵੱਡਾ ਲੀਡਰ ਸੀ, ਸਪੋਕਸਮੈਨ ਸੀ, ਨਾ ਕੋਈ ਕੁਛ ਹੈਗਾ ਸੀ
0: ਜੀ,
1: ਬਟ ਉਹ ਕੋਨਸਟੈਂਟਲੀ ਕੰਮ ਕਰਦੇ ਰਹੇ ਔਰ ਉਹਨੂੰ ਮਨਿਊਟਲੀ ਵਾਚ ਕਰਦੇ ਰਹੇ। ਮੈਂ ਦੇਖਿਆ ਕਿ ਲੋਕਾਂ ਦਾ ਜੀਵਨ ਪੱਧਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ, ਉਸ ਟਾਈਮ ਦੇ ਵਿਚ ਹੀ ਮੈਂ ਬਹੁਤੇ ਬੰਦਿਆਂ ਨੂੰ ਸਕੂਟਰ ਤੋਂ ਕਾਰਾਂ ਤੇ ਆਉਂਦੇ ਦੇਖਿਆ ਜੀ।
0: ਬਿਲਕੁਲ
1: ਉਸ ਟਾਈਮ ਦੇ ਉੱਤੇ ਹੀ ਮੈਂ ਲੋਕਾਂ ਦਾ ਜਿਹੜਾ ਹੈਗਾ ਆ ਬੈਂਕਾਂ ਦੇ ਵਿਚ ਸੇਵਿੰਗ ਵਧਦੀ ਦੇਖੀ ਜੀ, ਲੋਕਾਂ ਦੀਆਂ ਐਫ ਡੀ ਆਰ ਦੇ ਵਿਚ ਇਨਵੈਸਟਮੈਂਟ ਦੇਖੀ ਜੀ,
0: ਪ੍ਰਾਪਤੀਆਂ
1: ਵਧੀਆਂ। ਉਸ ਤੋਂ ਬਾਅਦ ਜਦੋਂ ਇਹ ਆਈ ਹਾਂਜੀ ਉਹ ਤੋਂ ਬਾਅਦ ਜਦੋਂ ਇਹ ਸਰਕਾਰ ਆਈ ਹੈਗੀ ਆ ਇਹਨਾਂ ਨੇ ਬੈਂਕਿੰਗ ਬਿਜ਼ਨਸ ਦਾ ਤਾਂ ਇੱਦਾਂ ਦਾ ਬੇੜਾ ਗਰਕ ਕੀਤਾ, ਬੈਂਕਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਪੈਸਾ ਜਿਹੜਾ ਹੈਗਾ ਆ ਉਹਨਾਂ ਦੀ ਸੇਵਿੰਗ ਤਾਂ ਰਹਿਣ ਹੀ ਨਹੀਂ ਦਿੱਤੀ
0: ਜੀ।
1: ਕਿਹੜੀਆਂ ਸਰਵਿਸਿਸ ਬੈਂਕ ਜਿਹੜੀਆਂ ਹੈਗੀ ਆ ਤੁਹਾਡੇ ਪੈਸੇ ਨੂੰ ਲੈ ਕੇ ਤੁਹਾਨੂੰ ਇੰਟਰਸਟ ਦਿੰਦਾ ਸੀ, ਅੱਗੇ ਕਮਾ ਕੇ ਦਿੰਦਾ ਸੀ ਜਾਂ ਜਿੱਦਾਂ ਮਰਜ਼ੀ ਆ, ਹੁਣ ਤਾਂ ਤੁਹਾਡੇ ਪੈਸੇ ਨੂੰ ਕੁੰਡੀ ਲਾਂਦਾ ਕਤਰੇ ਉਹਨਾਂ ਚੋਰ ਬਣਾ ਤੇ ਸਾਰੇ ਮਹਿਕਮੇ
0: ਜੀ,
1: ਅੱਗੇ ਦੀ ਅੱਗੇ ਜਿਹੜਾ ਹੈਗਾ ਆ ਤੁਸੀਂ ਬਾਕੀ ਸਰਕਾਰਾਂ ਦਾ ਦੇਖ ਲਓ, ਉਹਨਾਂ ਨੇ ਵੀ ਜਿਹੜਾ ਹੈਗਾ ਆ ਸਟੇਟ ਦੇ ਵਿਚ ਹੈਗਾ ਆ ਜੀ, ਉਹਨਾਂ ਨੇ ਸਰਕਾਰੀ ਜਿਹੜੇ ਪਬਲਿਕ ਸੈਕਟਰ ਆ ਉਹਦਾ ਪੱਠਾ ਬਿਠਾ ਤਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੇ ਪਬਲਿਕ ਸੈਕਟਰ ਦਾ ਪੱਠਾ ਆਪ ਬਿਠਾ ਕੇ ਬੀ ਐਸ ਐਨ ਐਲ ਨੂੰ ਫੇਲ ਕਰਨ ਲਈ ਜਿਹੜੀ ਹੈਗੀ ਆ ਉਹ ਜੀਓ ਲੈ ਆਉਂਦੀ ਜੀ, ਨੋਟਬੰਦੀ ਦੇ ਵਿਚ ਉਹਨੇ ਪਹਿਲਾਂ ਆ ਕੇ ਮੁਫ਼ਤ ਦਿੱਤਾ ਜੀ ਸਾਰਾ ਕੁਛ, ਡਾਟਾ ਮੁਫ਼ਤ ਹੈ ਜੀ, ਮੋਬਾਈਲ ਨੂੰ ਵੀ ਮੁਫ਼ਤ ਦਿੱਤੇ ਜੀ। ਉਹ ਤੋਂ ਬਾਅਦ ਦੇ ਵਿਚ ਜਿਹੜਾ ਹੈਗਾ ਆ ਤੁਸੀਂ ਦੇਖੋ ਅੱਜ ਕਿਸ ਭਾਅ ਜਿਹੜਾ ਹੈਗਾ ਉਹ ਪੈਕ ਦਿੰਦੇ ਹੈਗੇ, ਜਿਹੜਾ ਤੁਸੀਂ ਪੈਕ 2 ਮਹੀਨੇ ਪਹਿਲਾਂ 300 ਰੁਪਏ ਦਾ ਪਾਉਂਦੇ ਸੀ ਅੱਜ 400 ਦਾ ਪੈ ਰਿਹਾ ਜੀ, ਤੇ ਉਹ ਮਹੀਨੇ ਦੇ ਜਿਹੜੇ 31 ਦਿਨ ਹੁੰਦੇ ਹੈਗੇ ਆ ਜੀ ਉਹਨਾਂ ਦਾ 28 ਦਿਨ ਦਾ ਮਹੀਨਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਉਹਦਾ ਰਾਘਵ ਚੱਡੇ ਨੇ ਵੀ ਕਿਹਾ ਭਾਈ ਮਹੀਨੇ 12 ਹੁੰਦੇ ਆ ਸਾਲ ਦੇ ਵਿਚ, ਤੇ ਜਿਹੜਾ ਇਹ ਆ ਵੀ ਮਹੀਨੇ ਬਾਅਦ ਦਾ ਚਾਰਜ 13 ਵਾਰੀ ਮੋਬਾਈਲ ਰੀਚਾਰਜ ਕਰਾਉਣਾ ਪੈਂਦਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਦੇਖੋ ਨਾ ਫੇਰ ਕੁੰਡੀਆਂ ਕਿਸ ਤਰੀਕੇ ਦੀਆਂ ਲਾਉਂਦੇ, ਯੂਰੀਆ ਦਾ ਬੋਰੀ ਆਉਂਦੀ ਸੀ ਕਹਿੰਦੇ ਕੋਈ ਰੇਟ ਨੀ ਵਧਾਇਆ ਯੂਰੀਏ ਦਾ, ਕੀ ਕੀਤਾ ਯੂਰੀਏ ਦਾ ਬੋਰੀ 50 ਕਿਲੋ ਤੋਂ 45 ਕਿਲੋ ਦੀ ਪੈਕਿੰਗ ਕਰ ਦਿੱਤੀ, 5 ਕਿਲੋ ਯੂਰੀਆ ਹੀ ਖਾ ਗਿਆ
0: ਪਿੱਛੋਂ,
1: ਇਹ ਤਾਂ ਉਹ ਹਿਸਾਬ ਹੋਇਆ। ਇਹਨੇ ਕਿਹਾ ਵੀ ਹਾਂ ਯਾਰ ਤੇਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਕਹਿੰਦਾ ਆਪਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ, ਆਪਾਂ ਪਹਿਲਾਂ ਵੀ 1000 ਦਾ ਪਾਈਦਾ ਸੀ ਹੁਣ 20000 ਦਾ ਪਾਈਦਾ, ਚਲੋ ਗੱਲ ਮੁੱਕੀ ਬੇੜਾ ਪਾ। ਹਾਂਜੀ ਉਹ 1000 ਦਾ ਪਾ ਕੇ ਅੱਗੇ ਚ 5 ਦਿਨ ਕੱਢਦਾ ਸੀ, ਹੁਣ 4 ਦਿਨ ਬਾਅਦ 1000 ਦਾ ਪਾਉਣਾ ਹੈਗਾ, ਫਰਕ ਤਾਂ ਪੈਂਦਾ ਆ, ਪਰ ਗੱਲ ਆਪਣਾ ਮਨ ਕਿੰਨਾ ਵਧੀਆ ਸਮਝਾਇਆ ਆ ਕਿ ਆਪਾਂ 1000 ਦਾ ਹੀ ਪਾਈਦਾ ਸੀ, 20000 ਦਾ ਹੀ ਪਾਈਦਾ।
0: ਹਾਂਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਬੜਾ ਲੰਮਾ ਜਿਹੜਾ ਚੱਕਰ ਪਿਆ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ, ਪਰ ਅੱਜ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਕਾਫੀ ਸਪਸ਼ਟਤਾ ਦੇ ਵਿਚ ਗੱਲਬਾਤ ਦੱਸੀ ਹੈ ਕਿ ਲੜਾਈ ਅਸੀਂ ਭਾਈ ਲੜਾਂਗੇ, ਕਾਨੂੰਨੀ ਲੜਾਈ ਲੜਾਂਗੇ,
1: ਲੜਨੀ ਚਾਹੀਦੀ ਹੈਗੀ ਹੈ ਜੀ, ਗੱਲ ਤਾਂ ਇਹੀ ਹੈ ਨਾ ਜੀ, ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਜਿਆਦਾ ਵਧੀਆ ਸੀਗਾ ਸਰ
0: ਜੀ,
1: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਉੱਥੇ ਰਿਟ ਫਾਈਲ ਕਰ ਦਿੰਦੇ ਇੱਕ ਚੁੱਪ ਕਰਕੇ, ਇਹਨਾਂ ਦੇ ਚੰਡੀਗੜ੍ਹ ਵਕੀਲ ਬੈਠੇ ਤਾਂ ਹੁੰਦੇ ਆ ਜੀ, ਉੱਥੋਂ ਵਾਰੰਟ ਅਫਸਰ ਲਿਆ ਕੇ ਤੇ ਬੰਦਾ ਬਰਾਮਦ ਕਰਦੇ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਸੀ, ਥਾਣਾ ਸਾਰਾ ਸਸਪੈਂਡ।
0: ਬਿਲਕੁਲ ਜੀ,
1: ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੋਸ਼ ਦੇ ਨਾਲ ਜਿਹੜਾ ਹੈਗਾ ਆ ਹੋਸ਼ ਵੀ ਰੱਖਣਾ ਚਾਹੀਦਾ ਆ
0: ਜੀ।
1: ਤੇ ਠੀਕ ਹੈ, ਐ ਨੀ ਵੇ ਜੋ ਵੀ ਕੰਸੀਕੁਐਂਸਿਸ ਹੋਣਗੇ ਉਹ ਆਪੇ ਹੀ ਭੁਗਤ ਲੈਣਗੇ ਜੀ, ਨੋ ਡਾਊਟ ਕੇ। ਮਤਲਬ ਉਹਨਾਂ ਕੋਲ ਬਹਾਨਾ ਹੈਗਾ ਨਾ ਭਾਰੇ ਸਾਹਿਬ, ਗੱਲ ਤਾਂ ਇਹ ਹੈਗਾ,
0: ਦੇਤਾ ਬਹਾਨਾ ਦੇਤਾ ਜੀ, ਬਿਲਕੁਲ
1: ਬਹਾਨਾ ਦੇਤਾ ਆ ਉਹਨਾਂ ਨੂੰ, ਉਹਨਾਂ ਨੂੰ ਚਾਹੀਦਾ ਸੀ ਬਹਾਨਾ, ਉਹ ਬਹਾਨਾ ਉਹਨਾਂ ਨੂੰ ਮਿਲ ਗਿਆ ਜੀ। ਹੁਣ ਤਾਂ ਅਗਲੇ ਕਹੀ ਜਾਂਦੇ ਹੈਗੇ ਸਾਡੀਆਂ ਫਾਈਲਾਂ ਪਾੜ ਦਿੱਤੀਆਂ, ਤੁਹਾਡੇ ਕਿਹੜੀ ਫਾਈਲ ਪਾੜੀ ਜਾਂ ਇੱਦਾਂ ਕਰਕੇ ਆ
0: ਜੀ। ਪਰ

0: ਕਮਿਊਨਿਟੀ ਅਟੈਚ ਹੈਗੀ ਆ, ਇਹੀ ਸੀ ਐਮ ਆਫ ਦਾ ਸਟੇਟ ਹੈ ਜੀ। ਸੋ ਇਸ ਕਰਕੇ ਜਿਹੜਾ ਆ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਹੈਗੀ ਆ, ਔਰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਆਪਣੇ ਆਪ ਹੀ ਵਜਨਦਾਰ ਹੋ ਜਾਣੀ ਆ ਜਦੋਂ, ਕਿਉਂਕਿ ਉਹ ਅਹੁਦੇ ਤੇ ਬਿਰਾਜਮਾਨ ਨੇ।
1: ਬਿਲਕੁਲ,
0: ਜਦੋਂ ਬੰਦਾ ਅਹੁਦੇ ਤੇ ਨਹੀਂ ਹੁੰਦਾ ਗੱਲ ਉਦੋਂ ਹੁੰਦੀ ਆ, ਉਦੋਂ ਦੀ ਗੱਲ ਦਾ ਮੁੱਲ ਪੈਂਦਾ, ਉਦੋਂ ਪਤਾ ਹੁੰਦਾ ਵੀ ਗੱਲ ਦਾ ਕੀ ਬੋਲਿਆ ਤੇ ਉਹਦੇ ਕੀ ਕੰਸੀਕੁਐਂਸਿਸ ਆ।
1: ਬਿਲਕੁਲ ਹੈ ਜੀ। ਉਹ ਇੱਕ ਸਵਾਲ ਸੈਣੀ ਸਾਹਿਬ ਆਇਆ ਕਿ ਆਪਣੇ ਔਜਲਾ ਸਾਹਿਬ ਨੇ ਵੈਸੇ ਤਾਂ ਹਾਮੀ ਭਰੀ ਆ, ਸਾਡੇ ਵੀ ਇੱਥੇ ਹੋ ਗਿਆ ਰੇਟ ਵੱਧ ਗਏ, ਮਤਲਬ ਕਿ 50 ਸੈਂਟ 40 ਸੈਂਟ ਜਾਂ ਵਧਾ ਦਿੱਤਾ ਰੇਟ, ਤੇ ਪੈਕਿੰਗ ਜਿਹੜੀ ਪਹਿਲਾਂ 200 ਗ੍ਰਾਮ ਦੀ ਸੀ ਉਹ 180 ਗ੍ਰਾਮ ਦੀ ਕਰ ਦਿੱਤੀ, ਛੋਟੀ ਕਰ ਦਿੱਤੀ। ਇਸੇ ਤਰ੍ਹਾਂ ਔਜਲਾ ਸਾਹਿਬ ਨੇ ਕਿਹਾ ਕਿ ਸਾਡੇ ਇੱਥੇ ਵੀ ਬੀਅਰਾਂ ਦਾ ਜਿਹੜਾ ਠੰਡਿਆਂ ਦਾ ਜਿਹੜਾ ਜਿਹੜੇ ਹੈਗੇ ਨੇ ਰੇਟ ਉਹੀ ਹੈ, ਪਰ ਬੋਤਲਾਂ ਜਿਹੜੀਆਂ ਛੋਟੀਆਂ ਕਰ ਦਿੱਤੀਆਂ ਜਾਂ ਪੈਕਿੰਗ ਛੋਟੀ ਕਰ ਦਿੱਤੀ, ਇਹ ਸਿਲਸਿਲਾ ਪੂਰੀ ਮਤਲਬ ਕਿ ਦੁਨੀਆਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਜਿਹੜਾ ਤਿਆਰ ਕੀਤਾ ਫੂਡ ਜਿਹੜਾ ਆਉਂਦਾ ਸਾਰਾ। ਤੇ ਦੂਸਰੇ ਪਾਸੇ ਆਪਣੇ ਇੱਕ ਸ਼ੈਲੀ ਜੀ ਦਾ ਸੁਨੇਹਾ ਸੀਗਾ, ਉਹ ਕਹਿੰਦੇ ਭਾਰਤ ਜੀ ਹੁਣ ਇਹ ਕਿਸਾਨ ਕ੍ਰੈਡਿਟ ਕਾਰਡ ਕਿਹੜੀ ਕਿਸਾਨ ਜਥੇਬੰਦੀ ਨੇ ਮੰਗਿਆ ਸੀ ਜੀ? ਵੈਸੇ ਤਾਂ ਔਜਲਾ ਸਾਹਿਬ ਨੇ ਇਹਦਾ ਜਵਾਬ ਦੇ ਹੀ ਦਿੱਤਾ, ਕਹਿੰਦੇ ਤਾਂ ਹੀ ਤਾਂ ਦਿੱਤਾ, ਜਥੇਬੰਦੀਆਂ ਨੇ ਮੰਗਿਆ ਨਹੀਂ ਸੀ ਜੀ, ਤਾਂ ਕਰਕੇ ਦੇ ਦਿੱਤਾ ਜੀ।
0: ਜਥੇਬੰਦੀ ਤਾਂ ਖੇਤੀ ਪਾਲਿਸੀ ਮੰਗਦੀਆਂ ਸੀ, ਉਹ ਤਾਂ ਮਿਲੀ ਨੀ ਜੀ।
1: ਜੀ
0: ਵੈਸੇ ਸਾਹਿਬ ਜਿਹੜੀ ਗੱਲ ਮੈਂ ਕਹੀ ਆ ਨਾ, ਇਹ ਕਿਸਾਨ ਜਥੇਬੰਦੀਆਂ ਦੇ ਵਿਚ ਮਤਲਬ ਇਹ ਵਿਚਾਰ ਕੀਤੀ ਜਾਂਦੀ ਹੈ ਗੱਲ
1: ਜੀ।
0: ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਇਹ ਪਲੱਸ ਪੁਆਇੰਟ ਤਾਂ ਹੈ ਨਾ ਜੀ, ਕਿ ਉਹ ਉੱਥੇ ਦੇਖ ਰਹੇ ਆ ਕਿ ਸਾਡਾ ਧੰਦਾ ਫੇਲ ਹੋਇਆ ਤੇ ਹੋਇਆ ਕਿਉਂ, ਇਸ ਚੀਜ਼ ਦਾ ਅਨਾਲਿਸਿਸ ਕਰਦੇ ਪਏ ਆ ਨਾ ਜੀ ਉਸ ਵੇਲੇ
1: ਜੀ,
0: ਵੀ ਅਸੀਂ ਕਿੱਥੋਂ ਜਾ ਕੇ ਮਤਲਬ ਖਤਾ ਖਾਧੀ ਹੈਗੀ ਆ ਜੀ। ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈਗਾ ਆ ਕਿ ਭਾਈ ਅਸੀਂ ਕਰਜ਼ਾ ਜਿਹੜਾ ਆ ਸਰਕਾਰਾਂ ਸਾਨੂੰ ਕਰਜ਼ਾ ਦਿੰਦੀਆਂ ਨੇ, ਸਾਨੂੰ ਕਰਜ਼ੇ ਦੇ ਜਾਲ ਚ
1: ਫਸਾਉਂਦੀਆਂ ਆ। ਬਿਲਕੁਲ
0: ਹਾਂਜੀ, ਇਹ ਸਾਨੂੰ ਜਾਲ ਚ ਫਸਾਇਆ ਜਾਂਦਾ ਹੈਗਾ ਆ, ਉਹ ਤੋਂ ਬਾਅਦ ਸਾਡੇ ਕੋਲ ਨਿਕਲਿਆ ਨੀ ਜਾਂਦਾ ਕਿਉਂਕਿ ਘਰਾਂ ਦੇ ਖਰਚੇ ਏਦਾਂ ਦੇ ਹੁੰਦੇ ਹੈਗੇ, ਫਿਰ ਮੌਸਮ ਦੀ ਅਨਸਰਟਨਟੀ ਹੁੰਦੀ ਆ, ਫਸਲਾਂ ਦਾ ਝਾੜ ਘਟ ਗਿਆ ਕਿਤੇ, ਭਾਈ ਇੱਕ ਵਾਰੀ ਜਦੋਂ ਕਰਜ਼ਾ ਲੈ ਗਿਆ ਫਿਰ ਤਾਂ ਕਰਜ਼ਾ ਹੀ ਰਹਾਂਗੇ ਜੀ।
1: ਸੈਣੀ ਸਾਹਿਬ, ਆਸਟ੍ਰੇਲੀਆ ਦੀਆਂ ਖਬਰਾਂ ਨੇ, ਆਸਟ੍ਰੇਲੀਆ ਦੇ ਵਿਚ ਕਿਸਾਨ ਰੋ ਰਹੇ ਨੇ ਜੀ, ਉੱਥੇ ਮਤਲਬ ਕਿ ਸਾਰੀ ਫਸਲ ਕਣਕ ਦੀ ਓਦਾਂ ਹੀ ਖੜੀ ਹੈ, ਪਰ ਉਹਦੇ ਵਿਚ ਸਿੱਟਾ ਹੀ ਨੀ ਪਿਆ ਜੀ, ਕੋਈ ਮਤਲਬ ਕਿ ਦਾਣਾ ਹੀ ਹੈ ਨੀਗਾ ਜੀ, ਓਦਾਂ ਸਾਰਾ ਕੁਝ ਓਦਾਂ ਹੀ ਦਿਖਦਾ ਭੀ ਕਣਕ ਲੱਗੀ ਹੈ।
0: ਅੱਛਾ ਜੀ, ਮੇਰੇ ਨਾਲ ਵੀ ਏਦਾਂ ਹੀ ਹੋਈ ਆ, ਮਤਲਬ ਮੈਂ ਆਸਟ੍ਰੇਲੀਆ ਦਾ ਕਿਸਾਨ ਆ। ਠੀਕ ਹੈ ਜੀ, ਚਲੋ ਕੋਈ ਨੀ, ਸਬਰ ਕਰ
1: ਜੀ,
0: ਸਬਰ ਕਰ ਲੈਂਦੇ ਹਾਂ। ਹਾਂਜੀ, ਸਮਝ ਲਾ ਗਿਆ, ਆਸਟ੍ਰੇਲੀਆ ਦੇ ਵਿਚ ਬੀਜੀ ਸੀ ਤੇ ਆਪਣੇ ਵੀ ਏਦਾਂ ਹੀ ਹੋਈ ਜੀ, ਪਰ ਸਭ ਗੱਲ ਏਦਾਂ ਹੈਗੀ, ਆਲ ਓਵਰ ਦਾ ਵਰਲਡ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਹੀ ਹੈਗਾ ਜੀ। ਹੁਣ ਸਾਡੇ ਜਿਹੜੇ IAS ਅਫਸਰ ਹੈਗੇ ਆ ਉਹ ਵਿਦੇਸ਼ਾਂ ਦੇ ਟੂਰ ਕੱਢਦੇ ਆ, ਟੀਚਰ ਸਾਡੇ ਜਿਹੜੇ ਫਿਨਲੈਂਡ ਜਾਂਦੇ ਆ ਜੀ, ਉਹ ਇਹ ਚੀਜ਼ਾਂ ਸਿੱਖ ਕੇ ਆਉਂਦੇ ਹੈਗੇ ਆ ਜੀ। ਆ ਜਿਹੜਾ ਹੈਗਾ ਆ ਹੁਣ ਤੁਸੀਂ ਸਾਡੇ ਯੂਰੀਆ 5 ਕਿਲੋ ਕੱਢਿਆ ਹੈਗਾ ਆ, ਕੋਈ ਅਮਰੀਕਾ ਦਾ ਦੌਰਾ ਕਰਕੇ ਆਏ ਹੋਣੇ ਆ ਜੀ, ਉੱਥੋਂ ਦੇਖ ਕੇ ਆਏ ਹੋਣੇ ਆ, ਤੇ ਰੇਟ ਵਧਾਓ ਤੇ ਰੌਲਾ ਪੈਂਦਾ, ਚੁੱਪ ਕਰਕੇ ਬੋਰੀ ਚੋਂ 5 ਕਿਲੋ ਯੂਰੀਆ ਹੀ ਕੱਢ ਲਓ।
1: ਹਾਂਜੀ,
0: ਹਾਂਜੀ, ਤੋ ਆਪਣੇ ਆਪ ਹੀ ਜਿਹੜਾ ਹੈਗਾ ਹੋ ਜਾਂਦਾ ਜੀ, ਘਾਟਾ ਵਾਧਾ ਪੂਰਾ।
1: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ,
0: ਠੀਕ ਹੈ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਇੰਨਾ ਜੀ, ਬਹੁਤ ਬਹੁਤ ਸ਼ੁਕਰੀਆ,
0: ਗ੍ਰੇਟਫੁਲ ਜੀ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸੰਚੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਹੁੰਦਾ ਤਾਂ ਸਾਂਝਾ ਕਰ ਸਕਦੇ ਹੋ, ਕੋਈ ਸਵਾਲ ਜਵਾਬ ਹੈ ਤਾਂ ਉਹ ਵੀ ਆਪਾਂ ਬਾਤ ਕਰ ਸਕਦੇ ਹਾਂ, ਪਾ ਸਕਦੇ ਹਾਂ। +358 449 76 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਸਾਡੇ ਇੱਥੇ ਵੀ, ਹਾਂਜੀ ਮਜੀਠੀਆ ਵੀ ਕਹਿੰਦੇ ਹਰ ਵਾਰ ਕਹਿੰਦਾ ਸੀ ਦੇ ਪਰਚਾ, ਜੇ ਹਿੰਮਤ ਹੈ ਤਾਂ ਹੁਣ, ਤੇ ਅਗਲੇ ਨੇ ਕਹਿੰਦੇ ਦੇ ਤਾਂ ਫਿਰ ਹੁਣ, ਤੇ ਅੱਗੇ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਵੀ ਇੱਕ ਧੰਦਾ ਹੀ ਹੈ ਰਾਜਨ ਜੀ। ਤੇ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਨੇ ਸੈਣੀ ਸਾਹਿਬ ਤੁਸੀਂ ਨਾ 1000 ਦਾ ਨਾ ਪਵਾਇਆ ਕਰੋ, ਤੁਸੀਂ 10 ਲੀਟਰ ਜਿਹੜਾ ਪਵਾਇਆ ਕਰੋ, ਫਿਰ ਕਹਿੰਦੇ ਕੁੰਡੀ ਨੀ ਲੱਗਦੀ ਕਹਿੰਦੇ ਜੀ, ਤੇ ਕੁੰਡੀ ਨੀ ਲੱਗਦੀ, ਤਾਂ ਹੀ ਤਾਂ ਕਹਿੰਦੇ ਦਿੱਤਾ। ਤੇ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੈ। ਤੇ ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸਿਓਂ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਿਤੇ ਦਿਸੀ ਨਹੀਂ ਤੰਗੀ ਜੀ, ਤੇ ਸਾਡੇ ਤਾਂ ਕਹਿੰਦੇ ਅਜੇ ਧਰਮ ਹੀ ਗੇਟ ਦੇ ਵਿਚ ਨਹੀਂ ਆ ਰਿਹਾ ਜੀ, ਤੇ ਅਸੀਂ ਆਪਸ ਦੇ ਵਿਚ ਹੀ ਵਾਧੂ ਹਾਂ ਲੜਨ ਦੇ ਲਈ, ਦੂਜਿਆਂ ਦਾ ਕੀ ਮੁਕਾਬਲਾ ਕਰਨਾ, ਤੇ ਮੁਫ਼ਤ ਬਿਜਲੀ ਦਾ ਨਜ਼ਾਰਾ ਲੈਂਦੇ ਨੇ ਲੋਕ, AC ਦੇ ਵਿਚ ਬੈਠੇ ਨੇ ਇਸ ਵਕਤ ਕਹਿੰਦੇ ਜੀ। ਤੇ ਮੁਕੱਦਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਪਿਆਰਿਆਂ ਨੂੰ, ਤੇ ਫਸਲੀ ਬਟੇਰੇ ਨੀ ਵਧੇ ਰਾਜਨ ਜੀ ਅਜੇ। ਤੇ ਲਓ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਚੱਲਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਗਵ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ।

0: ਕਿਉਂ ਕੀ ਹਾਲ ਚਾਲ ਨੇ ਜਨਾਬ?
1: ਲੰਘਾ ਕਿਥੋਂ ਮੈਂ, ਲਾਈਟ ਜਗਾਲਾ ਹਨੇਰਾ ਹੈ ਅੰਦਰ, ਉਹੀ ਗੱਲ ਪੌੜੀਆਂ ਤੋਂ ਡਿੱਗ ਪੂੰ, ਹੋਰ ਮੈਂ
0: ਥੱਲੇ ਜਾ ਪੱਤਣ ਝਣਾ ਦਾ।
1: ਨਹੀਂ ਨਹੀਂ ਉਹ ਮੈਂ ਤਾਂ ਨਾ, ਮੈਨੂੰ ਤਾਂ ਹੁਣ ਗੁੱਸਾ ਇਸ ਕਰਕੇ ਆਇਆ ਵੀ
0: ਜੀ
1: ਆਵਾਜ਼ ਆਉਂਦੀ ਜੇ ਭਾਜਪਾ ਜੀ,
0: ਸਤਿ ਸ਼੍ਰੀ ਅਕਾਲ
1: ਸਾਰੇ ਪਿਆਰੇ ਸੁਣਦੇ ਨੇ,
0: ਆਉਂਦੀ ਜੇ ਆਉਂਦੀ ਜੇ
1: ਆਉਂਦੀ ਜੇ ਆਉਂਦੀ ਜੇ ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਸੱਜਣਾ ਨੂੰ। ਤੇ ਉਹ ਮੈਨੂੰ ਤਾਂ ਗੁੱਸਾ ਇਸ ਕਰਕੇ ਚੜਿਆ, ਮੈਂ ਹੁਣ ਲੱਗਾ ਸੀ ਸੌਣ।
0: ਅੱਛਾ ਜੀ,
1: ਵੀ ਨਾ ਉਹੀ ਗੱਲ, ਟੁੱਟੇ ਦਿਲਾਂ ਦੀ ਦਵਾਈ ਵੀ ਮਹਿੰਗੀ ਕਰਤੀ, ਵੀ ਹੋਰ ਦੱਸੋ ਤੁਸੀਂ ਹੁਣ ਕਿਉਂ ਉਹੀ ਗੱਲ ਤੰਗ ਕਰਦੇ ਹੋ ਜਨਤਾ ਨੂੰ ਤੁਸੀਂ? ਇਸ ਤੋਂ
0: ਬਾਅਦ ਕਿਆ ਬਾਤ ਹੈ,
1: ਉਹਨਾਂ ਨੂੰ ਤਾਂ ਸੌ ਜਾਂਦੇ ਉਹੀ ਗੱਲ ਸਕੂਨ ਨਾਲ
0: ਜੀ
1: ਹੈ। ਤੇ ਮੈਂ ਤਾਂ ਤੁਹਾਡੀ ਖਬਰ ਸੁਣ ਕੇ ਹੈਰਾਨ ਹੋ ਗਿਆ ਵੀ ਇੰਨੀ ਦਵਾਈ ਮਹਿੰਗੀ ਹੋਈ ਪਈ ਹੈ।
0: ਕਾਹਦੀ ਦਵਾਈ ਦੀ ਗੱਲ ਕਰਦੇ ਹੋ ਤੁਸੀਂ?
1: ਟੁੱਟੇ ਦਿਲਾਂ ਦੀ ਦਵਾਈ ਬਾਬੇ, ਉਹ ਸਮਝੇ ਨੀ ਤੁਸੀਂ?
0: ਟੁੱਟੇ ਦਿਲ ਨੀ ਜੁੜਦੇ, ਅੜੀਏ ਤੋੜੀ ਨਾ, ਕਿਆ ਬਾਤ ਹੈ ਜੀ।
1: ਹੁਣੀ ਤਾਂ ਗੱਲ ਕਰਦੇ ਸੀ ਠੇਕਿਆਂ ਦੇ ਐਡੀ ਮਹਿੰਗੀ ਆ, ਇੰਨੇ ਪਰਸੈਂਟ ਵੱਧ ਗਈ, ਇੰਨੇ ਪਰਸੈਂਟ ਵੱਧ ਗਈ।
0: ਠੇਕਿਆਂ ਦੀ ਨੀ ਗੱਲ ਕਰਦੇ ਸੀ, ਯੂਰੀਆ ਦੀ ਗੱਲ ਕਰਦੇ ਸੀ, ਕਿਸਾਨਾਂ ਨੂੰ ਜਿਹੜਾ ਕਰਜ਼ਾ ਆ।
1: ਨਹੀਂ ਨਹੀਂ ਉਹ ਤੁਸੀਂ ਬਾਅਦ ਚ ਗੱਲ ਕੀਤੀ, ਪਹਿਲਾਂ ਤੁਸੀਂ ਮੈਨੂੰ ਲੱਗਦਾ ਹੋ ਸਕਦਾ ਰਾਤ ਨੂੰ ਕਿਤੇ ਕਨਫਿਊਜ਼ਨ ਹੀ ਨਾ ਹੋ ਗਈ ਹੋਵੇ। ਕਈ ਵਾਰੀ ਐ ਹੁੰਦਾ ਨਾ, ਕਿਸੇ ਦਿਮਾਗ ਚ ਜਿਹੜੀ ਗੱਲ ਚੱਲਦੀ ਹੁੰਦੀ ਆ ਉਹਨੂੰ ਉਹੀ ਸਮਝ ਆਈ ਜਾਂਦੀ ਹੈ। ਇਹ ਵੀ ਮੈਂ ਮਾਫ਼ੀ ਫਿਰ ਮੰਗ ਲੈ, ਗਲਤੀ ਨਾ।
0: ਮੈਨੂੰ ਲੱਗਿਆ ਮਹਿੰਗਾਈ ਦੀ ਉਹ ਕੀਤੀ। ਵੈਸੇ ਅੱਜ ਆਪਣਾ ਗੋਲਡ ਜਿਹੜਾ 1,00,000 ਅਰਬ ਦਾ, ਇੱਕ ਲੱਖ
1: ਨਹੀਂ, ਮੈਂ ਰਿਪੀਟ ਮੈਂ ਰਿਪੀਟ ਸੁਣਾਗਾ ਫਿਰ ਮੈਂ ਐਵੇਂ ਉਹੀ ਗੱਲ ਵੀ ਕਿਤੇ ਗਲਤ ਬਿਆਨ ਨਾ ਹੋ ਜਾਵੇ, ਮੈਨੂੰ ਐ ਹੀ ਲੱਗਿਆ
0: ਜੀ।
1: ਤੇ ਨਹੀਂ ਆ ਤਾਂ ਯੂਰੀਆ ਦੀ ਤੁਸੀਂ ਹੁਣ ਗੱਲ ਕੀਤੀ ਹੈ, ਤੁਸੀਂ ਕੀਤੀ ਹੈ ਗੱਲ, ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕੀਤੀ ਹੈ। ਹੋ ਸਕਦਾ ਵੀ ਖਬਰਾਂ ਦੇ ਫਲੋ ਚ ਤੁਸੀਂ ਗੱਲ ਕਰ ਗਏ ਹੋ
0: ਜੀ,
1: ਬਾਕੀ ਚਲੋ ਕੋਈ ਹੋ ਸਕਦਾ ਕਈ ਵਾਰੀ ਮੇਰੇ ਤੋਂ ਗਲਤੀ ਹੋ ਗਈ ਹੋਵੇ
0: ਜੀ।
1: ਤੇ ਚਲੋ ਕੋਈ ਗੱਲ ਨੀ, ਉਹ ਮੈਂ ਨਾ ਸੈਣੀ ਬਾਈ ਜੀ ਦੀ ਜਿਹੜੀ ਗੱਲ ਸੁਣਦਾ ਪਿਆ ਸੀ, ਕਹਿੰਦੇ ਸੈਣੀ ਬਾਈ ਜੀ ਕਹਿਣ ਦੇ ਸੀ ਵੀ ਵੋਟਾਂ ਆਪਣਾ ਜਿਹੜੀਆਂ ਵੀ ਉਹ ਸੰਵਿਧਾਨ ਵੀ ਆ ਮੁੱਦਿਆਂ ਤੇ ਨੀ ਪੈਂਦੀਆਂ
0: ਜੀ
1: ਵੋਟਾਂ। ਅਸਲ ਚ ਭਾਰਜਬਾਈ ਜੀ, ਅਸਲ ਚ ਨਾ ਵੋਟਾਂ ਹੁਣ ਜਿਹੜੇ ਮੁੱਦਿਆਂ ਤੇ ਪੈਣ ਦੀਆਂ ਨੇ
0: ਜੀ,
1: ਉਹ ਮੇਨ ਮੁੱਦਾ ਹੈਗਾ ਡਰ ਦਾ, ਸਿਰਫ ਡਰ ਦਾ
0: ਜੀ।
1: ਉਹਦੇ ਚ ਭਾਵੇਂ ਤਾਂ ਸੱਤਾਧਾਰੀ ਧਿਰ ਹੈ, ਉਹ ਡਰਾਉਂਦੀ ਹੈ ਵੀ ਮੰਨ ਲਓ ਵੀ ਜੇ ਅਸੀਂ ਹਾਰ ਗਏ ਤੇ ਮੁਸਲਮਾਨਾਂ ਦਾ ਰਾਜ ਹੋਜੂ
0: ਜੀ।
1: ਜਿਹੜੀ ਵਿਰੋਧੀ ਧਿਰ ਹੈ ਉਹ ਆ ਜਿਹੜਾ ਹੁਣ ਪਿਛਲੇ ਵਾਰੀ ਆ ਜਿਹੜਾ ਚੋਣ ਹੋਈ ਹੈ 24 ਵਾਲੀ, ਜਿਹੜੀ ਆ ਰਾਹੁਲ ਗਾਂਧੀ ਹਰਾਂ ਦੀਆਂ ਸੀਟਾਂ ਵਧੀਆਂ ਨੇ ਜਾਂ ਬੀਜੇਪੀ ਬਹੁਮਤੋਂ ਘਟੀ ਹੈ, ਉਹ ਸਾਰੀ ਡਰ ਦੀ ਤਾਂ ਸਿਆਸਤ ਸੀ ਬਾਈ ਜੀ। ਉਹਦੇ ਚ ਉਹ ਡਰਾਉਂਦੇ ਰਹੇ ਵੀ ਰਾਹੁਲ ਗਾਂਧੀ ਹਰੀ ਡਰਾਉਂਦੇ ਰਹੇ ਵੀ ਜੇ ਇਹਨਾਂ ਨੇ, ਕਿਉਂਕਿ ਇਹਨਾਂ ਦੇ ਕਈ ਲੀਡਰਾਂ ਦੇ ਬਿਆਨ ਆ ਗਏ ਸੀ ਵੀ ਅਸੀਂ ਸੰਵਿਧਾਨ ਬਦਲ ਦੇਣਾ
0: ਜੀ,
1: ਉਹ ਇਹ ਕਹਿੰਦੇ ਰਹੇ ਵੀ ਜੇ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਸੰਵਿਧਾਨ ਬਦਲ ਦੇਣਾ, ਤੁਹਾਡਾ ਜਿਹੜੀ ਆਮ ਮੰਨ ਲਓ ਆਮ ਮੈਂ ਤਾਂ ਨੀ ਛੋਟੀ ਵੱਡੀ ਜਾਤ ਕਿਸੇ ਨੂੰ ਮੰਨਦਾ
0: ਜੀ,
1: ਪਰ ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੀ ਆ ਮੰਨ ਲਓ SC BC ਜਾਂ ਦੂਜੀ ਕਾਸਟ ਹੈ ਵੀ ਤੁਹਾਡੇ ਇਹ ਮੰਨ ਲਓ ਜਿਹੜੇ ਅਧਿਕਾਰ ਨੇ ਉਹ ਖੋ ਲੈਣਗੇ ਸੰਵਿਧਾਨ ਬਦਲ ਕੇ
0: ਜੀ।
1: ਉਹ ਸੀਟਾਂ ਵਧੀਆਂ ਹੀ ਇਸੇ ਮੁੱਦੇ ਤੇ ਬਾਈ ਜੀ, ਆਮ ਜਿਹੜੇ ਸਾਡੇ ਮੁੱਦੇ ਸੀ, ਸਾਡੀ ਜੇਬ ਦਾ ਮੁੱਦਾ, ਸਾਡੀ ਬੇਰੁਜ਼ਗਾਰੀ ਦਾ, ਸਾਡੀ ਮਹਿੰਗਾਈ ਦਾ, ਉਹਦੇ ਤਾਂ ਉਹ ਵਧੀਆ ਹੀ ਨੀ ਹੈਗੀਆਂ ਸੀਟਾਂ।
0: ਬਿਲਕੁਲ ਹੈ ਜੀ, ਬਿਲਕੁਲ।
1: ਉਹ ਮੋਦੀ ਸਾਹਿਬ ਹਰੀ, ਤੁਸੀਂ ਦੇਖੋ ਜਦੋਂ ਉਹਨਾਂ ਨੂੰ ਐਂ ਲੱਗਿਆ, ਪਹਿਲਾਂ ਤਾਂ ਉਹਨਾਂ ਨੂੰ ਐਂ ਸੀ ਵੀ ਨੋਰਮਲੀ ਸੀ ਜਿੱਤ ਜਾਂਗੇ, ਜਦੋਂ ਉਹਨਾਂ ਨੂੰ ਮੰਨ ਲਓ ਥੱਲਿਓਂ ਰਿਪੋਰਟ ਆਈ ਹੋਊਗੀ, ਮੰਨ ਲਓ ਚੱਲਦੇ ਰਹਿੰਦੇ ਨੇ ਸਰਵੇ
0: ਜੀ,
1: ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹ ਬਿਆਨ ਦੇਣ ਲੱਗ ਗਏ ਵੀ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ ਜੇ ਇਹ ਜਿੱਤ ਗਏ ਤਾਂ।
0: ਲੋਕ ਤਾਂ ਆਪਣੇ ਮੂੰਹੋਂ ਕਹੀ ਜਾਂਦੇ ਆ ਕਿ ਜਿਹੜੀ ਜੰਗ ਲੱਗੀ ਹੈ ਭਾਈ ਇਸ ਦੇ ਵਿੱਚ ਮੋਦੀ ਸਾਹਿਬ ਦਾ ਕੋਈ ਕਸੂਰ ਨਹੀਂ ਗਾ, ਜਿਹੜੀ ਜੰਗ ਲੱਗੀ ਹੋਈ ਹੈ ਉਹ ਉਹਦੇ ਵਿੱਚ ਕਹਿੰਦੇ ਮੋਦੀ ਸਾਹਿਬ ਕੀ ਕਰ ਸਕਦੇ ਆ, ਦੱਸੋ ਹੈ ਗੱਲ ਕਰਦੇ ਹੋ ਭਾਈ, ਪ੍ਰੈਸ਼ਰ ਕ੍ਰੀਏਟ ਕਰੋ ਟਰੰਪ ਹੁਣਾਂ ਦੇ ਉੱਤੇ, ਸਾਰੇ ਮੁਲਕ ਏਸ਼ੀਆ ਦੇ ਮਿਲ ਕੇ, ਯੂਰਪ ਤਾਂ ਪਹਿਲਾਂ ਇਕਜੁੱਟ ਹੋਣ ਦੀ ਗੱਲ ਕਰ ਹੀ ਰਿਹਾ, ਕੀ ਕਰ ਰਿਹਾ, ਉਹ ਅਗੇਂਸਟ ਵੀ ਖੜਾ ਹੋਇਆ, ਤੇ ਉਹਨੂੰ ਕਹੋ ਭਾਈ ਤੁਸੀਂ ਭਾਈ ਜੰਗ ਖਤਮ ਕਰੋ, ਇੱਥੇ ਸਤਿਆਨਾਸ਼ ਤੁਸੀਂ ਕਰ ਰਹੇ ਹੋ ਸਾਡੇ ਮੁਲਕਾਂ ਦਾ ਸਾਰਿਆਂ ਦਾ।
1: ਮੈਂ ਭਾਰਤ ਬਾਈ ਜੀ ਇਸੇ ਕਰਕੇ ਕਹਿਣ ਦਿਆ ਵੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਸੀ ਨਾ ਵੀ ਇਹਨਾਂ ਮੁੱਦਿਆਂ ਤੇ ਵੋਟ ਨੀ ਪੈਂਦੀ, ਵੋਟ ਦੇ ਵਿੱਚ ਅਸਲ ਜ਼ਿਆਦਾ ਡਰ ਦੀ ਪੋਲਿਟਿਕਸ ਹੀ ਹੁੰਦੀ ਹੈ
0: ਜੀ,
1: ਵੀ ਡਰਾ ਕੇ ਲੋਕਾਂ ਨੂੰ ਵੋਟ ਪਾਉਣੀ
0: ਜੀ।
1: ਉਹ ਉਹਨਾਂ ਨੂੰ ਇਹਨਾਂ ਨੇ ਸੰਵਿਧਾਨ ਦਾ ਖਤਰਾ ਵਿਖਾਇਆ ਵੀ ਜੇ ਉਹਨਾਂ ਨੇ ਵਿਖਾਇਆ ਵੀ ਜੇ ਇਹ ਕਾਂਗਰਸ ਵਾਲੇ ਆ ਗਏ ਇਹ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ
0: ਜੀ।
1: ਮੁੱਦਾ ਤੁਸੀਂ ਦੱਸੋ ਮੈਨੂੰ ਇਹਨਾਂ ਚੋਂ ਸਿਆਸਤ ਦੇ ਵਿੱਚ ਵੀ ਇਹਨਾਂ ਨੇ, ਚਲੋ ਠੀਕ ਆ ਰਾਹੁਲ ਗਾਂਧੀ ਹਰਾਂ ਨੇ ਮੁੱਦਾ ਚਲੋ ਵਿੱਚੋਂ ਚੁੱਕਿਆ ਹੋਊਗਾ
0: ਜੀ,
1: ਪਰ ਅਸਲ ਚ ਹੈ ਉਹ ਡਰ ਦੀ ਪੋਲਿਟਿਕਸ ਹੀ ਹੈਗੀ ਜੋ ਮੇਰਾ ਮੰਨਣਾ ਹੈ। ਸੈਣੀ ਬਾਈ ਚਲੋ ਉਹਨਾਂ ਦੇ ਆਪਣੇ ਵਿਚਾਰ ਨੇ, ਆਪਾਂ ਉਹ ਗੱਲ ਨੀ ਹੈਗੀ, ਕੋਈ ਵੀ ਗੱਲ ਵੀ ਹੁੰਦੇ ਨੇ, ਪਰ ਗੱਲ ਇਹ ਆ ਵੀ ਮੁੱਦਿਆਂ ਦੀ ਸਿਆਸਤ ਸਾਡੇ ਦੇਸ਼ ਚ ਹੁੰਦੀ ਹੋਈ ਨੀ ਪਈ ਭਾਜੀ। ਜਾਂ ਤਾਂ ਵੇਖੋ ਭਾਵੇਂ ਧਰਮ ਦੇ ਨਾਂ ਤੇ ਡਰਾਉਂਦੇ ਪਏ ਨੇ ਵੀ ਜੇ ਆਉਣ, ਤੁਸੀਂ ਦੇਖੋ ਕਿੰਨੀਆਂ ਵੈਬ ਸੀਰੀਜ਼ ਲਗਾਤਾਰ ਆਉਂਦੀਆਂ ਪਈਆਂ ਨੇ ਜਿਹਦੇ ਵਿੱਚ ਮੁੱਦੇ ਕੀ ਚੱਲਦੇ ਪਏ ਨੇ ਵੀ ਇਹ ਵੀ ਮੁਸਲਮਾਨਾਂ ਨੇ ਅਗਲੇ ਆਉਣ ਵਾਲੇ ਸਾਲਾਂ ਚ ਭਾਰੂ ਹੋ ਜਾਣਾ ਜੀ, ਤੁਹਾਡੀਆਂ ਬੇਟੀਆਂ ਦੇ ਐ ਚੁੱਕ ਕੇ ਲੈ ਜਾਣਗੇ, ਫਲਾਣਾ ਕਰ ਲੈਣਗੇ, ਧਮਕਾਣਾ ਕਰ ਲੈਣਗੇ। ਉਹ ਬੜੇ ਸੌਖੇ ਤਰੀਕੇ ਨਾਲ ਆਮ ਲੋਕਾਂ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ
0: ਬਾਈ ਜੀ। ਇੱਕ ਸੀਰੀਜ਼ ਅੱਜ ਤੋਂ 5-6 ਸਾਲ ਪਹਿਲਾਂ ਦੀ ਹੈ ਮੇਰੇ ਖਿਆਲ ਨਾਲ, ਮੈਂ ਗਲਤ ਨਹੀਂ ਤਾਂ ਮੈਂ ਦੇਖੀ ਨੂੰ ਮੈਨੂੰ ਕਾਫੀ ਸਮਾਂ ਹੋ ਗਿਆ, 5-6 ਸਾਲ ਪਹਿਲਾਂ ਦੇਖੀ ਸੀ। ਲੈਲਾ ਨਾਂ ਦੀ ਇੱਕ ਸੀਰੀਜ਼ ਹੈ ਆਪਣੇ ਨੈਟਫਲਿਕਸ ਦੇ ਉੱਤੇ, ਅੱਜ ਵੀ ਪਈ ਹੈ ਉਹ ਦੇਖ ਲੋ। ਬੀਜੇਪੀ ਵਾਲਿਆਂ ਦੇ ਜਾਂ ਉਹਨਾਂ ਦੇ ਉੱਤੇ ਜਾਂ ਸੋਰੀ ਬੀਜੇਪੀ ਕਹਿ ਦਿੱਤਾ ਆਪਣਾ ਜਿਹੜਾ RSS ਹੈ ਉਹਨਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਲਈ ਵੀ ਤੁਸੀਂ ਤਰਸੋਗੇ, ਉਹ ਜੋ ਹਾਲਾਤ ਕਰ ਦੇਣਗੇ ਜੀ, ਕਲੋਨੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣਗੇ, ਤੁਹਾਡਾ ਅੰਦਰ ਬਾਹਰ ਨਿਕਲਣਾ ਬੰਦ ਹੋ ਜਾਣਾ ਸਾਰਾ, ਉਹ ਚੀਜ਼ਾਂ ਉਹਦੇ ਵਿੱਚ ਦਿਖਾਈਆਂ ਗਈਆਂ ਨੇ।
1: ਨਹੀਂ ਚਲੋ ਆਪਾਂ ਉਹਦੇ ਚ ਵੀ ਪਰਸੈਪਸ਼ਨ ਮੰਨ ਲੈਂਦੇ ਆਪਾਂ, ਪਰ ਇੱਕ ਆਪਾਂ ਸੋਚ ਤਾਂ ਸਕਦੇ ਹਾਂ ਨਾ ਵੀ ਕਿਹੜੀ ਗੱਲ ਲੌਜੀਕਲੀ ਆਪਾਂ ਨੂੰ ਸਹੀ ਲੱਗਦੀ ਹੈ ਜਾਂ ਕਿਹੜੀ ਨਹੀਂ ਲੱਗਦੀ। ਉਹਦਾ ਘੱਟੋ ਘੱਟ ਆਪਾਂ ਉਹਨੂੰ ਥੋੜਾ ਪਤਾ ਜੇ ਆਪਣਾ ਦਿਮਾਗ ਕੰਮ ਕਰੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੋਈ ਇੱਕ ਮੰਨ ਲਓ ਲੌਜੀਕਲ ਦੇ ਹਿਸਾਬ ਨਾਲ ਸੋਚੇ ਵੀ ਜਿਹੜੇ ਬੰਦੇ ਮੰਨ ਲਓ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਵਾਲ ਕਰਦੇ ਰਹੇ ਵੀ ਤੁਸੀਂ ਸਾਨੂੰ 72 ਰੁਪਏ 73 ਰੁਪਏ ਸੀ ਲਾਸਟ ਇਹਨਾਂ ਦਾ ਜਿਸ ਤੱਕ ਮੈਨੂੰ ਯਾਦ ਹੈ ਤੇਲ ਦਿੰਦੇ ਰਹੇ
0: ਜੀ,
1: ਉਦੋਂ 150 ਰੁਪਏ ਬੈਰਲ ਸੀ ਕੱਚਾ ਤੇਲ
0: ਜੀ।
1: ਉਹੀ ਬੰਦੇ ਮੰਨ ਲਓ ਉਦੋਂ ਉਹੀ ਗੱਲ ਮਨਮੋਹਨ ਸਿੰਘ ਨੂੰ ਭੰਡਦੇ ਰਹੇ, ਉਹੀ ਬੰਦੇ ਅੱਜ ਜਦੋਂ 70-80 ਰੁਪਏ ਰਿਹਾ ਬੈਰਲ, ਜਾਂ ਕੋਰੋਨਾ ਵੇਲੇ ਚਲੋ ਹੋਰ ਵੀ ਘੱਟ ਗਿਆ, ਚਲੋ ਐਵਰੇਜ ਜੇ ਵੀ ਲਾਈਏ ਆਪਾਂ 60-70-80 ਦੇ ਨੇੜੇ ਤੇੜੇ ਰਿਹਾ
0: ਜੀ।
1: ਤੇ ਇਹ ਬੰਦਿਆਂ ਨੇ ਕਦੇ ਵੋਟ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੇ ਕਦੇ ਇਸ ਗੱਲ ਦੇ ਇਸ ਆਧਾਰ ਤੇ ਵੋਟ ਪਾਈ ਹੈ ਲੋਕਾਂ ਨੂੰ ਵੀ ਤੁਹਾਨੂੰ ਵੀ ਆ ਤੇਲ ਇੰਨਾ ਮਹਿੰਗਾ ਕਿਉਂ ਦੇਣਾ?
0: ਪਿਛਲੇ ਦਿਨਾਂ ਚ ਮੈਂ ਇੱਥੇ ਯੂਰਪ ਦੀ ਗੱਲ ਕੀਤੀ ਜੀ, ਸਾਡੇ ਮੁਲਕਾਂ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹੇ ਨੇ ਨਾ ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ, ਮਤਲਬ ਕਿ ਜਿਹੜੀ ਤੁਸੀਂ ਗੱਲ ਕੀਤੀ ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ ਸੀ। ਅਸਲ ਦੇ ਵਿਚ ਜਿੰਨਾ ਕਰਜ਼ਾ ਮੁਲਕਾਂ ਦੇ ਉੱਤੇ ਚੜਿਆ ਹੁੰਦਾ ਨਾ, ਏਦਾਂ ਜੰਗਾਂ ਜਿਹੜੀਆਂ ਨੇ ਉਹਦੇ ਵਿਚ ਜਿਹੜੇ ਆਮ ਲੋਕ ਨੇ ਨਾ ਅਮੀਰ ਵੀ ਹੁੰਦੇ ਆ, ਤੇ ਜਿਹੜੇ ਅਮੀਰ ਲੋਕ ਜਿਹੜੇ ਗਰੀਬ ਲੋਕ ਨੇ ਹੋਰ ਗਰੀਬ ਹੋਣਗੇ, ਤੇ ਉਹਦੇ ਵਿਚ ਜਿਹੜੇ ਮੁਲਕਾਂ ਦੇ ਉੱਤੇ ਜਿਹੜਾ ਕਰਜ਼ਾ ਆ ਨਾ ਉਹ ਇਹਦੇ ਵਿਚੋਂ ਹੀ ਲੈਣ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਕਮਾਈ ਕਰ ਲਓ ਤੇ ਜਿਹੜੇ ਸਾਡੇ ਕਰਜ਼ੇ ਨੇ ਕਿਤੇ ਨਾ ਕਿਤੇ ਉਹਨੂੰ ਘਟਾਇਆ ਜਾ ਸਕੇ। ਇਹ ਸਾਰੀ ਗੇਮ ਵਿੱਚ ਆਉਂਦੀ ਆ ਜੀ, ਇਹ ਜੰਗਾਂ ਐਵੇਂ ਨੀ, ਮਤਲਬ ਕਿ ਸਾਰੀਆਂ ਸਿਰਜੀਆਂ ਜਾਂਦੀਆਂ ਨੇ, ਪਲੈਨਿੰਗ ਹੁੰਦੀ ਆ, ਸਾਰਾ ਕੁਝ ਹੁੰਦਾ।
1: ਗੱਲ ਤਾਂ ਅਸਲ ਚ ਸਿਸਟਮ ਤਾਂ ਬਾਈ ਜੀ ਸਾਰਾ ਜਿੰਨਾ ਵੀ ਹੈਗਾ ਉਹ ਚੱਲਦਾ ਤਾਂ ਆਮ ਲੋਕਾਂ ਦੇ ਸਿਰ ਤੋਂ ਹੀ ਹੈ।
0: ਹੁਣ ਦੇਖੋ ਮਲੇਸ਼ੀਆ ਦੀ ਮੈਂ ਗੱਲ ਕਰਕੇ ਹਟਿਆ, ਜਾਂ ਪਾਕਿਸਤਾਨ ਦੀ ਜਿਹੜੀ ਆ ਵੈਲਿਊ ਕਿਉਂ ਵੱਧ ਰਹੀ ਹੈ ਕਰੰਸੀ ਦੀ?
1: ਬਿਲਕੁਲ ਹੁਣ ਉਹਨਾਂ ਦੀ ਸਿਆਸਤ ਨੂੰ ਵੀ ਉਹ ਮੁਫੀਦ ਹੈਗਾ ਨਾ ਇਸ ਟਾਈਮ ਤੇ
0: ਜੀ।
1: ਉਹ ਫਿਰ ਗੱਲ ਉਹੀ ਹੈ ਵੀ ਪਹਿਲਾਂ ਜਦੋਂ ਉਹਨਾਂ ਨੂੰ ਲੋੜ ਸੀ, ਜਾਂ ਮੰਨ ਲਓ ਇਹਨਾਂ ਨੇ ਅਸਲ ਚ ਉਦੋਂ ਇਹਨਾਂ ਨੇ ਧਰਮ ਦੀ ਸਿਆਸਤ ਘੱਟ ਕੀਤੀ, ਇਹਨਾਂ ਨੇ ਲੌਜੀਕਲ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਘੇਰਿਆ ਜ਼ਿਆਦਾ ਪਾਕਿਸਤਾਨ।
0: ਹੁਣ ਰਸ਼ੀਆ ਚ ਆਏ ਜੰਗ ਲੱਗੀ ਆ ਯੂਕਰੇਨ ਦੇ ਨਾਲ, ਪਰ ਜਿਸ ਹਿਸਾਬ ਦੇ ਨਾਲ ਜਦੋਂ ਇਕਨੋਮਿਕਸ ਨੂੰ ਪੜ੍ਹਦੇ ਹੋ ਤੁਸੀਂ ਨਾ, ਜੋ ਰਿਪੋਰਟਾਂ ਆਉਂਦੀਆਂ ਨੇ ਤਾਂ ਰਸ਼ੀਆ ਤਾਂ ਮਤਲਬ ਕਿ ਆਪਣੀ ਕਮਾਈ ਦੁੱਗਣੀ ਕਰ ਗਿਆ ਉਸਦੇ ਵਿਚ, ਚਾਹੇ ਜੰਗ ਲੱਗੀ ਆ। ਉਦਾਂ ਉਹ ਦਿਖਾਈ ਜਾਂਦੇ ਆ ਕਿ ਭਾਈ ਅਸੀਂ ਤਾਂ ਲੁੱਟੇ ਗਏ, ਮਾਰੇ ਗਏ, ਬਰਬਾਦ ਹੋ ਗਏ, ਸਾਡੀ ਫੌਜ ਬੁੱਕ ਚੱਲੀ ਆ। ਉਹ ਆਪਣੇ ਮੂੰਹੋਂ ਨੀ ਕਹਿੰਦੇ, ਯੂਕਰੇਨ ਵਾਲੇ ਕਹੀ ਜਾਂਦੇ ਆ ਇਹ ਚੀਜ਼ ਨੂੰ, ਪਰ ਉਹ ਜਿਹੜਾ ਮਾਲਾਮਾਲ ਜਿੰਨਾ ਉਹਨੇ ਘਾਟਾ ਪਿਆ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਦੁੱਗਣੇ ਕਮਾਈ ਕਰ ਗਏ। ਜਿਹੜਾ ਉਹਨਾਂ ਦਾ ਰੂਬਲ ਆ ਉਹ ਦੇਖੋ ਤਾਂ ਕਿੱਥੇ ਪਹੁੰਚਿਆ ਹੋਇਆ ਅੱਜ ਦੇ ਸਮੇਂ ਦੇ ਵਿਚ।
1: ਨਹੀਂ ਬਿਲਕੁਲ ਉਹ ਗੱਲ ਅਸਲ ਚ ਆਪਣੇ ਤਾਂ ਸਮਝ ਆਉਂਦੀ ਨੀ ਬਾਈ ਜੀ, ਸਾਨੂੰ ਤਾਂ ਇਹਨਾਂ ਨੇ ਉਲਝਾਏ ਧਰਮ ਦੇ ਮੁੱਦਿਆਂ ਤੋਂ ਹੋਇਆ, ਅਸੀਂ ਤਾਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗੇ ਹੋਏ ਆ ਵੀ ਫਲਾਣਾ ਫਲਾਣੇ ਧਰਮ ਦਾ, ਫਲਾਣਾ ਫਲਾਣੇ ਧਰਮ ਦਾ।
0: ਬਿਲਕੁਲ
1: ਵੀ ਅਸੀਂ ਤਾਂ ਇਹਨਾਂ ਚੱਕਰਾਂ ਚ ਉਲਝੇ ਹੋਏ ਆ। ਉਹ ਕਦੇ ਦਾ ਉਹੀ ਗੱਲ, ਟਰੰਪ ਨੂੰ ਜੇ ਲੋੜ ਪੈਂਦੀ ਹੈ ਉਹ ਮੋਦੀ ਨੂੰ ਮਾਈ ਫਰੈਂਡ ਬਣਾ ਲੈਂਦਾ, ਜੇ ਉਹਦਾ ਜੀ ਕਰਦਾ ਤੇ ਉਹ ਫਿਰ ਉਹ ਬਿਆਨ ਦਿੰਦਾ ਵੀ ਮੋਦੀ ਚਾਰ ਗਾਲਾਂ ਕੱਢ ਦਿੰਦਾ ਉਸ ਗੱਲ ਤੇ। ਤੁਸੀਂ ਦੇਖੋ ਵੀ ਸਾਹਮਣੇ ਕੋਈ ਬਿਆਨ ਨੀ ਆਉਂਦਾ
0: ਜੀ, ਬਿਲਕੁਲ
1: ਉਹ ਫਿਰ ਇਸ ਕਰਕੇ ਭਾਰਤ ਬਾਈ ਜੀ ਗੱਲ ਉਹੀ ਆ ਵੀ ਚਲੋ ਹੈ ਹੀ ਸਿਆਸਤ ਏਦਾਂ ਦੀ। ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ
0: ਮੀਡੀਆ ਦੇ ਵਿਚ ਕਿਹੜੇ ਮੁੱਦੇ ਚੱਲਦੇ ਆ, ਬਿਕਰਮ ਮਜੀਠੀਆ ਭਗਵੰਤ ਮਾਨ ਉਹਨਾਂ ਦਾ ਮੁੱਦਾ, ਜਾਂ ਮਜੀਠੀਆ ਸਾਹਿਬ ਦਾ ਮੁੱਦਾ, ਜਾਂ ED ਦਾ ਮੁੱਦਾ, ਉਹ ਜਿਹੜੇ ਲੋਕਲ ਮੁੱਦੇ ਜਿਹੜੇ ਨੇ ਉਹ ਹੀ ਚੱਲੀ ਜਾਂਦੇ ਆ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਗੱਲ ਹੋ ਰਹੀ ਆ ਉਹ ਸਾਡਾ ਮੀਡੀਆ ਕਰ ਹੀ ਨਹੀਂ ਰਿਹਾ ਜੀ। RBI ਨੇ 1,00,000 ਕਰੋੜ ਰੁਪਇਆ, 1,00,000 ਕਰੋੜ ਦਾ ਸੋਨਾ ਵੇਚਤਾ ਇੰਡੀਆ ਦਾ, ਕੋਈ ਚੱਲੀ ਆ ਨਿਊਜ਼ ਦੱਸੋ ਮੈਨੂੰ ਕਿਤੇ ਮੀਡੀਆ ਦੇ ਉੱਤੇ ਇੰਡੀਆ ਚ ਚੱਲੀ ਆ?
1: ਨਹੀਂ ਉਹ ਚੱਲਣੀ ਵੀ ਨਹੀਂ ਹੈਗੀ ਬਈ, ਜੋ ਚੱਲਣੀ ਨਹੀਂ
0: ਇਹ ਕਿਉਂ ਨਹੀਂ ਚਲੋ, ਮਤਲਬ ਕਿ ਗੱਲ ਹੋਣੀ ਚਾਹੀਦੀ ਇਹਦੇ ਉੱਤੇ, ਜਾਂ ਲੋਕਾਂ ਦੀ ਸਮਝ ਹੈ ਨਹੀਂ, ਜਾਂ ਮੀਡੀਆ ਦੀ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਲੋਕ ਚੀਜ਼ ਗੱਲ ਸੁਣਨਾ ਚਾਹੁੰਦੇ ਨੇ ਉਹੀ ਕਰੀਏ?
1: ਨਹੀਂ ਲੋਕਾਂ ਦਾ ਤਾਂ ਮਸਲਾ ਹੀ ਨਹੀਂ ਹੈਗਾ, ਲੋਕਾਂ ਦਾ ਤਾਂ ਮਸਲਾ ਮੈਂ ਅਸਲ ਚ ਲੋਕਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਬਾਈ ਜੀ, ਜਿੰਨਾ ਮਰਜ਼ੀ ਤੁਸੀਂ ਤਰਕ ਨਾਲ ਕਿਸੇ ਨਾਲ ਗੱਲ ਕਰੀ ਜਾਓ, ਉਹ ਸਾਡੇ ਦਾ ਉਹ ਟਵਾਣਾ ਰੇਡੀਓ ਤੋਂ ਇੱਕ ਹਰਜੀਤ ਭਰਾ, ਉਹ ਕੱਲਾ ਹੀ ਅਲਝਾਈ ਰੱਖਦਾ ਸਾਰੇ ਪ੍ਰੋਗਰਾਮ ਨੂੰ ਉਹੀ ਗੱਲ।
0: ਪਤਾ ਨੀ ਭੈਣ ਕੌਣ ਆ, ਪਤਾ ਨੀ ਕੌਣ ਹੋਣਾ,
1: ਕੁਛ ਵੀ ਹੋ ਸਕਦਾ, ਪਰ ਤੁਸੀਂ ਦੇਖੋ ਨਾ ਵੀ ਉਹ ਗੱਲ ਉਹੀ ਆ ਵੀ ਉਹ ਜਿਹੜਾ ਉਹਦੀ ਗੱਲ ਕਰਨ ਦਾ ਢੰਗ
0: ਹੈਗਾ। ਮੈਂ ਤੁਹਾਨੂੰ ਦੱਸਾਂ, ਹੁਣ ਮੈਨੂੰ ਜਿਹੜਾ ਮਰਜ਼ੀ ਕਮੈਂਟ ਕਰੀ ਜਾਵੇ, ਮੈਂ ਔਨ ਏਅਰ ਗੱਲ ਕਹਿਣ ਲੱਗਿਆ ਉਹਨੂੰ, ਬੰਦੇ ਨੂੰ ਹੁਣ ਬੱਚਾ ਹੈ, ਛੋਟਾ ਬੱਚਾ ਨਾ, ਜਦੋਂ 2 ਸਾਲ ਦਾ ਹੁੰਦਾ ਰਿੜਨ ਲੱਗ ਜਾਂਦਾ ਨਾ, ਉਹਨੂੰ ਹੁੰਦਾ ਕਿ ਮੇਰੇ ਵੱਲ ਕੋਈ ਧਿਆਨ ਦੇਵੇ, ਤੇ ਉਹ ਪਤਾ ਕੀ ਕਰਦਾ, ਧਿਆਨ ਖਿੱਚਣ ਦਾ,
1: ਬਿਲਕੁਲ
0: ਉਹ ਭਾਂਡੇ ਭੰਨਣ ਲੱਗ ਜਾਂਦਾ ਕੱਢ ਕੇ। ਤੇ ਇਹਨਾਂ ਲੋਕਾਂ ਦਾ ਉਹ ਕੰਮ ਆ ਸੀ, ਉਹਨਾਂ ਦੇ ਵੱਲ ਧਿਆਨ ਹੀ ਕਾਹਤੋਂ ਦਿੰਦੇ, ਉਹਨੂੰ ਇਗਨੋਰ ਕਰੋ, ਤੁਸੀਂ ਆਪਣੀ ਜਿਹੜੀ ਜੋਬ ਕਰ, ਮਤਲਬ ਕਿ ਆਪਣੀ ਜੋ ਗੱਲ ਕਰਨੀ ਹੈ ਕਰੀ ਜਾਓ, ਚੁੱਪ ਕਰਕੇ ਉਹਦੀ ਗੱਲ ਨਾ ਕਰਾਂਗੇ ਤਾਂ ਮੁੜ ਕੇ ਉਹਨੇ ਕਮੈਂਟ ਵੀ ਨਹੀਂ ਕਰਨਾ, ਦੇਖ ਲਓ ਹਫਤਾ ਕਰਕੇ ਦੇਖ ਲਓ।
1: ਨਹੀਂ ਨਹੀਂ ਉਹ ਗੱਲ ਸਹੀ ਹੈ ਤੁਹਾਡੀ, ਜੇ ਮੰਨ ਲਓ ਚਲੋ ਕਿਸੇ ਦਿਨ ਹੋਇਆ ਕੋਈ ਗੱਲ ਲੌਜਿਕ ਤੇ ਕਰਤੀ, ਆਪਾਂ ਉਹਦਾ ਜਵਾਬ ਦੇ ਵੀ ਸਕਦੇ ਹਾਂ,
0: ਬਿਲਕੁਲ।
1: ਜੇ ਉਹ ਬਿਨਾਂ ਲੌਜਿਕ ਦੇ, ਬਿਨਾਂ ਸਿਰ ਪੈਰ ਦੀਆਂ ਗੱਲਾਂ ਉਹ ਕਰੀ ਆਉਂਦਾ ਫਿਰ ਆਪਾਂ ਉਹਦੇ ਤੇ ਵੀ ਫਿਰ ਵਾਰ ਵਾਰ ਜਦੋਂ ਆਪਾਂ ਕਰਦੇ ਹਾਂ
0: ਆਪਣੇ ਆਪ ਨੂੰ ਲੱਗਦਾ, ਬਿਲਕੁਲ ਹੈ ਜੀ ਬਿਲਕੁਲ।
1: ਹਾਂ ਉਹਨੂੰ ਉਹਨੂੰ ਵੇਟੇਜ ਮਿਲਦੀ ਹੈ, ਉਹਨੂੰ ਐਂ ਲੱਗਦਾ ਵੀ ਮੇਰੀ ਗੱਲ ਤੇ ਗੱਲ ਕਰੀ ਆਉਂਦੇ ਨੇ, ਉਹ ਸਗੋਂ ਵਾਰ ਵਾਰ ਫਿਰ ਕਰਦਾ ਫਿਰ,
0: ਬਿਲਕੁਲ ਹੈ ਜੀ। ਅਗਰੈਸਿਵ ਹੁੰਦਾ ਉਹਨੂੰ ਪਤਾ ਨਾ ਨਬਜ ਫੜ ਲਈ ਅਗਲੇ ਨੇ ਪੇਟ ਤੇ, ਅਗਰੈਸਿਵ ਹੁੰਦੇ ਆ, ਚੱਕ ਦਿਓ ਕੰਮ ਨੂੰ,
1: ਬਿਲਕੁਲ
0: ਜੀ
1: ਬਿਲਕੁਲ। ਨਾਲੇ ਲੌਜਿਕ ਵੀ ਕੁਛ ਨੀ ਹੈਗਾ ਉਹਦੀ ਗੱਲ ਚ, ਇਹ ਵੀ ਨੀ ਹੈਗਾ, ਲੌਜਿਕ ਵੀ ਹੈਗਾ
0: ਨਾਲੇ, ਗੱਲ ਤਾਂ ਅੱਜ ਦੀ ਹੋਣੀ ਚਾਹੀਦੀ ਆ, ਇਤਿਹਾਸ ਦੇ ਵਿੱਚ ਚਲੋ ਜੋ ਹੋ ਗਿਆ ਵਾਪਰ ਗਿਆ ਉਹਨੂੰ ਆਪਾਂ ਵਿਚਾਰ ਸਕਦੇ ਆ, ਕਿ ਉਹਦੇ ਉੱਤੇ ਬਾਰ ਬਾਰ ਡਿਸਕਸ਼ਨ ਕਰੀ ਜਾਈਏ ਵੀ ਉਦੋਂ ਆਹ ਹੋਇਆ ਸੀ ਉਦੋਂ, ਭਾਈ ਅੱਜ ਅਸੀਂ 2026 ਦੇ ਵਿੱਚ ਜਿਉ ਰਹੇ ਹਾਂ, ਅਸੀਂ ਆਪਣੇ ਆਉਣ ਵਾਲਾ ਸਮਾਂ ਜਿਹੜਾ 2030 ਦਾ, 2040 ਦਾ, 45 ਦਾ ਜਾਂ 50 ਦੇ ਵਿੱਚ ਕੀ ਕਰਨਾ, ਅਸੀਂ ਕਿੱਥੇ ਤੱਕ ਪਹੁੰਚਣਾ, ਸਾਡੇ ਟਾਰਗੇਟ ਕੀ ਹੈ, ਚਾਹੇ ਉਹ ਪਰਿਵਾਰਾਂ ਦੇ ਨੇ, ਚਾਹੇ ਉਹ ਪਿੰਡਾਂ ਦੇ ਨੇ, ਚਾਹੇ ਉਹ ਦੇਸ਼ ਦੇ ਹੈ, ਤਾਂ ਉਹਦੇ ਵੱਲ ਧਿਆਨ ਦੇਈਏ।
1: ਬਿਲਕੁਲ ਬਿਲਕੁਲ, ਕੋਈ ਸ਼ੱਕ ਨੀ ਇਹਦੇ ਚ, ਕੋਈ ਸ਼ੱਕ ਨੀ ਪਰ ਗੱਲ ਉਹੀ ਗੱਲ ਹੋਣੀ ਹੁਣ ਕਰੰਟ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਜੇ ਸਭ ਤੋਂ ਵੱਡੀ ਤਾਂ ਉਹਦੇ ਤੇ ਹੋਣੀ ਚਾਹੀਦੀ ਹੈ, ਜਿਹੜਾ ਸਾਡੀ ਮੰਨ ਲਓ ਅਸੀਂ ਹਰ ਰੋਜ਼ ਮੰਨ ਲਓ ਮਿਹਨਤ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬੱਚਿਆਂ ਨੂੰ ਛੱਡ ਕੇ ਬਾਹਰ
0: ਸਾਡੀ
1: ਜੇਬ ਇਹਨਾਂ ਦੀਆਂ, ਬਿਲਕੁਲ ਇਹਨਾਂ ਦੀਆਂ ਪੋਲਿਸੀਆਂ ਦਾ ਸਾਡੀ ਜੇਬ ਤੇ ਕੀ ਅਸਰ ਹੁੰਦਾ, ਗੱਲ ਤਾਂ ਉਹਦੇ ਤੇ ਹੋਣੀ ਚਾਹੀਦੀ, ਉਹਦੇ ਤੇ ਹੁੰਦੀ ਹੋਈ ਨੀ, ਉਹ ਧਰਮ ਦੇ ਮੁੱਦਿਆਂ ਦੇ ਦੂਜੇ ਤੀਜਿਆਂ ਦੇ ਘੋੜੇ ਭਜਾਈ ਜਾਂਦੇ ਨੇ ਬਾਈ ਜੀ,
0: ਬਿਲਕੁਲ ਹੈ ਜੀ ਬਿਲਕੁਲ।
1: ਚਲੋ ਚੰਗੀ ਗੱਲ ਹੈ ਬਾਬੇ, ਲੱਗੇ ਰਹੋ,
0: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ, ਠੀਕ ਹੈ ਜੀ। ਦੋਸਤੋ ਮੁਕੱਦਰ ਅਗਲੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਦੇ ਉਹਨਾਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਆ ਨਾਲ ਨਾਲ, ਤੇ ਨਾਲ ਕੋਸ਼ਿਸ਼ ਕਰਦੇ ਆ, ਇੱਕ ਕਾਲ ਵੀ ਆ ਰਹੀ ਸੀ ਤੇ ਉਹਦਾ ਵੀ ਜ਼ਿਕਰ ਜਿਹੜਾ ਕਰ ਲਈਏ ਨਾਲ, ਜੇ ਗੱਲਬਾਤ ਹੋ ਪਾਉਂਦੀ ਹੈ ਤਾਂ। ਤੇ ਇੱਕ ਮਿੰਟ ਜੀ, ਇੱਕ ਤਾਂ ਚੱਕਰ ਪੈ ਜਾਂਦਾ ਬਹੁਤ ਫੋਨ ਦੇ ਉੱਤੇ, ਤੇ ਲੋ ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਆਪਣੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅਮਰੀਕਾ ਤੋਂ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜ ਗਏ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਦੇਸ਼ੀ ਖਬਰਾਂ ਵੀ ਕਾਫੀ ਇੰਟਰਸਟਿੰਗ ਨੇ, ਕੁਝ ਪੋਜ਼ਿਟਿਵ ਨੇ ਤੇ ਕੁਝ ਨੈਗੇਟਿਵ ਨੇ, ਪਰ ਬੜੀਆਂ ਦਿਲਚਸਪ ਖਬਰਾਂ ਨੇ ਉਨ੍ਹਾਂ ਦੇ ਵਿੱਚ ਵੀ। ਤੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੁ ਜੀ। ਸਤਿ ਸ੍ਰੀ ਅਕਾਲ ਜੀ ਅਨੁ,
2: ਜਿਹੜੀ ਤੁਸੀਂ ਗੱਲ ਕਰੀ ਹੈ ਨਾ, ਦੇਖੋ ਸਾਡੇ ਤਾਂ ਤੁਸੀਂ ਕਿਸੇ ਮੰਦਰ ਚ ਚਲੇ ਜਾਓ
0: ਜੀ,
2: ਕਿਸੇ ਗੁਰਦੁਆਰੇ ਚਲੇ ਜਾਓ
0: ਜੀ,
2: ਸਾਨੂੰ ਤਾਂ ਇਹੀ ਅਜੇ ਤੱਕ ਦੱਸਿਆ ਜਾਂਦਾ ਵੀ ਉਹ ਫਲਾਨਾ ਨਾਲ ਕੀ ਲੈ ਗਿਆ,
0: ਨਾਲ ਕੀ ਲੈ ਗਿਆ
2: ਹੈ ਜੀ। ਦੇਖੋ ਭਾਈ, ਮਤਲਬ ਰਾਵਣ ਦੇ ਘਰੇ ਕੀ ਕੁਛ ਸੀ, ਅੱਜ ਕੀ ਆ ਉੱਥੇ
0: ਜੀ,
2: ਅਸੀਂ ਤਾਂ ਅਜੇ ਉੱਥੋਂ ਨੀ ਨਿਕਲੇ।
0: ਇੱਕ ਪਾਸੇ ਉਹਨੂੰ ਨਿੰਦੀ ਜਾਂਦੇ, ਇੱਕ ਪਾਸੇ ਤਾਰੀਫ ਕਰੀ ਜਾਂਦੇ, ਬਸ ਗੱਬੇ ਜੇ ਆ, ਬੈਲੈਂਸ ਜਿਹਾ ਰੱਖ ਕੇ ਚੱਲੀ।
2: ਦੇਖੋ ਵੀ ਭਾਈ, ਵੀ ਧਰਮ ਪੜਾਈ ਜਾਂਦੇ, ਧਰਮ ਪੜਾ ਕੇ ਕਹਿ ਰਹੇ ਨੇ ਤੁਹਾਡਾ ਅਗਲਾ ਜਨਮ ਸਫਲ ਆ, ਉਹ ਜਿਹੜਾ ਇਹ ਜੇਲ ਤੇ ਚੱਲਦੇ ਉਹਦਾ ਸਹੀ ਕਰ ਲੋ।
0: ਅਗਲਾ ਜਨਮ ਤਾਂ ਛੱਡੋ ਔਜਲਾ ਸਾਹਿਬ, ਆ ਜਿਹੜਾ ਅਗਲਾ ਇੱਕ ਘੰਟਾ ਆਉਣ ਵਾਲਾ ਆ, ਉਹਨੂੰ ਹੀ ਸਫਲਾ ਕਰ ਲਈਏ,
2: ਮੈਂ ਆਪਾਂ ਤਾਂ ਸਮਝਦੇ ਇਹ ਗੱਲ ਨੂੰ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਮੈਂ ਗੱਲ ਕਰਦਾ ਵੀ ਤੁਸੀਂ ਕਿਸੇ ਗੁਰਦੁਆਰੇ ਮੱਥਾ ਟੇਕਣ ਚਲੇ ਜਾਓ, ਉਹੀ ਕਹਾਣੀਆਂ, ਉਹੀ ਬਾਤਾਂ, ਆ ਕੋਈ ਟੀਵੀ ਲਾ ਕੇ ਦੇਖ ਲੋ, ਉਹੀ ਕਥਾਵਾਚਕ, ਉਹੀ ਪੁਰਾਣੀਆਂ ਗੱਲਾਂ,
0: ਸਾਖੀਆਂ
2: ਉਹੀ ਚੱਲੀ ਜਾਂਦੀਆਂ, ਸਾਖੀਆਂ ਸੁਣਾਈ ਜਾਂਦੇ ਨੇ, ਉਹ ਤਾਂ ਬੀਤ ਗਿਆ
0: ਜੀ,
2: ਉਹਦਾ ਕਰਕੇ ਜਿਹੜਾ ਉਹ ਕਰਨਾ ਸੀ, ਉਹ ਚਾਹੇ ਉਹ ਐਸ਼ ਕਰ ਗਿਆ ਚਾਹੇ ਜਲਤ ਵਾਲੀ ਜ਼ਿੰਦਗੀ, ਤੁਸੀਂ ਹੁਣ ਵਾਲੀ ਜੀਵਨ ਜਿਉਣ ਦੀ ਜਾਂਚ ਕਿਉਂ ਨੀ ਦੱਸ ਰਹੇ?
0: ਬਿਲਕੁਲ ਹੈ ਜੀ,
2: ਕੋਈ ਦੱਸਦਾ ਜੀ?
0: ਨਾ ਜੀ।
2: ਜੇ ਅੱਜ ਦੀ ਗੱਲ ਕਰਨਗੇ, ਆ ਦੇਸ਼ ਨੇ ਇੱਥੇ ਧਰਮ, ਧਰਮ ਮੈਂ ਤਾਂ ਕਿੰਨੀ ਵਾਰੀ ਕਹਿਣਾ ਕਿ ਧਰਮ ਸਾਡਾ ਨਿੱਜ ਹੈ ਜੀ, ਇਹ ਸਾਡੇ ਤੇ ਥੋਪਣ ਲੱਗੇ ਨੇ, ਜਿਹੜੀ ਚੀਜ਼ ਸਾਡੇ ਤੇ ਥੋਪਣੀ ਚਾਹੀਦੀ ਉਹ ਤਾਂ ਥੋਪਦੇ ਹੀ ਨੀ।
0: ਔਜਲਾ ਸਾਹਿਬ, ਕੋਈ ਕਸਟਮਰ ਵੀ ਆ ਜਾਵੇ ਨਾ, ਚਲੋ ਯਾਰ ਦੋਸਤ ਵੀ ਇੱਥੇ ਵਾਲਾ ਵੀ ਆ ਜਾਂਦਾ ਕੋਈ, ਜਾਂ ਇੱਥੇ ਵੀ ਜਦੋਂ ਅਸੀਂ ਕੋਈ ਧਰਮ ਦੀ ਗੱਲ ਕਰਦੇ ਆ ਨਾ, ਤਾਂ ਉਹ ਗੱਲ ਬਦਲ ਦਿੰਦੇ ਆ, ਉਹ ਗੱਲ ਹੀ ਨੀ ਕਰਕੇ ਰਾਜੀ ਧਰਮ ਦੇ ਉੱਤੇ, ਤੇ ਸਾਡੇ ਵਾਲੇ ਮਾੜੀ ਜੀ
2: ਕਰਦੇ,
0: ਛੇੜੋ ਸਹੀ ਗੱਲ ਧਰਮ ਦੀ। ਮੈਂ ਕਿਹਾ ਜੀ ਇੰਨੀ ਕੁ ਫਿਲਾਸਫੀ ਝਾੜ ਦੇਣਗੇ ਬੰਦਾ, ਮਤਲਬ ਕੀ ਕਹੂਗਾ ਵੀ ਮੈਨੂੰ ਵੀ ਟਾਈਮ ਦੇ ਬੋਲਣ ਦਾ।
2: ਬਿਲਕੁਲ ਬਿਲਕੁਲ ਜੀ, ਉਹੀ ਉਹੀ ਤਾਂ ਗੱਲ ਕਰਦੇ ਆ ਕਿ ਅਸੀਂ ਤਾਂ ਅੱਜ ਤੱਕ ਉਹੀ ਸਾਨੂੰ ਕਹਾਣੀ ਆ, ਉਹੀ ਸ਼ੋਸ਼ੇ ਛੱਡ ਛੱਡ
0: ਜੀ,
2: ਸਾਡਾ ਜੇ ਹਿਸਟਰੀ ਹੁਣ ਤੱਕ ਸਾਨੂੰ ਉਹੀ ਪੜ੍ਹਾਈ ਗਏ ਨੇ ਜੀ।
0: ਬਿਲਕੁਲ ਹੈ ਜੀ,
2: ਅਜੇ ਤੱਕ ਸਾਨੂੰ ਹਿਸਟਰੀ ਉਹੀ ਪੜ੍ਹਾਈ ਗਏ ਨੇ, ਅਕਬਰ ਆਇਆ ਸੀ ਹਿਮਾਚਲ ਚਲਿਆ ਗਿਆ, ਈਸਵੀ ਪੂਰਵ ਵਿੱਚ ਕੌਣ ਆਇਆ ਸੀ, ਉਦੋਂ ਬਾਅਦ ਕੌਣ ਆਇਆ ਸੀ, ਪਹਿਲਾਂ ਤਾਂ ਸਾਨੂੰ 4 ਸਾਲ ਦਾ ਈਸਵੀ ਪੂਰਵ ਦਾ ਹੀ ਨੀ ਪਤਾ ਲੱਗਿਆ
0: ਜੀ, ਅਜੇ ਵੀ ਚੱਲਦਾ ਜੀ, ਅਜੇ ਵੀ
2: ਕਹਿੰਦੇ ਜਦੋਂ ਕੈਲੰਡਰ ਤੋਂ, ਜਿਹੜਾ ਕੈਲੰਡਰ ਤੋਂ ਪਹਿਲਾਂ ਸ਼ੁਰੂ ਹੋਇਆ ਸੀ,
0: ਹਾਂਜੀ 890 ਕਹਿ ਲੋ ਜਾਂ ਇੱਦਾਂ ਈਸਾ ਪੂ ਉਹਨੂੰ ਕਹਿ ਦਿੰਦੇ ਸ਼ਾਇਦ 1000 ਸਦੀ ਤੋਂ ਪਹਿਲਾਂ।
2: ਉਹੀ ਤਾਂ ਗੱਲ ਆ ਜੀ, ਪਰ ਫਿਰ ਮੁੱਦੇ ਕਿੱਥੇ ਨੇ, ਮੁੱਦੇ ਤਾਂ ਹੈ ਹੀ ਨੀ ਜੀ,
0: ਨਹੀਂ ਜੀ,
2: ਹੁਣ ਇੱਥੇ ਵੀ ਹੈ ਬੱਚਿਆਂ ਨੂੰ ਸਵੇਰੇ ਸਕੂਲ ਦੇ ਵਿੱਚ ਮੇਨ ਅਖਬਾਰਾਂ ਦੀਆਂ ਮੇਨ ਖਬਰਾਂ ਪੜ੍ਹ ਕੇ ਦੱਸਦੇ ਨੇ
0: ਜੀ,
2: ਹੈ ਜੋ ਅੱਜ ਕਰੰਟ ਦੀ ਗੱਲ ਸੁਣਨਗੇ, ਦੁਨੀਆਂ ਦੀ ਗੱਲ ਸੁਣਨਗੇ
0: ਜੀ,
2: ਹੈ ਇਸੇ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਫਲਾਨੇ ਮੁਲਕ ਚ ਕੰਟਰੀ ਚ ਕੀ ਹੋ ਰਿਹਾ, ਫਲਾਨੇ ਕੀ ਹੋ ਰਿਹਾ, ਹੈ ਤੇ ਸਾਡੇ ਦੇਖ ਲੋ, ਸਾਡੇ ਅਖਬਾਰ ਵੀ ਪੜ੍ਹ ਕੇ ਸੁਣਾਉਣਗੇ, ਕੀ ਕਹਿਣਗੇ ਜੀ,
0: ਬਿਲਕੁਲ
2: ਮੋਦੀ ਆਹ ਕਰ ਰਹੇ ਨੇ, ਮੋਦੀ ਕੇਦਾਰਨਾਥ ਗਏ ਨੇ,
0: ਬਿਲਕੁਲ ਤਰੀਫਾਂ ਦੇ ਪੋਲ ਬੰਨ ਦਿੰਦੇ ਆ ਬਸ ਜੀ।
2: ਮੈਂ ਉਹੀ ਗੱਲ ਵੀ ਸਾਨੂੰ ਧਰਮ ਦੇ ਵਿੱਚ ਲਿਜਾਈ ਤੁਰੇ ਜਾਂਦੇ ਨੇ, ਧਰਮ ਦੇ ਵਿੱਚ ਤਾਂ ਹੀ ਤਾਂ ਅਸੀਂ ਤਰੱਕੀ, ਫਿਰ ਅਸੀਂ ਸਵਾਹ ਕਰਨੀ ਹੈ ਜੀ,
0: ਬਿਲਕੁਲ ਹੈ, ਬਿਲਕੁਲ ਹੈ।
2: ਰਹਿੰਦਾ ਖੂਹ ਦਾ ਮੈਂ ਇਹ ਹੈਰਾਨ ਆ ਕਿ ਅਸੀਂ ਇੱਥੇ ਵੀ ਉਹੀ ਕਥਾ ਵਾਸ ਕੇ ਸੱਦ ਸੱਦ ਕੇ ਉਹਨਾਂ ਨੂੰ ਸੁਣੀ ਜਾਂਦੇ ਹਾਂ ਜੀ, ਉਹਨਾਂ ਨੂੰ ਟਿਕਟਾਂ ਭੇਜ ਕੇ ਇੱਥੇ ਦੇ ਤੇਰੇ ਦੀ ਲੈ ਤੇਰੇ ਦੀ ਚੱਲ।
0: ਮੈਂ ਨਾ ਸ਼ਾਇਦ ਪਹਿਲਾਂ ਵੀ ਗੱਲ ਸੁਣਾਈ ਹੈ, ਮੈਂ ਨਾ ਇੰਗਲੈਂਡ ਗਿਆ ਸੀ ਜਦੋਂ ਦੂਸਰੀ ਵਾਰੀ ਗਿਆ ਸੀਗਾ, ਮੇਰੇ ਖਿਆਲ ਨਾਲ 14 ਦੀ ਗੱਲ ਹੋਣੀ ਆ, 13-14 ਦੀ ਗੱਲ ਹੋਣੀ ਹਾਂਜੀ, ਤੇ ਉਥੇ ਨਾ ਬੀਜੀ ਸੀਗੇ ਉਹ ਸਿਸਟਰ ਦੇ ਮਦਰ ਇਨ ਲਾਅ ਦੇ, ਮਤਲਬ ਕਿ ਉਹਨਾਂ ਦੇ ਜਿਹੜਾ ਮਦਰ ਅੱਗੇ ਤੇ ਸੱਸ ਦੀ ਸੱਸ ਹਾਂਜੀ, ਉਹ ਕਹਿੰਦੇ ਜਾ ਕਹਿੰਦੇ ਨੂੰ ਮਤਲਬ ਕਿ ਲੰਡਨ ਦਾ ਸਭ ਤੋਂ ਵੱਡਾ ਗੁਰੂ ਘਰ ਜਾ ਕੇ ਦਿਖਾ ਕੇ ਲਿਆਓ ਜਾ ਕੇ ਹਨਾ। ਮੈਂ ਤੁਹਾਨੂੰ ਪਤਾ ਮੈਂ ਮੇਰੇ ਮੂੰਹ ਨਿਕਲ ਗਿਆ ਜੀ, ਮੈਂ ਕਿਹਾ ਬੀਜੀ ਇੱਕ ਮਿੰਟ ਜੀ ਨਹੀਂ, ਮੈਂ ਕਿਹਾ ਮੈਂ 21 ਇੰਡੀਆ ਦੇ ਵਿੱਚ ਗੁਰੂ ਘਰ ਹੀ ਘੁੰਮਦਾ ਆਇਆ, ਮੈਨੂੰ ਹੁਣ ਇੱਥੇ ਆ ਕੇ ਸਕੂਨ ਆਇਆ ਜੀ, ਮੈਂ ਇੱਥੇ ਘੁੰਮਣ ਆਇਆ, ਮੈਂ ਕਿਹਾ ਮੈਂ ਇੱਥੇ ਆਪੇ ਗੇੜਾ ਲਾਇਆ ਨਾ ਜਿੱਥੇ ਜਾਣਾ ਮੈਂ।
2: ਤਾਂ ਹੀ ਤਾਂ ਫਿਰ ਜਿਵੇਂ ਹੁਣ ਤੁਹਾਡੀ ਸਿੰਘਣੀ ਹੈ ਉਹ ਕਹਿੰਦੀ, ਉਹ ਕਹਿੰਦੀ ਵੀ ਜੇ ਤੁਸੀਂ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਣਾ 2000 ਦੀ ਡੇਟ ਲਾ ਕੇ ਫਿਰ ਇੱਥੇ ਠੀਕ ਹੈ।
0: ਹਾਂ ਉਹੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਗੱਲ ਤਾਂ ਸਹੀ ਹੈ ਕਿਸੇ ਹੱਦ ਤੱਕ, ਵੀ ਸਾਡਾ ਮਤਲਬ ਸਾਡਾ ਘੁੰਮਣਾ ਇਹ ਹੁੰਦਾ
0: ਜੀ
2: ਵੀ ਜੇ ਕਿਤੇ ਕੋਈ ਰਿਸ਼ਤੇਦਾਰ ਆ ਜਾਂ ਉੱਥੇ ਜਾਣਾ ਜੀ,
0: ਪਹਿਲਾਂ ਤਾਂ ਇਹੀ ਲੱਭਦੇ ਆ ਕਿ ਕਿਹੜੀ ਕੰਟਰੀ ਚ ਕਿਹੜਾ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਜਾਂ ਮਿੱਤਰ ਆ ਕੋਈ, ਹੈ ਨਾ ਜੀ,
2: ਹੈ ਜੀ, ਫਿਰ ਹੋਰ ਦੱਸੋ, ਫਿਰ ਅਸੀਂ ਉਹੀ ਸੋਚ ਹੈ ਸਾਡੀ, ਜੇ ਸੋਚ ਨੀ ਇੱਥੋਂ ਨਿਕਲੇ ਇਹਦੇ ਵਿੱਚੋਂ ਹੀ ਨਿਕਲੇ ਹੈਗੇ।
0: ਇੱਥੇ ਵਾਲੇ ਕਹਿੰਦੇ ਆ ਜਿੱਥੇ ਕੋਈ ਮਿੱਤਰ ਨੀ ਦੋਸਤ ਨੀ ਗਾ ਕੋਈ ਜਾਣਦਾ ਨੀ ਸਾਨੂੰ, ਉਸ ਪਾਸੇ ਨੂੰ ਜਾਵਾਂਗੇ ਅਸੀਂ ਆਪਣਾ ਰਿਲੈਕਸ ਕਰ।
2: ਚਲੋ ਮੈਂ ਸ਼ੈਲੀ ਵੀਰ ਨਾਲ ਹੱਸਦਾ ਸੀ ਪਰ ਅੱਗੇ ਵੀ ਜਦੋਂ ਇਹ ਗੱਲ ਦੇ ਮੈਂ ਕਦੇ ਹਮ ਹੀ ਨੀ ਰਿਹਾ, ਜਦੋਂ ਅੱਗੇ ਬਾਣੀਆ ਤਬਕਾ ਸਾਡਾ ਆੜਤੀਆ ਹੁੰਦਾ ਸੀ, ਉਹਨੇ ਜਦ ਜੱਟ ਕਦੇ ਕਰਜਾਈ ਨੀ ਸੀ,
0: ਨਹੀਂ ਨਹੀਂ ਕਦੇ ਨੀ ਮਰਿਆ ਸੀ,
2: ਤੇ ਆਹ ਜਿਹੜਾ ਕ੍ਰੈਡ ਲਿਮਿਟ ਵੀ ਵਧਾਈ ਹੈ ਵੀ ਮਾੜੀ ਆ, ਉਹ ਤਾਂ ਚਲੋ ਹੱਸਦੇ ਆ, ਹਾਸਾ ਵੱਖਰਾ
0: ਜੀ,
2: ਇਹ ਗਲਤ ਗੱਲ ਆ, ਉਹੀ ਵੱਧ ਕਰਜ਼ਾ ਲੈਣਗੇ ਜੀ, ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ,
0: ਬਿਲਕੁਲ ਹੈ ਜੀ,
2: ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ ਤਾਂ ਚੱਕਦੇ ਫੱਟੇ,
0: ਬਿਲਕੁਲ ਹੈ, ਬਿਲਕੁਲ ਹੈ ਜੀ। ਮੈਨੂੰ ਅੱਜ ਵੀ ਚੇਤੇ ਆ ਫਾਦਰ ਸਾਹਿਬ, ਚਲੋ ਬਾਹ ਵਾਸਤਾ ਕਾਰਖਾਨੇ ਨਾਲ ਰਿਹਾ, ਕਾਫੀ ਉੱਠਦੇ ਬਹਿੰਦੇ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਸੀਗੇ, ਤਾਂ ਉਹ ਮਤਲਬ ਕਿ ਆੜਤੀਆ ਜਿਹੜਾ ਸਿਸਟਮ ਸੀ ਨਾ, ਜਿਹੜਾ ਆਪਣਾ ਬਾਣੀਆਂ ਭਾਈਚਾਰਾ ਸੀ ਜਾਂ ਰਿਸਪੈਕਟਡ ਆ ਸਾਰੇ, ਤਾਂ ਜਦੋਂ ਦਾ ਉਹ ਕਹਿੰਦੇ ਮਤਲਬ ਕਿ ਅੱਖੀ ਦੇਖਿਆ ਆਪ ਵੀ, ਤੇ ਜਦੋਂ ਦੇ ਮਤਲਬ ਕਿ ਹੋਰ ਜਿਹੜੇ ਕਮਿਊਨਿਟੀਆਂ ਇਹਦੇ ਵਿੱਚ ਦਾਖਲ ਹੋ ਗਈਆਂ, ਜ਼ਮੀਨਾਂ ਵੱਡੀਆਂ ਹੋ ਗਈਆਂ ਜਾਂ ਪੈਸੇ ਚਾਰ ਆ ਗਏ ਤਾਂ ਉਹ ਵੀ ਇਹੋ ਕੰਮ ਕਰਨ ਲੱਗ ਗਏ ਆੜਤ ਦਾ ਵੀ, ਪ੍ਰਾਪਰਟੀ ਡੀਲਿੰਗ ਦਾ। ਤਾਂ ਉਹਨਾਂ ਨੇ ਸਾਰਾ ਕੁਝ ਹੀ ਅੱਗੇ ਸੀਗਾ ਕਿ ਮਤਲਬ ਕਿ ਆੜਤੀਆ ਜਿਹੜਾ ਸੀਗਾ ਉਹਨੂੰ ਪਤਾ ਹੁੰਦਾ ਸੀ ਬਈ ਖਾਤਾ ਸਾਰਾ ਕੁਝ, ਭਈ ਇਹਦੀ ਇੰਨੀ ਕੁ ਫਸਲ ਆ, ਇੰਨੀ ਕੁ ਜ਼ਮੀਨ ਆ, ਤੇ ਇਹਨੂੰ ਇੰਨਾ ਕੁ ਭਾਈ ਦੇ ਦਈਏ, ਮਰਦਾ ਬਣੀ ਤੇ ਜਿਉਂਦਾ ਵੀ ਰਹੇਗਾ। ਤੇ ਜੇ ਉਹ ਹੁਣ ਜਿਹੜੀ ਦੂਸਰੀਆਂ ਕਮਿਊਨਿਟੀਆਂ ਆ ਗਈਆਂ, ਉਹ ਜੇ ਉਹ 5,000 ਮੰਗਦਾ ਸੀ, ਉਹ ਕਹਿੰਦੇ ਤੂੰ ਭਾਈ 50,000 ਚੱਕ, ਫਿਕਰ ਨਾ ਕਰ, ਹਨਾ। ਤੇ ਉਹ ਚੀਜ਼ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜੀ।
2: ਨਹੀਂ, ਉਹਨਾਂ ਦੀ ਫਿਰ ਅੱਖ ਉਹਦੀ ਜਾਇਦਾਦ ਤੇ ਹੁੰਦੀ ਸੀ ਨਾ।
0: ਹਾਂ ਬਿਲਕੁਲ ਹੈ ਜੀ,
2: ਵੀ ਇਹਨੂੰ ਕਰਜ਼ਾ ਦੇ ਕੇ ਤੇ ਇਹਨੂੰ ਇਹਦੀ ਜਾਇਦਾਦ ਕਿਵੇਂ ਆਪਦੇ ਲੋਟ ਕਰਨੀ।
0: ਨਾ ਬਿਲਕੁਲ ਹੈ ਜੀ,
2: ਉਹਨਾਂ ਦਾ ਮਸਲਾ ਇਹ ਹੁੰਦਾ ਸੀ, ਉਹਨਾਂ ਦਾ ਮਸਲਾ ਇਹ ਥੋੜਾ ਹੁੰਦਾ ਸੀ ਕਿ ਵੀ ਇਹ ਜਿਉਂਦਾ ਰਹੇ।
0: ਨਾਲੇ ਉਹ ਸਟਾਮ ਤੇ ਹੀ ਸਿੱਧਾ ਅੰਗੂਠਾ ਹੀ ਲਵਾਉਂਦੇ ਸੀ, ਹੋਰ ਤਾਂ ਕੁਝ ਕਰਦੇ ਨਹੀਂ।
2: ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦਾ ਮਸਲਾ ਇਹ ਸੀ ਕਿ ਵੀ ਇਹ ਮਤਲਬ ਇਹਨੂੰ ਖਾਈਏ।
0: ਬਿਲਕੁਲ ਹੈ,
2: ਹੁਣ ਜੇ ਤੁਸੀਂ ਮੁਰਗਾ ਹੀ ਖਾ ਕੇ ਫਿਰ ਆਂਡਾ ਕਿੰਨਾ ਚਿਰ,
0: ਕਿੰਨਾ ਚਿਰ ਦੋ। ਬਿਲਕੁਲ ਹੈ ਜੀ, ਫਿਰ ਆਂਡੇ ਦੀ ਆਸ ਨਾ
2: ਰੱਖੋ। ਇਹ ਗੱਲ ਸੋਚਦੇ ਨਹੀਂ ਨਾ, ਸੋਚਦੇ ਨਹੀਂ ਨਾ ਅਸੀਂ
0: ਜੀ।
2: ਚਲੋ ਠੀਕ ਹੈ, ਧੰਨਵਾਦ ਜੀ,
0: ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ, ਚੰਗੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਨਾਲ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਤੇ ਨਾਲ ਨਾਲ ਗਾਉਣ ਵਜਾਉਣ ਤਾਂ ਨਹੀਂ ਕਹਿ ਸਕਦੇ, ਮਾਲ ਜੀ ਦਾ ਵੀ ਸੁਨੇਹਾ ਆਇਆ ਹੋਇਆ, ਉਹ ਹੱਸ ਰਹੇ ਨੇ ਨਾਲ ਨਾਲ। ਤੇ ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਆਈ ਸੀ, ਮੈਂ ਨਾਮ ਲੈਣਾ ਪਹਿਲਾਂ ਰਹਿ ਗਿਆ, ਵਿੱਚ ਕਾਲ ਆ ਗਈ। ਤੇ ਚਰਨਜੀਤ ਸਿੰਘ ਸ਼ੈਲੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਕੀ ਹਾਲਾਤ ਨੇ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਬੜੇ ਦਿਨਾਂ ਬਾਅਦ ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਸ਼ੈਲੀ ਜੀ ਕੀ ਗੱਲ ਆ, ਜਿਹੜੀਆਂ ਚੀਜ਼ਾਂ ਤੁਸੀਂ ਮੰਗ ਕਰਦੇ ਹੋ ਉਹ ਦਿੰਦੇ ਨੀ ਗੇ, ਝੋਲੀ ਪਾਉਂਦੇ ਨੀ ਗੇ, ਮੱਲੋ ਮੱਲੀ ਹੋਰ ਕੁਝ ਦੇ ਜਾਂਦੇ ਆ ਜੀ ਤੁਹਾਨੂੰ? ਕਿਆ ਬਾਤ ਹੈ ਜੀ, ਕਹਿੰਦੇ ਪਿੰਡਾਂ ਚ ਵੜਨਾ ਭਾਈ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਊ।
3: ਨਹੀਂ ਨਹੀਂ, ਇਹਦੇ ਪਿੱਛੇ ਕਿਹੜੀ ਸੋਚ ਦੇਖੋ ਕਿੰਨੀ ਆ
0: ਜੀ।
3: ਦੇਖੋ ਜਥੇ ਬੰਦੇ ਦੀ ਕਿੰਨਾ ਪਾੜ ਪਾੜ ਤਾਂ ਪਹਿਲੇ ਜਦੋਂ ਬਹੁਤ ਵੱਡੇ ਪਏ ਹੋਏ ਨੇ
0: ਜੀ,
3: ਜਦੋਂ ਉਹ ਬਿਆਨ ਨੀ ਪੜਿਆ ਜਿਹੜਾ ਕਹਿੰਦਾ ਕੁਰਕੀ ਨੀ ਅਸੀਂ ਕਰਦੇ, ਕੁਰਕੀ ਪਹਿਲਾਂ ਨੂੰ ਕਰਨ ਕੌਣ ਲੈਂਦਾ
0: ਜੀ,
3: ਉਹ ਵੀ ਪੰਜਾਬ ਚ ਦੀ ਕੁਰਕੀ ਹੋਈ ਜੀ।
0: ਮੈਂ ਹੈਰਾਨ ਆ ਭਾਈ, ਡਿਫਾਲਟਰਾਂ ਨੂੰ ਇਹਦੇ ਵਿਚ ਮਤਲਬ ਕਿ ਕਾਹਦੀ ਰਾਹਤ ਦਿੱਤੀ ਆ, ਮੈਨੂੰ ਤਾਂ ਸਮਝ ਰਹੀ ਹੈ ਕਿ ਉਹਨਾਂ ਤੋਂ ਕਰਜ਼ਾ ਖਤਮ ਕਰ ਦਿੱਤਾ।
3: ਮੈਂ ਪੀਸੀ ਸੁਣ ਰਿਹਾ ਸੀ, ਮੈਂ ਪੀਸੀ ਦੇਖਿਆ, ਮੈਂ ਲੈ ਜਾ ਬੋਲਣ ਦਾ ਗੱਲ ਕਰਨ ਦਾ ਲੈ ਜਾਂਦੇ, ਸੁਣਿਆ ਪੀਸੀ ਤੁਸੀਂ
0: ਜੀ?
3: ਤੁਸੀਂ ਸੁਣਿਆ ਮੈਂ ਪਰ ਜੀ ਪੀਸੀ ਮਾਨ ਸਾਹਿਬ ਦੀ?
0: ਨਹੀਂ ਮੈਂ ਉਹ ਸੁਣੀ ਨੀ ਜੀ, ਬਿਲਕੁਲ ਮੈਂ ਖਬਰ ਹੀ ਪੜੀ ਆ ਜੀ। ਹਾਂਜੀ,
3: ਮੈਂ ਸੁਣ ਰਿਹਾ ਸੀਗਾ।
0: ਤੁਸੀਂ ਸੁਣਾ ਦਿਓ ਆਪਣੀ ਜ਼ੁਬਾਨੀ ਸੁਣਾ ਦਿਓ, ਕੋਈ ਨੀ।
3: ਇੰਨੀਆਂ ਗੱਲਾਂ ਕਿੱਥੇ ਜਾ ਰਹਿੰਦੀਆਂ ਨੇ ਜੀ, ਅਸੀਂ ਹੁਣ ਕਣਕ ਦੇ ਝੋਨੇ ਤੋਂ ਅਸੀਂ ਬਾਹਰ ਕੱਢਾਂਗੇ ਜੀ, ਉਹਦੇ ਵਿੱਚ ਪੰਜ ਤਾਂ ਦੇਖੋ ਨਵੀਆਂ ਪਾਈਆਂ ਨੇ, ਜਿਵੇਂ ਆਪਣੇ ਫਿਸ਼ਰੀ ਦਾ ਹੋ ਗਿਆ ਤੇ ਡਰੈਗਨ ਫਰੂਟ ਦਾ ਹੋ ਗਿਆ।
0: ਹਾਂਜੀ, ਸਬਜ਼ੀਆਂ ਦਾ ਵਿੱਚ ਪਾ ਦਿੱਤਾ। ਪੰਜ
3: ਸਬਜ਼ੀਆਂ ਦਾ ਹੋ ਗਿਆ, ਗੰਨੇ ਦੇ 1,00,000 ਕਰਤਾ, ਦੱਸੋ ਵੀ ਗੰਨਾ ਕਿਹੜਾ ਲਾਉਂਦਾ
0: ਜੀ? ਨਹੀਂ ਉਹ ਤਾਂ ਦੁਆਬੇ ਚ ਕਮਾਦ ਕਮੂਦ ਮਾੜਾ ਮੋਟਾ ਲਾਉਂਦੇ ਆ ਜ਼ਰੂਰ, ਪਰ ਇੱਧਰ ਤੁਹਾਡੇ ਆਲੇ ਪਾਸੇ ਤਾਂ ਘੱਟ ਆ ਮੇਰੇ ਖਿਆਲ ਨਾਲ।
3: ਬਹੁਤ ਘੱਟ ਆ ਜੀ, ਗੰਨਾ ਲਾਉਂਦੇ ਨੀ ਲੋਕ ਜੀ, ਗੰਨਾ ਇਸ ਕਰਕੇ ਲਾਉਂਦੇ, ਗੰਨਾ ਲਾਉਂਦੇ ਵੀ ਲਾ ਕੇ ਪਹਿਲਾਂ ਜਾਂਦੇ ਰਹੇ, ਪਿਛਲੇ ਕਿੰਨੇ ਕਿੰਨੇ ਸਾਲਾਂ ਦਾ ਪੈਸੇ ਨੀ ਮਿਲਦੇ ਆ ਬੱਬਨਪੁਰ ਦੇ ਨਹਿਰਾਂ ਤੇ, ਹੁਣ ਤਾਂ ਅਸੀਂ ਘੇਰ ਦੇ
0: ਰਹੇ। ਬਿਲਕੁਲ ਆ ਜੀ, ਬਿਲਕੁਲ
3: ਧੂਰੀ ਠੰਡ ਮਿਲਣ ਦੇ ਪੈਸੇ ਲੈਣ ਲਈ ਜੀ।
0: ਬਿਲਕੁਲ ਆ ਜੀ,
3: ਮਿਲਣ ਨਹੀਂ ਲੈਂਦੇ ਕਿ ਪੈਸੇ ਨੀ ਮਿਲਦੇ,
0: ਮਿਲਣਾ ਤਾਂ ਆਪ ਕਰਜ਼ਾਈ ਹੋਈਆਂ ਨੇ, ਉਹ ਕਿੱਥੋਂ ਦੇਣ ਜੀ? ਬਿਲਕੁਲ ਆ ਜੀ,
3: ਜਿਹੜੇ ਕਹਿੰਦੇ ਨੇ ਢੋ ਟਮਾਟਰ ਦੱਸਦੇ ਜੀ, ਕਿਹੜਾ ਹੁਣ ਮੈਂ ਭੁੱਲ ਗਿਆ ਵੀ ਉਹ ਟਮਾਟਰ ਲਿਆਵਾਂਗੇ।
0: ਹਾਂਜੀ,
3: ਮੈਂ ਕਿਹਾ ਇਹਨੂੰ ਖਰੀਦੂਗਾ ਕੌਣ ਜੀ? ਮੰਡੀਆਂ ਦਾ ਪਹਿਲੀ ਚੱਕਣ ਨੂੰ ਫਿਰਦੇ ਨੇ ਇਹ
0: ਜੀ,
3: ਮੰਡੀਆਂ ਦਾ ਕੋਈ ਪ੍ਰਬੰਧ ਨੀ ਗਾ, ਜਾਂ ਤਾਂ ਕੋਈ ਕਿਸਾਨਾਂ ਨੂੰ ਭਰੋਸਾ ਦਊ ਜੀ, ਉਹ ਕਹਿੰਦੇ ਤੁਹਾਡਾ ਵੀ ਇਹ ਨਵੇਂ ਕੰਮ ਕਰਕੇ ਨਾ ਵੀ ਕਰਜ਼ਾ ਲੈ ਜੂਗਾ, ਕਰਜ਼ਾ ਤਾਂ ਸਾਡੇ ਸਿਰ ਹੋਰ ਚੜੂਗਾ ਜੀ
0: ਜੀ।
3: ਅੱਜ ਜਿਹੜੇ ਬਾਕੀ ਰਹਿ ਗਏ ਹੁਣ ਵੀ ਕਰਜ਼ਾ ਜਿਹੜੇ ਲੋਕਾਂ ਨੇ ਲੈ ਹੀ ਲਿਆ, ਦੇਖਿਓ ਤੁਹਾਡਾ ਦੇਖਿਓ ਕਿਵੇਂ ਲੈਣਗੇ ਹੁਣ।
0: ਬਿਲਕੁਲ ਲੈਣਗੇ ਜੀ, ਬਿਲਕੁਲ, ਕਰਜ਼ਾ ਤਾਂ ਪਹਿਲਾਂ ਜਿਹੜਾ ਚੜਿਆ ਉਹ ਨੀ ਲੈਣ ਦਾ ਨਾਮ ਲੈ ਰਿਹਾ, ਤੇ ਭਾਈ ਮਤਲਬ ਕਿ ਇਹਦੇ ਨਾਲ ਕਰਜ਼ਾ ਲੈ ਕੇ ਤੇ ਕਰਜ਼ਾ ਜਿਹੜੀ ਆਪ ਨੀਤੀ ਚਲਾ ਰਹੇ ਨੇ ਉਹੀ ਮਤਲਬ ਕਿ ਲੋਕਾਂ ਦੇ ਉੱਤੇ ਵੀ ਥੋਪ ਰਹੇ ਨੇ ਭਾਈ ਤੁਸੀਂ ਕਰਜ਼ਾ ਲਿਆ, ਕਰਜ਼ਾ ਹੈਗਾ ਤਾਂ ਹੋਰ ਕਰਜ਼ਾ ਲੈ ਲਓ, ਤਰੱਕੀ ਕਰਨੀ ਆ ਤਾਂ ਕਹਿੰਦੇ ਦੱਸੋ ਹੈ
3: ਉਹੀ
0: ਸਰ, ਕਰਜ਼ਾ ਲੈ ਕੇ ਅਗਲਾ ਜਿਹੜਾ ਵਿਆਜ ਪਿਆ ਆ ਉਹ ਵਿਆਜ ਚੁਕਾ ਦੋ ਤੇ ਅਗਲਾ ਕਰਜ਼ਾ ਫਿਰ ਵੱਧ ਜਾਊਗਾ ਜੀ। ਓਹਦਾ ਵਿਆਜ ਫਿਰ ਫਿਰ ਹੋਰ ਕਿਤੇ ਨਾ ਕਿਤੇ ਉਹ ਕਰਜ਼ਾ ਲੈ ਕੇ ਚੁਕਾਉਣਾ ਪਊ।
3: ਨਹੀਂ ਪਰ ਜੀ ਹੈਗੇ ਤਾਂ ਇਹ ਦੇਖੋ ਹਾਸੇ ਵਾਲੇ ਮੁੱਖ ਮੰਤਰੀ ਸੀਗੇ, ਪਰ ਤੁਸੀਂ ਐ ਦੇਖੋ ਮਾੜੀ ਤੌੜੀ ਸੀਗੀ, ਛੋਲੇ ਵੱਧ ਪੈ ਗਏ, ਉੱਪਰ ਦੀ ਗਰਮ ਪਾਣੀ ਪੈ ਗਿਆ
0: ਜੀ,
3: ਉਹੀ ਗੱਲ ਆ।
0: ਦੇਖੋ ਹੁਣ ਕੈਪਟਨ ਸਾਹਿਬ ਨੇ ਉਦੋਂ ਕਾਂਗਰਸ ਦੀ ਸਰਕਾਰ ਸੀ ਸ਼ਾਇਦ ਉਦੋਂ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਭਾਈ ਕੋਈ ਪੈਸਾ ਨਹੀਂ ਦੇਣਾ ਬੈਂਕਾਂ ਨੂੰ, ਮਾਫ਼ ਕਰ ਦਾਂ ਕਰਜ਼ਾ ਨਾ, ਤੇ ਉਹ ਤੋਂ ਬਾਅਦ ਲੋਕ ਮਤਲਬ ਕਿ ਦੁਖੀ ਹੋ ਰਹੇ ਨੇ ਉਹਨਾਂ ਚੀਜ਼ਾਂ ਦੇ ਵਿੱਚ, ਖੱਪ ਰਹੇ ਨੇ।
3: ਨਹੀਂ ਪਰ ਜਿਸ ਤਰ੍ਹਾਂ ਹੀ ਗੱਲ ਕਹਿੰਦੇ ਸਾਡੀ ਮੁੱਢੋ ਮੁੱਢੋ ਇਹ ਗੱਲ ਆ ਵੀ ਤੁਸੀਂ ਦੇਣਾ ਸਾਨੂੰ ਕੰਮ ਦਓ ਯਾਰ, ਕੰਮ ਲੈ ਕੇ ਅਸੀਂ
0: ਬਿਲਕੁਲ
3: ਕਰ ਲਾਂਗੇ, ਜਿੱਥੇ ਮਰਜ਼ੀ ਪੈਸਾ ਖਰਚੀਏ ਕਿਤੇ ਨਾ ਖਰਚੀਏ
0: ਜੀ।
3: ਪੰਜਾਬ ਨੂੰ ਇਹਨਾਂ ਨੇ ਮੰਗ ਤੇ ਬਣਾਤਾ ਜੀ, ਮੰਗ ਤੇ
0: ਬਿਲਕੁਲ ਆ ਜੀ, ਬਿਲਕੁਲ
3: ਇਹਨਾਂ ਤਾਂ ਲੋਕਾਂ ਨੇ
0: ਜੀ।
3: ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਤੁਸੀਂ ਲਘੂ ਉਦਯੋਗ ਘਰ ਘਰ ਦੇ ਦੋ ਜੀ
0: ਜੀ, ਕੋਈ ਫੈਕਟਰੀ ਲਿਆਓ ਸੂਬੇ ਦੇ ਵਿੱਚ, ਕੋਈ ਕਾਰੋਬਾਰ ਨਵਾਂ ਲਿਆਓ। ਬਿਲਕੁਲ
3: ਸਰ, ਮੈਂ ਉਹੀ ਸਰ ਮੈਂ ਉਹੀ ਬੇਨਤੀ ਕਰਦਾ ਵੀ ਤੁਸੀਂ ਵੱਡੀ ਇੱਕ ਫੈਕਟਰੀ ਲੈ ਕੇ ਆਓਗੇ, ਉਹਦੇ ਪਾਰਟ ਵੀ ਇੱਥੇ ਬਣਾ ਲਓ, ਉਹੀ 10 ਫੈਕਟਰੀਆਂ ਕਰ ਦੂਗਾ।
0: ਬਿਲਕੁਲ ਹੈ ਜੀ, ਸਪੇਅਰ ਪਾਰਟ ਦਾ ਕਿੰਨਾ ਕਾਰੋਬਾਰ ਆ ਇਹਨਾਂ ਮੁਲਕਾਂ ਦੇ ਵਿੱਚ, ਕੰਮ ਨੀ ਮੁੱਕਦਾ। ਹਾਂ
3: ਪਰ ਜੀ ਗੱਲ ਤਾਂ ਐ ਜੀ, ਇਹ ਕਾਮਯਾਬ ਕਰਨਾ ਤਾਂ ਕਰ ਲਾਂਗਾ, ਨੀਤ ਅਗੇ ਦੀ ਹੈ ਨੀ ਆਮ ਨੂੰ ਕਾਮਯਾਬ ਕਰਨ
0: ਜੀ।
3: ਅੱਖ ਤਾਂ ਇਹਦੀ ਉਪਜਾਊ ਧਰਤੀ ਤੇ ਸਾਰਿਆਂ ਦੀ
0: ਜੀ,
3: ਵੀ ਜਿਹੜਾ ਹੈ ਫਰਟਾਇਲ ਏਰੀਆ ਸਾਡਾ।
0: ਚਾਈਨਾ ਦੇ ਵਿੱਚੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਸਰਚ ਕਰ ਲੋ, ਕਿਹੜੀ ਚੀਜ਼ ਆ ਜਿਹੜੀ ਨਹੀਂ ਉੱਥੋਂ ਬਣਾਉਂਦੇ ਜਾਂ ਮਿਲਦੀ ਆ ਜੀ।
3: ਸਰ ਮੈਂ ਚਾਈਨਾ ਦੇ ਵਿੱਚ 2004 ਗਿਆ ਸੀ
0: ਜੀ,
3: 4 ਦੇ ਵਿੱਚ ਵੀ ਉਹ ਦੇਸ਼ ਇੰਨਾ ਤਰੱਕੀ ਵਾਸਤਾ ਸੀ, ਉਹਦਾ ਵੀ ਘਰ ਕੰਮ ਦਿੱਤਾ ਸੀ, ਜਿਹੜਾ ਲਘੂ ਉਦਯੋਗ ਕਹਿੰਦੇ ਆਪਾਂ ਨਾ, ਉਹਨਾਂ ਦਾ ਘਰ ਘਰ ਦਿੱਤਾ ਹੋਇਆ ਸੀ। ਬੰਦਾ ਘੱਟ ਕਰੇ ਵੱਧ ਰੇ, ਜਿੰਨਾ ਕਰੂਗਾ ਉਨਾ ਉਹਦਾ ਕਮਾਊਗਾ ਖਾਊਗਾ, ਵੱਧ ਕਰ ਲਾ ਕੋਈ ਘੱਟ ਕਰਦਾ ਹੈ ਨਾ।
0: ਬਿਲਕੁਲ,
3: ਮੈਂ ਤਾਂ ਖੁਦ ਹੀ ਗੱਲ ਕਹਿਣਾ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਵੇਂ ਆਹ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ, ਕਦੇ ਆਹ ਕੁਛ ਫ੍ਰੀ ਕਰਤਾ ਜੀ, ਜਿਹਨਾਂ ਤੁਸੀਂ ਦੇ ਰਹੇ ਹੋ ਉਹਨਾਂ ਨਾਲ ਤੁਸੀਂ ਗੱਲ ਨੀ ਕਰਦੇ,
0: ਇਹ
3: ਗੱਲਾਂ ਦਾ ਸਾਡਾ ਫਾਇਦਾ ਕਿ ਨੁਕਸਾਨ ਆ ਜੀ।
0: ਬਿਲਕੁਲ ਆ ਜੀ, ਔਜਲਾ ਸਾਹਿਬ ਲਿਖਦੇ ਨੇ BMW ਲੈ ਕੇ ਤਾਂ ਆਏ ਨੇ, ਔਜਲਾ ਸਾਹਿਬ ਕਹਿੰਦੇ ਨੇ
3: ਕਹਿੰਦੇ ਔਜਲਾ
0: BMW ਲੈ ਕੇ ਤਾਂ ਆਏ ਨੇ ਕਹਿੰਦੇ ਜਰਮਨ ਤੋਂ।
3: ਉਹ ਹਲਾਸਤੇ ਪਿਆ ਜੀ, ਉਹ ਜਲ ਡਮਰੂ ਚੋਂ ਬਿਨਾ ਘਿਰਿਆ ਹੋਇਆ ਜੀ ਹਲੇ ਆਪਣਾ ਉਹ
0: ਜੀ, ਹਾਂ ਜਲ ਡਮਰੂ ਘਿਰਿਆ ਹੋਇਆ ਜੀ, ਉਸ ਉੱਥੋਂ ਲੰਘਿਆ ਨੀ ਅਜੇ ਜੀ, ਜਰਮਨ ਦੇ ਵਿਚ ਆਪ ਖਰੀਦ ਕੇ ਬੈਠੇ ਨੇ, ਇੱਕੋ ਕਰ ਦਿੱਤੀਆਂ, ਪਹਿਲਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ।
3: ਪਰ ਜੀ ਦੇਖੋ ਲੋਕਾਂ ਨੂੰ ਉਮੀਦਾਂ ਬਹੁਤ ਸੀ ਸਰਕਾਰ ਤੋਂ, ਪਰ ਤੁਸੀਂ ਗੱਲ ਦੇਖੋ ਜਿਹੜਾ ਜਦੋਂ ਨਾ ਇਹ ਕੋਈ ਵੱਡੀ ਗੁੱਸੀ ਦੇ ਅਹੁਦੇ ਤੇ ਬਹਿ ਜਾਂਦਾ
0: ਜੀ,
3: ਉਹ ਲੋਕਾਂ ਤੋਂ ਦੂਰ ਹੋ ਜਾਂਦਾ ਜੀ।
0: ਜੇ
3: ਪਿੰਡਾਂ ਚ ਬਹਿਣ ਵਾਲਾ ਸੀ ਤਾਂ ਪਿੰਡਾਂ ਚ ਉਹ ਵੀ ਘੁੰਮ ਸਕਦੇ ਸੀ, ਕਿਹੜਾ ਇਹਨਾਂ ਨੂੰ ਖਤਰਾ ਜੀ
0: ਜੀ,
3: ਕਿਤੋਂ ਖਤਰਾ ਜੀ।
0: ਨਹੀਂ ਆਪਣੀ ਮਨ ਮਰਜ਼ੀ ਨੀ ਨਾ ਕਰ ਸਕਦੇ, ਜੋ ਇਹ ਜੋ ਆਪਣੀ ਮਨ ਮਰਜ਼ੀ ਥੋੜੀ ਚੱਲਣੀ ਆ ਜੀ, ਉਹ ਤਾਂ ਫਿਰ ਉੱਪਰਲੀਆਂ ਲਗਾਮਾਂ ਦੇ ਜਿੱਦਾਂ ਅਗਲੇ ਖਿੱਚਣਗੇ ਓਦਾਂ ਹੀ ਚੱਲਣਾ ਪੈਣਾ, ਉਹ ਚਾਹੇ ਮੁੱਖ ਮੰਤਰੀ ਆ ਤੇ ਚਾਹੇ ਉਹ ਪ੍ਰਧਾਨ ਮੰਤਰੀ ਆ ਜੀ।
3: ਨਹੀਂ ਨਹੀਂ ਨਹੀਂ ਭਾਰਤ ਜੀ, ਇਹ ਤਾਂ ਮਨ ਮਰਜ਼ੀ ਦਾ ਨਾਂ ਦਿੱਤਾ ਹੋਇਆ ਵੀ ਇਹ ਲੋਕਾਂ ਨਾਲ ਸੰਪਰਕ ਟੁੱਟ ਜੇ
0: ਜੀ,
3: ਜਿਹਨੇ ਕਰਨਾ ਉਹ ਇੱਥੇ ਬਿਨਾਂ ਪੈਸਿਆਂ ਇਹ ਕੁਰਸੀ ਤੇ ਬੈਠ ਕੇ ਨਾ ਬਿਨਾਂ ਪੈਸਿਆਂ ਦੇ ਵੀ ਕਰ ਸਕਦਾ।
0: ਬਿਲਕੁਲ ਹੈ ਜੀ,
3: ਸਾਡਾ ਲੋਅ ਐਂਡ ਆਰਡਰ ਕਿਹੋ ਜਿਹਾ ਤੁਸੀਂ ਐਂ ਦੇਖੋ ਜੀ
0: ਜੀ,
3: ਐ ਨਸ਼ੇ ਆ। ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀ, ਅਸੀਂ ਗਏ ਸੀ ਮਾਨਸਾ, ਮਾਨਸਾ ਨਾ ਉੱਥੇ ਕੋਰਟ ਦੇ ਵਿੱਚ ਮੁੰਡੇ ਆਏ, ਮੈਨੂੰ ਲੱਗਦਾ 50-60 ਮੁੰਡੇ ਸੀ ਉਹ
0: ਜੀ,
3: ਜਿਹੜੇ ਉੱਥੇ ਆ ਕੇ ਨਾਰੇ ਲਾ ਕੇ ਗਏ ਨੇ ਵੀ ਸਾਡੇ ਇੱਥੇ ਵਿਕਦਾ ਤੁਸੀਂ ਫੜਦੇ ਕਿਉਂ ਨੀ ਮਾਨਸਾ ਚ।
0: ਅੱਛਾ ਜੀ,
3: ਹਾਂਜੀ,
0: ਮਾਨ ਸਾਹਿਬ ਦਾ ਮਤਲਬ ਕਿ ਇਲਾਕਾ ਵੀ ਆ।
3: ਨਹੀਂ ਉਹ ਤਾਂ ਦੂਰ ਜਾ ਰਿਹਾ,
0: ਦੂਰ ਚੱਲ ਜਾਂਦਾ ਜੀ, ਸੰਗਰੂਰ ਉਧਰ, ਹਾਂਜੀ ਮਾਨਸਾ ਇਧਰ ਪੈ ਜਾਂਦਾ, ਸੰਗਰੂਰ ਹੋਰ ਪਾਸੇ ਨੂੰ ਚੱਲ ਜੀ,
3: ਮਾਨਸਾ ਤਾਂ ਹਾਂਜੀ। ਇਹ ਤਾਂ ਹੁਣ ਜਿਉਂ ਜਿਉਂ ਦੇਖੋ ਮੁੜੀਆਂ ਵੋਟਾਂ ਆਊਗਾ, ਸਾਰਾ ਕੁਛ ਆਊਗਾ
0: ਜੀ,
3: ਕੀ ਹਜੇ ਹੋਰ ਫ੍ਰੀ ਕਰਦੇ।
0: ਬਿਲਕੁਲ ਹੈ ਜੀ, ਬਿਲਕੁਲ,
3: ਜੇਬ ਚ ਧੇਲਾ ਨੀ,
0: ਮੇਲਾ ਹੀ ਮੇਲਾ
3: ਸਾਡੇ ਭਾਰ ਜੀ, ਜਿਹੜੀਆਂ ਸੜਕਾਂ ਬਣਦੀਆਂ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ
0: ਜੀ,
3: ਜਿਹੜੀਆਂ ਸੜਕਾਂ ਮਸ਼ੀਨਾਂ ਪੱਟੀਆਂ ਨੀ ਜਾਂਦੀਆਂ ਉੱਤੋਂ,
0: ਹਾਂਜੀ
3: ਮਸ਼ੀਨਾਂ ਪੱਟ ਕੇ ਲੋਡ ਕਰ ਲੈਂਦੇ ਨੇ ਟਰੱਕ ਚ ਬਦਲੀ, ਉਹ ਜਿਹੜੀ ਪੱਟੀ ਹੋਈ ਹੁੰਦੀ ਹੈ
0: ਹਾਂਜੀ,
3: ਉਹਨੂੰ ਦੁਬਾਰੇ ਉੱਥੇ ਰੀਸਾਈਕਲ ਕਰਕੇ ਉਹ ਦੁਬਾਰੇ ਆਹ ਸੜਕਾਂ ਤੇ ਪਾਈ ਜਾਂਦੀ ਆ।
0: ਉਹ ਲੁੱਕ ਚ ਘੁਮਾ ਕੇ ਓਹਦੇ ਵਿਚ ਹੀ ਓਹੀ ਪਾਈ ਜਾਂਦੇ ਦੱਸੋ
3: ਓਹਦੇ ਵਿਚ ਘੁਮਾ ਕੇ ਓਹੀ ਪਾਈ ਜਾਂਦੇ
0: ਕਿਆ ਬਾਤ ਆ ਤਾਂ ਹੀ ਤਾਂ ਖੜਦੇ ਲੋਕ ਹੱਥਾਂ ਚ ਚੱਕੀ ਵਿਕਾਸ ਨੂੰ ਹੱਥਾਂ ਚ ਚੱਕੀ ਫਿਰਦੇ ਆ
3: ਦੇਖ ਲੋ ਕਿੰਨੇ ਕਿੰਨੇ ਆ ਜਿਹੜੇ ਲੱਗੇ ਹੋਏ ਪਲਾਂਟ ਸੀ ਉਹਨਾਂ ਦੇਖ ਲੋ ਟਰੱਕਾਂ ਦੇ ਟਰੱਕ ਪਏ ਨੇ ਉਹ
0: ਜੀ
3: ਉਹ ਫਿਰ ਇੱਥੇ ਕੰਮ ਆਉਂਦੀਆਂ ਨੇ ਫਿਰ ਉਹ ਇਹੀ ਮਿਲਦੇ ਨੇ ਠੇਕਿਆਂ ਵਾਲੇ ਅੱਛਾ ਜਿਹੜੇ ਠੇਕੇ ਦਿੰਦੇ ਨੇ ਇਹ ਛੋਟੇ ਕਰਕੇ 10 ਜਣਿਆਂ ਨੂੰ ਦੇ ਸਕਦੇ
0: ਜੀ
3: ਜੀ ਇਹਨਾਂ ਨੇ ਰੋਟੀ ਉਹ ਦੇਣੀ ਆ ਪੰਜਾਬ ਨੂੰ ਯਾਰ ਤੁਸੀਂ ਕੰਮ ਦੇ ਦੋ ਤੁਸੀਂ ਫ੍ਰੀ ਦੇ ਜੀ ਜਮੇ ਬੰਦ ਕਰਦੇ ਆ
0: ਜਿਹੜੇ
3: ਬੰਦੇ ਨੂੰ ਲੋੜ ਆ ਨਹੀਂ ਸਰਦਾ ਯਾਰ ਤੁਹਾਡੇ ਕੋਲ ਡਾਟਾ ਸਾਰਾ ਕੁਛ ਹੈਗਾ
0: ਜੀ
3: ਕਿੰਨੀ ਜ਼ਮੀਨ ਆ ਕਿੰਨਾ ਤੁਹਾਡੇ ਕੋਲ ਕੀ ਆ ਕਿੰਨਾ ਨਹੀਂ ਬੇਜ਼ਮੀਨਾ ਬੰਦਾ ਹੈ ਉਹਨੂੰ ਤੁਸੀਂ ਬਰਾਬਰ ਲਾਓ ਦੂਜੇ ਬੰਦੇ ਯਾਰ
0: ਜੀ ਬਿਲਕੁਲ ਹੈ
3: ਇਹ ਤਾਂ ਕਰਨਾ ਨੀ ਇਹਨਾਂ ਨੇ ਕੁਛ ਆ ਹੁਣ ਜਿਹੜਾ 1500 ਤੇ 1000 ਵਾਲਾ ਪਵਾੜਾ ਪਵਾਇਆ ਆਪਣੇ ਸਾਹਮਣੇ ਆ
0: ਜੀ
3: ਇਹ ਪਵਾੜਾ ਨੀ ਹੋਰ ਕੀ ਆ ਇਹ
0: ਜੀ
3: ਕੇਂਦਰ ਦੀ ਨੀਤੀਆਂ ਦੀ ਚੱਲ ਰਹੇ ਨੇ ਏ ਬੀ ਟੀਮ ਆ ਹੋਰ ਕੀ ਆ ਜੀ
0: ਬਿਲਕੁਲ ਹੈ ਜੀ ਬਿਲਕੁਲ
3: ਅਸੀਂ ਜੀ ਨੀ ਸਮਝ ਰਹੇ
0: ਜੀ
3: ਇੱਥੇ ਜਿਹਨੂੰ ਮਰਜ਼ੀ ਕੁਰਸੀ ਤੇ ਬਿਠਾ ਦਿਓ ਪਰ ਜੀ ਦੁਨੀਆਂ ਤੋਂ ਪਹਿਲਾਂ ਤੁਹਾਨੂੰ ਇਹ ਤੋਂ ਅਲੱਗ ਕਰਦੇ ਨੇ ਆਮ ਲੋਕਾਂ ਤੋਂ
0: ਜੀ
3: ਕਰਾਉਂਦੇ ਫਿਰ ਆਪਦੀ ਮਰਜ਼ੀ ਨੇ ਉਹ
0: ਜੀ
3: ਠੀਕ ਹੈ ਇਕੱਲਾ ਬੰਦਾ ਕੋਈ ਕੁਛ ਨੀ ਕਰ ਸਕਦਾ ਸਾਰੇ ਇਕੱਠੇ ਐਤਕੀ ਇਸ ਵਾਰ ਤਾਂ 92-94 ਦੇਤੇ ਸੀਗੇ
0: ਜੀ
3: ਉਹ 92-94 ਗੱਲ ਨੀ ਬਣੀ ਜਦੋਂ ਇਕੱਲਾ ਬੰਦਾ ਕੀ ਕਰੂ ਫਿਰ
0: ਬਿਲਕੁਲ
3: ਵੋਟਾਂ ਤੁਸੀਂ ਕਰਨਾ ਜੇ ਕੁਛ ਕਰਨਾ ਲੋਕਾਂ ਤੁਸੀਂ ਕੰਮ ਵੱਧ ਤੋਂ ਵੱਧ ਦਿਓ ਕੰਮ
0: ਬਿਲਕੁਲ
3: ਇਹਨਾਂ ਦੇ ਸਕਦੇ ਹੋ ਘਰ ਘਰ ਤੱਕ ਕੰਮ ਪਹੁੰਚਾ
0: ਬਿਲਕੁਲ ਬਿਲਕੁਲ
3: ਨਾ ਸਾਨੂੰ ਫ੍ਰੀ ਬੱਸ ਦੀ ਲੋੜ ਬਣੀ ਨਾ ਫ੍ਰੀ ਚੀਜ਼ਾਂ ਦੀ ਲੋੜ ਬਣੀ ਕਿਸੇ ਚੀਜ਼ ਦੀ ਲੋੜ ਨੀ ਬਣੀ
0: ਜੀ ਬਿਲਕੁਲ ਹੈ ਜੀ ਸ਼ੈਲੀ ਬਾਈ ਜੀ ਜੁੜੇ ਸਨ ਤੇ ਅੱਗੇ ਚੱਲਦੇ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਤੇ ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ ਪ੍ਰੋਗਰਾਮ ਤੇ ਮੈਂ ਗਲਤ ਨਹੀਂ ਸੀ ਕਹਿੰਦੇ ਔਜਲਾ ਬਾਈ ਜੀ ਨੇ ਬੀਅਰ ਮਹਿੰਗੀ ਗੱਲ ਹੋਣ ਕੀਤੀ ਸੀਗੀ ਜੀ ਤੇ ਸ਼ਰਾਬ ਮਹਿੰਗੀ ਹੋਣ ਦੀ ਗੱਲ ਕੀਤੀ ਸੀ ਜੀ ਤੇ ਮੈਂ ਤਾਂ ਹੀ ਕਹਿੰਦੇ ਕਿਹਾ ਸੀ ਉਹ ਹਾਂਜੀ ਉਹ ਗੱਲ ਚੱਲਦੀ ਸੀਗੀ ਉਹਦੇ ਵਿਚ ਕਿ ਮਤਲਬ ਕਿ ਪ੍ਰਾਈਜ ਜਿਹੜੇ ਵਧਾ ਦਿੱਤੇ ਆ ਇੱਥੇ ਵੀ ਮਤਲਬ ਕਿ ਪਰ ਉਹ ਜਿਹੜਾ ਚਾਹੇ ਕੱਲੀ ਦਾਰੂ ਹੀ ਨਹੀਂ ਹੈ ਬੀਅਰ ਨਹੀਂ ਹੈ ਜਾਂ ਹੋਰ ਸਾਰੇ ਕੋਲਡ ਡਰਿੰਕ ਹੋ ਗਏ ਫਰੀਜ਼ ਡਰਿੰਕ ਹੋ ਗਏ ਚਿਪਸ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦਾ ਪੈਕਿੰਗ ਵਾਲਾ ਜਿਹੜਾ ਹੈਗਾ ਉਹਦੀ ਪੈਕਿੰਗ ਘਟਾ ਦਿੱਤੀ ਹੈ 20 ਗ੍ਰਾਮ 15 ਗ੍ਰਾਮ ਤੇ ਉਹਦਾ ਜਿਹੜਾ ਪ੍ਰਾਈਜ਼ ਹੈ ਓਨਾ ਹੀ ਰੱਖਿਆ ਗਿਆ ਜਾਂ ਥੋੜਾ ਜਿਹਾ ਬਹੁਤਾ ਉਹਦੇ ਵਿਚ ਵੀ ਵਧਾ ਦਿੱਤਾ ਗਿਆ ਉਹ ਗੱਲ ਚੱਲ ਰਹੀ ਸੀ ਤੇ ਔਜਲਾ ਸਾਹਿਬ ਕਹਿੰਦੇ ਸੀ ਕਿ ਬੀਅਰ ਦੀ ਪ੍ਰਾਈਜ਼ ਉਹੀ ਹੈ ਪਰ ਉਹਦਾ ਜਿਹੜਾ ਸਾਈਜ਼ ਹੈ ਬੋਤਲ ਦਾ ਉਹ ਘਟਾ ਦਿੱਤਾ ਹੈ ਇਸੇ ਤਰ੍ਹਾਂ ਕੋਲਡ ਡਰਿੰਕ ਦਾ ਵੀ ਲੋ ਦੋਸਤੋ ਕੁਝ ਪੋਜ਼ਿਟਿਵ ਗੱਲਾਂ ਦੇ ਵੱਲ ਨੂੰ ਚੱਲਦੇ ਆ ਪੰਜਾਬ ਦੀ 17 ਸਾਲਾਂ ਦੀ ਧੀ ਦਾ ਜਿਹੜਾ ਕੈਨੇਡਾ ਦੇ ਵਿਚ ਕਮਾਲ ਕੀਤਾ ਉਹਨੇ 35 ਸਾਲ ਪੁਰਾਣੀ ਮੈਡੀਕਲ ਖਾਮੀ ਦੂਰ ਕਰ ਦਿੱਤੀ ਹੈ ਕੈਨੇਡਾ ਵਿਆਪੀ ਸਾਇੰਸ ਮੇਲੇ ਦੇ ਵਿਚ ਜਿੱਤਿਆ ਉਹਨੇ ਇਨੋਵੇਸ਼ਨ ਐਵਾਰਡ ਜਿੱਤਿਆ ਤੇ ਪਲਸ ਆਕਸੀਮੀਟਰਾਂ ਦੀ ਜਿਹੜੀ ਨਸਲੀ ਖਾਮੀ ਜਿਹੜੀ ਹੈ ਉਹ ਦੂਰ ਕੀਤੀ ਹੈ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾਂ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਹੁਣਾਂ ਨੇ ਆਪਣੇ ਜਿਹੜਾ ਵਿਲੱਖਣ ਖੋਜ ਦੇ ਨਾਲ ਕੌਮੀ ਪੱਧਰ ਦੇ ਉੱਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਗੁਰਨੌਰ ਨੂੰ ਐਡਮਿੰਟਨ ਦੇ ਵਿਚ ਹੋਏ ਕੈਨੇਡਾ ਵਿਆਪੀ ਸਾਇੰਸ ਫੇਅਰ ਜਿਹੜਾ ਉਹਦੇ ਵਿਚ ਬੈਸਟ ਪ੍ਰੋਜੈਕਟ ਫਾਰ ਇਨੋਵੇਸ਼ਨ ਜਿਹੜਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਤੇ ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ 11ਵੀਂ ਜਮਾਤ ਦੀ ਵਿਦਿਆਰਥਣ ਗਰਨੂਰ ਕੌਰ ਦਾ ਜਿਹੜਾ ਇਹ ਪ੍ਰੋਜੈਕਟ ਸਿਹਤ ਖੇਤਰ ਦੇ ਵਿਚ ਇਕ ਅਹਿਮ ਜਿਹੜਾ ਸਮੱਸਿਆ ਦੇ ਹੱਲ ਦੇ ਨਾਲ ਜੁੜਿਆ ਹੋਇਆ ਗੁਰਨੂਰ ਦੀ ਜਿਹੜੀ ਹੈ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਦੇ ਵਿਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ ਜਿਸ ਦੇ ਕਾਰਨ ਗੂੜੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਦੇ ਵਿਚ ਖੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ ਕਿ ਕਿੰਨਾ ਉਹਦੇ ਵਿਚ ਜਿਹੜਾ ਹੋਮੋਗਲੋਬਿਨ ਹੈ ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਦੇ ਮੁਤਾਬਕ ਖੂਨ ਦੇ ਵਿਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਦੇ ਨਾਲ ਜੁੜੀ ਇਹ ਸਮੱਸਿਆ ਪਿਛਲੇ 3.5 ਦਹਾਕਿਆਂ ਯਾਨੀ ਕਿ 35 ਸਾਲਾਂ ਤੋਂ ਜਿਹੜੀ ਮੌਜੂਦ ਸੀ ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ਦੇ ਉੱਤੇ ਮਾਰੂ ਅਸਰ ਪੈਦਾ ਜਿਹੜਾ ਹੋ ਰਿਹਾ ਸੀ ਗੁਰਨੂਰ ਦੀ ਖੋਜ ਨੇ ਹੁਣ ਇਹ ਖਾਮੀ ਨੂੰ ਜੜੋਂ ਹੀ ਖਤਮ ਕਰਨ ਦਾ ਰਾਹ ਦਿਖਾ ਦਿੱਤਾ ਹੈ ਗੁਰਨੂਰ ਨੇ ਦੱਸਿਆ ਕਿ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ ਗੂੜੇ ਰੰਗ ਦੇ ਲੋਕਾਂ ਦੇ ਡਾਟਾ ਦੀ ਘਾਟ ਦੇ ਕਾਰਨ ਪੈਦਾ ਹੁੰਦੀ ਹੈ, ਪਰ ਖੋਜ ਦੇ ਦੌਰਾਨ ਉਸਨੇ ਪਾਇਆ ਦੇਖਿਆ ਕਿ ਮੌਜੂਦਾ ਕਾਰਡੀਅਕ ਮਾਡਲਾਂ ਦੇ ਵਿੱਚ ਇੱਕ ਗਣਿਤਕ ਖਾਮੀ ਵੀ ਮੌਜੂਦ ਹੈ ਜੋ ਕਿ ਇਸ ਗਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ। ਉਸਨੇ ਜਿਹੜਾ ਸੀ ਇਸ ਮਾਡਲ ਦੇ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਵਿਗਿਆਨਕ ਹੱਲ ਪੇਸ਼ ਕੀਤਾ ਜਿਸ ਦੇ ਨਾਲ ਵੱਖ ਵੱਖ ਨਸਲਾਂ ਤੇ ਵਰਗਾਂ ਦੇ ਜਿਹੜੇ ਮਰੀਜ਼ਾਂ ਦੇ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਤੇ ਨਿਰਪੱਖ ਬਣ ਸਕਦੀ ਹੈ। ਪਹਿਲਾਂ ਵੀ ਬਣਾਇਆ ਗਿਆ ਵੈਸੇ ਤਾਂ ਇਹ AI ਆਧਾਰਿਤ ਸਿਸਟਮ ਹੈ, ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਜਿਹੜਾ ਸੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਲੀਰੀਅਮ ਯਾਨੀ ਕਿ ਦਿਮਾਗੀ ਉਲਝਣ ਜਿਹੜੀ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਨਾਲ ਦੀ ਪਛਾਣ ਕਰਨ ਦੇ ਲਈ ਇੱਕ AI ਜਿਹੜਾ ਆਧਾਰਿਤ ਸੀ ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਜਿਹੜੇ ਨੇ ਸੂਖਮ ਹਾਵ ਭਾਵ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਜਿਹੜੀ ਸੀ ਕਰ ਸਕਦਾ। ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਭਾਰੀ ਭਰਕਮ ਜਿਹੜਾ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਦੇ ਵਿੱਚ ਇੱਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ਦੇ ਉੱਤੇ ਸੁਚੇਤ ਜਿਹੜੀ ਰੱਖਦਾ ਹੈ ਜਿਸ ਦੇ ਨਾਲ ਡਿਲੀਰੀਅਮ ਦਾ ਜਿਹੜਾ ਖਤਰਾ ਹੈ 50% ਅੱਧਾ ਘੱਟ ਜਾਂਦਾ ਹੈ। ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ਦੇ ਉੱਤੇ ਕੀਤੀ ਗਈ ਉਸਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ ਕਿਉਂਕਿ ਉਸਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਦੇ ਵਿੱਚ ਚਮੜੀ ਦੇ ਰੰਗ ਦੇ ਜਿਹੜੇ ਆਧਾਰ ਦੇ ਉੱਤੇ ਹੁੰਦਾ ਪੱਖਪਾਤ ਵੀ ਦੇਖਿਆ ਸੀ ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗਲਤੀ ਦੀ ਦਰ ਜਿਹੜੀ ਕਾਫੀ ਵੱਧ ਹੁੰਦੀ ਸੀ। ਗੁਰਨੂਰ ਕੌਰ, ਇਹ ਹੈ ਜੀ ਸਰਬੱਤ ਦੇ ਭਲੇ ਦੀ ਗੱਲ, ਜਿਹੜੇ ਲੋਕ ਕਰਦੇ ਨੇ ਉਹ ਮਤਲਬ ਕਿ ਧਰਮਾਂ ਦੇ ਵਿੱਚ ਨਹੀਂ ਪੈਂਦੇ। 17 ਸਾਲਾਂ ਦੀ ਧੀ ਹੈ ਜਿਹਨੇ 35 ਸਾਲ ਦਾ ਪੁਰਾਣਾ ਜਿਹੜਾ ਸਿਸਟਮ ਹੈ, ਕਮੀ ਜਿਹੜੀ ਚੱਲਦੀ ਆ ਰਹੀ ਸੀ ਉਹਨੂੰ ਜਿਹੜਾ ਦੂਰ ਕੀਤਾ। ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਹ ਭਵਿੱਖ ਦੇ ਵਿੱਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓ ਫਿਜ਼ਿਕਸ ਜਿਹੜੀ ਹੈ ਉਹਦੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਉਸਦਾ ਮੁੱਖ ਟੀਚਾ ਅਜਿਹੀਆਂ ਸਿਹਤ ਦਾ ਤਕਨੀਕੀ ਜਿਹੜਾ ਤਕਨੀਕਾਂ ਵਿਕਸਿਤ ਕਰਨਾ ਹੈ ਜੋ ਹਰ ਵਰਗ ਦੇ ਲੋਕਾਂ ਦੇ ਲਈ ਬਰਾਬਰ ਤੇ ਨਿਰਪੱਖ ਸਿਹਤ ਜਿਹੜਾ ਸੇਵਾਵਾਂ ਯਕੀਨੀ ਬਣਾ ਸਕਣ। ਕੈਨੇਡਾ ਦੇ ਇਸ ਸਭ ਤੋਂ ਵੱਡੇ ਯੁਵਾ ਵਿਗਿਆਨਕ ਮੁਕਾਬਲੇ ਦੇ ਵਿੱਚ ਇਹ ਵਿਕਾਰੀ ਸਨਮਾਨ ਜਿੱਤਣਾ ਜਿੱਥੇ ਗੁਰਨੂਰ ਦੀ ਜਿਹੜੀ ਹੈ ਵਿਗਿਆਨਕ ਯੋਗਤਾ ਦਾ ਪ੍ਰਮਾਣ ਹੈ, ਉੱਥੇ ਹੀ ਉਸਦੀ ਇਹ ਜਿਹੜੀ ਉਪਲਬਧੀ ਪੂਰੇ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਤੇ ਭਾਈ ਉਹਨੇ ਕੀਤਾ ਹੈ ਉਹਨੂੰ ਜਿਹੜਾ ਕ੍ਰੈਡਿਟ ਜਾਣਾ ਚਾਹੀਦਾ। ਪਰ ਅਸੀਂ ਖਾਮ ਖਾਮ ਹੀ ਆਪਣੇ ਨਾਲ ਨੂੰ ਹਰ ਕਿਸੇ ਨੂੰ ਨਾਲ ਜੋੜ ਲੈਂਦੇ ਹਾਂ। ਚੰਗੀ ਚੀਜ਼ ਹੈ, ਸਰਬੱਤ ਦੇ ਭਲੇ ਦੀ ਕੀਤੀ ਹੈ ਤੇ ਉਹ ਕ੍ਰੈਡਿਟ ਉਸ ਧੀ ਨੂੰ ਜਾਣਾ ਚਾਹੀਦਾ। ਦੂਸਰੇ ਪਾਸੇ ਇੰਡੀਅਨ ਟਰੱਕ ਡਰਾਈਵਰ ਅਰੈਸਟਡ ਹੋਏ ਹੈ ਅਮਰੀਕਾ ਦੇ ਵਿੱਚ, ਗੈਰ ਕਾਨੂੰਨੀ ਤੌਰ ਦੇ ਉੱਤੇ ਟਰੱਕ ਚਲਾ ਰਹੇ ਸਨ 30 ਭਾਰਤੀ ਗ੍ਰਿਫ਼ਤਾਰ ਹੋਏ ਹੈ, ਜਲਦ ਹੋਣਗੇ ਰਿਪੋਰਟ। ਸੰਘੀ ਵਿਭਾਗ ਦੀ ਆਪਰੇਸ਼ਨ ਚੈੱਕਮੇਟ ਜਿਹੜੀ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਚਲਾ ਰਹੇ ਸਨ ਇਹ ਕਾਰੋਬਾਰੀ ਵਾਹਨ। ਸੜਕ ਸੁਰੱਖਿਆ ਦੇ ਲਈ ਆਪਰੇਸ਼ਨ ਚੈੱਕਮੇਟ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇੱਕ ਵੱਡੀ ਸੰਘੀ ਕਾਰਵਾਈ ਦੇ ਦੌਰਾਨ ਜਿਹੜਾ ਫੈਡਰਲ ਓਪਰੇਸ਼ਨ ਦੇ ਦੌਰਾਨ ਜਿਹੜਾ ਗ੍ਰਿਫ਼ਤਾਰ ਕੀਤਾ ਹੈ ਤੇ ਫੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕੀ ਮੌਜੂਦਾ ਪ੍ਰਸ਼ਾਸਨ ਦੇ ਸਖ਼ਤ ਰੁੱਖ ਦਰਮਿਆਨ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ CBP ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ ਆਰੀਜ਼ੋਨਾ ਦੇ ਜਿਹੜਾ ਯੂਮਾ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਸਨ, ਜਿਨ੍ਹਾਂ ਦੇ ਵਿੱਚੋਂ 36 ਵਿਅਕਤੀ ਵੱਡੇ ਸੈਮੀ ਟਰੱਕ ਚਲਾਉਂਦੇ ਫੜੇ ਗਏ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰਾਂ ਦੇ ਵਿੱਚ ਸਭ ਤੋਂ ਵੱਧ ਭਾਰਤੀ ਜਾਂਚ ਏਜੰਸੀਆਂ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ। 36 ਗੈਰ ਕਾਨੂੰਨੀ ਡਰਾਈਵਰਾਂ ਦੇ ਵਿੱਚੋਂ 30 ਵਿਅਕਤੀ ਜਿਹੜੇ ਨੇ ਇਕੱਲੇ ਭਾਰਤ ਦੇ ਨਾਲ ਸੰਬੰਧਿਤ ਨੇ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ, ਰੂਸ ਦੇ ਨਾਗਰਿਕ ਨੇ। ਇਨ੍ਹਾਂ ਦੇ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਸੀ ਤੇ ਤਾਂ ਵੀ ਡਰਾਈਵ ਕਰ ਰਹੇ ਸੀ। ਜਾਂਚ ਦੇ ਵਿੱਚ ਆਪਣੇ ਜਿਹੜਾ ਸਾਹਮਣੇ ਆਇਆ ਇਨ੍ਹਾਂ ਦੇ ਕਿ ਇਨ੍ਹਾਂ ਦੇ ਵਿੱਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸੰਬੰਧੀ ਦਸਤਾਵੇਜ਼ ਜਿਹੜੇ ਨੇ ਉਹ ਵੀ ਨਹੀਂ ਨੇ, ਜੋ ਪਿਛਲੇ ਜੋ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਜਿਹੜੀ ਖਤਮ ਹੋ ਚੁੱਕੀ ਹੈ। ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ ਵਿਭਾਗ ਦੇ ਸਾਰਿਆਂ ਦੇ ਖਿਲਾਫ਼ ਸੰਘੀ ਕਾਨੂੰਨ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤੇ ਉਨ੍ਹਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ। ਲਿਬਨਾਨ ਹਮਲਿਆਂ ਨੂੰ ਲੈ ਕੇ ਟਰੰਪ ਨੇ ਨੇਤਨਯਾਹੂ ਨੂੰ ਝਾੜ ਪਾਈ ਹੈ ਤੇ ਇਹਨੂੰ ਕੌਣ ਝਾੜ ਪਾਵੇ ਭਾਈ। ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਫੋਨ ਦੇ ਉੱਤੇ ਚੇਤਾਵਨੀ ਵੀ ਦਿੱਤੀ ਹੈ। ਟਰੰਪ ਨੇ ਕੱਲ ਬੀਤੇ ਦੇ ਵਿਚ ਰਾਤੀ ਇਕ ਤਿੱਖੀ ਟੈਲੀਫੋਨ ਗੱਲਬਾਤ ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਆਪਣਾ ਗੁੱਸਾ ਕੱਢਿਆ। ਟਰੰਪ ਨੇ ਇਜ਼ਰਾਈਲੀ ਆਗੂ ਨੂੰ ਜਿਹੜਾ ਦੁਨੀਆਂ ਭਰ ਦੇ ਵਿਚ ਇਜ਼ਰਾਈਲ ਦੇ ਖਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਦੇ ਲਈ ਸਿੱਧੇ ਤੌਰ ਦੇ ਉਤੇ ਜਿੰਮੇਵਾਰ ਜਿਹੜਾ ਠਹਿਰਾਇਆ। ਇਹ ਤਨਾਅ ਉਸ ਵੇਲੇ ਵਧਿਆ ਜਦੋਂ ਇਰਾਨ ਨੇ ਉਸੇ ਦਿਨ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਜਾਂ ਇਜ਼ਰਾਈਲ ਦੇ ਜਿਹੜੇ ਨੇ ਆਪਣੇ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਇਵੇਂ ਹੀ ਜਾਰੀ ਰਹੀਆਂ ਤਾਂ ਵਾਸ਼ਿੰਗਟਨ ਜਿਹੜਾ ਅਮਰੀਕਾ ਦੇ ਨਾਲ ਆਪਣੇ ਸਾਰੇ ਕੂਟਨੀਤਿਕ ਸੰਪਰਕ ਤੋੜ ਦੇਵੇਗਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਹਮਲਾਵਰ ਰੁੱਖ ਅਖਤਿਆਰ ਕਰਦਿਆਂ ਨੇਤਨਯਾਹੂ ਦੇ ਨਾਲ ਗੱਲ ਕੀਤੀ ਤੇ ਇਕ ਮੌਕੇ ਬੇਹੱਦ ਗੁੱਸੇ ਦੇ ਵਿਚ ਆ ਕੇ ਇਥੋਂ ਤੱਕ ਆਖ ਦਿੱਤਾ ਕਿ ਤੁਸੀਂ ਆਖਰ ਕਰ ਕੀ ਰਹੇ ਹੋ। ਲਿਬਨਾਨ ਦੇ ਵਿਚ ਬੇਕਾਬੂ ਫੌਜੀ ਕਾਰਵਾਈ ਦੇ ਉਤੇ ਜਤਾਇਆ ਜਿਹੜਾ ਇਤਰਾਜ਼ ਹੈ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਦੇ ਵਿਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨੇਵਾਹ ਫੌਜੀ ਕਾਰਵਾਈ ਤੋਂ ਕਾਫ਼ੀ ਨਾਰਾਜ਼ ਸਨ। ਟਰੰਪ ਨੇ ਇਸ ਗੱਲ ਦੇ ਉਤੇ ਸਖ਼ਤ ਇਤਰਾਜ਼ ਜਤਾਇਆ ਕਿ ਹਿਜ਼ਬੁੱਲਾ ਦੇ ਸਿਰਫ਼ ਇਕ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਵੱਲੋਂ ਪੂਰੀਆਂ ਜਿਹੜੀਆਂ ਇਮਾਰਤਾਂ ਨੂੰ ਤਬਾਹ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਖਿਲਾਫ਼ ਤੇਲ ਅਵੀਵ ਦੇ ਇਜ਼ਰਾਈਲ ਦੇ ਵੱਲੋਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਵੀ ਨਿਖੇਧੀ ਕੀਤੀ ਹੈ। ਗੱਲਬਾਤ ਦੇ ਵੇਰਵੇ ਸਾਂਝੇ ਕਰਦਿਆਂ ਇਕ ਹੋਰ ਗੱਲਬਾਤ ਦੇ ਵਿਚ ਦਸਿਆ ਗਿਆ ਕਿ ਟਰੰਪ ਨੇ ਨੇਤਨਯਾਹੂ ਨੂੰ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਇਸ ਸਭ ਦੇ ਚਲਦਿਆਂ ਹੁਣ ਹੋਰ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ, ਤੁਹਾਡੀਆਂ ਇਨ੍ਹਾਂ ਹਰਕਤਾਂ ਦੇ ਕਰਕੇ ਅੱਜ ਪੂਰੀ ਦੁਨੀਆਂ ਇਜ਼ਰਾਈਲ ਦੇ ਖਿਲਾਫ਼ ਹੋ ਚੁੱਕੀ ਹੈ। ਟਰੰਪ ਦੇ ਦਬਾਅ ਅੱਗੇ ਝੁਕੇ ਨੇ ਨੇਤਨਯਾਹੂ, ਕਹਿੰਦੇ ਕਿ ਇਸ ਤਲਖ ਗੱਲਬਾਤ ਤੋਂ ਬਾਅਦ ਭਾਵੇਂ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਜ਼ਰਾਈਲ ਦਾ ਪੱਖ ਪਹਿਲਾਂ ਵਾਂਗ ਹੀ ਜਿਹੜਾ ਕਾਇਮ ਹੈ, ਪਰ ਅਮਰੀਕੀ ਅਧਿਕਾਰੀਆਂ ਮੁਤਾਬਕ ਟਰੰਪ ਨੇ ਇਸ ਜਿਹੜਾ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਉਤੇ ਪੂਰੀ ਤਰ੍ਹਾਂ ਦਬਾਅ ਜਿਹੜਾ ਬਣਾ ਲਿਆ ਸੀ। ਅੱਗੇ ਦਸਿਆ ਗਿਆ ਕਿ ਨੇਤਨਯਾਹੂ ਨੇ ਆਖਿਰਕਾਰ ਨਰਮ ਪੈਂਦਿਆਂ ਹੋਇਆਂ ਕਿਹਾ ਕਿ ਠੀਕ ਹੈ, ਬਸ ਇਹ ਯਕੀਨੀ ਬਣਾਓ ਕਿ ਸਭ ਕੁਝ ਸੰਭਲ ਜਾਂ ਸੰਭਾਲ ਲਿਆ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨੇਤਨਯਾਹੂ ਦੇ ਨਾਲ ਹੋਈਆਂ ਸਾਰੀਆਂ ਗੱਲਾਂ ਬਾਤਾਂ ਦੇ ਵਿਚੋਂ ਇਹ ਸਭ ਤੋਂ ਖਰਾਬ ਅਤੇ ਤਣਾਅਪੂਰਨ ਕਾਲ ਸੀ। ਟਰੰਪ ਨੇ ਫਿਰ ਸੋਸ਼ਲ ਮੀਡੀਆ ਦੇ ਉਤੇ ਵੀ ਖੁਲਾਸਾ ਕੀਤਾ। ਇਸ ਕੂਟਨੀਤਿਕ ਟਕਰਾਅ ਤੋਂ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਜਿਹੜਾ ਸੀ ਇਸ ਦੇ ਨਤੀਜਿਆਂ ਦੇ ਬਾਰੇ ਲਿਖਿਆ ਕਿ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬੈਰੂਤ ਦੇ ਉਤੇ ਕੋਈ ਵੱਡਾ ਹਮਲਾ ਨਾ ਕਰਨ ਦੀ ਦਿੱਤੀ ਗਈ ਸਖ਼ਤ ਹਦਾਇਤ ਤੋਂ ਬਾਅਦ ਨੇਤਨਯਾਹੂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੋੜ ਲਿਆ। ਮੱਧ ਪੂਰਬ ਜਿਹੜਾ ਮਿਡਲ ਈਸਟ ਦੇ ਵਿਚ ਚੱਲ ਰਹੇ ਇਸ ਤਣਾਅ ਦੇ ਬਾਵਜੂਦ ਕੂਟਨੀਤਿਕ ਰਸਤੇ ਖੁੱਲੇ ਰੱਖਣ ਦਾ ਜਿਹੜਾ ਸੰਕੇਤ ਦਿੰਦਿਆਂ ਟਰੰਪ ਨੇ ਆਪਣੀ ਅਗਲੀ ਪੋਸਟ ਦੇ ਵਿਚ ਲਿਖਿਆ ਕਿ ਇਰਾਨ ਦੇ ਨਾਲ ਅਮਰੀਕਾ ਦਾ ਗੱਲਬਾਤ ਬਹੁਤ ਜਿਹੜੀ ਹੈ ਤੇਜ਼ੀ ਦੇ ਨਾਲ ਚੱਲ ਰਹੀ ਹੈ, ਜਾਰੀ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰੀਏ, ਆਰਥਿਕਤਾ ਦੇ ਵਿਚ ਡੁੱਬ ਰਿਹਾ। ਕਹਿੰਦੇ ਕਿ ਕੀ ਕੈਨੇਡਾ ਮੰਦੀ ਦੇ ਵਿਚ ਦਾਖਲ ਹੋ ਗਿਆ? ਸਿਰਫ਼ ਇਕ ਅੰਕੜੇ ਦੇ ਆਧਾਰ ਦੇ ਉਤੇ ਫੈਸਲਾ ਨਾ ਕਰੋ, ਬੈਂਕ ਆਫ਼ ਕੈਨੇਡਾ ਨੇ ਜਿਹੜੀ ਇਹ ਜਿਹੜਾ ਬਿਆਨ ਦਿੱਤਾ। ਕੈਨੇਡਾ ਦੀ ਅਰਥ ਵਿਵਸਥਾ ਦੇ ਲਗਾਤਾਰ 2 ਤਿਮਾਹੀਆਂ ਦੇ ਵਿਚ ਸੁਸਤ ਹੋਣ ਤੋਂ ਬਾਅਦ ਦੇਸ਼ ਦੇ ਵਿਚ ਤਕਨੀਕੀ ਮੰਦੀ ਜਿਹੜੀ ਹੈ ਬਾਰੇ ਚਰਚਾ ਤੇਜ਼ ਹੋ ਗਈ ਹੈ। ਬੈਂਕ ਆਫ਼ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਫ਼ GDP ਦੇ ਅੰਕੜਿਆਂ ਦੇ ਆਧਾਰ ਦੇ ਉਤੇ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ ਕਿ ਦੇਸ਼ ਗੰਭੀਰ ਮੰਦੀ ਦੇ ਵਿਚ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ 2026 ਦੀ ਪਹਿਲੀ ਤਿਮਾਹੀ ਦੇ ਵਿਚ ਕੈਨੇਡਾ ਦੀ ਅਰਥ ਵਿਵਸਥਾ 0.1% ਘਟੀ ਹੈ, ਜਦਕਿ 2025 ਦੀ ਆਖਰੀ ਤਿਮਾਹੀ ਦੇ ਵਿਚ 1% ਦੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ 2 ਤਿਮਾਹੀਆਂ ਦੀ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਵਿਕਾਸ ਦਰ ਨੂੰ ਆਮ ਤੌਰ ਦੇ ਉਤੇ ਤਕਨੀਕੀ ਮੰਦੀ ਕਿਹਾ ਜਾਂਦਾ ਹੈ। ਅੰਕੜਿਆਂ ਦੇ ਮੁਤਾਬਕ ਅਪ੍ਰੈਲ 2026 ਦੇ ਵਿਚ GDP ਦੇ ਵਿਚ 0.4% ਵਾਧੇ ਦਾ ਅਨੁਮਾਨ ਹੈ, ਜਿਸਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਹਿਲੀ ਤਿਮਾਹੀ ਦੀ ਕਮਜ਼ੋਰੀ ਤੋਂ ਬਾਅਦ ਆਰਥਿਕ ਸਰਗਰਮੀਆਂ ਦੇ ਵਿਚ ਕੁਝ ਸੁਧਾਰ ਆ ਸਕਦੈ। ਖਣਨ, ਤੇਲ ਅਤੇ ਗੈਸ ਖੇਤਰਾਂ ਦੇ ਵਿਚ ਵਾਧਾ ਇਸ ਸੁਧਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਜਿਹੜਾ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦਨ GDP ਪਹਿਲੀ ਤਿਮਾਹੀ ਦੇ ਵਿਚ ਕੋਈ ਵਾਧਾ ਦਰਜ ਨਹੀਂ ਕਰ ਸਕਿਆ, ਜਦੋਂ ਕਿ 2025 ਦੀ ਆਖਰੀ ਤਿਮਾਹੀ ਦੇ ਵਿਚ ਅਰਥ ਵਿਵਸਥਾ 0.2% ਘਟੀ। ਰਿਪੋਰਟ ਦੇ ਅਨੁਸਾਰ ਸੋਨੇ ਦੀਆਂ ਵਧ ਰਹੀਆਂ ਜਿਹੜੀਆਂ ਤਾਂ ਅਤੇ ਹੋਰ ਵਿਦੇਸ਼ੀ ਖਰੀਦਾਂ ਦੇ ਕਾਰਨ ਆਯਾਤ ਦੇ ਵਿਚ 2.9% ਦਾ ਵਾਧਾ ਹੋਇਆ, ਜਿਹਦੇ ਨਾਲ ਆਰਥਿਕ ਵਿਕਾਸ ਦੇ ਉੱਤੇ ਦਬਾਅ ਪਿਆ। ਹਾਲਾਂਕਿ ਕਾਰੋਬਾਰਾਂ ਦੇ ਵੱਲੋਂ ਇਨਵੈਂਟਰੀ ਦੇ ਵਿਚ ਵਾਧੇ ਨੇ ਇਸ ਪ੍ਰਭਾਵ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਹੈ। ਪ੍ਰਤੀ ਵਿਅਕਤੀ ਜੀ ਡੀ ਪੀ ਦੇ ਵਿਚ 0.2% ਦਾ ਵਾਧਾ ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਮੁੱਖ ਤੌਰ ਦੇ ਉੱਤੇ ਆਬਾਦੀ ਦੇ ਵਿਚ ਲਗਾਤਾਰ ਦੂਜੀ ਤਿਮਾਹੀ ਦੇ ਦੌਰਾਨ ਆਈ ਕਮੀ ਦੇ ਕਾਰਨ ਹੋਇਆ। ਬੈਂਕ ਆਫ਼ ਕੈਨੇਡਾ ਦੀ ਜਿਹੜੀ ਹੈ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੋਜ਼ਰਸ ਨੇ ਜਿਹੜਾ ਸੀ ਸੰਸਦੀ ਕਮੇਟੀ ਨੂੰ ਦਸਿਆ ਕਿ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ ਇਕ ਸੰਕੇਤਕ ਜਿਹੜਾ ਇੰਡੀਕੇਟਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਨੇ ਕਿ ਅਰਥ ਵਿਵਸਥਾ ਦੇ ਵਿਚ ਮੁੜ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫਾਂ, ਵਪਾਰਕ ਅਨਿਸ਼ਚਿਤਤਾ ਤੇ ਕਾਰੋਬਾਰੀ ਨਿਵੇਸ਼ ਦੇ ਵਿਚ ਕਮੀ ਨੇ ਕੈਨੇਡਾ ਦੀ ਆਰਥਿਕ ਜਿਹੜੀ ਆ ਵਿਕਾਸ ਦਰ ਨੂੰ ਪ੍ਰਭਾਵਿਤ ਕਰ ਦਿੱਤਾ ਕੀਤਾ। ਕਾਰੋਬਾਰੀ ਨਿਵੇਸ਼ ਲਗਾਤਾਰ ਪੰਜਵੀਂ ਤਿਮਾਹੀ ਦੇ ਵਿਚ ਘਟਿਆ, ਜਦਕਿ ਨੌਕਰੀਆਂ ਦੇ ਮੌਕੇ ਵੀ ਜਿਹੜੇ ਦਬਾਅ ਹੇਠ ਨੇ। ਕੈਨੇਡਾ ਦੀ ਅਰਥ ਵਿਵਸਥਾ ਅਜੇ ਵੀ ਜਿਹੜਾ ਕਮਜ਼ੋਰ, ਵਪਾਰਕ ਨਿਵੇਸ਼ ਘਟਦੀ ਰਿਹਾਇਸ਼ੀ ਸਰਗਰਮੀਆਂ ਅਤੇ ਵਿਸ਼ਵ ਵਪਾਰਕ ਅਨਿਸ਼ਚਿਤਤਾ ਜਿਹੜੀ ਹੈ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਅਪ੍ਰੈਲ ਦੇ ਸ਼ੁਰੂਆਤੀ ਅੰਕੜੇ ਆਉਣ ਵਾਲੇ ਮਹੀਨਿਆਂ ਦੇ ਵਿਚ ਕੁਝ ਸੁਧਾਰ ਦੀ ਜਿਹੜੀ ਉਮੀਦ ਜ਼ਰੂਰ ਜਿਹੜਾ ਜਗਾਉਂਦੇ ਨੇ। ਇਸ ਮੁੱਦੇ ਨੇ ਸਿਆਸੀ ਚਰਚਾ ਨੂੰ ਵੀ ਗਰਮ ਕੀਤਾ ਹੈ ਕੈਨੇਡਾ ਦੇ ਵਿਚ, ਤੇ ਲਿਬਰਲ ਸਰਕਾਰ ਦਾ ਕਹਿਣਾ ਕਿ ਵਿਸ਼ਵ ਪੱਧਰੀ ਆਰਥਿਕ ਚੁਣੌਤੀਆਂ, ਵਪਾਰਕ ਤਣਾਅ ਤੇ ਅਮਰੀਕੀ ਨੀਤੀਆਂ ਦੇ ਪ੍ਰਭਾਵ ਦੇ ਬਾਵਜੂਦ ਕੈਨੇਡਾ ਦੀ ਅਰਥ ਵਿਵਸਥਾ ਮਜ਼ਬੂਤ ਬੁਨਿਆਦਾਂ ਦੇ ਉੱਤੇ ਖੜੀ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਵੇਸ਼ ਲੰਬੇ ਸਮੇਂ ਦੇ ਵਿਚ ਵਿਕਾਸ ਨੂੰ ਮਜ਼ਬੂਤ ਕਰਨਗੇ। ਦੂਜੇ ਪਾਸੇ ਕੰਜ਼ਰਵੇਟਿਵ ਜਿਹੜੇ ਨੇ, ਪਾਰਟੀ ਦਾ ਦੋਸ਼ ਹੈ ਕਿ ਵਧਦੇ ਸਰਕਾਰੀ ਖਰਚੇ, ਉੱਚੇ ਟੈਕਸ ਅਤੇ ਕਾਰੋਬਾਰਾਂ ਦੇ ਉੱਤੇ ਵਧਦਾ ਬੋਝ ਆਰਥਿਕ ਜਿਹੜਾ ਵਿਕਾਸ ਹੈ ਉਹਨੂੰ ਰੋਕ ਰਹੇ ਨੇ। ਐਨ ਡੀ ਪੀ ਦਾ ਜਿਹੜਾ ਮੰਨਣਾ ਹੈ ਕਿ ਮਹਿੰਗਾਈ, ਘਰਾਂ ਦੀਆਂ ਕੀਮਤਾਂ ਤੇ ਜੀਵਨ ਜਿਉਣ ਦੀ ਜਿਹੜੀ ਵਧਦੀ ਲਾਗਤ ਹੈ ਕਾਰਨ ਆਮ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। ਸਰਕਾਰ ਨੂੰ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦੇ ਵਿਚ ਹੋਰ ਜਿਹੜਾ ਨਿਵੇਸ਼ ਕਰਨਾ ਚਾਹੀਦਾ। ਬੈਂਕ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦੀ ਵਿੱਤ ਪ੍ਰਣਾਲੀ ਅਜੇ ਵੀ ਮਜ਼ਬੂਤ ਹੈ ਪਰ ਘਰੇਲੂ ਕਰਜ਼ੇ, ਵਪਾਰਕ ਅਨਿਸ਼ਚਿਤਤਾ ਅਤੇ ਵਿਸ਼ਵ ਪੱਧਰੀ ਭੂ ਰਾਜਨੀਤਿਕ ਤਣਾਅ ਜਿਹੜਾ ਵਰਗੇ ਖਤਰੇ ਮੌਜੂਦ ਨੇ। ਇਸ ਦੇ ਲਈ ਆਉਣ ਵਾਲੇ ਮਹੀਨਿਆਂ ਦੇ ਆਰਥਿਕ ਅੰਕੜੇ ਦੇ ਵਿਚ ਇਹ ਜਿਹੜਾ ਤੈਅ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਣਗੇ ਕਿ ਕੈਨੇਡਾ ਅਸਲ ਮੰਦੀ ਵੱਲ ਵਧ ਰਿਹਾ ਜਾਂ ਫਿਰ ਅਰਥ ਵਿਵਸਥਾ ਮੁੜ ਰਫ਼ਤਾਰ ਜਿਹੜੀ ਹੈ ਫੜ ਰਹੀ ਹੈ। ਫਿਲਹਾਲ ਬੈਂਕ ਆਫ਼ ਕੈਨੇਡਾ ਦਾ ਸੰਦੇਸ਼ ਸਪਸ਼ਟ ਹੈ ਕਿ ਤਕਨੀਕੀ ਮੰਦੀ ਦੀ ਪਰਿਭਾਸ਼ਾ ਪੂਰੀ ਹੋਣ ਦੇ ਬਾਵਜੂਦ ਅਰਥ ਵਿਵਸਥਾ ਦੀ ਸਹੀ ਤਸਵੀਰ ਜਿਹੜੀ ਹੈ ਸਮਝਣ ਦੇ ਲਈ ਰੋਜ਼ਗਾਰ, ਨਿਵੇਸ਼, ਖਪਤਕਾਰ ਖਰਚ ਤੇ ਹੋਰ ਆਰਥਿਕ ਸੰਕੇਤਾਂ ਨੂੰ ਵੀ ਧਿਆਨ ਦੇ ਵਿਚ ਰੱਖਣਾ ਜ਼ਰੂਰੀ ਹੈ। ਅਗਲੀ ਖ਼ਬਰ ਵੱਲ ਵਧੀਏ ਤੇ ਜੇ ਪ੍ਰਧਾਨ ਮੰਤਰੀ ਅਲਬਾਨੀਜ਼ ਮੇਰੇ ਘਰ ਆਉਣ ਤਾਂ ਮੈਂ ਇਹ ਸਵਾਲ ਉਨ੍ਹਾਂ ਨੂੰ ਪੁੱਛਾਂਗਾ। ਕਿਸਾਨਾਂ ਦੀ ਹਾਲਤ ਆਸਟ੍ਰੇਲੀਆ ਦੇ ਵਿਚ ਵੀ ਜਿਹੜੀ ਮੰਦੀ ਚੱਲ ਰਹੀ ਹੈ, ਕਿਸਾਨ ਦੀ ਗੱਲ ਨੇ ਛੇੜੀ ਆਸਟ੍ਰੇਲੀਆ ਭਰ ਦੇ ਵਿਚ ਇਹ ਚਰਚਾ। ਆਸਟ੍ਰੇਲੀਆ ਦੇ ਇਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਦੇ ਵਿਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ। ਕਿਸਾਨ ਡਾਰਸੀ ਜਰਵਾ ਸੋਨੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਾਨਜ਼ ਉਸਦੇ ਘਰ ਦੇ ਬੈਠਕ ਕਮਰੇ ਦੇ ਵਿਚ ਆ ਕੇ ਬੈਠਣ ਤਾਂ ਉਨ੍ਹਾਂ ਤੋਂ ਪੁੱਛਣਗੇ ਕਿ ਆਖਰ ਪੇਂਡੂ ਆਸਟ੍ਰੇਲੀਆ ਦੀ ਆਵਾਜ਼ ਕੈਨਬਰਾ ਰਾਜਧਾਨੀ ਤੱਕ ਕਿਉਂ ਨਹੀਂ ਪਹੁੰਚ ਰਹੀ ਹੈ। ਬੁਸ਼ ਸੀਮਿਟ ਦੇ ਨਾਲ ਜੁੜੀ ਇਸ ਚਰਚਾ ਦੇ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਦੇ ਉਤੇ ਡੂੰਘੀ ਚਿੰਤਾ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਆਧਾਰ ਹੈ। ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫੈਸਲਿਆਂ ਦੇ ਵਿਚ ਪਿੱਛੇ ਛੱਡ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤਾ ਜਵਾਬ ਇਹਦੇ ਵਿਚ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪੇਂਡੂ ਜਾਂ ਪਿੰਡਾਂ ਦੇ ਦੋਵਾਂ ਦੀ ਹੀ ਬਰਾਬਰ ਨੁਮਾਇੰਦਗੀ ਕਰਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਵੀ ਕੀਤਾ। ਬੁਸ਼ ਸੀਮਿਟ ਦੀ ਇਹ ਬਹਿਸ ਜਿਹੜੀ ਹੈ ਹੁਣ ਸਿਰਫ ਇਕ ਕਿਸਾਨ ਦੇ ਸਵਾਲ ਤੱਕ ਸੀਮਿਤ ਨਹੀਂ ਰਹੀ ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਦੇ ਨਾਲ ਸੁਣਿਆ ਜਾ ਰਿਹਾ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਦੇ ਵਿਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਦੇ ਵਿਚ ਹੋਰ ਗਰਮ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਦੱਸੀ ਗਈ ਹੈ। ਹਾਲਾਤ ਕਿਤੇ ਵੀ ਨਹੀਂ ਠੀਕ ਜੀ, ਕਿਸਾਨਾਂ ਦੇ ਜਿੱਥੇ ਮਰਜ਼ੀ ਲਾ ਲਓ ਹਰ ਪਾਸੇ ਕਿਰਪੇ ਸਰੇ ਨੇ ਆਮ ਆਦਮੀ ਤੇ ਕੀਰਤੀ ਲੋਕ। ਸੀਮਾ ਜਿਹੜੀ ਹੈ ਵਿਵਾਦਾਂ ਦੇ ਉੱਤੇ ਨੇਪਾਲ ਦੇ ਪੀਐਮ ਨੂੰ ਭਾਰਤ ਦਾ ਕਰਾਰਾ ਜਵਾਬ ਆਇਆ, ਕਿਹਾ ਕਿ ਦੁਵੱਲੇ ਮੁੱਦਿਆਂ ਦੇ ਵਿੱਚ ਤੀਜੀ ਧਿਰ ਦਾ ਕੋਈ ਕੰਮ ਨਹੀਂ ਹੈ। ਭਾਰਤ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਵੱਲੋਂ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਚੀਨ ਅਤੇ ਯੂਕੇ ਦੀ ਵਿਚੋਲਗੀ ਦੇ ਬਾਰੇ ਦਿੱਤੇ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਰਹੱਦੀ ਮਾਮਲਿਆਂ ਦੇ ਵਿਚ ਕਿਸੇ ਵੀ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਅਤੇ ਇਨ੍ਹਾਂ ਮੁੱਦਿਆਂ ਨੂੰ ਸਿਰਫ਼ ਦਵੱਲੀ ਗੱਲਬਾਤ ਦੇ ਰਾਹੀਂ ਸੁਲਝਾਇਆ ਜਾਵੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਜਿਹੜੇ ਉਨ੍ਹਾਂ ਦਾਅਵਾ ਕੀਤਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਸੰਸਦ ਦੇ ਵਿਚ ਦਾਅਵਾ ਕੀਤਾ ਸੀ ਕਿ ਸਿਰਫ਼ ਭਾਰਤ ਨੇ ਹੀ ਨੇਪਾਲੀ ਇਲਾਕਿਆਂ ਦੇ ਉੱਤੇ ਜਿਹੜਾ ਕਬਜ਼ਾ ਨਹੀਂ ਕੀਤਾ, ਸਗੋਂ ਨੇਪਾਲ ਨੇ ਵੀ ਕੁਝ ਭਾਰਤੀ ਇਲਾਕਿਆਂ ਦੇ ਉੱਤੇ ਕਬਜ਼ਾ ਜਿਹੜਾ ਕਰ ਰੱਖਿਆ, ਕਿਉਂਕਿ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿਚ ਇਕ ਆਪਣਾ ਮੈਪ ਜਿਹੜਾ ਦਰਜ ਜਾਰੀ ਕੀਤਾ ਸੀ ਤੇ ਉਨ੍ਹਾਂ ਨੇ ਇਨ੍ਹਾਂ ਵਿਵਾਦਾਂ ਦੇ ਹੱਲ ਦੇ ਲਈ ਚੀਨ ਅਤੇ ਯੂਕੇ ਨੂੰ ਵਿਚੋਲੇ ਵਜੋਂ ਜਿਹੜਾ ਸ਼ਾਮਲ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਬਾਅਦ ਦੇ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਨੇ ਸਫਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਦਾ ਇਸ਼ਾਰਾ ਅਸਲ ਦੇ ਵਿਚ ਨੋ ਮੈਨਸ ਲੈਂਡ ਵਿਚ ਜਿਹੜਾ ਹੋਏ ਕਬਜ਼ਿਆਂ ਦੇ ਵੱਲ ਸੀ। ਦੋ ਦੋਸਤੋ ਅਗਲੀਆਂ ਦੋ ਖ਼ਬਰਾਂ ਆਖਰ ਦੇ ਵਿਚ ਕੰਪਲੀਟ ਕਰਦੇ ਆਂ। ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਮੈਂ ਨਾ ਤੁਹਾਨੂੰ ਇਹੀ ਗੱਲ ਦੱਸਣੀ ਸੀ ਕਿ ਆ ਜਿਹੜੀ ਤੁਸੀਂ ਟਰੱਕਾਂ ਵਾਲੇ ਦੀ ਗੱਲ ਕਰੀ ਹੈ,
0: ਹਾਂਜੀ,
4: ਇਹ ਨਾ ਇੱਥੇ ਇੱਕ ਸਪੈਸ਼ਲ ਸਾਲ ਚ ਇੱਕ ਵਾਰੀ DOT ਕਰਦੇ ਆ ਚੈਕਿੰਗ,
0: ਹਾਂਜੀ,
4: ਬਹੁਤ ਸਖਤਾਈ ਹੁੰਦੀ ਹੈ। ਯਾਨੀ ਚੰਗੇ ਚੰਗੇ ਬੰਦੇ ਵੀ ਆਪਦੀ ਟਰੱਕ ਸਾਈਡ ਤੇ ਲਾ ਲੈਂਦੇ ਨੇ
0: ਜੀ,
4: ਮਨੀ ਬੈਕ, ਤੇ ਉਹ ਨਾ ਉਹਦੇ ਵਿਚ ਚੈਕਿੰਗ ਦੇ ਵਿਚ ਦੋ ਵੀਕ ਪਹਿਲਾਂ ਆਇਆ ਸੀ, ਉਹਦੇ ਵਿਚ ਇਹ ਫਸੇ ਹੋਣੇ ਆ ਮੁੰਡੇ,
0: ਹਾਂਜੀ ਬਿਲਕੁਲ ਜੀ, ਆਪਣਾ ਓਪਰੇਸ਼ਨ
4: ਉਹਦੇ ਵਿਚ ਸਾਰਾ ਟੈਸਟ ਹੁੰਦਾ, ਹਰੇਕ ਸਾਲ ਹੁੰਦਾ ਇਹ
0: ਜੀ,
4: ਤੇ ਬਾਅਦ ਦਾ ਯਾਨੀ ਰਾਤ ਨੂੰ ਚੱਲਦੇ ਨੇ ਤੇ ਦਿਨੇ ਦਿਨੇ ਹੁੰਦਾ ਵੀ, ਮਤਲਬ ਹਰ ਸਕੇਲ ਕਹਿੰਦੇ ਜਿੱਥੇ ਖੜ ਖੜ ਕੇ ਚੈੱਕ ਕਰਦੇ ਨੇ ਸਾਰਾ
0: ਆਪਰੇਸ਼ਨ ਚੈੱਕਮੇਟ, ਹਾਂਜੀ ਚੈੱਕਮੇਟ,
4: ਹਾਂ ਸਪੈਸ਼ਲ ਹੁੰਦਾ ਸਾਲ ਚ ਉਹਦੇ ਵਿਚ। ਫਿਰ ਇਹਨਾਂ ਦੇ ਪਾਸ ਨਹੀਂ ਹੋਇਆ ਹੁਣ ਜੋ ਵੀ ਟੈਸਟ, ਹੁਣ ਤਾਂ ਅੱਜਕੱਲ ਅੱਗੇ ਤਾਂ ਕੱਲਾ ਟਰੱਕੇ ਦੇਖਦੇ ਸੀ ਹਨਾ
0: ਜੀ,
4: ਜਿੱਦਾਂ ਟਰੰਪ ਨੇ ਚੱਕਰ ਚਲਾਇਆ ਹੁਣ ਉਹ ਨਾਲ ਇੰਗਲਿਸ਼ ਵੀ ਬੁਲਾ ਕੇ ਦੇਖਦੇ ਨੇ, ਹੁਣ ਟੈਸਟ ਵੀ ਨਹੀਂ ਗੱਡੀ ਨੀ ਹੁੰਦਾ ਟਰੱਕੇ ਨੇ, ਕਾਰ ਨੂੰ ਨਹੀਂ ਰੋਕ ਸਕਦੇ
0: ਜੀ,
4: ਉਹ ਜਾਣੀ ਉਹਦੇ ਵਿਚ ਫਿਰ ਉਹਨਾਂ ਨੂੰ ਹੁਣ ਪੁੱਛਣ ਲੱਗ ਗਏ ਸਵਾਲ ਜਵਾਬ ਕਰਨ ਲੱਗ ਗਏ ਨਾ
0: ਜੀ,
4: ਤੇ ਸਵਾਲ ਜਵਾਬ ਹੁਣ ਲਾਇਸੈਂਸ ਬਹੁਤ ਆਤ ਮਤਲਬ ਪਤਾ ਹੀ ਹੈ ਕਿਵੇਂ ਬਣੇ ਹੋਏ,
0: ਹਾਂ ਬਿਲਕੁਲ ਹੈ ਜੀ,
4: ਤੇ ਉਸ ਕਰਕੇ ਉਹ ਫਿਰ ਉਹਨਾਂ ਨੂੰ ਟੈਸਟ ਜਿਹੜਾ ਉਹ ਕਈ ਵਾਰੀ ਪੁੱਛ ਲੈਂਦੇ ਨੇ। ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਉਹਨੇ ਉਹਨੂੰ ਪੁੱਛੀ ਗਿਆ ਵੀ ਗਲਵ ਬਾਕਸ,
0: ਹਾਂਜੀ,
4: ਉਹ ਮੂਹਰੇ ਖੋਲੀ ਗਿਆ ਗਲਵ ਬਾਕਸ ਬਾਹਰਲੇ ਪਾਸੇ ਹੁੰਦਾ ਲੱਗਿਆ ਹੋਇਆ ਜਿਹਦੇ ਵਿੱਚ ਉਹ ਗਲਵ ਰੱਖੇ ਹੁੰਦੇ ਨੇ, ਉਹ ਖੂਨ ਖੂਨ ਟਰੱਕ ਖਰਾਬ ਹੋ ਜਾਂਦਾ ਪਿੱਛੇ ਰੱਖਣਾ ਹੁੰਦਾ, ਉਹਨੂੰ ਪਤਾ ਹੀ ਲੱਗ ਰਿਹਾ ਸੀ,
0: ਉਹ ਸਮਝਦਾ ਹੋਣਾ ਕਿ ਉਹ ਫਸਟ ਏਡ ਦਾ ਬਾਕਸ ਪੁੱਛਦਾ ਉਹ ਅੰਦਰ ਹੁੰਦਾ,
4: ਉਹ ਮੂਹਰੇ ਵਾਲੇ ਦਾ ਆਪਦਾ ਉਹੀ ਖੁੱਲੀ ਗਿਆ ਸਾਈਡ ਵਾਲੀ
0: ਜੀ,
4: ਉਹਦੇ ਵਿਚ ਫਸੇ ਹੋਣੇ ਆ ਮੁੰਡੇ, ਤੇ ਉਹਦੇ ਵਿਚੋਂ ਫਿਰ ਇਹਨਾਂ ਦੀ ਫਿਰ ਉਹਨਾਂ ਨੇ ਡੀਪ ਕਰ ਲਿਓ, ਫਿਰ ਕਹਾ ਇਮੀਗ੍ਰੇਸ਼ਨ ਕੰਨੀ ਨੂੰ ਵੱਧ ਗਏ ਹੋਣੇ,
0: ਬਿਲਕੁਲ ਹੈ ਜੀ ਬਿਲਕੁਲ,
4: ਇਹੀ ਗੱਲ ਹੋਈ ਹੋਣੀ ਹੈ ਤੇ ਕਾਰਨ ਵਿਚੋਂ ਕੋਈ ਫਿਰ ਨਿਕਲੇ ਹੀ ਆਉਂਦਾ ਕੋਈ ਨਾ ਕੋਈ, ਤੇ ਕੁੰਡੀ ਨਾ ਕੋਈ ਕਿਸੇ ਦੀ ਤਰੀਕ ਤਰੂਕ ਆਈ ਹੁੰਦੀ ਹੈ ਕਿਸੇ ਦਾ ਕੁਛ ਆਇਆ ਹੁੰਦਾ
0: ਜੀ,
4: ਉਹ ਸੀਗਾ ਮੈਂ, ਕਿਉਂਕਿ ਉਹ ਐਤਵਾਰ ਦੋ ਕੁ ਐਤਵਾਰ ਪਹਿਲਾਂ ਦੀ ਗੱਲ ਆ, ਗੁਰਦੁਆਰੇ ਗੱਲ ਕਰਦੇ ਸੀ ਮੁੰਡੇ, ਕਹਿੰਦੇ ਵੀ ਅਸੀਂ ਵੀਕਐਂਡ ਤੇ ਚੱਲਣਾ ਪੈਣਾ ਸੋਮਵਾਰ ਤੋਂ, ਇਸ ਵੀਕ ਸਾਰੇ ਉਹ ਹੈ ਚੈਕਿੰਗ ਬਹੁਤ
0: ਠੀਕ ਹੈ ਜੀ,
4: ਓਹਦੇ ਵਿਚ ਲੱਗਦੀ ਆ ਫਸ ਗਏ ਹੁਣ
0: ਜੀ, ਬਿਲਕੁਲ ਜੀ,
4: ਠੀਕ ਹੈ ਜੀ,
0: ਮੈਂ ਤਾਂ ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ ਜਾਣਕਾਰੀ ਲਈ। ਲੋ ਦੋਸਤੋ, ਇਹ ਸਾਂਝੀ ਔਜਲਾ ਸਾਹਿਬ ਤੇ ਅਗਲੀ ਗੱਲ ਕਰਦੇ ਆ। ਮੇਟੇ ਫਰੈਡਰਿਕਸਨ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਹੈ ਡੈਨਮਾਰਕ ਦੀ ਪ੍ਰਧਾਨ ਮੰਤਰੀ ਕੰਟੀਨਿਊ। ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਵੱਡਾ ਉਲਟਫੇਰ ਦੇਖਣ ਨੂੰ ਫਿਰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੇਟੇ ਫਰੈਡਰਿਕਸਨ ਔਰਤ ਨੇ ਜੀ, ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੇ ਖੜੇ ਨੇ ਆਪਣੇ ਇਹਦੇ ਵਿਚ ਆਪਣੇ ਥੰਬਨੇਲ ਦੇ ਵਿਚ ਮਾਈਕ ਦੇ ਅੱਗੇ। ਇਹ ਦੁਬਾਰਾ ਕੰਟੀਨਿਊ ਤੀਸਰੀ ਵਾਰੀ ਜਿਹੜੇ ਨੇ ਡੈਨਮਾਰਕ ਦੀ PM ਜਿਹੜੇ ਬਣ ਚੁੱਕੇ ਨੇ ਦੁਬਾਰ ਤੋਂ ਫਿਰ ਤੋਂ, ਤੇ ਪ੍ਰਧਾਨ ਮੰਤਰੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਜਿਹੜਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇਕ ਨਵੀਂ ਮੱਧ ਖੱਬੇ ਪੱਖੀ ਸਰਕਾਰ ਦੀ ਅਗਵਾਈ ਕਰਨ ਜਾ ਰਹੀ ਹੈ। ਸੋਮਵਾਰ ਦੇਰ ਰਾਤ ਕੱਲ ਬੀਤੇ ਦੇ ਵਿਚ ਜਿਹੜਾ ਸਾਰਾ ਕੁਝ ਨਸ਼ਰ ਹੋਇਆ, ਅਹਿਮ ਘਟਨਾਕ੍ਰਮ ਦੇ ਵਿਚ ਫਰੈਡਰਿਕਸ ਨੇ ਰਾਜਾ ਫਰੈਡਰਿਕਸ ਐਕਸ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਵੇਂ ਗੱਠਜੋੜ ਦੇ ਬਾਰੇ ਜਾਣਕਾਰੀ ਦਿੱਤੀ ਕਿਉਂਕਿ ਉਥੇ ਵੀ ਰਾਜਾਸ਼ਾਹੀ ਚੱਲਦੀ ਹੈ ਥੋੜੀ ਬਹੁਤੀ। ਇਸ ਨਵੀਂ ਸਰਕਾਰ ਦੇ ਵਿਚ ਫਰੈਡਰਿਕਸਨ ਦੀ ਆਪਣੀ ਜਿਹੜੀ ਪਾਰਟੀ ਹੈ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਜ਼ ਪਾਰਟੀ, ਸੱਜੇ ਪੱਖੀ ਲਿਬਰਲ ਵੈਂਟਰੇ ਪਾਰਟੀ ਤੇ ਮੱਧ ਮਾਰਗੀ ਮਾਡ ਰੇਟਸ

ਸਾਹਮਣੇ ਜਿਹੜਾ ਪੇਸ਼ ਕੀਤਾ ਜਾਣ ਦੀ ਉਮੀਦ ਹੈ ਤੇ ਇਸ ਨਵੇਂ ਗੱਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਨਵੀਂ ਸ਼ੁਰੂਆਤ ਦੇ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਇਸ ਦੇ ਵਿਚ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਜਿਹੜੀਆਂ ਨੇ ਪਾਰਟੀਆਂ ਇਕਜੁੱਟ ਹੋਈਆਂ ਨੇ। ਕਦੇ ਹੋ ਸਕਦਾ ਜੀ ਆਪਣੇ ਮੁਲਕ ਦੇ ਵਿਚ ਇਦਾਂ ਦੱਸੋ ਤਾਂ। ਅੱਜ ਖ਼ਬਰਾਂ ਬੜੀਆਂ ਇੰਟਰਸਟਿੰਗ ਨੇ, ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀ ਇੰਟਰਨੈਸ਼ਨਲ ਖ਼ਬਰਾਂ ਬਹੁਤ ਇੰਟਰਸਟਿੰਗ ਨੇ। ਦੂਸਰੇ ਪਾਸੇ ਦੱਖਣੀ ਸੁਡਾਨ ਦੇ ਵਿਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ ਕੀਤੇ ਐ। 53 ਮਹਿਲਾਵਾਂ ਨੇ ਵੀ ਮਾਣ ਵਧਾਇਆ ਮੁਲਕ ਦਾ। ਸੰਘਰਸ਼ ਪ੍ਰਭਾਵਿਤ ਦੱਖਣੀ ਸੁਡਾਨ ਦੇ ਵਿਚ ਸ਼ਾਂਤੀ ਸਥਾਪਿਤ ਕਰਨ ਅਤੇ ਆਮ ਨਾਗਰਿਕਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ ਭਾਰਤੀ ਸੂਰਮਿਆਂ ਦਾ ਡੰਕਾ ਜਿਹੜਾ ਇਕ ਵਾਰ ਫਿਰ ਵਿਦੇਸ਼ੀ ਧਰਤੀ ਦੇ ਉਤੇ ਵੱਜਿਆ। ਸੰਯੁਕਤ ਰਾਸ਼ਟਰ ਮਿਸ਼ਨ ਜਿਹੜਾ ਉਹਦੇ ਵਿਚ ਸੇਵਾਵਾਂ ਦੇ ਰਹੇ 550 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਬਹਾਦਰੀ ਦੇ ਲਈ ਸੰਯੁਕਤ ਰਾਸ਼ਟਰ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਦੱਖਣੀ ਸੁਡਾਨ ਦੇ ਮਲਾਕਾਲ ਸ਼ਹਿਰ ਦੇ ਵਿਚ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਭਾਰਤ ਦੇ 565 ਬਲੂ ਹੈਲਮੇਟ ਸ਼ਾਂਤੀ ਸੈਨਿਕਾਂ ਨੂੰ ਇਹ ਮੈਡਲ ਭੇਟ ਕੀਤੇ ਗਏ। ਇਨ੍ਹਾਂ ਸਨਮਾਨਿਤ ਸੈਨਿਕਾਂ ਦੇ ਵਿਚ 53 ਭਾਰਤੀ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ ਦੇ ਉਤੇ ਭਾਰਤ ਦਾ ਸਿਰ ਮਾਨ ਜਿਹੜਾ ਮਾਨ ਦੇ ਨਾਲ ਉੱਚਾ ਕੀਤਾ। ਭਾਰਤ ਦੇ ਨਾਲ ਨਾਲ ਰਵਾਂਡਾ ਦੇ 464 ਸ਼ਾਂਤੀ ਰੱਖਿਅਕਾਂ ਨੂੰ ਵੀ ਮੈਡਲ ਦਿੱਤੇ ਗਏ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਇਲਾਕੇ ਦੇ ਵਿਚ ਗਸ਼ਤ ਕਰਨ, ਭਾਈਚਾਰਕ ਸੰਪਰਕ ਦੇ ਬਣਾਉਣਾ, ਪਸ਼ੂ ਚਿਕਿਤਸਾ ਕੈਂਪ ਲਗਾਉਣਾ, ਸਥਾਨਕ ਮਹਿਲਾਵਾਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਣ, ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤੱਕ ਜਿਹੜਾ ਪਹੁੰਚਾਉਣ ਵਰਗੇ ਅਹਿਮ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਗਿਆ। ਫੋਰਸ ਕਮਾਂਡਰ ਮੇਜਰ ਜਨਰਲ ਜੁਨਹੁਈ ਵੂ ਨੇ ਜਿਹੜਾ ਭਾਰਤੀ ਸੈਨਿਕਾਂ ਦੇ ਅਨੁਸ਼ਾਸਨ ਤੇ ਸਾਹਸ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਵਿਚ ਫੌਜੀ ਤੇ ਪੁਲਿਸ ਕਰਮਚਾਰੀ ਭੇਜਣ ਦੇ ਮਾਮਲੇ ਦੇ ਵਿਚ ਭਾਰਤ ਦੁਨੀਆਂ ਦੇ ਵਿਚ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉਤੇ ਆਉਂਦਾ ਹੈ। ਵਰਤਮਾਨ ਦੇ ਵਿਚ ਭਾਰਤ ਦੇ 4,200 ਤੋਂ ਵੱਧ ਕਰਮਚਾਰੀ ਜਿਹੜੇ ਨੇ ਜਿਨ੍ਹਾਂ ਦੇ ਵਿਚ 155 ਮਹਿਲਾਵਾਂ ਸ਼ਾਮਲ ਨੇ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਜਿਵੇਂ ਕਿ ਲਿਬਨਾਨ, ਸੋਮਾਲੀਆ, ਕਾਂਗੋ ਤੇ ਦੱਖਣੀ ਸੁਡਾਨ ਦੇ ਵਿਚ ਤਾਇਨਾਤ ਨੇ। ਸ਼ਾਂਤੀ ਸਥਾਪਨਾ ਦੇ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਦੇਸ਼ ਵੀ ਭਾਰਤ ਹੀ ਹੈ ਜਿਸਦੇ ਹੁਣ ਤੱਕ ਲਗਭਗ 180 ਸੈਨਿਕ ਸ਼ਹੀਦ ਹੋ ਚੁੱਕੇ ਹੈ। ਪਿਛਲੇ ਹਫ਼ਤੇ ਹੀ ਸ਼ਹੀਦ ਲਾਸ ਹਵਾਲਦਾਰ ਹਰਭਜਨ ਸਿੰਘ ਅਤੇ ਨਾਇਬ ਸੂਬੇਦਾਰ ਸੁਜੀਤ ਕੁਮਾਰ ਪ੍ਰਧਾਨ ਨੂੰ ਜਿਹੜਾ ਮਰਨ ਉਪਰੰਤ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ ਡੈਂਗ ਹਮਰ ਸ਼ੋਲਡ ਮੈਡਲ ਦੇ ਨਾਲ ਜਿਹੜਾ ਸੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਭਾਰਤ ਦੀ ਮੇਜਰ ਅਭਿਲਾਸ਼ਾ ਬਰਾਕ ਨੂੰ ਵੀ ਸਾਲ 2025 ਦੇ ਲਈ ਮਿਲਟਰੀ ਜੈਂਡਰ ਐਡਵੋਕੇਟ ਆਫ ਦੀ ਈਅਰ ਐਵਾਰਡ ਦੇ ਲਈ ਚੁਣਿਆ ਗਿਆ ਤੇ ਜੋ ਭਾਰਤੀ ਫੌਜ ਦੇ ਲਈ ਇਕ ਵੱਡੀ ਉਪਲਬਧੀ ਹੈ। ਆਖਰੀ ਖ਼ਬਰ ਵੱਲ ਵੱਧਦੇ ਹਾਂ, ਬੜੀ ਇੰਟਰਸਟਿੰਗ ਹੈ ਵੀ, ਪੋਜ਼ਿਟਿਵ ਖ਼ਬਰਾਂ ਨੇ ਅੱਜ ਕਾਫ਼ੀ। ਚੰਗਾ ਲੱਗਦਾ ਜਦੋਂ ਇਦਾਂ ਦੀਆਂ ਖ਼ਬਰਾਂ ਉਤਸ਼ਾਹ ਦੇ ਨਾਲ ਸਾਂਝੀਆਂ ਕਰਦੇ ਹਾਂ, ਨਹੀਂ ਤਾਂ ਨੈਗੇਟਿਵਿਟੀ ਤਾਂ ਹਰ ਪਾਸੇ ਭਰੀ ਪਈ ਹੈ। ਵਲਾਦੀਮਿਰ ਪੁਤਿਨ ਨੂੰ ਮਿਲੇਗਾ ਭਾਈ 150 ਸਾਲ ਦੀ ਜ਼ਿੰਦਗੀ ਮਿਲੇਗੀ ਕਹਿੰਦੇ, ਤੇ ਦੇਖਦੇ ਹਾਂ ਕਿਵੇਂ ਕਰਦੇ ਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਬਾਇਓਮੈਡੀਕਲ ਰਿਸਰਚ ਦੇ ਰਾਹੀਂ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਰਹੇ ਨੇ ਜਿਸਦਾ ਮਕਸਦ ਇਨਸਾਨ ਦੀ ਜ਼ਿੰਦਗੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ $26 ਅਰਬ ਦੀ ਸਰਕਾਰੀ ਸਹਾਇਤਾ ਦੇ ਨਾਲ ਚੱਲ ਰਿਹਾ। ਇਸ ਦੇ ਵਿਚ ਜੈਨੋ ਟਰਾਂਸਪਲਾਂਟੇਸ਼ਨ ਜਾਣੀ ਕਿ ਜਿਹੜੇ ਸਾਡੇ ਜੀਨਸ ਨੇ ਉਨ੍ਹਾਂ ਨੂੰ ਟਰਾਂਸਪਲਾਂਟੇਸ਼ਨ ਕਰਨਾ ਹੈ ਵਰਗੀ ਅਤਿ ਆਧੁਨਿਕ ਤਕਨੀਕ ਅਤੇ ਸੂਰਾਂ ਦੇ ਅੰਦਰ ਟਰਾਂਸਪਲਾਂਟ ਯੋਗ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੇ ਯਤਨ ਸ਼ਾਮਲ ਨੇ। ਇਸ ਪ੍ਰੋਗਰਾਮ ਦਾ ਮਕਸਦ ਲੰਮੀ ਉਮਰ ਦੀ ਖੋਜ ਕਰਨਾ ਹੈ। ਰੂਸੀ ਵਿਗਿਆਨੀ ਇਨਸਾਨ ਦੀ ਜ਼ਿੰਦਗੀ 150 ਸਾਲ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਹੈ। ਰੂਸ ਦੀ ਕਿਉਂਕਿ ਪਹਿਲਾਂ ਹੀ ਉਹਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਦੇਸ਼ ਦਾ ਐਲਾਨਿਆ ਹੀ ਹੋਇਆ ਤਕਰੀਬਨ ਆਪਣੇ 2039 ਤਾਈ ਤੇ ਉਨਕ ਚਿਰ ਤਾਂ ਗੱਲਾਂ ਕਹਿੰਦਾ ਮੈਂ ਜੀਵਾਂ ਗਈ। ਕਹਿੰਦੇ ਨੇ ਕਿ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਨੇ ਤੇ ਰੂਸ ਦੀ ਸਰਪ੍ਰਸਤੀ ਵਾਲੀ ਵਿਗਿਆਨਕ ਮੁਹਿੰਮ ਦੇ ਵਿਚ ਜੀਨ ਥੈਰਾਪੀ, ਆਰਗਨ ਪ੍ਰਿੰਟਿੰਗ, ਆਰਗਨ ਕਲਟੀਵੇਸ਼ਨ ਤੇ ਬਹੁਤ ਘੱਟ ਤਾਪਮਾਨ ਵਾਲੀ ਕਰਾਇਓਥੈਰੇਪੀ ਸ਼ਾਮਲ ਹੈ ਤੇ ਇਹ ਸਾਰੀਆਂ ਨਵੀਆਂ ਸਿਹਤ ਸੰਭਾਲ ਤਕਨੀਕਾਂ $26 ਅਰਬ ਦੀ ਵਿਸ਼ਾਲ ਸਰਕਾਰੀ ਮੁਹਿੰਮ ਦੇ ਅਧੀਨ ਨੇ। ਇਸ ਘਟਨਾ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਪੁੱਤਨ ਲੰਬੀ ਉਮਰ ਜਿਉਣ ਦੇ ਸ਼ੌਕੀਨ ਨੇ। ਸੂਰਾਂ ਦੇ ਵਿਚ ਵਿਕਸਿਤ ਕੀਤੇ ਜਾ ਰਹੇ ਅੰਗ ਨੇ। ਇਹਦੇ ਵਿਚ 23 ਅਪ੍ਰੈਲ ਨੂੰ ਰੂਸ ਦੇ ਉਪ ਜਿਹੜਾ ਵਿਗਿਆਨ ਮੰਤਰੀ ਡੈਨਿਸ ਸੇਕੀ ਰਿਸਕੀ ਨੇ ਕਿਹਾ, ਨਾਮ ਵੀ ਉਹਦਾ ਰਿਸਕੀ ਹੈ ਜੀ, ਸੇਕੀ ਰਿਸਕੀ ਨੇ ਕਿਹਾ ਸੀਗਾ ਕਿ ਇਹ ਦਵਾਈ ਉਮਰ ਵਧਣ ਦੇ ਖਿਲਾਫ ਲੜਾਈ ਦੇ ਵਿਚ ਸਭ ਤੋਂ ਵੱਧ ਉਮੀਦ ਭਰੇ ਰਸਤਿਆਂ ਦੇ ਵਿਚੋਂ ਇਕ ਹੈ। ਰੂਸੀ ਖੋਜੀ ਹੁਣ ਜਿਹੜਾ ਬਾਇਓ ਪ੍ਰਿੰਟਿੰਗ ਭਾਵ ਜ਼ਿੰਦਾ
ਟਿਸ਼ੂਆਂ ਦੀ ਜਿਹੜੀ ਹੈ 3D ਪ੍ਰਿੰਟਿੰਗ

ਦੇ ਨਾਲ ਜੈਨੋ ਟਰਾਂਸਪਲਾਂਟੇਸ਼ਨ ਉੱਤੇ ਜਿਹੜਾ ਕੰਮ ਕਰ ਰਹੇ ਨੇ, ਜੋ ਕਿ ਜਾਣੀ ਕਿ ਭਾਈ ਪ੍ਰਿੰਟ ਕੀਤੇ ਜਾਣਗੇ ਜੈਨੋ ਜਿਹੜੇ ਜੀਨਸ ਨੇ ਆਪਣੇ, ਕਿ ਜੈਨੇਟਿਕ ਤੌਰ ਦੇ ਉੱਤੇ ਸੋਧੇ ਹੋਏ ਸੂਰ ਦੇ ਅੰਦਰ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੁੱਖੀ ਕਾਰਟੀ ਲੇਜ ਅਤੇ ਚੂਹੇ ਦੀ ਥਾਈਰਡ ਗ੍ਰੰਥੀ ਨੂੰ ਜਿਹੜਾ ਬਾਇਓਪ੍ਰਿੰਟ ਕਰ ਲਿਆ ਤੇ ਉਨ੍ਹਾਂ ਦਾ ਟੀਚਾ ਜਿਹੜਾ 2030 ਤੱਕ ਪੂਰੀ ਤਰ੍ਹਾਂ ਦੇ ਨਾਲ ਇਨਸਾਨ ਦਾ ਆਰਗਨ ਟਰਾਂਸਪਲਾਂਟ ਕਰਨਾ ਜਿਹੜਾ ਦੱਸਿਆ ਗਿਆ। ਲੋ ਜੀ ਇਹ ਹੈ ਜੀ ਹਾਲਾਤ, ਤੇ ਕਹਿੰਦੇ ਨੇ ਜੀ 150 ਸਾਲ ਜਿਹੜਾ ਜ਼ਿੰਦਗੀ ਜਿਹੜੀ ਵਧੇਗੀ, ਤੇ ਮਤਲਬ ਕਿ 150 ਸਾਲ ਤੱਕ ਬੰਦਾ ਜਿਉਂਦਾ ਰਹੇਗਾ। ਤੇ ਪੁੱਤੇ ਸਾਹਿਬ ਨੂੰ ਪਹਿਲਾਂ ਉਹਨੇ ਰੱਖਣਾ ਹੈ, ਬਾਕੀ ਦੇਖਦੇ ਹਾਂ ਕਿਹਦੇ ਕਿਹਦੇ ਉੱਤੇ ਹੁੰਦਾ ਹੈ, ਤੇ ਕੋਸ਼ਿਸ਼ਾਂ ਜਾਰੀ ਨੇ। ਵੈਸੇ ਤਾਂ ਚਲੋ ਜਦੋਂ ਧਰਮਾਂ ਦੀ ਗੱਲ ਹੁੰਦੀ ਹੈ ਨਾ, ਇੱਥੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਜਦੋਂ ਸੂਰ ਦੀ ਗੱਲ ਹੋਈ ਹੈ, ਤੇ ਇੱਕ ਨਾ ਲਾਈਵ ਆਖਰੀ ਗੱਲ ਕਰਕੇ ਫਿਰ ਮੈਂ ਸਮਾਪਤੀ ਕਰਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤਾਂ ਦਾ। ਯਾਦ ਆਇਆ ਇਸੇ ਗੱਲ ਦੇ ਉੱਤੋਂ ਕਿ ਮੈਂ ਨਾ ਚਲੋ ਵੱਖਰੇ ਵੱਖਰੇ ਭਾਈਚਾਰੇ, ਜਿੱਦਾਂ ਉੱਥੇ ਬੱਚਿਆਂ ਦੇ ਸਕੂਲ ਦੇ ਵਿੱਚ ਆਪਣਾ ਵੋਕੇਸ਼ਨਲ ਸਕੂਲ ਦੇ ਵਿੱਚ ਮੌਕਾ ਮਿਲਿਆ ਜਾਣ ਦਾ, ਇਨਵਾਈਟ ਕੀਤਾ ਸੀ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੱਖਰੇ ਵੱਖਰੇ ਮੁਲਕਾਂ ਤੋਂ, ਤੇ ਉੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਨ ਨਾਲ ਆਏ, ਤੇ ਉਹ ਬਹੁਤ ਵੱਡੇ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਹੋਏ ਸਨ। ਆਪਣਾ ਸਪੈਸ਼ਲ ਜਿਹੜਾ ਇੰਜੈਕਟ ਕਰਦੇ ਆਪਣਾ ਜਦੋਂ ਬੇਬੀ ਬੋਰਨ ਹੁੰਦਾ ਹੈ, ਤੇ ਇਨਥਾਈਸੀਆ ਦੇ ਸਪੈਸ਼ਲਿਸਟ ਸਨ, ਤਾਂ ਉਹਨਾਂ ਨਾਲ ਗੱਲਬਾਤ ਚੱਲੀ। ਮੇਰੇ ਵੈਸੇ ਉਹ ਫਰੈਂਡ ਵੀ ਸੀਗੇ, ਤੇ ਉਹ ਹੁਣ ਤਾਂ ਰਿਟਾਇਰਮੈਂਟ ਦੇ ਉੱਤੇ ਨੇ, ਪਰ ਉਹਨਾਂ ਨਾਲ ਗੱਲ ਚੱਲੀ ਕਿ ਆਪਣੇ ਕਿਉਂ ਨਹੀਂ ਮਤਲਬ ਕਿ ਸੂਰ ਖਾਂਦੇ ਆਪਣੇ ਮੁਸਲਿਮ ਭਾਈਚਾਰੇ ਦੇ ਵਿੱਚ, ਤੇ ਬਹੁਤ ਸਾਰਿਆਂ ਦਾ ਮਤਲਬ ਕਿ ਇਹ ਮੰਨਣਾ ਕਿ ਭਾਈ ਉਹਨੂੰ ਮਤਲਬ ਕਿ ਚੰਗਾ ਨਹੀਂ ਸਮਝਿਆ ਜਾਂਦਾ ਜਾਂ ਇੱਦਾਂ ਹੈ, ਪਰ ਉਹ ਕਹਿੰਦੇ ਕਿ ਮਤਲਬ ਕਿ ਉਹ ਰਿਸਪੈਕਟ ਕਰਦੇ ਨੇ ਡਾਕਟਰੀ ਪੇਸ਼ੇ ਦੀ ਜਦੋਂ ਗੱਲ ਕਰਦੇ ਆ, ਕਿਉਂਕਿ ਸੂਰ ਇੱਕ ਐਸਾ ਜਿਹੜਾ ਜਾਨਵਰ ਹੈ ਇਸ ਧਰਤੀ ਦੇ ਉੱਤੇ ਜਿਹਦੀਆਂ ਜਿਹੜੀਆਂ ਅੰਤੜੀਆਂ ਨੇ ਜਾਂ ਨਾੜੀਆਂ ਨੇ ਕੁਝ, ਉਹ ਜਦੋਂ ਮਨੁੱਖੀ ਸਰੀਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਯੂਜ਼ ਕਰਦੇ ਆ, ਤੇ ਉਹਦੇ ਨਾਲ ਫਿਰ ਉਹ ਜਿਹੜੀ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਮਤਲਬ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਅੰਤੜੀਆਂ ਜਾਂ ਉਹਨਾਂ ਦੀਆਂ ਜੋ ਵੀ ਹੈ ਉਹਨਾਂ ਦਾ ਯੂਜ਼ ਹੁੰਦਾ ਹੈ, ਇਸ ਕਰਕੇ ਉਹ ਰਿਸਪੈਕਟ ਕਰਦੇ ਆ ਉਸ ਐਨੀਮਲ ਦੀ, ਨਾ ਕਿ ਉਹਦੇ ਨਾਲ ਨਫ਼ਰਤ ਕਰਦੇ ਆ, ਇਸ ਕਰਕੇ ਉਹ ਖਾਂਦੇ ਨਹੀਂ ਹੈ ਉਹਨੂੰ। ਤੇ ਪਰ ਆਪਣੇ ਜਿਹੜਾ ਆਮ ਜਦੋਂ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਆ ਜਾਂਦਾ ਕਿ ਧਰਮਾਂ ਦੇ ਵਿੱਚ ਅਸੀਂ ਆਹ ਨਹੀਂ ਖਾ ਸਕਦੇ, ਉਹ ਨਹੀਂ ਖਾ ਸਕਦੇ ਇੱਦਾਂ, ਤੇ ਬੜਾ ਵਧੀਆ ਦਿਲਚਸਪੀ ਲੱਗਿਆ ਸੀ ਉਸ ਸਮੇਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ। ਜਦੋਂ ਓਪਨ ਮਾਈਂਡਡ ਲੋਕ ਤੁਹਾਡੇ ਨਾਲ ਮਿਲਦੇ ਆ, ਚਾਹੇ ਧਰਮ ਦੀ ਗੱਲ ਹੈ, ਚਾਹੇ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਨੇ ਮਿੱਥਾਂ ਨੇ ਜਾਂ ਉਹ ਸਾਰੀਆਂ ਚੀਜ਼ਾਂ, ਉਹਦੇ ਉੱਤੇ ਗੱਲਬਾਤ ਚੱਲਦੀ, ਜਦੋਂ ਸਾਹਮਣੇ ਵਾਲਾ ਸਮਝਣ ਵਾਲਾ ਹੋਵੇ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਬਹੁਤ ਸਾਰੇ ਲੋਕਾਂ ਦੀਆਂ ਇਹਨਾਂ ਚੀਜ਼ਾਂ ਦੇ ਨਾਲ ਭਾਵਨਾਵਾਂ ਜਿਹੜੀਆਂ ਭਟਕਦੀਆਂ ਨੇ, ਪਰ ਇਹਨਾਂ ਚੀਜ਼ਾਂ ਨੂੰ ਜਦੋਂ ਜਾਣਦੇ ਆ, ਪਹਿਚਾਣਦੇ ਆ, ਤੇ ਉਹ ਮਿੱਥਾਂ ਜਿਹੜੀਆਂ ਨੇ ਉਹ ਟੁੱਟਦੀਆਂ ਨੇ, ਕਿਉਂਕਿ ਜਿਹੜਾ ਆਦਾਨ ਪ੍ਰਦਾਨ ਹੈ ਗਿਆਨ ਦਾ ਉਹ ਇਸੇ ਤਰ੍ਹਾਂ ਹੁੰਦਾ ਹੈ। ਤੇ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਨੌਲੇਜ ਆ, ਜਿੰਨੀ ਕੁ ਹੈਗੀ ਆ ਇੱਕ ਦੂਸਰੇ ਨਾਲ ਸਾਂਝ ਪਾਵਾਂਗੇ ਤੇ ਤਾਂ ਹੀ ਜਿਹੜਾ ਇੱਕ ਦੂਸਰੇ ਤੋਂ ਸਿੱਖਾ ਪਾਵਾਂਗੇ ਜੀ। ਤੇ ਲੋ ਦੋਸਤੋ, ਅੱਜ ਦਾ ਪ੍ਰੋਗਰਾਮ ਫਿਰ ਇੱਥੇ ਹੀ ਆਪਾਂ ਸਮਾਪਤੀ ਵੱਲ ਨੂੰ ਵਧਾਉਂਦੇ ਹਾਂ, ਤੇ ਲਾਈਨਾਂ ਖੁੱਲੀਆਂ ਨੇ, 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ। ਆਪਣੇ ਮਾਲ ਸੁਰਿੰਦਰ ਜੀ ਹੱਸ ਰਹੇ ਨੇ, ਹਾਹਾ ਕਰ ਰਹੇ ਨੇ ਨਾਲ ਹਿੰਦੀ ਦੇ ਵਿੱਚ, ਤੇ ਸ਼ੈਲੀ ਜੀ ਕਹਿੰਦੇ ਆ ਔਜਲਾ ਸਾਹਿਬ ਜੀ, ਜਿਨ੍ਹਾਂ ਕਿਸਾਨਾਂ ਵਾਸਤੇ ਸਰਕਾਰ ਕੰਮ ਕਰ ਰਹੀ ਹੈ, ਜੇਕਰ ਉਨ੍ਹਾਂ ਤੋਂ ਕਿਸਾਨਾਂ ਤੋਂ ਸਲਾਹ ਲੈਣਾ ਕਿ ਮਾੜੀ ਗੱਲ ਹੈ ਜੀ, ਤੇ ਜੇ ਗੱਲ ਸਲਾਹ ਵਗੈਰਾ ਲੈ ਲੈਣ ਤਾਂ ਚੰਗਾ ਹੋ ਸਕਦਾ ਹੈ। ਸ਼ੈਲੀ ਜੀ ਕਹਿੰਦੇ ਭਗਵੰਤ ਮਾਨ ਜੀ ਦਾ ਕੁਰਕੀ ਵਾਲਾ ਬਿਆਨ ਭੁੱਲ ਗਏ ਭਾਰਤ ਜੀ, ਤੇ ਸ਼ਾਇਦ ਮੈਨੂੰ ਚੇਤਾ ਨਹੀਂ ਗਾ ਜੀ ਉਹਦੇ ਬਾਰੇ, ਜਿਹੜੀ ਮੈਂ ਸੁਣੀ ਨਹੀਂ ਕਿਸੇ ਤਰ੍ਹਾਂ ਦੀ ਅੱਜ ਦੀ ਵੀਡੀਓ, ਜਾਂ ਪਹਿਲੀ ਹੋਏਗੀ ਮੇਰੇ ਦਿਮਾਗ ਚੋਂ ਬਾਹਰ ਹੈ ਜੀ ਉਹ ਚੀਜ਼। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਔਜਲਾ ਸਾਹਿਬ ਕਹਿੰਦੇ ਮਾਨ ਸਰਕਾਰ ਕਹਿੰਦੀ ਪਹਿਲਾਂ 22 ਫਸਲਾਂ ਹੋਣਗੀਆਂ, ਫਿਰ 22 ਫਸਲਾਂ ਦੇ ਉੱਤੇ MSP ਦੇਵਾਂਗੇ ਬੀਬੀ ਚੁਟਕੀ ਵਾਲੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ BMW ਲੈ ਕੇ ਤਾਂ ਆਏ ਨੇ ਜੀ। ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ, ਹਾਂਜੀ ਸਾਂਝਾ ਕਰ ਵੀ ਦਿੱਤਾ ਸੀ ਸੁਨੇਹਾ। ਤੇ ਸ਼ੈਲੀ ਜੀ ਕਹਿੰਦੇ ਜੀ ਮੁਕੱਦਰ ਜੀ ਬੀਅਰ ਦਾ ਨਾਮ ਲਿਆ ਸੀ ਜੀ ਤੁਸੀਂ। ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰੇ ਅਸੀਂ ਆਪਣੇ ਮੁੱਦੇ ਤੋਂ ਬਾਹਰ ਗੱਲ ਨਹੀਂ ਕਰਦੇ, ਮੈਂ ਵੀ ਕਹਿੰਦੇ ਸੋਚ ਰਿਹਾ ਸੀ ਕਿ ਮੇਰੇ ਕੰਨਾਂ ਦੇ ਵਿੱਚ ਗਲਤ ਆਵਾਜ਼ ਕਿਵੇਂ ਪੈ ਗਈ। ਤੇ ਮੁਕੱਦਰ ਜੀ ਕਹਿੰਦੇ ਆ ਕਿਆ ਬਾਤ ਹੈ, ਨਾਲ ਦੀ ਨਾਲ 2 ਗਲਾਸ ਭੇਜ ਦਿੱਤੇ ਆ ਤੇ ਅੰਗੂਠਾ ਖੜਾ ਕਰ ਦਿੱਤਾ। ਔਜਲਾ ਸਾਹਿਬ ਕਹਿੰਦੇ ਜਦੋਂ ਰੂੜੀ ਮਾਰਕਾ
ਚੱਲੇ ਫਿਰ ਕਿਹੜੀ ਮਹਿੰਗੀ ਬੱਲੇ। ਤੇ ਆਪਣੇ ਮਾਲ ਜੀ ਲਿਖਦੇ ਨੇ ਕਿ ਸਭ ਫੂਡ ਮਹਿੰਗਾ, ਰੈਸਟੋਰੈਂਟ ਵਾਲਿਆਂ ਨੇ ਡੱਬਾ ਛੋਟਾ ਕਰ ਦਿੱਤਾ ਤੇ ਫੂਡ ਓਨੇ ਦਾ ਹੀ ਹੈ ਜੀ। ਮਾਨ ਜੀ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਨੂੰ ਫਿਨਲੈਂਡ ਤੋਂ। ਮੁਕੱਦਾ ਜੀ ਲਿਖਦੇ ਨੇ ਔਜਲਾ ਬਾਈ ਜੀ ਇਸੇ ਦੇ ਸਹਾਰੇ ਚਲੀ ਜਾਂਦੀ ਹੈ ਗੱਡੀ, ਚੱਲੀ ਜਾਂਦੀ ਹੈ ਗੱਡੀ, ਸਰਕਾਰ ਦੇ ਸਹਾਰੇ ਤੇ ਨੀਂਦ ਵੀ ਆਉਣੀ ਕਹਿੰਦੇ ਔਖੀ ਹੈ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ ਮਾਹਲ ਭੈਣ ਜੀ ਹੁਣ $100 ਦੀ ਗਰੋਸਰੀ ਹੱਥ ਦੇ ਵਿਚ ਫੜ ਕੇ ਲੈ ਆਉਂਦੇ ਆ, ਪਹਿਲਾਂ 20 ਦਾ ਸਮਾਨ ਵੀ ਟਰਾਲੀ ਰੱਖ ਕੇ ਲਿਆਂਦੇ ਸੀ ਜੀ। ਬਿਲਕੁਲ ਸਹਿਮਤ ਆ ਜੀ, ਅੱਜ ਤੋਂ ਜਦੋਂ ਮੈਂ ਇੱਥੇ ਮੂਵ ਹੋਇਆ ਸੀ ਤਾਂ 20 ਦੇ ਯੂਰੋਆਂ ਦੇ ਨਾਲ ਪੂਰਾ ਲਿਫਾਫਾ ਭਰ ਜਾਂਦਾ ਸੀਗਾ, ਤੇ ਹੁਣ ਤਾਂ ਥੱਲਾ ਵੀ ਨੀ ਮਤਲਬ ਕਿ ਪੂਰਾ ਭਰਦਾ ਜੀ, ਇਹ ਹਾਲਾਤ ਨੇ। ਤੇ ਛੈਲੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਜਲ ਡਮਰੂ ਵਿਚੋਂ ਕਹਿੰਦੇ ਫਸ ਗਏ BMW ਜੀ ਕਹਿੰਦੇ। ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਕਹਿੰਦੇ ਸਾਰਾ ਕੁਝ ਸਮੇਤ ਸਰਕਾਰ ਫਸਿਆ ਪਿਆ ਸ਼ੈਲੀ ਵੀਰੇ। ਮੁਕੱਦਰ ਜੀ ਕਹਿੰਦੇ ਆ ਸੋ ਜਾਓ ਸੌ ਜਾਓ ਸ਼ੈਲੀ ਵੀਰੇ, ਸਵੇਰੇ ਧਰਨੇ ਦੇ ਉੱਤੇ ਵੀ ਜਾਣਾ, ਇਹ ਤੇ ਵਿਹਲੇ ਨੇ ਕਹਿੰਦੇ ਜੀ। ਕਿਆ ਬਾਤ, ਨਹੀਂ ਨਹੀਂ ਇੱਦਾਂ ਦੀ ਗੱਲ ਨੀ ਬਾਈ ਜੀ, ਪ੍ਰੋਗਰਾਮ ਸੁਣਦੇ ਵੀ ਹੈ, ਸਾਰਾ ਕੁਝ ਕਰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣਾ ਲੈਣੇ ਆ, ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ ਉਹਨੀ ਨੈਣੀ ਨੀਂਦਰ ਕਿੱਥੇ ਹੈ, ਉਹਨਾਂ ਦੇ ਨੈਣਾਂ ਦੇ ਵਿੱਚ ਨੀਂਦਰ ਕਿੱਥੇ ਹੈ ਕਹਿੰਦੇ। ਤੇ ਮਾਲ ਜੀ ਕਹਿੰਦੇ ਆ ਹਾਂਜੀ ਸਿਕੰਦਰ ਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ। ਤੇ ਮਾਲ ਜੀ ਕਹਿੰਦੇ ਆ ਵਾਹ ਜੀ ਵਾਹ ਗੁੱਡ ਨਿਊਜ਼ ਹੈ, ਤੇ ਲੰਮੀ ਉਮਰ ਤਾਂ ਕਹਿੰਦੇ ਬਹੁਤ ਵਧੀਆ ਹੈ, ਬਸ ਤੰਦਰੁਸਤੀ ਹੋਵੇ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਗੁਜਰਾਤ ਤੋਂ, ਸਾਦਰ ਨਮਸਕਾਰ ਵੀਰ ਜੀ ਕਹਿੰਦੇ ਆ ਜੀ ਆਓ ਜੀ ਗਿਰੀ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਇਸ ਦੁਨੀਆਂ ਤੋਂ ਕੌਣ ਜਾਣਾ ਚਾਹੁੰਦਾ ਹੈ ਜੀ, ਸਭ ਰਹਿਣਾ ਚਾਹੁੰਦੇ ਆ। ਬਿਲਕੁਲ ਹੈ ਜੀ ਬਿਲਕੁਲ। ਤੇ ਅੱਗੇ ਲਿਖਦੇ ਨੇ ਮਾਲ ਜੀ ਦੁਨੀਆਂ ਸੱਚੀ ਬਹੁਤ ਸੋਹਣੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਾਡੇ ਦੇਸ਼ ਦਾ ਹਾਲ ਤਾਂ ਇਹ ਹੈ ਕਿ ਧਰਮ ਦੇ ਨਾਂ ਤੇ ਕਿਤੇ ਸਾਹ ਲੈਣ ਨੂੰ ਵੀ ਕਿਤੇ ਕਿਸੇ ਜੀਵ ਦੇ ਨਾਲ ਨਾ ਜੋੜ ਦੇਣ, ਕਹਿੰਦੇ ਜੀ ਇਹ ਹਾਲਾਤ ਨੇ ਜੀ। ਬਿਲਕੁਲ ਹੈ ਜੀ। ਤੇ ਲੋ ਦੋਸਤੋ ਇਹ ਸੀ ਤੁਹਾਡੇ ਸੁਨੇਹੇ, ਤੇ ਜਿੰਨੇ ਵੀ ਮੈਨੂੰ ਮਿਲੇ ਆ, ਕਿਸੇ ਦੋਸਤ ਦਾ ਨਾਮ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ ਗੁਸਤਾਖੀ ਦੇ ਲਈ। ਤੇ ਕੱਲੂ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਪ੍ਰੋਗਰਾਮ ਚੱਲੇਗਾ, ਕੋਈ ਨਾ ਕੋਈ ਮੁੱਦਾ ਛੇੜਾਂਗੇ ਜੀ, ਤੇ ਨਾਲ ਦੀ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲੂ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਸਤੋ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਪਿਆਰਾ ਜਿਹਾ, ਇਸ ਨੂੰ ਸੁਣੋ ਤੇ ਇੰਜੋਏ ਕਰੋ। ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਨੂੰ ਮਿਲਦੇ ਹਾਂ ਫਿਰ ਤੋਂ ਭਾਰਤੀ ਸਮਾਂ 9:30 ਵਜੇ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਨਾਲ ਵੀਕਐਂਡ ਬੀਤ ਕੇ ਗਿਆ ਤੇ ਵੀਕਐਂਡ ਦੇ ਵਿਚ ਮੌਜਾਂ ਹਰ ਕਿਸੇ ਨੇ ਮਾਣੀਆਂ ਹੋਣਗੀਆਂ। ਰਿਸ਼ਤੇਦਾਰੀਆਂ, ਯਾਰਾਂ ਬੇਲੀਆਂ, ਦੋਸਤਾਂ ਤੇ ਗੁਰੂ ਘਰਾਂ ਦੇ ਵਿਚ ਹਾਜ਼ਰੀ ਜ਼ਰੂਰ ਭਰੀ ਹੋਏਗੀ। ਤੇ ਇਸੇ ਤਰ੍ਹਾਂ ਦੋਸਤੋ, ਸੋਮਵਾਰ ਦਾ ਦਿਹਾੜਾ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜਿਹੜਾ ਕੈਮਰੇ ਦੇ ਵਿਚ ਥੋੜੀ ਪ੍ਰੋਬਲਮ ਚੱਲੀ ਹੈ ਤਾਂ ਇਸ ਕਰਕੇ ਅੱਜ ਵੀਡੀਓ ਨਹੀਂ ਤੁਸੀਂ ਦੇਖ ਪਾਓਗੇ, ਪਰ ਨਾਲ ਦੀ ਨਾਲ ਉਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੋਸਟਰ ਦੇ ਜ਼ਰੀਏ। ਤੇ ਕੱਲ ਨੂੰ ਜ਼ਰੂਰ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ। ਕਈ ਵਾਰੀ ਜਿਹੜਾ ਵੀਕਐਂਡ ਤੋਂ ਬਾਅਦ ਥੋੜਾ ਜਿਹਾ ਅਪਸੈਟ ਕਹਿ ਲਓ ਜਾਂ ਅਪਡੇਟ ਹੁੰਦੀ ਹੈ ਆਪਣੇ ਸਿਸਟਮ ਦੇ ਵਿੱਚ ਤਾਂ ਤੰਗੀ ਪਰੇਸ਼ਾਨੀ ਆ ਜਾਂਦੀ ਹੈ। ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜਾ ਇਸ ਨੂੰ ਸੈੱਟ ਕਰਦੇ ਹੋਏ ਹਾਂ। ਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੀ 6:16 ਦੀ ਹੈ ਤੇ 17 ਹੋ ਗਏ ਨੇ ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਅੱਜ ਕੋਸ਼ਿਸ਼ ਕਰਾਂਗਾ ਜਿਹੜਾ ਕੱਲ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2-3 ਹਫ਼ਤੇ ਲੱਗੇ ਨੇ। ਕਾਵਾਂ ਦੇ ਉੱਤੇ, ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਤੇ ਜਾਦੂਗਰ ਵੀ ਹੈ। ਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ। ਅੱਜ ਦਾ ਵਿਚਾਰ ਜਿਹੜਾ, 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਤੇ ਉਹਦੇ ਵਿੱਚ ਕਾਫੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਗਤੀਵਿਧੀਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ, 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਣਨਾ, ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਤੇ 1968 ਦੇ ਵਿੱਚ ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ, ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦਿਆਂ ਜਿਨ੍ਹਾਂ ਨੇ ਅਮਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ ਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਜ਼ ਕੈਲਰ ਦਾ ਜਨਮ ਜਦੋਂ ਹੁੰਦਾ ਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸ ਨੂੰ ਇੱਕ ਬਿਮਾਰੀ ਹੋ ਗਈ ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਅਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਵੀ ਕੀਤਾ। ਉਥੋਂ ਦੇ ਅਪਹਾਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ, ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ, ਅਮਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ, ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ, ਪਰ ਸਾਡੇ ਵਾਲੇ ਹੋਣਗੇ, ਬਾਬਿਆਂ ਦੇ ਲਈ ਫਿਰਨਗੇ। ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ। ਚੀਸ਼ੋਮ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਅਲੈਕਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ। ਕਹਿੰਦੇ ਕਿ ਤੁਸੀਂ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ, ਜੋ ਉਸ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਦਿਖਦਾ ਨਹੀਂ ਸੀ। ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ, ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਤੇ ਸਿੱਖਿਆ ਹੋਈ। ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ, ਐਨੀ ਸੁਲੀਵੈਨ ਨੂੰ, ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਤੇ ਖੁਦ ਲਗਭਗ ਉਹਨੂੰ ਵੀ ਦਿਖਦਾ ਨਹੀਂ ਸੀਗਾ, ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ। ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ। 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਚੱਲ ਵੱਸਦੀ ਹੈ। ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਸਲਾ ਤੇ ਚੰਗੀ ਸਿੱਖਿਆ ਦੀ ਗੱਲ। ਹੈਲਨ ਐਡਮਸ ਕੈਲਰ, ਜੋ ਅਮਰੀਕਨ ਲੇਖਕ ਹੋਈ ਹੈ, ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ, ਪਰ ਉਹਦੀ ਮਾਂ ਜਿਹੜੀ ਹੈ ਇੱਕ ਚੰਗੀ ਡਾਕਟਰ ਦੇ ਕੋਲ ਜਾਂਦਾ ਤੇ ਸਲਾਹ ਲੈਂਦੇ ਨੇ ਤੇ ਉਹਨਾਂ ਤੋਂ ਗ੍ਰਾਮ ਬੈਲ ਦੇ ਕੋਲ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ, ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ। ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ, ਆਹ ਬਾਬੇ ਕੋਲ ਲੈ ਜਾਓ, ਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ, ਉਹ ਤਾਂ ਭਾਈ ਏਦਾਂ ਹੀ ਦੇਖਣ ਲਾ ਦਿੰਦਾ ਹੈ, ਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ, ਚੱਲਣ ਲਾ ਦਿੱਤਾ ਜਾਂਦਾ ਹੈ। ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ। ਦੂਸਰੇ ਪਾਸੇ ਮਨੁੱਖੀ ਨੱਕ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਨੱਕ ਜਿਹੜਾ ਉੱਚਾ ਰਹਿੰਦਾ ਹੈ ਤੇ ਭਾਈ ਨੱਕ ਦੀ ਗੱਲ ਵੀ ਬਣ ਜਾਂਦੀ ਹੈ। ਵੈਸੇ ਕਹਿੰਦੇ ਨੇ ਕਿ ਮਨੁੱਖੀ ਨੱਕ ਜਿਹੜਾ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਵੈਸੇ ਇਹਨੂੰ ਇੱਜ਼ਤ ਦੇ ਨਾਲ ਵੀ ਜੋੜ ਲਿਆ ਜਾਂਦਾ, ਨੱਕ ਵੱਢ ਹੋ ਜਾਂਦੀ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਤੇ ਚਿਹਰੇ ਦੇ ਵਿਚਕਾਰ ਉਭਰਿਆ ਇਹ ਨੱਕ ਕਹਾਉਂਦਾ ਹੈ। ਪ੍ਰਾਣੀ ਜਗਤ ਦੇ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਮੁਤਾਬਕ ਨੱਕ ਛੋਟਾ ਵੱਡਾ ਹੋ ਜਾਂਦਾ ਹੈ। ਪੁਰਸ਼ਾਂ ਦਾ ਨੱਕ ਜਿਹੜਾ ਵੱਡਾ ਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ। ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਹੈ ਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ, ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ। ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ, ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ। ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ। ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ, ਇੱਕ ਪਾਈਪ ਤੋਂ ਇਹ ਠੰਡੀ ਕਰਦਾ ਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਹੈ। ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਜਦੋਂ ਵਗਦਾ। ਨੱਕ, ਗਲਾ, ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ। ਨੱਕ ਦੀਆਂ ਕਾਫੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ, ਜਿਵੇਂ ਕਿ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ ਤੇ ਤਰਾਸ਼ਿਆ ਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਹਾਂ ਆਪਾਂ ਦੇਖਿਆ ਜਾਂਦਾ। ਨੱਕ ਦੇ ਵਿੱਚ ਨਕੇਲ ਪਾਉਣਾ, ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ, ਨੱਕ ਦੇ ਨਾਲ ਲਕੀਰਾਂ ਕੱਢਣੀਆਂ, ਨਾਸੀ ਧੂਆਂ ਦੇਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜਨਾ ਤੇ ਨੱਕ ਗੁੱਸਾ ਰਹਿਣਾ ਆਦਿ ਜਿਹੜੇ ਨੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਆ ਜਾਂਦਾ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਨੱਕ ਦੀ ਤੇ ਨੱਕ ਦੀ ਦੁਨੀਆਂ ਪੱਟੀ ਪਈ ਹੈ ਤੇ ਨੱਕ ਦੀ ਇੱਜ਼ਤ ਰੱਖਣ ਦੇ ਲਈ। ਤੇ ਗੱਲਬਾਤ ਕਰਦੇ ਹਾਂ ਲੋ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਗੱਲਾਂ ਬਾਤਾਂ ਇੱਥੇ ਸਮੇਟਦੇ ਹਾਂ ਤੇ ਅੱਜ ਦੀਆਂ ਜੋ ਦੁਨੀਆਂਦਾਰੀ ਦੀਆਂ ਗੱਲਾਂ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਮਜੀਠੀਆ ਤੇ ਪੁਲਿਸ ਕਾਰਵਾਈ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ SIR ਦਾ ਮੁੱਦਾ ਚੱਲਦਾ ਰਿਹਾ ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ SIR ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ। ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, SGPC ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ ਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ ਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ SGPC ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ ਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸ ਦੇ ਵਿਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਮਹਿੰਗਾ ਹੋ ਗਿਆ। ਦਿੱਲੀ ਦੇ ਵਿਚ 3,000 ਤੇ 3,100 ਤੋਂ ਉਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਯੂ ਐਸ ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼ ਜਲਡਮਰੂ ਸੰਕਟ ਜਲੈਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ ਸੰਭਾਵਨਾ ਜਿਤਾਈ ਹੈ ਤੇ ਵਾਈਟ ਹਾਊਸ ਦੇ ਵਿਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ ਸੈਰਮਨੀ ਮਨਾਉਣੀ ਹੈ ਅਮਰੀਕਾ ਦੀ ਇੰਡੀਪੈਂਡੈਂਟ ਡੇ ਦੀ ਤੇ ਉਹਦੇ ਵਿਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਦੇ ਵਿਚ ਭਾਈ ਤਿਆਰੀਆਂ ਵਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿਚ ਜਿਹੜਾ ਯੂ ਐਫ ਸੀ ਫਾਈਟ ਜਿਹੜੀ ਹੋਵੇਗੀ ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ ਤੇ ਉਹਦੇ ਵਿਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80,000 ਤੋਂ 90,000 ਲੋਕ ਇਕੱਠੇ ਹੋ ਕੇ ਜਿਹੜਾ ਲਾਈਵ UFC ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ। ਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿਚ ਜਿਹੜੇ ਤਜਰਬੇ ਪਹਿਲਾਂ ਵੀ ਕੀਤੇ ਗਏ ਨੇ ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ ਮਾਫੀ ਚਾਹੁੰਦਾ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿਚ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿਚ ਇੰਜੈਕਟ ਕਰਦੇ ਆ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਫੈਲਦੀਆਂ ਤੇ ਉਸਦੇ ਵਿਚ ਮਰਦ ਪ੍ਰਧਾਨ ਜਿਹੜੇ ਮੱਛਰ ਨੇ ਉਹ ਜਿਹੜੇ ਛੱਡਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਤੇ ਉਹਦੇ ਨਾਲ ਜਿਹੜਾ ਕਾਬੂ ਦੇ ਵਿਚ ਕੀਤਾ ਜਾਵੇਗਾ ਤੇ ਮੱਛਰਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਉਹਨਾਂ ਦੀ ਆਬਾਦੀ ਹੈ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਤੇ ਹੁਣ ਗੂਗਲ ਨੇ ਵੀ ਇਹ ਜਿਹੜਾ ਉਹਦੀ ਇਜਾਜ਼ਤ ਮੰਗ ਰਹੇ ਨੇ ਕਿ ਇਸ ਤਰ੍ਹਾਂ ਅਮਰੀਕਾ ਦੇ ਵਿਚ ਕਰਨ ਦੀ ਕੋਸ਼ਿਸ਼ ਕਰਨਗੇ ਪਰ ਫਿਨਲੈਂਡ ਜਾਂ ਹੋਰ ਇਹਨਾਂ ਯੂਰਪੀਅਨ ਮੁਲਕਾਂ ਦੇ ਵਿਚ ਸਕੈਂਡੀਨੇਵੀਆ ਚ ਖਾਸ ਕਰਕੇ ਇਸ ਦੇ ਉੱਤੇ ਜਿਹੜਾ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮੱਛਰਾਂ ਦੀ ਕਿਉਂਕਿ ਇੱਥੇ ਆਬਾਦੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਜਾਂਦੀ ਹੈ ਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇਖ ਲਓ ਤੇ ਪਹਿਲੀ ਖ਼ਬਰ ਜਿਹੜੀ ਬੜੀ ਇੰਟਰਸਟਿੰਗ ਹੈ ਚੋਣ ਨਿਸ਼ਾਨ ਝਾੜੂ ਦੀ ਬੇਅਦਬੀ ਹੋ ਗਈ ਕਹਿੰਦੇ ਜੀ ਦੱਸੋ ਜੇ ਝਾੜੂ ਦੀ ਵੀ ਬੇਅਦਬੀ ਹੋ ਜਾਂਦੀ ਹੈ ਜੀ ਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ। ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਰਨਲ ਡਾਇਰੀ ਜੀ ਡੀ ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। ਜੀ ਡੀ ਐਂਟਰੀ ਦੇ ਵਿਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਬੇਅਦਬੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ ਐਲ ਪੀ ਜੀ ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ ਅਸਮਾਨੀ ਛੂ ਰਿਹਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ, ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ। ਭਾਰਤ ਦੀ ਗੱਲ ਹੈ, ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿਚ ਇਹਦੀ ਕੀਮਤ ਹੈ 3,113.50 ਰੁਪਏ, ਜਾਣੀ ਕਿ 3,113.50 ਰੁਪਏ ਹੋ ਗਈ ਹੈ ਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ, ਫੈਕਟਰੀ ਦੇ ਵਿਚ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਪਿਓ ਪੁੱਤ ਸਣੇ 3 ਮੌਤਾਂ ਹੋਈਆਂ। ਫੈਕਟਰੀ ਦੇ ਵਿਚ ਕਈ ਮਜ਼ਦੂਰ ਬੇਹੋਸ਼ ਹੋਏ ਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਹਨਾਂ ਮੁਲਕਾਂ ਦੇ ਵਿਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ ਟ੍ਰੇਨਿੰਗ ਲੈਂਦੇ ਹੋ ਤਕਰੀਬਨ ਅਪਡੇਟ ਰਹਿਣਾ ਪੈਂਦਾ ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿਚ ਘੇਰੇ ਚ ਆ ਜਾਂਦਾ ਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ ਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ ਆਰ ਕੇ ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ ਤਿੰਨਾਂ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇੜ ਦੇ ਵਿਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉਥੇ ਹੀ ਬੇਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਦੇ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਜਿਹੜੀ ਹੈ ਜਾਂ ਸਿਲੰਡਰ ਵਿਚੋਂ ਗੈਸ ਰਸਾ ਜਿਹੜਾ ਸ਼ੁਰੂ ਹੋਇਆ। ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿਚ ਜਲਾਂ ਤੇ ਸਾਹ ਲੈਣ ਦੇ ਵਿਚ ਤਕਲੀਫ਼ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉਤੇ ਹੀ ਜਿਹੜਾ ਬੇਹੋਸ਼ ਹੋ ਗਏ ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿਚ ਲੋਡ ਕਰ ਰਹੇ ਸਨ, ਜਿਸ ਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿਚ ਆ ਗਏ। ਤੇ ਲਾਪਤਾ ਸਰੂਪ ਮਾਮਲਾ, ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ, ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਕ ਪੱਤਰ ਜਿਹੜਾ ਭੇਜਿਆ ਸੀ ਤੇ ਉਨ੍ਹਾਂ ਵੱਲੋਂ ਇਸ ਦੇ ਉਤੇ ਜਵਾਬ ਦੇ ਵਿਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਸ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਨ੍ਹਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿਚ ਸਹਿਯੋਗ ਦੇਵੇਗੀ ਤੇ ਅਦਾਲਤ ਦੇ ਵਿਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿਚ ਦਰਜ ਇਤਰਾਜ਼ਯੋਗ ਮੱਦਾਂ ਦੇ ਉਤੇ ਖਿਲਾਫ਼ ਨੇ ਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉਤੇ ਤੇ ਇਕੱਠ ਦੇ ਵਿਚ ਸਮੂਹਿਕ ਤੌਰ ਦੇ ਉਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ ਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦਾ ਹੈ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸਬੰਧ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ, ਪੂਰੇ ਮੁਲਕ ਦੇ ਵਿਚ SIR ਦਾ ਮੁੱਦਾ ਚੱਲਿਆ ਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਆ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੋਆਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਪਦ ਉੱਨਤ ਕੀਤਾ ਜਾ ਸਕੇ ਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲੋ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿਚੋਂ ਇਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ ਦਾ ਮਾਮਲਾ ਹੈ। ਐਸਪੀ ਆਦਿਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਤੇ ਹਾਲੇ ਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਚੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਉਨ੍ਹਾਂ ਦਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਦਰਜ FIR ਨੰਬਰ 90 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। SSP ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਕਮਰੇ ਦੇ ਵਿਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿਚ ਗੈਰ ਹਾਜ਼ਰ ਰਹਿਣ ਦੇ ਉਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿਚ ਨਾਮਜ਼ਦ ਨੇ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਦੇ ਜ਼ੋਨ ਏ ਦਫ਼ਤਰ ਦੇ ਵਿਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਤੇ 60 ਹੋਰਾਂ ਦੇ ਖਿਲਾਫ਼ ਮਾਰਚ 2024 ਦੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉਤੇ ਡਿਊਟੀ ਦੇ ਉਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਧੱਕਾ ਦਿੱਤਾ ਤੇ ਇਮਾਰਤ ਦੇ ਵਿਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਜਿਹੜੀ ਹੈ SSC ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸਬੰਧੀ ਮਾਮਲੇ ਚ ਆਪਣਾ ਪੱਖ ਰੱਖਣ ਦੇ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿਚ ਉਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਤੇ ਉਹ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਉਨ੍ਹਾਂ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਦੇ ਵਿਚ SSC ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਸ਼ਰਧਾ ਦੇ ਨਾਲ ਸ਼ਾਮਲ ਹੁੰਦੇ ਆਏ ਨੇ। ਉਨ੍ਹਾਂ ਦੇ ਦਿਲ ਦੇ ਵਿਚ ਕਿਸੇ ਵੀ ਭਾਈਚਾਰੇ ਦੇ ਲਈ ਕੋਈ ਮੰਦਭਾਵਨਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ SSC ਕਮਿਸ਼ਨ ਦੇ ਜਿਹੜੇ ਨੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਤੇ ਮਾਫ਼ੀ ਮੰਗ ਲੈਣਗੇ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਤੇ ਇੱਕ ਮਾਈਨਿੰਗ ਦੇ ਉੱਤੇ ਵੀ ਰਿਪੋਰਟ ਆ। ਆਪਾਂ ਚਲੋ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਹੀ ਕਰ ਲਾਂਗੇ ਕੰਪਲੀਟ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਰਿਹਾ ਵੀਕਐਂਡ ਜੀ?
1: ਵੀਕਐਂਡ ਵਧੀਆ ਰਿਹਾ ਜੀ
0: ਜੀ।
1: ਤੁਸੀਂ ਦੱਸ ਰਹੇ ਸੀ ਕਿ ਮੈਂ ਇੱਥੇ ਆਪਣੀ ਘੜੀ ਦਾ ਸੈੱਲ ਮੁੱਕ ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ। ਤੁਸੀਂ ਕਿਹਾ ਨੱਕ ਦੇ ਵਿੱਚ 50,000 ਸੈੱਲ ਹੁੰਦੇ ਆ। ਹਾਂਜੀ, 50 ਲੱਖ ਬਾਰੇ ਬੋਲਿਆ ਜੀ।
0: 50 ਲੱਖ ਜੀ,
1: ਮੈਂ ਕਿਹਾ ਮੈਂ 50 ਲੱਖ ਤੇ ਮੈਨੂੰ ਇੱਕ ਨੀ ਸੀ ਲੱਭਦਾ ਪਿਆ ਜੀ।
0: ਤੇ
1: ਅੱਛਾ ਜੀ, ਮੈਂ ਕਿਹਾ ਸ਼ਾਇਦ ਘੜੀ ਤਾਂ ਚੱਲ ਹੀ ਪਊਗੀ ਜਾਂ ਏਡਾ ਵੱਡਾ ਸਰੀਰ ਚੱਲ ਪੈਂਦਾ ਜੀ।
0: ਬਿਲਕੁਲ ਜੀ, ਨਹੀਂ ਬੰਦਾ ਵੈਸੇ ਤਾਂ ਬੈਟਰੀਆਂ ਦੇ ਚੱਲ ਰਿਹਾ, ਅੱਜ ਦਾ ਦੇਖੋ ਦਵਾਈਆਂ ਸਾਡੀਆਂ ਬੈਟਰੀਆਂ ਹੀ ਆ।
1: ਬਿਲਕੁਲ ਜੀ, ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ, ਕਹਿੰਦੇ ਨੱਕ ਨੱਥ
0: ਜੀ
1: ਖਸਮ ਹੱਥ,
0: ਕਿਆ ਬਾਤ ਹੈ।
1: ਹਾਂਜੀ, ਕਿਰਤ ਤੱਕਾ ਦੇ,
0: ਵਾਹ ਜੀ,
1: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ,
0: ਕਿਆ ਬਾਤ ਹੈ।
1: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿਚ ਨੱਥ ਪਾਈ ਆ ਜਿਸ ਤਰੀਕੇ ਨਾਲ। ਹਾਂਜੀ, ਤੇ ਵਿਧੀ ਜਿਹੜੀ ਹੈਗੀ ਆ, ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
0: ਜੀ,
1: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ। ਤੇ ਉਹ ਫਿਰ ਕਿਰਤ ਜਿਹੜੀ ਹੈਗੀ ਆ, ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਆ ਅਮਰੀਕਾ ਮਿਸ਼ੀਗਨ
0: ਜੀ।
1: ਹਾਂਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ,
0: ਕਿਆ ਬਾਤ ਹੈ।
1: ਤੁਸੀਂ ਫਿਨਲੈਂਡ ਬੈਠੇ ਆ ਜੀ, ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ ਲੈ ਜਾਂਦੀ
0: ਆ ਜੀ। ਪਰ ਸੈਣੀ ਸਾਹਿਬ ਜਦੋਂ
1: ਲਿਖੇ ਹੁੰਦੇ ਉੱਥੇ ਖਾਣੇ ਪੈ,
0: ਬਿਲਕੁਲ ਹੈ ਜੀ ਸੈਣੀ ਸਾਹਿਬ, ਇਹ ਤਾਂ ਹੈ ਜੀ ਜਿੱਥੇ ਲਿਖਿਆ ਕਹਿੰਦੇ ਖਾਣੇ ਵਾਲੇ ਕਾ ਲਿਖਿਆ ਹੋਇਆ ਨਾ ਕਹਿੰਦੇ ਜੀ ਦਾਣੇ ਦਾਣੇ ਪੇ। ਤੇ ਵੈਸੇ ਸੈਣੀ ਸਾਹਿਬ ਜਦੋਂ ਆਪਾਂ ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ, ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਨਾ, ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਬਲੈਕ ਕੱਪੜੇ ਜਿਆਦਾ ਪਾਉਂਦੇ ਆ ਕਿ ਉਹ ਜਿਹੜਾ ਜਿਹੜੀ ਆਪਣੀ ਗਵਲੀ ਹੱਡੀ ਆ ਨਾ ਨੱਕ ਦੀ ਉਹਨੂੰ ਉਹਦੇ ਵਿਚ ਮਤਲਬ ਕਿ ਉਹ ਨੱਥ ਨੀ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨੀ ਪਾਈ ਦੀ ਜੀ ਏਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ ਤੇ ਆਪਣੇ ਇੰਡੀਆ ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਏਦਾਂ ਸੈਂਟਰ ਦੇ ਵਿਚ
1: ਪਰ ਇਸ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
0: ਜੀ
1: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਫਿਰ ਸੈਕਸੁਅਲ ਵੀਨਸ ਹੁੰਦੀਆਂ
0: ਜਿਹੜੀਆਂ ਕਿ
1: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ ਜਿਹੜੀ ਇਹ ਕਿੱਲੀ ਹੁੰਦੀ ਆ ਨਾ ਕਿੱਲੀ ਦੇ ਨਾਲ ਅੰਗੂਠੇ ਦੇ ਨਾਲ ਉਹ ਵਿਚ ਜਿਹੜੇ ਹੈਗੇ ਆ ਇੱਥੇ ਵੀ ਜਿਹੜੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ ਨੂੰ ਸੋਧਦੇ ਆ ਜੀ ਕੰਨ ਪੜਵਾਉਣ ਦਾ ਵੀ ਜਿਹੜਾ ਹੈਗਾ ਆ ਉਹ ਇਹੀ ਹੈਗਾ ਸੀਗਾ ਜੀ ਵੀ ਉਹ ਇਸੇ ਚੀਜ਼ ਨੂੰ ਬੰਨਦੇ ਹੈਗੇ ਜੀ ਕੱਚ ਦੀਆਂ ਮੁੰਦਰਾਂ ਪਾਉਂਦੇ ਹੁੰਦੇ ਸੀਗੇ ਕੰਨਾਂ ਦੇ ਵਿਚ
0: ਯੋਗੀ ਜਿਹੜੇ
1: ਉਹ ਇਸੇ ਕਰਕੇ ਹਾਂਜੀ
0: ਆਪਣੇ ਸਪੇਰੇ ਜਿਹੜੇ ਆਉਂਦੇ ਸੀ ਸਪੇਰਾ ਭਾਈਚਾਰਾ ਉਹ ਵੀ ਉਹ ਜਿਆਦਾ ਕੱਚ ਦੀਆਂ ਯੂਜ ਕਰਦੇ ਸੀ ਹਨਾ ਉਹ ਵੀ ਹਾਂਜੀ
1: ਹਾਂਜੀ ਤੇ ਇੱਕ ਤਾਂ ਕੱਚ ਇਨਫੈਕਸ਼ਨ ਨੀ ਕਰਦਾ ਸਰ
0: ਦੂਜੀ ਭਾਂਤ
1: ਜਿਹੜੀ ਇਨਫੈਕਸ਼ਨ ਕਰ ਜਾਂਦੀ ਜਾਂ ਤਾਂ ਗੋਲਡ ਹੀ ਪਾਇਆ ਜਾਵੇ ਗੋਲਡ ਵੀ ਕਈਆਂ ਨੂੰ ਕਰਦੇ ਆਉਂਦਾ ਰਿਐਕਸ਼ਨ ਪਰ ਕੱਚ ਜਿਹੜਾ ਹੈਗਾ ਉਹ ਨੀ ਕਰਦਾ ਹੈਗਾ
0: ਜਾਂ ਫਿਰ ਆਪਣਾ ਹਾਥੀ ਦੇ ਦੰਦ ਤੋਂ ਬਣੀਆਂ ਹੁੰਦੀਆਂ ਸੀ ਉਹ ਵੀ ਪਾਉਂਦੇ
1: ਹਾਂਜੀ
0: ਜੀ
1: ਤੇ ਉਹ ਤਾਂ ਚਲੋ ਹੁਣ ਬੈਨ ਹੋ ਗਿਆ
0: ਜਿੱਦਾਂ
1: ਮਰਜ਼ੀ ਹੈਗਾ ਯਾਰ ਹਾਂਜੀ ਤੇ ਪਰ ਇਹ ਸਭ ਮੰਨਿਆ ਜਾਂਦਾ ਹੈਗਾ ਆ ਜੀ ਵੀ ਕੁਛ ਇੱਕ ਜਿਹੜੇ ਹੈਗੇ ਆ ਵੀ ਆ ਜਿੱਦਾਂ ਤਿੰਨ ਸਰੀਰ ਦੱਸਦੇ ਆ ਬੰਦੇ ਦੇ ਹੁੰਦੇ ਆ ਹਾਂਜੀ ਤੇ ਕੌਨਸ਼ੀਅਸ ਸਬ ਕੌਨਸ਼ੀਅਸ ਹੈ ਜੀ ਤੇ ਉਹ ਇਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਕੁਛ ਇੱਕ ਰੋਗ ਜਿਹੜੇ ਆ ਉਹ ਸਰੀਰ ਦੇ ਬਾਹਰੀ ਤਲ ਦੇ ਉੱਤੇ ਪ੍ਰਗਟ ਹੁੰਦੇ ਆ ਕੁਛ ਇੱਕ ਅੰਦਰ ਦੇ ਤਲ ਤੇ ਪ੍ਰਗਟ ਹੁੰਦੇ ਆ ਜਿੱਦਾਂ ਮਨ ਦੇ ਰੋਗ ਹੈਗੇ ਆ ਮਾਨਸਿਕ ਰੋਗੀ ਆ ਜੀ ਉਹ ਸਾਰੇ ਸਰੀਰ ਦੇ ਬਾਹਰ ਨਹੀਂ ਪ੍ਰਗਟ ਹੁੰਦੇ ਉਹ ਅੰਦਰਲੇ ਸਰੀਰ ਤੇ ਪ੍ਰਗਟ ਹੁੰਦੇ ਆ ਅੰਦਰਲੇ ਤਲ ਤੇ ਪ੍ਰਗਟ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਵਿਧੀਆਂ ਜੋਤੀ ਜਿਹੜੀਆਂ ਹੈਗੀਆਂ ਵਰਤੀਆਂ ਜਾਂਦੀਆਂ ਹੈਗੀਆਂ ਸੀ ਪੁਰਾਤਨ ਤੇ ਬਾਕੀ ਹੁਣ ਅੱਜ ਕੱਲ ਸਾਇੰਸ ਦਾ ਯੁੱਗ ਆ ਜੀ ਜੋ ਸਾਇੰਸ ਕਹਿੰਦੀ ਆ ਉਹ ਬਣਨਾ ਪੈਂਦਾ ਜੀ
0: ਪਰ ਸਾਇੰਸ ਸਾਹਿਬ ਕਈ ਵਾਰੀ ਮਨ ਚ ਇਹ ਵੀ ਸਵਾਲ ਆਉਂਦਾ ਚਲੋ ਤਰਕਵਾਦੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਪਰ ਮਨ ਚ ਸਵਾਲ ਆਉਂਦਾ ਜਦੋਂ ਕੁਦਰਤ ਨੇ ਸਾਨੂੰ ਪੈਦਾ ਕੀਤਾ ਮਤਲਬ ਕਿ ਸੰਪੂਰਨ ਪੂਰਾ ਮਤਲਬ ਕਿ ਉਹਨਾਂ ਨੇ ਮਤਲਬ ਕਿ ਕੋਈ ਵੀ ਕਮੀ ਪੇਸ਼ੀ ਚਲੋ ਕਹਿ ਲਓ ਕਿ ਜਿੱਦਾਂ ਕਹਿ ਲਓ ਕਿ ਤੈਨੂੰ ਰੱਬ ਨੇ ਬਣਾਇਆ ਮਤਲਬ ਕਿ ਨਕਾਸ਼ ਕੇ ਬਣਾਇਆ ਤਾਂ ਹਰ ਚੀਜ਼ ਦੇ ਵਿੱਚ ਕੋਈ ਕਿਸੇ ਵੀ ਕਸਰ ਨਹੀਂ ਛੱਡੀ ਟੇਢਾ ਮੇਢਾ ਨਹੀਂ ਹੈ ਬੈਲੈਂਸ ਦੇ ਵਿੱਚ ਹਰ ਚੀਜ਼ ਬਣਾਈ ਹੈ ਸਾਡੇ ਸਰੀਰ ਦੀ ਵੀ ਤਾਂ ਉਹ ਮਤਲਬ ਕਿ ਉਹਦੇ ਨਾਲ ਕਿਤੇ ਨਾ ਕਿਤੇ ਦੂਸਰੇ ਪਾਸੇ ਦੇਖਿਆ ਵੀ ਤਾਂ ਰੱਬ ਨੂੰ ਪਾਉਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਪਣੀ ਬੋਡੀ ਦੇ ਨਾਲ ਜਾਂ ਉਹ ਕੁਦਰਤੀ ਨਿਯਮਾਂ ਤੋਂ ਖਿਲਾਫ ਵੀ ਤਾਂ ਉਹਨੂੰ ਕਹਿ ਸਕਦੇ ਚੱਲ ਰਿਹਾ ਫਿਰ ਉਹ ਚੀਜ਼ ਜੀ
1: ਪਰ ਸਭ ਗੱਲ ਏਦਾਂ ਹੈਗੀ ਆ ਮਕਸਦ ਤਾਂ ਜਿਹੜਾ ਆ ਮੰਜ਼ਿਲ ਤੇ ਪਹੁੰਚਦਾ ਆ ਕੋਈ ਜਿੱਦਾਂ ਮਰਜ਼ੀ ਲੈ ਜਾਏ ਘੋੜੇ ਨੂੰ ਜਿਹੜਾ ਹੈਗਾ ਆ ਕੋਈ ਮਤਲਬ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਖੁਆਰ ਕੇ ਲੈ ਜਾਏ ਕੋਈ ਮਾਲਿਸ਼ ਕਰਕੇ ਲੈ ਜਾਏ ਕੋਈ ਉਹ ਤੇ ਨੱਥ ਪਾ ਕੇ ਲੈ ਜਾਏ ਕੱਲ ਤਾਂ ਮੰਜ਼ਿਲ ਤੇ
0: ਪਹੁੰਚਣ ਦੀ
1: ਉਹ ਹੁਣ ਮੰਜ਼ਿਲ ਆਪਣੀ ਆਪਣੀ ਹਰ ਇੱਕ ਬੰਦੇ ਨੇ ਫਿਕਸ ਕੀਤੀ ਹੁੰਦੀ ਆ ਉਸ ਮੰਜ਼ਿਲ ਨੂੰ ਅਚੀਵ ਕਰਨ ਵਾਸਤੇ ਜੋ ਵੀ ਅਗਲਾ ਕਰਦਾ ਆ ਦੈਟਸ ਗੁੱਡ ਠੀਕ ਹੈ ਜੀ ਉਸ ਰਸਤੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਕੋਈ ਚੱਲਦਾ ਹੈਗਾ ਆ ਉਹਨੂੰ ਮੁਬਾਰਕ ਆ ਜੀ ਬੀਂਗ ਸਿੱਖ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਹਿਜਤਾ ਦਾ ਰਸਤਾ ਦੱਸਿਆ ਆ ਤੇ ਸਾਨੂੰ ਕੁਛ ਨੀ ਇਹ ਨਾ ਤਾਂ ਨੱਕ ਵਧਾਉਣ ਦੀ ਲੋੜ ਆ ਤੇ ਨਾ ਕੰਨ ਵਧਾਉਣ ਦੀ ਲੋੜ ਆ ਜੀ ਇਸ ਕਰਕੇ ਚੁੱਪ ਕਰਕੇ ਸਹਿਜਤਾ ਨਾਲ ਆਪਣਾ ਆਰਾਮ ਨਾਲ ਜੀਵਨ ਜਿਹੜਾ ਆ
0: ਨਾ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੋ ਤੇ ਚਲਾਓ ਜੀ ਬਿਲਕੁਲ
1: ਬਿਲਕੁਲ ਜੀ ਇਹ ਤਾਂ ਸਿਰਫ ਇਹ ਹੈਗਾ ਜੀ ਇਹ ਦੂਜਿਆਂ ਨੂੰ ਸੁੱਖ ਦੇਣਾ ਹੀ ਜਿਹੜਾ ਹੈਗਾ ਆ ਧਰਮ ਆ ਇਹੀ ਜਿਹੜਾ ਆ ਧਰਮ ਸਿਖਾਉਂਦਾ ਹੈਗਾ ਆ ਜੀ
0: ਬਿਲਕੁਲ
1: ਨਾ ਕਿਸੇ ਦਾ ਦਿਲ ਦਿਖਾਓ ਉਹਦੇ ਵਿੱਚ ਸਭ ਤੋਂ ਬਿਹਤਰੀ ਹੈਗੀ ਆ
0: ਬਿਲਕੁਲ ਬਿਲਕੁਲ ਦਰੁਸਤ ਜੀ ਤੇ ਸੈਣੀ ਸਾਹਿਬ ਖਬਰਾਂ ਵੱਲ ਨੂੰ ਥੋੜਾ ਜਿਹਾ ਚਲੀਏ ਤਾਂ ਸਵੇਰ ਦਾ ਮਜੀਠੀਆਂ ਮਜੀਠੀਆਂ ਹੋਈ ਪਈ ਹੈ ਜੀ।
1: ਮਜੀਠੀਆਂ ਮਜੀਠੀਆਂ ਤਾਂ ਸਾਰੇ ਏਦਾਂ ਆ, ਇਹਦੇ ਦੋ ਪੱਖ ਆ ਜੀ।
0: ਜੀ
1: ਇੱਕ ਪੱਖ ਤਾਂ ਇਹ ਹੈਗਾ ਆ ਭਾਰਤ ਸਾਹਿਬ, ਲੋਕਤੰਤਰ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਨਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ ਰਹਿਣਾ ਸਰ
0: ਜੀ।
1: ਕਾਰਨ ਇਹ ਭਾਰਤ ਸਾਹਿਬ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ, ਮੀਡੀਆ ਨਾਲ ਸੀਗਾ ਜਦੋਂ ਉਹ ਉੱਥੇ ਗਏ ਹੈਗੇ
0: ਜੀ।
1: ਕਹਾਣੀ ਕੀ ਹੋਈ ਹੈਗੀ ਆ ਜੀ ਕਿ ਇਹ ਜਿਹੜਾ ਜੋਬਨਪ੍ਰੀਤ ਬੰਦਾ ਹੈਗਾ ਜਿਹਨੂੰ ਛੁਡਾਉਣ ਵਾਸਤੇ ਇਹ ਗਏ ਜੀ, ਇਹ ਇਹਨਾਂ ਦਾ ਪੋਲਿੰਗ ਏਜੰਟ ਸੀਗਾ
0: ਜੀ। ਬਿਲਕੁਲ
1: ਇਹਨਾਂ ਦੇ ਪੋਲਿੰਗ ਏਜੰਟ ਦੇ ਜਦੋਂ ਵੋਟਿੰਗ ਚੱਲਦੀ ਪਈ ਸੀ ਤੇ ਉੱਥੇ ਪਰਮਜੀਤ ਸਿੰਘ ਪੰਮਾ ਨਾਂ ਦਾ ਆਪ ਦਾ ਵਰਕਰ ਕੋਈ ਆਇਆ ਤੇ ਉਹਨੇ ਉੱਥੇ ਜਿਹੜਾ ਹੈਗਾ ਆ

0: ਏਦਾਂ ਕਰਕੇ ਨਾਲ ਓਹਦੇ ਨਾਲ ਹੋਰ ਬੰਦੇ ਜਿਹੜੇ ਆ ਉਹ ਜੋੜ ਲੈ ਗਏ
1: ਜੀ।
0: ਉਹ ਜਿਹੜੇ ਸੀਗੇ ਅਕਾਲੀ ਦਲ ਦੇ ਵਰਕਰ, ਉਹਨਾਂ ਦਾ ਨਾਂ ਪਾ ਤੇ ਜੀ ਤੇ ਜੋਬਰਪ੍ਰੀਤ ਨੂੰ ਲੈ ਆਏ ਜੀ ਉਹਦੇ ਘਰ ਦੇ ਜਾ ਕੇ ਤੇ ਮਿਲ ਕੇ ਹੁਣੇ ਮਜੀਠੀਆ ਸਾਹਿਬ ਤੋਂ ਮਜੀਠੀਆ ਸਾਹਿਬ ਹੁਣੇ ਵੀ ਨਾਲ ਬੰਦੇ ਲੈ ਕੇ ਤੇ
1: ਤੁਰ ਗਏ
0: ਥਾਣੇ। ਜਦੋਂ ਥਾਣੇ ਚੱਲ ਗਏ ਹੈਗੇ ਨਾਲ ਇਹਨਾਂ ਨੇ ਮੀਡੀਆ ਲੈ ਲਿਆ ਜੀ, ਉੱਥੇ ਵਾਜਾਂ ਮਾਰਦੇ ਰਹੇ ਆ ਜੋਬਨ ਜੋਬਨ ਕਰਕੇ ਵਾਜਾਂ ਮਾਰਦੇ ਰਹੇ ਜੀ। ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਹਵਾਲਾ ਚ ਨੀ ਮਿਲਿਆ, ਕਿਤੇ ਨੀ ਮਿਲਿਆ, ਤੇ ਅਲਟੀਮੇਟਲੀ ਐਸ ਐਚ ਓ ਦੇ ਰੈਜੀਡੈਂਸ ਵੱਲ ਨੂੰ ਇਹਨਾਂ ਨੇ ਮੂਵ ਕੀਤਾ ਤੇ ਉਹਦਾ ਮੂੰਹ ਬੰਨਿਆ ਆ ਤੇ ਉਹ ਉੱਥੇ ਪਾਇਆ ਆਇਆ ਸੀ
1: ਜੀ।
0: ਉਹ ਉੱਥੋਂ ਜਿਹੜਾ ਹੈਗਾ ਆ ਬੰਦਾ ਉਹ ਕੱਢ ਕੇ ਲੈ ਜੀ ਆਪਣਾ
1: ਜੀ,
0: ਬੰਦਾ ਕੱਢ ਕੇ ਲੈ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਜਦੋਂ ਇਹੋ ਜਿਹਾ ਕੰਮ ਹੁੰਦਾ ਸਰ ਉਦੋਂ ਹੀਟ ਆਫ ਐਕਸਚੇਂਜ ਹੁੰਦੀ ਹੈਗੀ ਆ ਨਾ ਜੀ,
1: ਤੇ
0: ਉਹਦੇ ਵਿੱਚ ਜਿਹੜਾ ਆ ਤੱਤੇ ਠੰਡੇ ਤਾਂ ਹੁੰਦੇ ਹੀ ਆ ਬੰਦੇ ਸਾਰੇ ਜੀ, ਪੁਲਿਸਾਂ ਵੀ ਹੁੰਦੇ ਆ ਜੀ ਜਿੱਦਾਂ ਮਰਜ਼ੀ ਆ ਜੀ।
1: ਬਿਲਕੁਲ ਜੀ।
0: ਹੁਣ ਵੈਦਰ ਦਾ ਪੁਲਿਸ ਸਟੇਸ਼ਨ ਇਜ਼ ਏ ਪਬਲਿਕ ਪਲੇਸ ਔਰ ਨੋਟ, ਗੱਲ ਤਾਂ ਇਹ ਆ ਜੀ। ਇਹਨਾਂ ਨੇ ਹੁਣ ਮਤਲਬ ਜਿਹੜੀ ਸਟੋਰੀ ਬਣਾਈ ਹੈਗੀ ਆ ਜੀ, ਸਟੋਰੀ ਦੇ ਵਿੱਚ ਦੇਖੋ ਇੰਨੇ ਬੰਦੇ ਗਏ ਆ
1: ਮੀਡੀਆ ਨਾਲ ਉਹੀ
0: ਉਹੀ ਮੈਂ ਕਹਿੰਦਾ ਸਰ ਕੋਈ ਕਾਗਜ਼ ਨੀ ਪਾੜਿਆ, ਕੋਈ ਕੁਛ ਨੀ ਕੀਤਾ। ਜਦੋਂ ਤੁਸੀਂ ਜਿਹੜਾ ਹੈਗਾ ਆ ਵੀ ਲੂਣ ਗੁੰਦੇ ਆ ਨਾ ਜੀ, ਉਸ ਵੇਲੇ ਜਨਤਾ ਦਾ ਵਿਸ਼ਵਾਸ ਜਿਹੜਾ ਹੈਗਾ ਪੁਲਿਸ ਤੋਂ ਉੱਠ ਜਾਂਦਾ
1: ਜੀ।
0: ਤੁਸੀਂ ਜਿੰਨੀ ਕਾਰਵਾਈ ਚਾਹੀਦੀ ਸੀ ਓਨੀ ਕਰ ਲੈਂਦੇ ਤੇ ਦੈਟਸ ਗੁੱਡ, ਤੇ ਤੁਸੀਂ ਠੀਕ ਆ ਜੀ ਵੀ ਹਾਂ ਜੀ ਵੀ ਏਦਾਂ ਕਰਕੇ ਇਹਨਾਂ ਨੇ ਅਗਰੈਸ਼ਨ ਜਿਹੜਾ ਸ਼ੋਅ ਕੀਤਾ ਆ ਉੱਥੇ ਉਹਦੀ ਵਜ੍ਹਾ ਕਰਕੇ ਜਿਹੜਾ ਆ ਜੇ ਪੁਲਿਸ ਆਫਿਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪੈਂਦਾ ਹੈਗਾ ਜੇ ਉਹਨਾਂ ਕੁ ਤਾਂ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਆ ਓਦਾਂ ਵੀ ਭਾਰੇ ਸਾਹਿਬ ਜਦੋਂ ਵੀ ਕੋਈ ਪੁਲਿਸ ਜਿਹੜੀ ਹੈਗੀ ਕਿਸੇ ਬੰਦੇ ਨੂੰ ਲੈ ਕੇ ਜਾਂਦੀ ਆ ਥਾਣੇ ਤੇ ਪਿੱਛੇ ਪਿੰਡ ਦੀ ਪੰਚਾਇਤ ਤਾਂ ਜਾਂਦੀ ਆ ਨਾ ਜੀ,
1: ਬਿਲਕੁਲ
0: ਉਹ ਜਾਂਦੀ ਆ ਜਾ ਕੇ ਜਿਹੜਾ ਹੈਗਾ ਮਾਮਲੇ ਨੂੰ ਪੁੱਛਦੀ ਆ, ਪੁੱਛ ਪੜਤਾਲ ਕਰਦੀ ਆ, ਮਾਮਲੇ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਜੀ
1: ਜੀ।
0: ਹੁਣ ਇਹ ਐਫ ਆਈ ਆਰ ਉਦੋਂ ਤੱਕ ਦਰਜ ਹੈਗੀ ਸੀ ਜਾਂ ਇਹਨਾਂ ਨੇ ਬਾਅਦ ਦੇ ਵਿੱਚ ਦਰਜ ਕਰ ਲਈ ਜੀ, ਉਹ ਤਾਂ ਸਾਰਾ ਕੁਛ ਬਾਅਦ ਦੇ ਵਿੱਚ ਹੀ ਜਿਹੜਾ ਹੈਗਾ ਹੈ ਪਤਾ ਲੱਗਦਾ ਨਾ ਜੀ ਕਿ ਹਾਂ ਜੀ ਐਫ ਆਈ ਆਰ ਦਰਜ ਸੀ ਜੀ, ਅਸੀਂ ਅਰੈਸਟ ਪਾਈ ਸੀ ਇਹਨਾਂ ਨੇ, ਬੰਦਾ ਤਾਂ ਤੁਹਾਡੇ ਕੋਲ ਇਸ ਵੇਲੇ ਵੀ ਅਰੈਸਟ ਆ।
1: ਹਾਂਜੀ
0: ਉਹਦੇ ਹੁਣ ਉਹਦੇ ਜਿਹੜੇ ਹੈਗੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੇ ਉਹਦੀ ਅਰੈਸਟ ਨੂੰ ਹੀ ਚੈਲੰਜ ਕਰ ਦਿੱਤਾ ਹੈਗਾ ਆ ਜੀ, ਉਹ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਆ ਕੱਲ ਵਾਸਤੇ ਜੀ
1: ਜੀ।
0: ਤੇ ਮਜੀਠੀਆ ਸਾਹਿਬ ਵਾਲੀ ਜਿਹੜੀ ਐਫ ਆਈ ਆਰ ਇਹਨਾਂ ਨੇ ਬਾਅਦ ਦੇ ਵਿੱਚ ਕੀਤੀ ਆ ਜੀ, ਧਾਰਾ ਉਹੀ ਲਾਈਆਂ ਆ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਸੀ ਵੀ ਥਾਣੇ ਦੇ ਉੱਤੇ ਹਮਲੇ ਵਾਲੀ ਜੀ।
1: ਠੀਕ ਹੈ ਜੀ।
0: ਵੀ ਉਹ ਉਹਨਾਂ ਨੇ ਜਿਹੜਾ ਹੈਗਾ ਆ ਕੱਲੇ ਮਜੀਠੀਆ ਸਾਹਿਬ ਤੇ ਨੀ, ਨਾਲ ਹੋਰ ਵੀ ਬੰਦੇ ਹੈਗੇ ਆ ਤੇ ਨਾਲ 50 ਕਣ ਪਛਾਤੇ ਬੰਦੇ ਲਿਖ ਦਿੱਤੇ ਆ ਜੀ, ਜਿਹਨੂੰ ਮਰਜ਼ੀ ਉਸ ਹਲਕੇ ਚੋਂ ਚੱਕੀ ਚੱਲੋ
1: ਮਜੀਠੀਆ ਸਾਹਿਬ ਤੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ ਅੰਮ੍ਰਿਤਪਾਲ ਹੁਣਾਂ ਵਾਲਾ ਗਰੁੱਪ ਹੈ ਜਾਂ ਪਾਰਟੀ ਹੈ ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ, ਜਾਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਲੋਕ ਨੇ ਉਹਨਾਂ ਨੂੰ ਵੀ ਬਹਾਨਾ ਮਿਲੇਗਾ ਕਿ ਭਾਈ ਇਹਦੇ ਵਿਚ ਦੋ ਤਰ੍ਹਾਂ ਮਤਲਬ ਕਿ ਕਿੱਦਾਂ ਕਾਨੂੰਨ ਚੱਲ ਸਕਦਾ ਕਿ ਉਹਨੂੰ ਛੱਡ ਦਿੱਤਾ ਤੇ ਉਹਨੂੰ ਰੱਖ ਲਿਆ ਜਾਂ ਕਿੱਦਾਂ, ਇਹਦੇ ਵਿੱਚ ਫਿਰ ਇੱਕ ਪਾੜਾ ਜਿਹੜਾ ਕਹਿ ਸਕਦੇ ਉਹਦੇ ਵਿੱਚ ਹੋਰ ਲੋਕਾਂ ਚ ਵਧੂਗਾ ਇਸ ਚੀਜ਼ ਦੇ ਨਾਲ।
0: ਨਹੀਂ ਪਰ ਸਰ ਨਹੀਂ, ਇਸ ਵੇਲੇ ਜੋ ਮਾਹੌਲ ਆ ਨਾ ਜੋ ਗਰਾਊਂਡ ਰਿਐਲਿਟੀ ਆ ਉਹ ਇਹ ਆ ਸਰ
1: ਜੀ
0: ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਆ ਕੋਈ ਪੁਲਿਸ ਦੀ ਇਜਾਜ਼ਤੀ ਜਿਹੜੀ ਹੈਗੀ ਆ ਉਹਨੂੰ ਕਦੀ ਵੀ ਦੂਜਾ ਬੰਦਾ ਐਪਰੀਸ਼ੀਏਟ ਨਹੀਂ ਕਰਦਾ ਹੁੰਦਾ ਚਾਹੇ ਉਹ ਵੀ ਸਫਰਰ ਹੋਵੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਕਹਿਣਗੇ ਵੀ ਹਾਂ ਜੀ ਉਦੋਂ ਵੀ ਧੱਕਾ ਹੋਇਆ ਸੀ ਤੇ ਹੁਣ ਵੀ ਧੱਕਾ ਹੋ ਰਿਹਾ
1: ਜੀ।
0: ਦੂਜਾ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਵੀ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ, ਅੰਮ੍ਰਿਤਪਾਲ ਹੋਣਾਂ ਦੇ ਪਿਤਾ ਜੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ
1: ਤੇ
0: ਲੈਟਰ ਦੇ ਕੇ ਆਏ ਆ ਜੀ
1: ਜੀ।
0: ਹਾਂਜੀ ਔਰ ਉਹ ਕਹਿ ਕੇ ਆਏ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮ ਆ ਉਹਦੇ ਵਿੱਚ ਜਿਹੜਾ ਆ ਵਿਸ਼ਵਾਸ ਰੱਖਦੇ ਹੈਗੇ ਆ ਤੇ ਅਸੀਂ ਹਾਂਜੀ ਬਿਲਕੁਲ ਜੀ ਅਸੀਂ ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ
1: ਜੀ ਬਿਲਕੁਲ ਜੀ।
0: ਤੇ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਜਿਹੜੇ ਹੈਗੇ ਆ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਵੀ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਉਹ ਰਿਮੂਵ ਹੋਣੇ ਚਾਹੀਦੇ ਹੈਗੇ ਆ
1: ਜੀ।
0: ਮੀਨਿੰਗ ਦੇਅਰ ਬਾਈ ਕਿ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਅਕਾਲੀ ਦਿੱਖ ਜਿਹੜੀ ਹੈਗੀ ਆ ਉਹ ਆਪਸੀ ਜਿਹੜੀ ਡਿਫਰੈਂਸਿਸ ਆ ਉਹਨੂੰ ਮਤਲਬ ਇਧਰਲੇ ਪਾਸੇ ਨੂੰ ਨਹੀਂ ਲਿਜਾਣਗੇ ਜਿੱਥੇ ਤੱਕ ਮੇਰੀ ਸੋਚ ਆ
1: ਜੀ।
0: ਹਾਂਜੀ
1: ਪਰ ਦੂਸਰੇ ਪਾਸੇ ਇੱਕ ਚੀਜ਼ ਹਾਂਜੀ ਨਹੀਂ ਪਹਿਲਾਂ ਤੁਸੀਂ ਕੰਪਲੀਟ ਕਰੋ ਅਗਲਾ ਮੈਂ ਪੁਆਇੰਟ ਰੱਖਾਂਗਾ।
0: ਅਜੇ ਓਹਨਾ ਨੇ ਹਾਈ ਕੋਰਟ ਜਿਹੜੀ ਐਫ ਆਈ ਆਰ ਕਿਉਂਕਿ ਇਹਨਾਂ ਨੇ ਡਾਊਨਲੋਡ ਹੋਈ ਨੀ ਜੀ ਅਜੇ ਤੱਕ ਜਿਹੜੀ ਹੈਗੀ ਆ ਕਰਦੇ ਆ ਤੇ
1: ਕਹਿੰਦੇ ਸੀਗੇ ਕਿ ਭਾਈ ਜੇ ਐਫ ਆਈ ਆਰ ਜਾਂ ਕਾਪੀ ਸਾਨੂੰ ਦੇ ਦਿੰਦੇ ਇੱਥੇ ਤੱਕ ਗੱਲ ਪਹੁੰਚ ਨਹੀਂ ਰਹੀ ਸੀ ਬਾਅਦ ਦੇ ਵਿੱਚ ਵੀ ਤਾਂ ਆਫਿਸਰ ਆਏ ਆ ਸਾਰਾ ਕੁਝ ਵਾਪਰਿਆ ਹੀ ਆ।

0: ਉਹ ਗੱਲ ਕਰਦੇ ਸੀ ਜੋਬਨ ਪ੍ਰੀਤ ਵਾਲੀ, ਜੋਬਨ ਪ੍ਰੀਤ ਵਾਲੀ ਐਫ ਆਈ ਆਰ ਜਿਹੜੀ ਹੈਗੀ ਆ ਹੁਣ ਹੈਗੀ ਆ ਜੀ ਸ਼ੋ ਹੁੰਦੀ ਆ ਜੀ, ਇਹ ਮਜੀਠੀਆ ਸਾਹਿਬ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਨੀ ਸ਼ੋ ਹੋ ਰਹੀ
1: ਬਿਲਕੁਲ,
0: ਜਦਕਿ 24 ਘੰਟੇ ਦੇ ਅੰਦਰ ਅੰਦਰ ਨੈਟ ਤੇ ਚਾੜਨੀ ਹੁੰਦੀ ਆ ਸਾਰਾ ਕੁਛ ਹੁੰਦਾ ਜੀ। ਅੱਗੇ ਇਹਨਾਂ ਨੇ ਜਿਹੜਾ ਹੈਗਾ ਆ ਉਹ ਰਾਜ ਸਭਾ ਮੈਂਬਰ ਜਿਹੜਾ ਹੈਗਾ ਆ ਉਹਦੇ ਤੇ ਵੀ ਜਿਹੜਾ ਇਸੇ ਤਰੀਕੇ ਨਾਲ ਕੀਤੀ ਸੀ, ਉਹਨੇ ਜਿਹੜਾ ਹੈਗਾ ਹਾਈ ਕੋਰਟ ਪਟੀਸ਼ਨ ਹੀ ਇਹ ਦਾਇਰ ਕੀਤੀ ਸੀ। ਮੈਨੂੰ ਜੇ ਵਕੀਲ ਦੇ ਤੌਰ ਤੇ ਸੋਚਾਂ ਤੇ ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈਗੀ ਆ ਵੀ ਅੱਜ ਇਹਨਾਂ ਦੇ ਜਿਹੜੇ ਪੈਨਲ ਦੇ ਉੱਤੇ ਵਕੀਲ ਹੈਗੇ ਉੱਥੇ ਕਲੇਰ ਸਾਹਿਬ ਬੈਠੇ, ਉਹਨਾਂ ਨੂੰ ਚਾਹੀਦਾ ਸੀ ਮਜੀਠੀਆ ਸਾਹਿਬ ਵੱਲੋਂ ਵੀ ਪਟੀਸ਼ਨ ਨਾਲ ਹੀ ਦਾਇਰ ਕਰ ਦਿੰਦੇ ਜੀ ਵੀ ਆਹ ਅਲੈਜ ਕਰਦਾ ਮੀਡੀਆ ਦੱਸ ਰਿਹਾ ਹੈਗਾ ਆ, ਤੇ ਇਹ ਦੱਸ ਦੇਣੀ ਪੈ ਜੀ ਐਫ ਆਈ ਆਰ ਦਾ ਨੰਬਰ ਪਤਾ ਜੀ ਵੀ 91 ਆ, ਬਟ ਉਹ ਜਿਹੜੀ ਹੈਗੀ ਆ ਸਾਨੂੰ ਐਫ ਆਈ ਆਰ ਦੇ ਦੱਸਿਆ ਜਾਣ ਜੀ, ਇਹ ਸੈਕਸ਼ਨ ਵੀ ਬੋਲੀ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸੈਕਸ਼ਨ ਬੋਲ ਰਹੇ ਆ, ਤੇ 12 ਟੀਮਾਂ ਦੱਸ ਰਹੀ ਆ ਗਠਿਤ ਹੋਈਆਂ ਆ ਜੀ, ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਉਹ ਇੱਕ ਬੁੱਧਵਾਰ ਬੰਦੇ ਦਾ ਥਾਣੇ ਜਾਣਾ ਜਾਂ ਥਾਣੇ ਦੇ ਅੰਦਰ ਵੜਨਾ ਜਿਹੜਾ ਆ ਉਹ ਕੋਈ ਪਬਲਿਕ ਪਲੇਸ ਆ ਨਾ ਕਿ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਆ
1: ਜੀ।
0: ਤੇ ਜਿਹੜੇ ਐਲੀਗੇਸ਼ਨ ਵੀ ਅਸੀਂ ਜਿੰਨੀ ਆ ਮੀਡੀਆ ਦੀਆਂ ਜਿਹੜੀਆਂ ਹੈਗੀਆਂ ਸੀ ਕਲਿਪਸ ਇਹ ਸਾਰੀਆਂ ਉਹ ਔਨ ਰਿਕਾਰਡ ਰੱਖਦੇ ਹੁੰਦੇ ਜੀ, ਤੇ ਅੱਜ ਹੀ ਉਹ ਕਰ ਦਿੰਦੇ ਤੇ ਜਿਆਦਾ ਫਾਇਦਾ ਹੋ ਸਕਦਾ।
1: ਪਰ ਸੈਣੀ ਸਾਹਿਬ ਜਿਹੜੀ ਚੀਜ਼ ਚਲੋ ਉਹਨਾਂ ਨੇ ਪੁਲਿਸ ਮਹਿਕਮੇ ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਦਾ ਜਿਹੜਾ ਸੀਗਾ ਜਿਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਹ ਪੁਲਿਸ ਥਾਣੇ 'ਚ ਸੀਗਾ ਤੇ ਉੱਥੋਂ ਹੀ ਉਹਨੂੰ ਜਿਹੜਾ ਇਹ ਸਾਰੇ ਜਾਣੇ ਉੱਥੋਂ ਉੱਥੇ ਆ ਗਏ ਜੀ। ਪਰ ਉਹਦੇ ਵਿੱਚ ਤਾਂ ਸ਼ੋਅ ਹੋ ਰਿਹਾ ਵੀਡੀਓ ਦੇ ਵਿੱਚ ਜਾਂ ਕਿੱਦਾਂ, ਮਤਲਬ ਕਿ ਮੇਰੇ ਖਿਆਲ ਨਾਲ ਕੁਆਟਰਾਂ ਦੇ ਵਿੱਚ ਉਹ ਬੰਦਾ ਲੱਭਿਆ ਜੀ।
0: ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ, ਬਟ ਏਦਾਂ ਵੀ ਹੈ ਨਾ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਪੁਲਿਸ ਜਿਹੜੀ ਆ ਜੇ ਕਿਸੇ ਨੂੰ ਲੈ ਕੇ ਜਾਂਦੀ ਹੈਗੀ ਆ ਐਫ ਆਈ ਆਰ ਰਜਿਸਟਰ ਹੁੰਦੀ ਆ ਜਾਂ ਇਨਵੈਸਟੀਗੇਸ਼ਨ ਆ 24 ਘੰਟੇ ਤੱਕ ਉਹ ਕਿਤੇ ਵੀ ਰੱਖ ਸਕਦੀ ਹੈਗੀ ਆ, ਉਹ ਕੋਈ ਜ਼ਰੂਰੀ ਨੀ ਹੈਗਾ ਕਿ ਉਹਨੂੰ ਹਵਾਲਾਤ ਦੇ ਵਿੱਚ
1: ਹੀ ਜਾਏਗਾ
0: ਜੀ। ਉਹ ਅਗਲੇ ਇਨਵੈਸਟੀਗੇਸ਼ਨ ਦੇ ਕਰਕੇ ਵੀ ਹਾਂ ਜੀ ਅਸੀਂ ਤਾਂ ਇਹਨੂੰ ਜਿਹੜਾ ਹੈਗਾ ਕਿਤੇ
1: ਪਰ ਹੁਣ ਸਵਾਲ
0: ਹਾਂ ਜੀ ਵੀ ਉਹ ਜਿਹੜੀ ਅਸੀਂ ਜਿਹੜਾ ਹੈਗਾ ਆ ਇਹਨੇ ਬੰਦੇ ਉਹ ਜ਼ਿੰਮੇਵਾਰੀ ਉਹਨਾਂ ਦੀ ਆ ਜੀ, ਇਹਨੇ ਚੈਨੀ ਚੱਕੀ ਸੀ ਜੀ, ਅਸੀਂ ਤਾਂ ਚੈਨੀ ਬਰਾਮਦ ਕਰਾਉਣ ਵਾਸਤੇ ਲੈ ਕੇ ਜਾ ਰਹੇ ਸੀ ਜੀ, ਤੈਂ ਜੀ ਅਸੀਂ ਤਾਂ ਉਧਰ ਨੂੰ ਤਿਆਰੀ ਕਰੀ ਸੀ, ਅਸੀਂ ਤਾਂ ਮੈਡੀਕਲ ਕਰਾਉਣ ਜਾਣਾ ਸੀਗਾ ਜੀ, ਤੇ ਉਹ ਮਤਲਬ ਪੁਲਿਸ ਕੋਲ 100 ਬਹਾਨੇ ਹੈਗੇ ਆ। ਨੋ ਡਾਊਟ ਕਿ ਪਤਾ ਸਾਨੂੰ ਵੀ ਆ, ਪਤਾ ਸਾਰਿਆਂ ਨੂੰ ਹੈਗਾ ਆ ਵੀ ਜੋ ਕਹਿ ਰਹੇ ਹੈਗੇ ਆ ਇਹ ਗਲਤ ਕਹਿ ਰਹੇ ਝੂਠ ਕਹਿ ਰਹੇ ਹੈਗੇ ਆ, ਪਰ ਹਾਂਜੀ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਜਿਹੜੀ ਗੱਲ ਮੈਂ ਪਹਿਲਾਂ ਅੰਡਰਲਾਈਨ ਕੀਤੀ ਮੈਂ ਉਹ ਤੇ ਰਿਪੀਟ ਕਰ ਰਿਹਾ ਹੈਗਾ ਜੀ ਵੀ ਇਸ ਚੀਜ਼ ਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਜਿਹੜਾ ਆ ਉਹ ਟੁੱਟਦਾ ਆ
1: ਸਾਰਾ,
0: ਪੁਲਿਸ ਤਾਂ ਕੋਲੋਂ ਹੀ ਐਲੀਗੇਸ਼ਨ ਲਾ ਦਿੰਦੀ ਹੈਗੀ ਆ ਜੀ, ਤੁਸੀਂ ਜਿੰਨੀ ਗੱਲ ਹੋਈ ਆ ਜੇ ਓਨੇ ਦੇ ਵਿੱਚ ਬੰਦੇ ਨੂੰ ਟ੍ਰੈਪ ਕਰ ਸਕਦੇ ਹੈਗੇ ਆ ਤੇ ਫਿਰ ਤੁਸੀਂ ਕਿਉਂ ਇਹੋ ਜਿਹੇ ਕੰਟੈਂਟ ਨਾਲ ਪਾਉਂਦੇ ਹੈਗੇ ਆ ਜੀ?
1: ਬਿਲਕੁਲ ਆ ਜੀ,
0: ਠੀਕ ਠੀਕ ਲਾ ਰਿਕਾਰਡ ਪਾੜਿਆ ਤੁਸੀਂ ਦੱਸੋ ਜੀ। ਹਾਂਜੀ ਬਿਲਕੁਲ ਗੱਲ ਤਾਂ ਇਹੀ ਆ ਨਾ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿੱਦਾਂ ਪਿੱਛੇ ਚੋਣਾਂ ਦਾ ਮਾਹੌਲ ਸੀਗਾ ਜਾਂ ਕੌਂਸਲਾਂ ਦੀਆਂ ਚੋਣਾਂ ਹੋਈਆਂ ਉੱਥੇ ਕਾਫੀ ਪੁਲਿਸ ਵਾਲਿਆਂ ਨਾਲ ਬਹਿਸ ਬਸਾਈ ਹੋਈ ਆ, ਸਾਰੀਆਂ ਚੀਜ਼ਾਂ ਚੱਲੀਆਂ ਨੇ, ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਇਹ ਚੀਜ਼ ਸੀ ਕਿ ਬਹਾਨਾ ਲੱਭਿਆ ਜਾ ਰਿਹਾ ਸੀ ਕਿਤੇ ਨਾ ਕਿਤੇ ਕਿ ਕੋਈ ਨਾ ਕੋਈ ਮੌਕਾ ਮਿਲੇ ਤਾਂ ਚੰਗੀ ਤਰ੍ਹਾਂ ਫਿਰ ਕੰਮ ਹੀ ਨਿਬੇੜੀਏ। ਤੇ ਦੂਸਰੇ ਪਾਸੇ ਇੱਕ ਸਵਾਲ ਹੋਰ ਨਾਲ ਲੈ ਲਿਓ ਕਿ ਰਮਣੀਤ ਬੁੱਟੂ ਹੁਣਾਂ ਨੇ ਵੀ ਤਾਂ ਸਾਰਾ ਕੁਝ ਪੁਲਿਸ ਦੇ ਨਾਲ ਕੀਤਾ ਹੀ ਆ, ਉਹਦੇ ਵਿੱਚ ਉਹ ਮਾਫ਼ੀ ਮੰਗ ਕੇ ਜਾਂ ਉਹਨਾਂ ਦੇ ਉੱਤੇ ਸਾਰਾ ਕੁਝ ਨਹੀਂ ਬਣਦਾ ਕਿ ਉਹ ਮੰਤਰੀ ਨੇ ਜਿਹੜੇ ਕੇਂਦਰ ਦੇ ਤਾਂ ਕਰਕੇ?
0: ਦੇਖੋ ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਨੀ, ਇਹਦਾ ਹੀਟ ਆਫ ਐਂਗਰ ਜਿਹੜਾ ਹੈਗਾ ਆ ਉਹਨਾਂ ਨੇ ਆਖਰ ਜਿਹੜੇ ਇੱਕ ਲਫ਼ਜ਼ ਬੋਲ ਦਿੱਤੇ ਸੀਗੇ ਉਹਦੇ ਪ੍ਰਤੀ ਜਿਹੜਾ ਆ ਉਹ ਮਾਫ਼ੀ ਮੰਗ ਰਹੇ ਹੈਗੇ ਆ ਐਸੀ ਭਾਈਚਾਰੇ ਤੋਂ। ਬਾਕੀ ਜਿਹੜਾ ਹੈਗਾ ਆ ਉਹਨਾਂ ਉਹ ਨਾ ਤਾਂ ਸਰਕਾਰ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਵੀ ਹਾਂ ਜੀ ਇਹਨਾਂ ਨੇ ਵੀ ਜਿਹੜਾ ਹੈਗਾ ਉਹ ਵੀ ਕੁਛ ਕੀਤਾ, ਉਹ ਵੀ ਤਾਂ ਜਿੱਦਾਂ
1: ਵਾਰਤਾਲਾਪ ਹੋਈ ਹੈ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਪਰ ਕਿਉਂਕਿ ਕਹਿੰਦੇ ਨਾ ਜੀ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਹਾਂਜੀ ਜਿਹੜਾ ਤਗੜਾ ਹੁੰਦਾ ਹੈਗਾ ਆ ਉਹ ਸੈਂਟਰ ਦਾ ਮਿਨਿਸਟਰ ਆ ਜੀ, ਇਸ ਕਰਕੇ ਵੀ ਉਹਨੂੰ ਹੱਥ ਨੀ ਪਾਇਆ ਤੇ ਇੱਧਰ ਜਿਹੜਾ ਹੈਗਾ ਆ ਨਾਲੇ ਪਾਰਟੀ ਕਿਹੜੀ ਨੂੰ ਬਿਲੋਂਗ ਕਰਦੇ ਆ ਜੀ ਉਹ।
1: ਪਰ ਇਹਦੇ ਵਿੱਚ ਇੱਕ ਚੀਜ਼ ਸੈਣੀ ਸਾਹਿਬ ਇੱਕ ਪੱਖ ਹੋਰ ਮਨ ਚ ਆਉਂਦਾ ਜਿਹੜਾ ਕਿ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਆਪਣੇ। ਵੈਸੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਸੀ ਕਾਨਫਰੰਸ ਵਗੈਰਾ ਜਾਂ ਹੋਰ ਸਾਰੀ ਉਹਨਾਂ ਨੂੰ ਐਟ ਏ ਟਾਈਮ ਕਰਨੀ ਪੈ ਗਈ, ਪਰ ਵੈਸੇ ਤਾਂ ਉਹਨਾਂ ਨੇ ਜੋ ਲੋਕ ਮਸ਼ਮੂਲੀਅਤ ਕੀਤੀ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸਰੋਪਾ ਪਾ ਕੇ ਉਹਨਾਂ ਨੇ ਨਾਲ ਜੋੜਿਆ ਸਾਰਾ ਕੁਝ ਹੋਇਆ, ਪਰ ਬਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬੋਲਣਾ ਪੈ ਗਿਆ, ਪ੍ਰੈਸ ਕਾਨਫਰੰਸ ਕੀਤੀ, ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉਸ ਚੀਜ਼ ਦਾ ਕਿ ਹਾਂ ਭਾਈ ਹਾਮੀ ਭਰੋ ਭਾਈ ਸਾਡੇ ਨਾਲ ਜੁੜਨ ਦਾ, ਕਿ ਆਮ ਆਦਮੀ ਪਾਰਟੀ ਟੇਢੇ ਢੰਗ ਦੇ ਨਾਲ ਬੀਜੇਪੀ ਦਾ ਕੰਮ ਸੌਖਾ ਤਾਂ ਨਹੀਂ ਕਰ ਰਹੀ?
0: ਨਹੀਂ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਬੀਜੇਪੀ ਨੇ ਜੋ ਕਰਨਾ ਹੈਗਾ ਉਹਨਾਂ ਨੇ ਇੰਡੀਪੈਂਡੈਂਟ ਵੀ ਕਰਨਾ ਹੈ,
1: ਜੀ
0: ਅਕਾਲੀ ਦਲ ਜਿਹੜਾ ਹੈਗਾ ਦੇਖੋ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਜਦੋਂ ਸੁਰਖੀਆਂ ਦੇ ਵਿੱਚ ਨੇਤਾ ਲੋਕ ਰਹਿੰਦੇ ਹੈਗੇ ਆ ਨਾ ਜੀ ਉਹਦੇ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਾਈਜ਼ ਹੀ ਕਰਦਾ ਆ ਫਾਲ ਨਹੀਂ ਕਰਦਾ
1: ਜੀ
0: ਪੋਲੀਟਿਕਸ ਦੇ ਵਿੱਚ ਤਾਂ ਇਹ ਆ ਕਿ ਜਦੋਂ ਬੰਦੇ ਦੀ ਕੋਈ ਖਬਰ ਨਹੀਂ ਆਉਂਦੀ ਤੇ ਉਸ ਵੇਲੇ ਉਹ ਜਿਹੜਾ ਹੈਗਾ ਆ ਡਾਊਨ ਫਾਲ ਚ ਲਿਆਉਂਦਾ ਆ ਜਦੋਂ ਉਹਦੀ ਖਬਰ ਲੱਗ ਰਹੀ ਹੈਗੀ ਆ ਉਹ ਸੁਰਖੀਆਂ ਦੇ ਵਿੱਚ ਬਹਿ ਰਿਹਾ ਆ ਇਟ ਮੀਨਸ ਹੀ ਇਜ਼ ਅਲਾਈਵ ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦੇ ਨਾਲ ਤਾਂ ਇਹ ਜਦੋਂ ਦਾ ਮਜੀਠੀਆ ਸਾਹਿਬ ਨੇ ਹੁਣ ਜਿਹੜਾ ਹੈਗਾ ਆ ਥੋੜੇ ਦਿਨਾਂ ਤੋਂ ਜਿਹੜਾ ਆ ਸਰਕਾਰ ਨੂੰ ਪੜ੍ਹਨੇ ਪਾਇਆ ਆ ਸੀ ਹੁਣ ਸਰਕਾਰ ਨੇ ਉਹਨਾਂ ਨੂੰ ਪੜ੍ਹਨੇ ਪਾ ਲਿਆ ਆ ਜੀ
1: ਜੀ
0: ਤੇ
1: ਪਰ ਇੱਕ ਮਨ ਚ ਸੈਣੀ ਸਾਹਿਬ ਦੂਸਰਾ ਪੱਖ ਵੀ ਆਉਂਦਾ ਕਿ ਏਦਾਂ ਦੀ ਮਤਲਬ ਕਿ ਮਿਸਟੇਕ ਇੱਕ ਜਿਹੜਾ ਹੰਡਿਆ ਹੋਇਆ ਸਿਆਸਤਦਾਨ ਜਾਂ ਕਹਿ ਸਕਦੇ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਆ ਰਹੇ ਹਰ ਰੰਗ ਢੰਗ ਉਹਨਾਂ ਨੂੰ ਪਤਾ ਹੈ ਕਿ ਏਡੀ ਵੱਡੀ ਮਿਸਟੇਕ ਜਿਹੜੀ ਹੈ ਕਿਵੇਂ ਕਰ ਸਕਦਾ ਜੀ
0: ਮਿਸਟੇਕ ਦੀ ਗੱਲ ਨਹੀਂ ਹੈਗੀ ਸਰ ਜਦੋਂ ਜਾਂਦੇ ਆ ਮਤਲਬ ਜਿਹੜਾ ਹੈਗਾ ਆ ਲੋਕੀ ਪਿੱਛੇ ਜਾਂਦੇ ਹੀ ਹੈਗੇ ਜੀ ਨੁਮਾਇੰਦੇ ਜਿਹੜੇ ਆ ਕਿਸੇ ਬੰਦੇ ਬਾਰੇ ਪਤਾ ਕਰਨ ਵਾਸਤੇ ਜਾਂ ਥਾਣੇ ਦਾ ਕੋਈ ਐਫ ਆਈ ਆਰ ਦੱਸ ਦਿੰਦੇ ਜਾਂ ਉਸ ਵੇਲੇ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦੇ ਉਹ ਕਹਿੰਦੇ ਸੀ ਐਫ ਆਈ ਆਰ ਦੀ ਕਾਪੀ ਦੇ ਉਹ ਚੱਲ ਜਾਂਦੇ ਆ ਜੀ
1: ਬਿਲਕੁਲ ਆ ਜੀ
0: ਗੱਲ ਤਾਂ ਇਹ ਹੈਗੀ ਆ ਜੀ ਤੇ ਸਿਰਫ ਜਿਹੜਾ ਹੈਗਾ ਆ ਇਹ ਦੋਨੇ ਪਾਸੇ ਹੀ ਆ ਜੀ ਮਤਲਬ ਜਿਹੜਾ ਹੈਗਾ ਇੱਕ ਪਾਸੇ ਨੂੰ ਅਕਿਊਜ਼ ਨਹੀਂ ਕਰ ਸਕਦੇ ਇਹ ਦੋਨੇ ਪਾਸਿਓਂ ਵੈਸੇ ਵੀ ਸਰਕਾਰ ਨੇ ਜਿਹੜਾ ਹੈਗਾ ਜਿਹੜਾ ਜ਼ਿਆਦਾ ਉਹ ਮੁੱਛਾਂ ਨੂੰ ਤਾ ਦਿੰਦੇ ਸੀਗੇ ਤੇ ਉਹਨਾਂ ਨੇ ਸਰਕਾਰ ਨੇ ਆਪਣਾ ਇਸਤਕਬਾਲ ਵੀ ਰੱਖਣਾ ਜਾਣਾ ਜੀ ਉਹਨਾਂ ਨੇ ਫਿਰ ਕੰਟਰੋਲ ਤਾਂ ਕਰਨਾ ਇਸ ਤਰੀਕੇ ਨਾਲ
1: ਜੀ ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਜੀ ਹੁਣ ਦੇਖਦੇ ਹੈਗੇ ਆ ਜੀ ਵੀ ਹਾਈ ਕੋਰਟ ਜਿਹੜੀ ਹੈਗੀ ਆ ਕੀ ਵਿਊ ਲੈਂਦੀ ਹੈਗੀ ਤੇ ਕੱਲ ਕੀ ਦੱਸਦੇ ਹੈਗੇ ਜੀ ਉੱਥੇ
1: ਜੀ ਬਿਲਕੁਲ ਹੈ ਜੀ
0: ਕਿਉਂਕਿ ਮੀਡੀਆ ਰਿਕਾਰਡਿੰਗ ਸਾਰੀਆਂ ਹੈਗੀਆਂ ਉਹਦੇ ਮੁਤਾਬਕ ਦੇਖਦੇ ਹੈਗੇ ਆ ਜੀ ਉਹ ਇਸ ਕਰਕੇ ਦੇਖ ਲੈਂਦੇ ਆ ਜੀ ਉੱਥੇ ਕੀ ਬਣਦਾ ਹੈ ਜੀ ਬਾਕੀ ਜਿਹੜਾ ਹੈਗਾ ਆ ਵੀ ਝਾੜੂ ਦਾ ਸਤਿਕਾਰ ਕਰੋ ਮੈਂ ਕਹਿ ਜੀ ਬਿਲਕੁਲ ਸਾਡੇ ਟਾਂਡੇ ਥਾਣੇ ਦਾ ਤਾਂ ਪਰਚਾ ਜੀ
1: ਨਹੀਂ ਦੁਕਾਨਾਂ ਵਾਲਿਆਂ ਨੂੰ ਸੈਣੀ ਸਾਹਿਬ ਕਹਿਣਾ ਪੈਣਾ ਭਾਈ ਐਵੇਂ ਨਾ ਬਾਹਰ ਰੱਖ ਦਿਆ ਕਰੋ ਮਤਲਬ ਕਿ ਭੁੰਜੇ ਸਿੱਟੀ ਰੱਖਿਆ ਕਰੋ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸਵੂਰ ਕੇ ਸੈਲਫਾਂ ਸੁਲਫਾਂ ਦੇ ਉੱਤੇ ਰੱਖੋ ਭਾਈ
0: ਅਸੀਂ ਤਾਂ ਸਾਹਿਬ ਨਾਲ ਲਾਈਦਾ ਜੀ ਝਾੜੂ ਸਾਹਿਬ ਕਹਿੰਦਾ ਆ ਝਾੜੂ ਨੇ ਕਹਿਣਾ ਪਰ ਗੱਲ ਏਦਾਂ ਹੈਗੀ ਆ ਵੀ ਉਹ ਨਾ ਵਰਡਿੰਗ ਲਿਖਣ ਲੱਗਿਆਂ ਏਦਾਂ ਕਰਕੇ ਲਿਖ ਗਏ ਹੈਗੇ ਆ ਅਸਲ ਕਹਾਣੀ ਤਾਂ ਜਿਹੜੀ ਹੈਗੀ ਆ ਉਹ 1-7-51 ਬਣਾਉਣ ਦੀ ਗਰਾਊਂਡ ਬਣਾਈ ਜੀ ਤੇ ਹਾਂ ਠੀਕ ਗੱਲ ਹੈਗੀ ਆ ਜੀ ਤੇ ਉਹ ਬਈ ਦੇਰ ਇਜ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਜਿਹੜਾ ਹੈਗਾ ਆ ਉਹ ਇਹ ਜਰੂਰੀ ਹੁੰਦਾ ਆ ਜੀ ਵੀ ਜੇ ਕਿਸੇ ਬੰਦੇ ਦੀ 7-51 ਕਰਨੀ ਹੋਵੇ ਜੀ ਤੇ ਸਾਡੇ ਜਿਹੜੇ ਦੁਆਬੇ ਦੇ ਸਿਆਸਤਦਾਨ ਆ ਉਹ ਤਾਂ ਏਡੇ ਕੁ ਜੋਗੇ ਹੀ ਹੈਗੇ ਆ ਜੀ ਉਹ ਏਦਾਂ ਦੇ ਵੱਡੇ ਪਰਚੇ ਨੀ ਪਾਉਂਦੇ ਹੈਗੇ ਛੋਟਾ ਜਿਹਾ ਪਰਚਾ ਪਵਾ ਕੇ ਬੰਦਾ ਭੇਜ ਦਿੰਦੇ ਆ ਕੱਲ ਪਰਸੋਂ ਨੂੰ ਬੰਦਾ ਆਜੂਗਾ ਜੀ ਬਸ ਠੀਕ ਠਾਕ ਆ ਜੀ
1: ਬਿਲਕੁਲ
0: ਹਾਂਜੀ ਪਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਨਿਊਜ਼ ਜਿਹੜੀ ਆ ਇਹ ਬਹੁਤ ਸਪਰੈਡ ਹੋਈ ਇਸੇ ਕਰਕੇ ਕਿ ਭਾਈ ਝਾੜੂ ਦੀ ਬੇਅਦਬੀ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਆ ਵੀ ਹੋਰ ਚੋਣ ਨਿਸ਼ਾਨ ਦੀ ਬੇਅਦਬੀ ਉਹਨਾਂ ਨੇ ਝਾੜੂ ਖਿਲਾਰ ਦਿੱਤਾ ਉਹ ਜਿਹੜਾ ਝਾੜੂ ਖਿਲਾਰਿਆ ਉਹਦੇ ਨਾਲ ਹੀ ਕੰਮ ਖਰਾਬ ਹੋਇਆ
1: ਪਿਛਲੇ ਦਿਨ ਹੀ ਤੀਲਾ ਤੇਲਾ ਕਰਕੇ ਸਿੱਟਿਆ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੋ ਉਦੋਂ ਵੀ
0: ਤੇ ਉਹ ਉਦਣ ਫਿਰ ਪਰਚਾ ਨਹੀਂ ਹੋਇਆ ਹੁਣ ਗਾਂ ਵਾਸਤੇ ਤਾਂ ਹੋਊਗਾ ਨਾ ਜੀ
1: ਬਿਲਕੁਲ ਹੈ ਜੀ ਚਲੋ ਦੇਖਦੇ ਹਾਂ ਜੀ ਅੱਗੇ ਅੱਗੇ ਕੀ ਹੁੰਦਾ ਹੈ ਤੇ ਸੈਣੀ ਸਾਹਿਬ ਇੱਕ ਹੈਰਾਨੀ ਹਾਂਜੀ ਹਾਂਜੀ ਹਾਂਜੀ
0: ਕਿਸੇ ਨੇ ਝਾੜੂ ਵੀ ਲੈ ਕੇ ਆਉਣਾ ਹੋਵੇ ਬਾਜ਼ਾਰ ਤੋਂ ਤੇ ਨਾਲ ਇੱਕ ਜਿਹੜਾ ਹੈਗਾ ਆ ਪਾਣੀ ਦਾ ਡੋਲਾ ਲੈ ਲੈ ਨਾਲ ਚਿੱਟਾ ਦਿੰਦੇ ਆਉਣਾ ਚਾਹੀਦਾ ਘਰ ਤੱਕ
1: ਚਲੋ ਆਪਾਂ ਉਧਰ ਨਹੀਂ ਚੱਲਦੇ ਹੋਰ ਨਾ ਆਪਣੇ ਦੇ ਉੱਤੇ ਹੀ ਕਿਤੇ ਨਾ ਕਿਤੇ ਕੋਈ ਪਰਚਾ ਕਰਾ ਦੇ ਭਾਈ
0: ਭਾਰੇ ਸਾਹਿਬ ਏਦਾਂ ਹੀ ਆ ਜੀ ਹੁਣ ਤੁਸੀਂ ਤਾਂ ਫਿਰ ਲੈਣ ਬੈਠੇ ਹੈਗੇ ਤੁਸੀਂ ਮੈਨੂੰ ਨਾ ਡਰਾਓ
1: ਨਹੀਂ ਚੱਕਿਆ ਦਾ ਚੱਕੇ ਦਾ ਤੁਸੀਂ ਜਾਣਾ ਜਾਂ ਜਦੋਂ ਮੈਂ ਆਇਆ ਮੈਂ ਚੱਕਿਆ ਜਾਂ ਫਿਰ ਇਹੀ ਕਹਿ ਸਕਦੇ ਹਾਂ ਹਾਂਜੀ ਜੀ
0: ਨਹੀਂ ਭਾਰੇ ਸਾਹਿਬ ਏਦਾਂ ਨਹੀਂ ਦੁਆਬੇ ਦੇ ਵਿੱਚ ਏਦਾਂ ਦੀ ਗੱਲ ਨੀ ਹੁੰਦੀ ਹੈਗੀ ਅਸੀਂ ਇਸ ਪਾਰਟੀ ਦੇ ਕੋਈ ਦੁਖੀ ਥੋੜਾ ਹੈਗਾ ਅਸੀਂ ਵੋਟਰ ਸਪੋਟਰ ਆ ਇਸ ਪਾਰਟੀ
1: ਬਿਲਕੁਲ ਹੈ ਜੀ ਬਿਲਕੁਲ ਦੁਆਬੇ ਵਾਲੇ ਮਾਇੰਡ ਨੀ ਕਰਦੇ ਇੰਨਾ ਜੀ ਹਾਂਜੀ ਬਿਲਕੁਲ ਇਹ ਤਾਂ ਹੈ
0: ਦੁਆਬੇ ਵਾਲੇ ਬਾਇੰਡ ਨੀ ਕਰਦੇ ਦੁਆਬੇ ਵਾਲੇ ਜਿਹੜੇ ਹੈਗੇ ਆ ਛੇਤੀ ਕਿਤੇ ਨੀ ਮਤਲਬ ਜਿਹੜਾ ਹੈਗਾ ਆ ਜਦੋਂ ਮਤਲਬ ਹਾਂਜੀ ਕੋਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਹੀ ਮਤਲਬ ਜਿਹੜਾ ਹੈਗਾ ਆ ਕਰਦੇ ਆ ਅਦਰਵਾਈਜ਼ ਨੀ
1: ਉਹ ਚੋ ਬਹੁਤ ਪੈਂਦੇ ਨਾ ਜੀ ਇੱਧਰਲੇ ਪਾਸੇ ਕੀ ਕਰਿਆ ਪਾ ਉਹ ਪਹਿਲਾਂ ਆਰਾਮ ਨਾਲ ਠੰਡੇ ਸੁਭਾਅ ਨਾਲ ਭਾਈ ਚੋ ਹੈਗੇ ਆ ਸਾਰਾ ਕੁਝ ਸੰਭਲੀ ਜਾਣਾ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਉਹਨੇ ਪਰ ਸਾਹਿਬ ਉਹਦੇ ਵਿੱਚ ਸਰ ਮੈਂ ਮਤਲਬ ਜੋ ਮਹਿਸੂਸ ਕੀਤਾ ਨਾ ਜੀ ਉਹ ਵਰਡਿੰਗ ਲਿਖਣ ਲੱਗਿਆ ਜਿਹੜਾ ਹੈਗਾ ਆ ਪੁਲਿਸ ਆਫੀਸਰ ਨੇ ਜਿਹਨੇ ਵੀ ਲਿਖੀ ਆ ਵਰਡਿੰਗ ਉਹਨੇ ਲਿਖਣ ਲੱਗਿਆ ਇਹ ਕੀਤੇ ਹੈਗੇ ਆ ਅਦਰਵਾਈਜ਼ ਮੇਨ ਗੱਲ ਤਾਂ ਇਹ ਸੀਗੀ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਡਿਸਪਿਊਟ ਸੀਗਾ
1: ਜੀ
0: ਤੇ ਉਹ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਕਰਕੇ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਆ ਜੀ ਪਰ ਇਹ ਨਿਊਜ਼ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸਪਰੈਡ ਹੋ ਗਈ।
1: ਬਿਲਕੁਲ ਸੈਣੀ ਸਾਹਿਬ, ਦੂਸਰਾ ਪਾਸਾ ਦੇਖੀਏ ਤੇ ਬੰਗਾਲ ਦੀਆਂ ਚੋਣਾਂ ਤੋਂ ਲੈ ਕੇ ਹਰ ਪਾਸੇ ਬਿਹਾਰ ਤੱਕ ਧੁੰਮਾਂ ਮਚੀਆਂ ਰਹੀਆਂ ਐਸ ਆਈ ਆਰ ਦੀਆਂ ਤੇ ਇੰਡੀਆ ਗੱਠਜੋੜ ਜਿਹੜਾ ਉਹਨੇ ਵੱਡੇ ਪੱਧਰ ਦੇ ਉੱਤੇ ਦਾਅ ਪੇਚ ਜਾਂ ਸਾਰੀਆਂ ਚੀਜ਼ਾਂ ਸਿਆਸਤ ਕਹਿ ਲਓ ਜਾਂ ਹਰ ਚੀਜ਼ ਨੁਕਤਾ ਜਿਹੜਾ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਵਿੱਚ ਤਕਰੀਬਨ ਮਹੀਨਾ ਸਵਾ ਮਹੀਨਾ ਹੋ ਗਿਆ ਐਸ ਆਈ ਆਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ, ਚੱਲ ਰਹੀ ਹੈ, ਸਾਰਾ ਕੁਝ ਚੱਲ ਰਿਹਾ। ਪਰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ, ਇੱਕ ਪਾਸੇ ਤਾਂ ਵਿਰੋਧ ਹੋ ਰਿਹਾ ਜਾਂ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਹੀ ਨਹੀਂ ਇਸ ਚੀਜ਼ ਦੇ ਵਿੱਚ ਨਾਲ ਬੈਠਕਾਂ ਦੇ ਵਿੱਚ ਬੈਠ ਕੇ ਰਾਜੀ ਹੈ, ਕੁਰਸੀ ਖਾਲੀ ਦੇਖੀ ਆ ਆਪਾਂ। ਅੱਜ ਮਾਨ ਸਾਹਿਬ ਨੇ ਵੀ ਪੰਜਾਬ ਦੇ ਵਿੱਚ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ, ਕਹਿੰਦੇ ਭਾਈ ਸੋਧ ਹੋਏਗੀ ਚੰਗਾ ਹੋਏਗਾ।
0: ਭਾਰਤ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਇਹ ਗੱਲ ਭਈ ਇਟ ਇਜ਼ ਵੈਲਿਡ
1: ਜੀ,
0: ਫਿਰ ਜਿਹੜਾ ਹੈਗਾ ਆ ਸੁਪਰੀਮ ਕੋਰਟ ਦੇ ਡਿਸੀਜਨ ਦੇ ਅਗੇਂਸਟ ਥੋੜਾ ਕੁਝ ਕੀਤਾ ਜਾ
1: ਸਕਦਾ ਹੈ। ਸੁਪਰੀਮ ਕੋਰਟ ਦਾ ਬਥੇਰਾ ਕੁਝ ਹੋਰ ਵੀ ਕਹਿੰਦੀ ਆ, ਉਹ ਮੰਨਦੇ ਨੇ, ਡੀਏ ਦੀ ਵੀ ਗੱਲ ਕਰਦੇ ਆ ਵੀ ਡੀਏ ਦਿਓ ਭਾਈ ਲੋਕਾਂ ਨੂੰ ਮੁਲਾਜ਼ਮਾਂ ਨੂੰ,
0: ਡੀਏ ਤਾਂ ਦਿੰਦੇ ਨੇ ਜੀ, ਡੀਏ ਹੁਣ ਪਤਾ ਨੀ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਜੀ, ਮੁਲਾਜ਼ਮ ਵਿਚਾਰੇ ਬਹੁਤ ਜੀ ਇਸ ਚੀਜ਼ ਤੇ। ਪਰ ਜਿਹੜਾ ਆ ਇਹਨਾਂ ਦਾ ਏਦਾਂ ਨਾ ਜੀ ਸੁਪਰੀਮ ਕੋਰਟ ਦਾ ਹੈਗਾ ਆ, ਤੇ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਹੋ ਸਕਦਾ ਭਈ ਸੈਂਟਰ ਤੋਂ ਵੀ ਮਾੜੀ ਮੋਟੀ ਕੋਈ ਜਿਹੜੀ ਹੈਗੀ ਆ ਉਹਨਾਂ ਨੇ ਕੀਤਾ ਹੋਵੇ
1: ਜੀ,
0: ਵੋਟਰ ਦੇ ਸਿੱਧੀਆਂ ਸਰ ਸੋਧ ਤਾਂ ਹੋਣੀ ਚਾਹੀਦੀ ਹੈਗੀ ਆ ਜੀ, ਜਿਹੜੀਆਂ ਜੈਨੂਅਨ ਜਿਹੜਾ ਹੈਗਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਪ੍ਰੋਟੈਸਟ ਕਰਦੇ ਰਹਿਣਗੇ ਜੀ ਵੀ ਇੰਨੀਆਂ ਕੱਟ ਦਿੱਤੀਆਂ ਤੇ ਇੰਨੀਆਂ ਕੱਟ ਦਿੱਤੀਆਂ, ਕੁਛ ਇੱਕ ਵੋਟਾਂ ਜਾਇਜ਼ ਬਣੀਆਂ ਆ ਵੀ ਸਰ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਮੈਂ ਇਸ ਚੀਜ਼ ਦੇ ਪੱਖ ਤੇ ਹਾਂ
1: ਜੀ। ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਲਾਗੂ ਨੀ ਕਰ ਦੇਣੀ ਚਾਹੀਦੀ ਕਿ ਹਰ ਮਤਲਬ ਕਿ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹ ਚੀਜ਼ਾਂ ਦੇ ਸਿਆਪੇ ਪੈਂਦੇ ਆ, ਜੇ ਰੈਗੂਲਰ ਹੀ ਮਤਲਬ ਕਿ ਜਿਹੜੇ ਆਪਣੇ ਰਜਿਸਟ੍ਰੇਸ਼ਨ ਜੰਮਣ ਦਾ ਮਰਨ ਦਾ ਕਮੇਟੀ ਘਰ ਨੇ ਪੰਚਾਇਤਾਂ ਨੇ ਉਹਨਾਂ ਨੂੰ ਹੀ ਕਰ ਦਿੱਤਾ ਜਾਵੇ, ਉਹ ਜਦੋਂ ਸਰਟੀਫਿਕੇਟ ਲਾਗੂ ਕਰਦੇ ਆ ਨਾਲ ਦੀ ਨਾਲ ਵੋਟ ਕੱਟੀ ਜਾਵੇ, ਜਿਹੜਾ ਬੰਦਾ ਇਸ ਦੁਨੀਆਂ ਦੇ ਉੱਤੇ ਰਿਹਾ ਹੀ ਨੀਗਾ, ਕਿ ਇੱਦਾਂ ਦਾ ਕੋਈ ਕਾਨੂੰਨ ਨੀ ਬਿੱਲ ਨੀ ਲਿਆਇਆ ਜਾ ਸਕਦਾ ਜਾਂ ਕਾਨੂੰਨ ਪਹਿਲਾਂ ਹੀ ਹੈ ਨੀਗਾ।
0: ਤੁਸੀਂ ਟਾਂਡੇ ਦੇ ਵਿੱਚ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ 500 ਵੋਟ ਇੱਕ ਵਾਰਡ ਦੇ ਵਿੱਚ ਕਿਸੇ MC ਨੇ ਬਾਹਰੋਂ ਪਿੰਡਾਂ ਦੇ ਲੋਕਾਂ ਦੀ ਬਣਾਈ ਹੋਈ ਸੀ।
1: ਕੀ ਬਾਤ ਹੈ ਜੀ,
0: ਉਹ SDM ਨੂੰ ਮਤਲਬ ਜਿਹੜਾ ਹੈਗਾ ਆ ਸਾਬਕਾ MLA ਨੇ ਜਿਹੜਾ ਹੈਗਾ ਆ ਜਾ ਕੇ ਪ੍ਰੋਟੈਸਟ ਕਰਕੇ ਤੇ ਉਹਨਾਂ ਦੇ ਅੱਗੇ ਸਾਰੀ ਲਿਸਟ ਦਿੱਤੀ ਤੇ ਸਾਰਾ ਕੁਛ ਹੈਗਾ ਤੇ ਉਹਨਾਂ ਨੇ ਉਹ ਵੋਟਾਂ ਕਟਾਈਆਂ ਮੌਕੇ ਤੇ ਵੀ ਨਹੀਂ ਇਹ ਵੋਟਾਂ ਜਾਇਜ਼ ਨਹੀਂਗੀਆਂ
1: ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀਆਂ ਵੋਟਾਂ ਬਣਨਗੀਆਂ ਜਾਂ ਇਸ ਤਰੀਕੇ ਨਾਲ ਹੈਗਾ ਆ ਤੇ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਜੀ,
1: ਉਹ ਤਾਂ ਗਲਤ ਆ ਜੀ,
0: ਦੋਰੀ ਦੋਰੀਆਂ ਵੋਟਾਂ ਬਣੀਆਂ ਹੀ ਸਰ, ਬਣਾਉਂਦਾ ਕੌਣ ਆ, ਸਿਆਸਤਦਾਨ ਹੀ ਬਣਾਉਂਦੇ ਆ ਨਾ ਜੀ, ਜਿਹਨਾਂ ਨੇ ਇਲੈਕਸ਼ਨ ਲੜਨਾ ਹੁੰਦਾ ਉਹ ਹੀ ਕਰਦੇ ਆ ਨਾ ਜੀ।
1: ਬਿਲਕੁਲ ਜੀ,
0: ਮੈਂ ਤਾਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਸੀ ਵੀ ਮੈਂ ਪਿਛਲੇ 10 ਤੋਂ ਜਿਹੜੀਆਂ ਹੈਗੀਆਂ ਆਪਣੀਆਂ ਵਾਰਡ ਦੀਆਂ ਇਲੈਕਸ਼ਨ ਕਰਾ ਰਿਹਾ ਹੈਗਾ ਜੀ, ਮੈਨੂੰ ਪਤਾ ਆ, ਅਸੀਂ ਜੋ ਦੇਖੀਦਾ ਅਸੀਂ ਬੰਦੇ ਕਦੀ ਦੇਖੇ ਹੀ ਨੀ ਹੁੰਦੇ ਜੀ, ਕਿਉਂਕਿ ਸਾਡੇ ਕੋਲ ਕਮਾਂਡ ਆਉਣੀ ਉਦੋਂ ਜਦੋਂ ਮਤਲਬ ਜਿਹੜਾ ਹੈਗਾ ਆ ਇਲੈਕਸ਼ਨ ਅਸੀਂ ਕਰਾਉਣਾ ਆ ਜੀ, ਉਦੋਂ ਇਹਨਾਂ ਨੇ ਸਾਨੂੰ ਵੋਟਰ ਲਿਸਟਾਂ ਦੇ ਦੇਣੀਆਂ ਜੀ, ਉਹ ਵੋਟਾਂ ਜਿਹੜੀਆਂ ਇਹਨਾਂ ਨੇ ਆਪਣੇ ਟਿਨਿਊ ਦੇ ਵਿੱਚ ਬਣਾਈਆਂ ਹੁੰਦੀਆਂ, ਜਿਹੜਾ ਮਤਲਬ ਜਿਹੜਾ ਆ ਵੀ ਹਾਂਜੀ ਉਹ ਵੋਟਾਂ ਜਿਹੜੀਆਂ ਆ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੁੰਦਾ, ਉਹਨੇ ਲਾ ਕੀਤਾ ਆਇਆ ਹੁੰਦਾ ਜੀ, ਉਹਦਾ ਲਾਇਸੈਂਸ ਬਣਿਆ ਹੁੰਦਾ, ਚੱਲ ਮੇਰੇ ਭਾਈ ਉਹ ਜਿਹੜੇ ਨਹੀਂ ਪ੍ਰੈਕਟਾਈਜ਼ਿੰਗ ਲਾਇਰ ਉਹਨਾਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ, ਡਿਸਾਈਡਿੰਗ ਫੈਕਟਰ ਉਹ ਹੁੰਦੇ ਆ ਹਾਂਜੀ, ਮਤਲਬ ਜੇ 200 ਵੋਟ ਦੇ ਵਿੱਚੋਂ ਜਿਹੜਾ 30 ਵੋਟਾਂ ਏਦਾਂ ਦੀਆਂ ਬਣਾਈਆਂ ਆ ਅਗਲੇ ਬੰਦੇ ਨੇ, ਡਿਸਾਈਡਿੰਗ ਫੈਕਟਰ ਤਾਂ ਉਹ ਹੋ ਗਿਆ ਬਾਹਰਲੇ ਜਿਹਨਾਂ ਨੂੰ ਸਾਡੇ ਪ੍ਰੋਫੈਸ਼ਨ ਦੇ ਨਾਲ ਕੋਈ ਇਲਾਕਾ ਦੇਖਾ ਹੀ ਨੀ ਜੀ,
1: ਜੀ
0: ਨਾ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਨਾ ਵਾਸਤਾ ਜੀ
1: ਜੀ।
0: ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਸੀਗਾ, ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ 30 ਵੋਟਾਂ ਕੱਟ ਦਿੱਤੀਆਂ ਸੀ ਜੀ, ਉਦੋਂ ਬੜਾ ਰੌਲਾ ਪਿਆ ਜੀ, ਤੇ ਇਸ ਕਰਕੇ ਵੋਟਾਂ ਕੱਟ ਦਿੱਤੀਆਂ ਜੀ ਇਸ ਤਰੀਕੇ ਦੇ ਨਾਲ, ਮੈਂ ਦੇਖਿਆ ਵੀ ਡੇ ਬੰਦੇ ਜਿਹੜੇ ਹੈਗੇ ਆ ਪਿਛਲੇ ਸਾਲ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਉਹ ਦੁਬਾਰਾ ਜਿਹੜੀ ਹੈਗੀ 10-15 ਬੰਦੇ ਹੋਰ ਬਣਾ ਲਿਆ ਜੀ, ਇੱਕ ਲੇਡੀ ਆਈ ਜੀ ਮੇਰੇ ਕੋਲ ਵੋਟ ਪਾਉਣ ਵਾਸਤੇ, ਉਹਨੂੰ ਆਪਣਾ ਜਿਹੜਾ ਇਨਵੋਲਵਮੈਂਟ ਨੰਬਰ ਨਹੀਂ ਸੀ ਪਤਾ
1: ਜੀ,
0: ਬਟ ਸੋਰੀ ਟੂ ਸੇ ਕਿ ਮੈਨੂੰ ਵੋਟ ਕਾਸਟ ਕਰਾਉਣੀ ਪਈ ਉਸ ਵੇਲੇ, ਕਿਉਂਕਿ ਉਹ ਜਿਹੜਾ ਹੈਗਾ ਆ ਇਹ ਜਦੋਂ ਲਿਸਟ ਵਿੱਚ ਨਾ ਫਿਗਰ ਕਰਦਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਵੋਟ ਪਾਉਣੀ ਪਈ, ਨਾ ਉਹਦੇ ਕੋਲ ਕੋਈ ਆਈ ਕਾਰਡ ਨਾ ਵਾਸਤਾ
1: ਜੀ,
0: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਭੁਗਤਾਉਂਦੇ ਆ ਜੀ, ਸਿਆਸਤਦਾਨ ਹੀ ਭੁਗਤਾਉਂਦੇ ਹੈਗੇ ਆ, ਤੋ ਇਹ ਵੋਟਾਂ ਜਿਹੜੀਆਂ ਹੈਗੀਆਂ ਜੈਨੂਅਨਲੀ ਜਿਹੜੀ ਹੈਗੀਆਂ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਜੈਨੂਅਨ ਵੋਟਾਂ ਆ ਉਹ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਜੀ
1: ਜੀ, ਬਿਲਕੁਲ ਹੈ ਜੀ।
0: ਬਾਕੀ ਜੇ ਕੋਈ ਨਜਾਇਜ਼ ਕੱਟ ਹੁੰਦੀ ਹੈਗੀ ਆ ਤੇ ਉਹਦੇ ਬਾਰੇ ਤਾਂ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਸਰ, ਮੈਂ ਉਹ ਜਿਹੜਾ ਹੈਗਾ ਨਾ ਜੀ ਕਈ ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਉੱਥੇ ਬੰਗਾਲ ਦੇ ਵਿੱਚ ਜਿਨ੍ਹਾਂ ਦੀਆਂ ਕੱਟ ਹੋਈਆਂ ਉਹ ਬਾਅਦ ਦੇ ਵਿੱਚ ਸਾਹਮਣੇ ਵੀ ਆਏ ਆ ਕਿ ਹਾਂਜੀ ਜੀ ਅਸੀਂ ਤਾਂ 28 ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਏ ਸੀ, ਮੇਰੀ ਮਾਂ ਦੀ ਵੋਟ ਵੀ ਬਣ ਗਈ ਸੀ, ਮੇਰੀ ਪਿਛਲੇ ਸਾਲ ਮੈਂ 18 ਸਾਲਾਂ ਦਾ ਹੋਇਆ ਤੇ ਮੇਰੀ ਵੋਟ ਬਣੀ, ਪਰ ਹੁਣ ਸਾਨੂੰ ਦੁਬਾਰਾ ਵਾਪਸ ਜਾਣਾ ਪਊਗਾ ਕਿਉਂਕਿ ਸਾਨੂੰ ਇੱਥੇ CA ਦਾ ਜਿਹੜਾ ਬੈਨੀਫਿਟ ਮਿਲਣਾ ਨੀ ਗਾ ਕਿਉਂਕਿ ਅਸੀਂ ਮੁਹੰਮਦਨ ਕਮਿਊਨਿਟੀ ਨਾਲ ਆ, ਜੇ ਅਸੀਂ ਹਿੰਦੂ ਹੁੰਦੇ ਤੇ ਸਾਡਾ ਜਿਹੜਾ ਇੱਥੇ ਸਰ ਜਾਣਾ ਸੀ। ਉਹ ਜਿਹੜੀ ਵੋਟ ਬਣ ਗਈ ਸੀ ਉਸ ਵੋਟ ਦੇ ਨਾਲ ਸਾਰੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਵੀ ਲੈ ਰਹੇ ਸੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦਾ ਫਰਕ ਪੈਂਦਾ ਸਰ।
1: ਬਿਲਕੁਲ ਹੈ ਜੀ ਜੀ। ਆਏ ਇਸ ਆਰਟ ਦੇ ਵਿੱਚ ਦੇਖ ਲਓ 82 ਅਧਿਆਪਕ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਜੀ ਕਹਿ ਸਕਦੇ ਇੱਕ ਤਰ੍ਹਾਂ ਦੀ ਗਾਜ ਹੀ ਡਿੱਗੀ ਹੈ ਜੀ। 82 ਸਰਕਾਰੀ ਸਕੂਲੀ ਅਧਿਆਪਕਾਂ ਦੇ ਵਿਰੁੱਧ ਅਨੁਸ਼ਾਸਨੀ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੀ, ਤੇ ਉਹਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਜੀ, ਜਿਹੜਾ ਆਪਾਂ ਮਰਦਮਸ਼ੁਮਾਰੀ ਹੋ ਰਹੀ ਹੈ ਜੋ ਕੁਝ ਵੀ ਵਾਪਰ ਰਿਹਾ।
0: ਪਰ ਸਭ ਉੱਥੇ ਵੀ ਹੈਗਾ ਆ, ਉਹ ਕਹਿੰਦੇ ਅਸੀਂ ਸਵੇਰ ਦੇ ਉੱਥੇ ਬੈਠੇ ਰਹੇ ਹੈਗੇ ਆ, ਸਾਨੂੰ ਰਿਜ਼ਰਵ ਸਟਾਫ ਚ ਰੱਖਿਆ ਹੋਇਆ ਸੀਗਾ ਜੀ
1: ਜੀ।
0: ਉਹ ਵਿਚਾਰੇ ਉਹ ਇੱਕ ਅਧਿਆਪਕ ਤਾਂ ਮੀਡੀਆ ਦੇ ਵਿੱਚ ਰੋ ਰਿਹਾ
1: ਸੀ ਪਿਛਲੇ ਦਿਨ, ਹਾਂ ਰੋਣ ਦੇ ਲੱਗਿਆ ਹੋਇਆ ਸੀ
0: ਸਵੇਰ ਤੋਂ, ਕਹਿੰਦਾ ਸਾਨੂੰ ਭੁੱਖੇ ਬਿਠਾਈ ਰੱਖਿਆ ਜੀ, ਹਾਂਜੀ ਨਾ ਰੋਟੀ ਨਾ ਪਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਕਹਿ ਤੱਕ ਜੀ ਗੈਰ ਹਾਜ਼ਰ ਜੀ ਤੁਸੀਂ
1: ਜੀ। ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜੀ ਏਦਾਂ ਨੀ ਹੋ ਸਕਦਾ ਹੈਗਾ ਕੋਈ ਵੀ ਮਤਲਬ ਨੌਕਰੀ ਪੇਸ਼ਾ ਬੰਦਾ ਜਿਹੜਾ ਹੈਗਾ ਛੇਤੀ ਕਿਤੇ ਆਪਣੀ ਨੌਕਰੀ ਦਾ ਤੇ ਨੀ ਲਾਂਦਾ, ਕੋਸ਼ਿਸ਼ ਜਰੂਰ ਕਰਦੇ ਹੁੰਦੇ ਹੈਗੇ ਵੀ ਹਾਂਜੀ ਤੇ ਹਾਂਜੀ ਮੇਰੀ ਵੋਟ ਜਿਹੜੀ ਆ ਡਿਊਟੀ ਜਿਹੜੀ ਆ ਕੱਟ ਹੋ ਜਾਏ, ਜੇ ਨਹੀਂ ਕੱਟ ਹੁੰਦੀ ਤੇ ਤੁਸੀਂ ਯਕੀਨ ਕਰੋ ਛੋਟੇ ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਵੀ ਵਿਚਾਰੀਆਂ ਜਿਹੜੀਆਂ ਆਪਣਾ ਬੱਚਾ ਕਿਤੇ ਰੱਖ ਕੇ ਤੇ ਫੇਰ ਉੱਥੇ ਡਿਊਟੀ ਤੇ ਜਾਂਦੀਆਂ ਦੇਖੀਆਂ ਮੈਂ।
1: ਬਿਲਕੁਲ।
0: ਸੋ ਇਸ ਕਰਕੇ ਮੈਂ ਮਤਲਬ ਉਹ ਹੋ ਸਕਦਾ ਆਪਣਾ ਡਿਫੈਂਸ ਦੇਣ ਜੀ ਇਸ ਚੀਜ਼ ਦੇ ਉੱਤੇ ਤੇ, ਬਟ ਜਿਹੜਾ ਹੈਗਾ ਆ ਉਹ ਨਜਾਇਜ਼ ਲੱਗਦਾ ਜੀ, ਜਾਇਜ਼ ਨਹੀਂ ਲੱਗਦਾ ਹੈਗਾ
1: ਜੀ।
0: ਇੰਨੇ ਬੰਦੇ ਜਿਹੜੇ ਹੈਗੇ ਕਲੈਕਟਿਵਲੀ ਜਿਹੜਾ ਹੈਗਾ ਆ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋ ਸਕਦੇ ਸਰ, ਸਾਰਾ ਰਿਜ਼ਰਵ ਸਟਾਫ ਸੀਗਾ ਜੀ, ਪਤਾ ਨੀ ਸਰ ਜਿਹੜੇ ਹੈਗੇ ਨਾ ਆਫੀਸਰ ਜਿਹੜੇ ਹੈਗੇ ਆ ਇਹ ਵੀ ਇੱਕ ਟੀਚਿੰਗ ਸਟਾਫ ਨਾਲ ਪਤਾ ਨੀ ਕੀ ਚੱਕਰ ਹੈਗਾ ਜੀ, ਇਹ ਐਗਜੈਕਟਿਵ ਵਾਲਿਆਂ ਨੂੰ ਨਾ ਜੀ ਵੈਸੇ ਹੀ ਇਹਨਾਂ ਨਾਲ ਜਿਹੜੀ ਹੈਗੀ ਉਦਾਂ ਹੀ ਜੈਲਸੀ ਹੋਈ ਰਹਿੰਦੀ ਹੈ।
1: ਹਾਂ ਬਿਲਕੁਲ ਹੈ ਜੀ, ਉਹ ਵੀ ਹੈ ਜੀ ਬਿਲਕੁਲ। ਨਹੀਂ ਨਾਲੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਬੱਚਿਆਂ ਦਾ ਜਿਹੜਾ ਸਿਲੇਬਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਪੂਰਾ ਹੋਣ ਦਿਓ। ਦੂਸਰੇ ਪਾਸੇ ਦੇਖ ਲਓ ਮਤਲਬ ਕਿ ਪਬਲਿਸਿਟੀ ਲੈ ਰਹੇ ਨੇ ਜੀ ਬੱਚਿਆਂ ਨੂੰ, ਮਤਲਬ ਕਿ ਸਵਾਲ ਜਾਂ ਬੱਚੇ ਸਵਾਲ ਕਰਦੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਵੀ ਇੱਕੋ ਹੀ ਅਸੀਂ ਕਲਾਸ ਦੇ ਆ ਤੇ ਉਹਦੇ ਵਿਚ ਇੱਕੋ ਹੀ ਸਾਡੇ ਨੰਬਰ ਆਏ ਨੇ, ਪਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਦੇਖ ਕੇ ਉਹਨੂੰ ਪਹਿਲਾਂ ਐਲਾਨ ਦਿੱਤਾ, ਦੂਜਾ ਐਲਾਨ ਦਿੱਤਾ। ਉਹਦੇ ਵਿਚ ਸਿਸੋਦੀਆ ਸਾਹਿਬ ਉੱਥੇ ਬੈਠੇ ਜਵਾਬ ਦੇ ਰਹੇ ਨੇ, ਮਾਨ ਸਾਹਿਬ ਦੇ ਰਹੇ ਨੇ ਜੀ, ਉਹ ਚੱਲ ਕੀ ਰਿਹਾ ਇਹ ਜੀ?
0: ਇਹ ਚੱਲ ਰਿਹਾ ਇਹ ਜੀ ਕਿ ਇਹਦੇ ਤੇ ਅੱਜ ਹਮੀਰ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਕੀਤਾ ਹੈਗਾ ਜੀ
1: ਜੀ,
0: ਇਹਨਾਂ ਨੇ ਇੰਨੀ ਗਰਮੀ ਕਰਕੇ ਵੀ ਛੁੱਟੀਆਂ ਨਹੀਂ ਕੀਤੀਆਂ ਇਸ ਕਰਕੇ ਕਿ ਇਹਨਾਂ ਨੇ ਇੱਕ ਮੈਗਾ PTM ਕੀਤੀ ਜੀ ਸਾਰੇ ਸਕੂਲਾਂ ਦੇ ਵਿੱਚ।
1: ਅੱਛਾ ਜੀ।
0: ਉਹ ਇਹਨਾਂ ਨੇ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ ਵੋਟਾਂ ਤੇ ਚੋਣ ਜਾਬਤਾ ਲਗਾਇਆ ਸੀ ਤੇ ਇਸ ਕਰਕੇ ਉਹ ਕਰ ਨਹੀਂ ਸੀ ਸਕਦੇ, ਇਹ ਇਹਨਾਂ ਨੇ ਇਵੈਂਟ ਕਰਨਾ ਸੀ, ਇਹਨਾਂ ਨੇ ਫਿਰ ਸ਼ਨੀਵਾਰ ਉਹ ਇਵੈਂਟ ਆਪਣਾ ਭੁਗਤਾ ਲਿਆ ਜੀ
1: ਜੀ।
0: ਉਹਦੇ ਵਿਚ ਜਿਹੜਾ ਬੱਚਿਆਂ ਨੂੰ ਸੱਦ ਕੇ ਤੇ ਸਾਰਾ ਕੁਛ ਸੱਦ ਕੇ ਤੇ ਉੱਥੇ ਭਗਵੰਤ ਮਾਨ ਹੋਣਾ ਦਾ ਜਿਹੜਾ ਹੈਗਾ ਆ ਪੰਪਲੈਟ ਜਿਹਾ ਛਪਾਏ ਸੀਗੇ ਉਹਨਾਂ ਦੇ ਉੱਤੇ, ਉਹਨਾਂ ਦੀਆਂ ਅਚੀਵਮੈਂਟ, ਪੇਰੈਂਟਸ ਨੂੰ ਵੀ ਨਾਲ ਉਹ ਦਿੱਤੀਆਂ ਜੀ, ਸਾਰਾ ਕੁਛ ਦਿੱਤਾ ਜੀ ਵੀ ਹਾਂ ਜੀ ਮਤਲਬ ਇਹ ਹੈਗਾ ਆ ਕਿ ਇਹਨਾਂ ਨੇ ਆਪਣੇ ਇੱਕ ਪਾਰਟੀ ਦਾ ਜਿਹੜਾ ਹੈਗਾ ਆ ਵੀ ਉਹ ਸਪਰੈਡ ਕਰਨ ਵਾਸਤੇ ਵੀ ਉਹਨਾਂ ਨੂੰ ਜਿਹੜੇ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਐਜ ਏ ਚਿਲਡਰਨ ਯਾਨੀ ਕਿ ਸਟੂਡੈਂਟਸ ਐਂਡ ਦੇਅਰ ਪੇਰੈਂਟਸ
1: ਆਪਣੀ ਜਗ੍ਹਾ ਦੇ ਉੱਤੇ ਆ। ਉਦੋਂ ਪਿਛਲੇ ਜਿਹੜੇ ਬਿਆਨ ਕੱਢ ਕੇ ਦੇਖ ਲੋ ਜਾਂ ਜਦੋਂ ਪ੍ਰਚਾਰ ਚੱਲਦਾ ਸੀ ਕਹਿੰਦੇ ਸੀ ਮੇਰੇ ਕੰਮਾਂ ਨੂੰ ਤੁਸੀਂ ਵੋਟ ਪਾਵੋਗੇ, ਤੇ ਹੁਣ ਫਿਰ ਉਹ ਬੱਚਿਆਂ ਤੱਕ ਵੀ ਇੰਨੀ ਗਿਰ ਗਏ ਆ ਭਾਈ, ਬੱਚਿਆਂ ਦਾ ਵੀ ਮਿਸ ਯੂਜ ਆ, ਉਹਨਾਂ ਨੂੰ ਵੀ ਉਸ ਚੀਜ਼ ਦੇ ਵਿਚ ਤੁਸੀਂ ਲੈ ਕੇ ਖਿੱਚ ਕੇ ਆ ਰਹੇ ਹੋ
0: ਸਰ। ਦਿੱਲੀ ਮਾਡਲ ਆ, ਤੁਸੀਂ ਯਾਦ ਕਰੋ ਜਦੋਂ ਮਨੀਸ਼ ਸਿਸੋਦੀਆ ਅੰਦਰ ਸੀਗਾ ਤੇ ਕੇਜਰੀਵਾਲ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੋ ਇੱਕ,
1: ਹਾਂਜੀ
0: ਤੇ ਹਮਾਰੇ ਸਿਕਸ਼ਾ ਮੰਤਰੀ ਜੋ ਹੈ ਉਨਕੋ ਰਿਲੀਜ਼ ਕੀਆ ਜਾਏ, ਉਨਕੋ ਛੋੜਾ ਜਾਏ,
1: ਹਾਂਜੀ
0: ਹਮਾਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ। ਤੇ ਕੇਜਰੀਵਾਲ ਉਹਨੇ ਸਿਸੋਦੀਆ ਨੇ ਕਿਹੜਾ ਕਲਾਸਾਂ ਦੇ ਵਿਚ ਆ ਕੇ ਪੜ੍ਹਾਉਣਾ ਸੀ, ਨਿਆਣੇ ਨੂੰ ਪੜ੍ਹਾਉਣਾ ਤੇ ਟੀਚਰਾਂ ਨੇ ਸੀ ਨਾ, ਟੀਚਰਾਂ ਤੋਂ ਲੈਟਰ ਲਿਖਵਾਏ ਜਾ ਰਹੇ ਸੀ, ਹਾਂਜੀ ਤੇ ਉਹਨਾਂ ਕੋਲ ਸਟੂਡੈਂਟਸ ਕੋਲ ਲੈਟਰ ਲਗਾਏ, ਫਿਰ ਉਦੋਂ ਵੀ ਕ੍ਰਿਟਿਸਿਜ਼ਮ ਹੋਇਆ ਸੀ ਭਾਈ ਤੁਸੀਂ ਸਟੂਡੈਂਟਸ ਨੂੰ ਐਜ਼ ਏ ਜਿਹੜਾ ਪੋਲੀਟੀਕਲ ਟੂਲ ਯੂਜ਼ ਕਰ ਰਹੇ ਹੋ
1: ਜੀ। ਉਹ ਬੇਟੀ ਨੇ ਜਦੋਂ ਹਨਾ ਸਵਾਲ ਪੁੱਛਿਆ ਇਹ ਕਿ ਭਾਈ ਏਦਾਂ ਕਾਹਤੋਂ ਕਰਦੇ ਹੋ, ਅਸੀਂ ਸਾਰੇ ਮਤਲਬ ਕਿ ਤਿੰਨ ਸਿਸੋਦੀਆ ਅੱਗੇ, ਉਹ ਕਹਿੰਦਾ ਵੀ ਬਹੁਤ ਬੜੀਆ ਬੇਟਾ, ਬਹੁਤ ਅੱਛਾ ਸਵਾਲ ਕੀਆ, ਕਹਿੰਦਾ ਤੇ ਕਹਿੰਦਾ ਇਹੀ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਤੁਸੀਂ ਸਵਾਲ ਪੁੱਛ ਚੁੱਕੋ ਪਰ ਓਹਦੇ ਉੱਤੇ ਅਸਰ ਨਾ ਕਰਿਓ ਕੋਈ।
0: ਪੰਜਾਬ ਦੇ ਲੋਕ ਕਿੰਨੇ ਕ ਸਮਝਦਾਰ ਆ ਇਹ ਤਾਂ ਹੁਣ 27 ਚ ਪਤਾ ਲੱਗੂਗਾ ਜੀ।
1: ਬਾਕੀ ਦੇਖਦੇ
0: ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਤੇ ਨਹੀਂ ਸਮਝਦੇ ਹੈਗੇ ਜੀ, ਜਾਂ ਇੱਕ ਫੋਟੋ ਖਿਚਾ ਲਈ ਲੀਡਰ ਦੇ ਨਾਲ ਤੇ ਓਹਦੇ ਨਾਲ ਹੀ ਓਹਦੀ ਪ੍ਰਾਪਤੀ ਹੋ ਜਾਂਦੀ ਹੈਗੀ
1: ਹੈ। ਬਿਲਕੁਲ
0: ਪਤਾ ਨੀ ਕੀ ਪੁੱਛਿਆ ਜੀ ਬੱਚਿਆਂ ਦੇ।
1: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਵੈਸੇ ਤਾਂ ਹਾਈ ਕੋਰਟ ਬੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੀ ਹੈ ਇਹ ਵੀ ਚੀਜ਼ਾਂ ਕਾਨੂੰਨ ਨੂੰ ਲਾਗੂ ਕਰਨ ਦੀ, ਜਾਂ ਹਾਈ ਕੋਰਟ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਤੇ ਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈ ਪਿਛਲੇ 4 ਸਾਲਾਂ ਤੋਂ ਹੀ ਰੌਲਾ ਪਈ ਜਾਂਦਾ, ਵੈਸੇ ਤਾਂ ਰੌਲਾ ਤਾਂ ਉਹਨਾਂ ਤੋਂ ਪਹਿਲਾਂ ਦਾ ਵੀ ਪੈਂਦਾ ਹੈ, ਪਰ ਇਹਦੇ ਉੱਤੇ ਕੁਝ ਹੋਊਗਾ ਕਿ ਨਹੀਂ ਹੋਊਗਾ?
0: ਭੋਲੇ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਵੀ ਗਏ ਸੀ, ਕਹਿੰਦੇ ਹੈਲੀਕਾਪਟਰ ਉਹਨਾਂ ਨੇ ਥੱਲੇ ਕੀਤਾ
1: ਤੇ
0: ਦੇਖਿਆ ਵੀ ਮਾਈਨਿੰਗ ਹੋ ਰਹੀ ਆ ਜੀ। ਹਾਂਜੀ ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਮਾਈਨਿੰਗ ਵਾਲੇ ਫੜੇ ਫੁੜੇ ਜੀ ਏਦਾਂ ਕਰਕੇ ਬਾਅਦ ਚੋਂ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਜੀ, 19 ਮੰਤਰੀ ਸਾਡੇ 19 ਜਿਹੜੇ ਹੈਗੇ ਵਿਧਾਇਕ ਆ ਉਹਨਾਂ ਦਾ ਹਿੱਸਾ ਆ ਜੀ, ਮੇਰੇ ਕੋਲ ਫਾਈਲਾਂ ਪਈਆਂ ਆ ਜੀ। ਹਾਂਜੀ ਮੈਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਜੀ, ਪਤਾ ਨੀ ਅਜੇ ਤੱਕ ਤਾਂ ਕੋਈ ਐਕਸ਼ਨ ਉਹਤੇ ਨੀ ਹੋਇਆ ਤੇ ਇਹ ਤੇ ਕੀ ਐਕਸ਼ਨ ਹੋਣਾ ਆ, ਹਾਈ ਕੋਰਟ ਵੀ ਆਪਣਾ ਰੌਲਾ ਰੂਲਾ ਪਾ ਕੇ ਹਟ ਜੂਗੀ, ਹੋਰ ਉੱਥੇ ਕੀ ਕਰਨਾ ਜੀ। ਗਰਾਊਂਡ ਰਿਐਲਿਟੀ ਤਾਂ ਹੈਗੀ ਆ ਨਾ ਜੀ, ਇਹ ਤੁਹਾਨੂੰ ਪਤਾ ਆ ਵੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਹੋ ਰਹੀ ਆ ਜੀ, ਤੇ ਇਸੇ ਕਰਕੇ ਇਸੇ ਚੀਜ਼ ਕਰਕੇ ਤਾਂ ਸਰ ਜਿਹੜਾ ਹੈਗਾ ਆ ਵੀ 5 ਲੱਖ ਕਰੋੜ ਦਾ ਕਰਜ਼ਾਈ ਵੀ ਤਾਂ ਪੰਜਾਬ ਇਸੇ ਕਰਕੇ ਹੋਇਆ ਜੀ। ਜੇ ਮੰਨ ਲਓ ਇਹ ਤਾਂ ਨੀ ਹੈਗਾ ਹੈ ਜੀ ਵੀ ਸਟੇਟ ਕਰਜ਼ਾਈ ਹੋਈ ਆ, ਲੋਕ ਤਾਂ ਵਿੱਚ ਜਿਹੜੇ ਹੈਗੇ ਆ 2 ਨੰਬਰ ਦਾ ਕੰਮ ਕਰਦੇ, ਮਾਈਨਿੰਗ ਦਾ ਕੰਮ ਕਰਦੇ, ਅਮੀਰ ਦਾ ਹੋਏ ਜੀ।
1: ਬਿਲਕੁਲ
0: ਪੈਸਾ ਤਾਂ ਦੇਖੋ ਸਟੇਟ ਦੇ ਜਿਹੜੇ ਸੰਸਾਧਨ ਆ ਇਹ ਲੁੱਟੇ ਤਾਂ ਗਏ ਆ ਨਾ
1: ਜੀ। ਬਿਲਕੁਲ
0: ਤੁਸੀਂ ਜਿਹੜਾ ਹੈਗਾ ਆ ਇੱਕ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਆ ਕੇ ਚੈੱਕ ਤਾਂ ਕਰੇ ਜਿਹੜੇ ਵਿਧਾਇਕ ਜਾਂ ਵਿਧਾਇਕਾਂ ਦੇ ਥੱਲੇ ਜਿਹੜੇ ਇਹ ਕੰਮ ਕਰਦੇ ਸੀਗੇ ਉਹਨਾਂ ਦੀਆਂ ਪ੍ਰੋਪਰਟੀਜ਼ ਕਿਸ ਰੇਸ਼ੋ ਨਾਲ ਇਨਕਰੀਜ਼ ਕੀਤੀਆਂ ਆ ਤੇ ਆਪਣੇ ਆਪ ਪਤਾ ਲੱਗ ਜਾਊਗਾ ਜੀ।
1: ਬਿਲਕੁਲ ਹੈ ਜੀ ਬਿਲਕੁਲ। ਸੈਣੀ ਸਾਹਿਬ ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣ, ਨਿੱਘਾ ਸਵਾਗਤ ਉਹਨਾਂ ਦਾ ਵੀ ਕਰਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ ਜੀ ਅਨੁਜ ਜੀ।
2: ਹੈਲੀਕਾਪਟਰ ਨੀਵਾ ਕਰਕੇ ਲੰਘਦੇ ਆ ਰਾਜਨ ਜੀ, ਉਹਦੇ ਨਾਲ ਕੋਈ ਫਰਕ ਪੈਂਦਾ?
1: ਧੂੜੇ ਪੈਂਦੀ ਲੋਕਾਂ ਦੇ ਮੂੰਹ ਅੱਖਾਂ ਦੇ ਵਿੱਚ
0: ਸਰ, ਪਿਆ ਤਾਂ ਕੋਈ ਨੀ ਹੈਗਾ ਪਰ ਕੈਪਟਨ ਸਾਹਿਬ ਨੂੰ ਜਰੂਰ ਪਿਆ ਜੀ। ਅਗਲਿਆਂ ਨੇ ਕਿਹਾ ਵੀ ਤੂੰ ਤਾਂ ਜਿਹੜੇ ਸਾਡੀਆਂ ਫਾਈਲਾਂ ਬਣਾਉਂਦਾ ਤੇਰੀ ਮੋਟੀ ਫਾਈਲ ਬਣਾਉਂਦੇ ਹੈਗੇ ਆ ਜੀ, ਉਹ ਅੱਜ ਕੱਲ ਹੁਣ ਜਿਹੜਾ ਹੈਗਾ ਆ ਕਹਿੰਦੇ ਤੇ ਮੇਰੇ ਜਨਮ ਦਿਨ ਤੇ ਕਿਸੇ ਨੇ ਵਧਾਈ ਨੀ ਦਿੱਤੀ। ਹਾਂਜੀ ਮੇਰੇ ਕਹਿੰਦੇ ਜਿਹੜੇ ਭਰਾ ਮਰ ਗਿਆ ਤਾਂ ਬੀਜੇਪੀ ਵਾਲਿਆਂ ਨੇ ਵਧਾਈ ਨੀ ਦਿੱਤੀ, ਸੋਗ ਪ੍ਰਗਟ ਨੀ ਕੀਤਾ। ਅਸੀਂ ਰਾਹੁਲ ਗਾਂਧੀ ਨੇ ਮੇਰੇ ਕੋਲ ਸੋਗ ਪ੍ਰਗਟ ਕੀਤਾ ਤੇ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਆ ਜੀ।
1: ਜੀ
2: ਕੀਤੀਆਂ ਲੱਦੀ ਦੀਆਂ ਪੇਸ਼ ਦੁੱਲੇ ਦੇ ਆਈਆਂ ਤਾਂ ਆਉਣੀਆਂ ਨੇ ਹੁਣ।
1: ਬਿਲਕੁਲ ਹੈ ਜੀ,
0: ਹੁਣ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਆਪਣਾ ਵੀ ਤਾਂ ਸਿਸਟਮ ਏਦਾਂ ਹੀ ਖੜਾ ਕਰ ਲਿਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਅਗਲਿਆਂ ਨੇ ਕੰਨ ਦੇ ਥੱਲੇ ਦੀ ਸੋਰੀ ਗੋਡਿਆਂ ਦੇ ਥੱਲੇ ਦੀ ਕੰਨ ਫੜਾਏ ਹੋਏ ਨੇ, ਕੋਈ ਬੋਲ ਸਕਦਾ?
0: ਬਿਲਕੁਲ ਜੀ,
2: ਤੁਸੀਂ ਦੇਖੋ ਵੀ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਅਗਲਿਆਂ ਜਾ ਕੇ ਭਾਜਪਾ ਦਾ ਪ੍ਰਧਾਨ ਸਿਰ ਤੇ ਬਣਾ ਦਿੱਤਾ, ਕੈਪਟਨ ਸਾਹਿਬ ਨੇ ਤਾਂ ਤੜਫਣਾ ਹੀ ਸੀ
1: ਜੀ।
0: ਬਿਲਕੁਲ ਜੀ,
2: ਚੀਕਾਂ ਮਾਰਨੀ ਅਸੀਂ ਵੀ ਉਹਨੂੰ ਅੱਜ ਪ੍ਰਧਾਨ ਕਹਾਂਗੇ ਅਸੀਂ।
1: ਬਿਲਕੁਲ ਹੈ ਜੀ,
0: ਵੀਰ ਜੀ ਤੁਸੀਂ ਮੇਰੇ ਨਾਲੋਂ ਪੋਲੀਟੀਕਲੀ ਜਿਆਦਾ ਵੇਕੰਡ ਹੋ ਤੇ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ, ਓਦਾਂ ਦੀਆਂ ਫੋਟੋਆਂ ਤਾਂ ਕੈਪਟਨ ਸਾਹਿਬ ਦੀਆਂ ਰੂਸਾਂ ਨਾਲ ਨੀ ਆਉਂਦੀਆਂ ਪਈਆਂ ਜਿੱਦਾਂ ਦੀਆਂ ਕੇਬਲ ਤੇ ਲੋੜਾਂ ਦੀਆਂ ਆਉਂਦੀਆਂ ਪਈਆਂ ਮੀਡੀਆ ਚ?
1: ਉਹ ਕਹਿੰਦੇ ਸਾਡੇ ਆਪਰਾਂ ਤੋਂ ਸਿੱਖੀ ਉਡਣਾ ਬਹਿ ਕੇ ਦੂਰ ਕਿਤੇ ਆਲਣਾ ਬਣਾ ਕੇ
3: ਆਈ ਹੁੰਦਾ ਫਿਰ
1: ਜੀ।
0: ਨਹੀਂ ਸਾਂਝ ਕੈਪਟਨ ਸਾਹਿਬ ਦੀ ਜ਼ਿਆਦਾ ਸੀ ਜਾਂ ਕੇਬਲ ਤੇ ਲੋੜਾਂ ਦੀ
1: ਜੀ?
3: ਉਹ ਤਾਂ ਸਾਰਾ ਖਰਚਾ ਕਹਿੰਦੇ ਕੇਬਲ ਤੇ ਲੋਣ ਹੀ ਕਰਦੇ ਸੀ, ਕੇਬਲ ਤੇ ਲੋ ਸੀ ਜਾਂ ਰਾਣਾ ਸੋਢੀ ਸੀ, ਇਹੀ ਸਾਰਾ ਖਰਚਾ ਕਰਦੇ ਰਹੇ ਆ। ਜਦੋਂ ਪਹਾੜਾਂ ਚ ਉੱਪਰ ਜਾਂਦੇ ਸੀ ਇਕੱਠੇ ਹੋ ਕੇ ਇਹ
1: ਜੀ,
3: ਹਾਂਜੀ ਅਜੇ ਤਾਂ ਹੋਰ ਪਤਾ ਨੀ ਕੀ ਕੁਛ ਆਊਗਾ, ਅਜੇ ਮਾੜੀ ਜਿਹੀ ਫੋਟੋ ਹੀ ਦਿਖਾਈ ਆ ਉਹਨੇ, ਕਹਿੰਦੇ ਕੇਬਲ ਢਿੱਲੋਂ ਨੇ ਦਿਖਾਈ ਆ ਜਾਂ ਕਿਸੇ ਹੋਰ ਨੇ ਦਿਖਾਈ ਆ ਜੀ
1: ਜੀ।
0: ਨਹੀਂ ਦੂਜੇ ਕੱਢ ਕੇ ਦੇ ਕਹਿੰਦੇ
3: ਹਾਂਜੀ, ਉਹਦੇ ਉੱਪਰ ਵੀ ਲਾਲ ਲਾਲ ਜੇ ਬਹੁਤ ਦੋਏ ਬਾਹਾਂ ਦੇ ਉੱਪਰ ਉਹਦੇ ਬੈਠੇ ਉਹ ਦੱਸ ਰਹੇ ਨੇ ਵੀ ਆ ਦੇਖੋ ਜੀ ਕੋਹੜ ਨਿਕਲ ਆਇਆ, ਕਹਿੰਦੇ
1: ਨਹੀਂ ਉਹ ਹਸਪੀਟਲ ਦੀ ਆ ਮੇਰੀ ਗੱਲ ਨਾਲ ਫੋਟੋ ਜਿਹੜੀ ਜ਼ਿਕਰ ਕਰ ਰਹੇ ਹੋ
3: ਆਹੋ ਜਾਂ ਕਈ ਵਾਰੀ ਪਾਇਆ ਪਰ ਇੰਨਾ ਵੀ ਨਹੀਂ ਹੋ ਸਕਦਾ ਵੀ ਮਤਲਬ ਕੋਈ
1: ਨਹੀਂ ਕੋਈ ਜਿੱਦਾਂ ਹੋ ਸਕਦਾ ਕੋਈ ਮਤਲਬ ਕਿ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ
3: ਆਹੋ
0: ਜੀ ਉਹਨੇ ਕਹਿੰਦੇ ਹੁੰਦੇ ਲੈਪਰੋਸੀ ਵੀ ਤੇ ਇਹ ਕਿਸਮ ਹੁੰਦੀ ਹੈ ਜੀ
3: ਹਾਂਜੀ
0: ਗੱਲ ਤਾਂ ਇਦਾਂ ਹੀ ਹੈ ਨਾ ਜੀ ਲੈਪਰੋਸੀ ਦੀ ਵੀ ਤੇ ਕਿਸਮ ਇਹ ਹੀ ਹੈ ਜੀ ਹੋਰ ਕੀ ਹੈਗਾ ਹੈ ਜੀ ਬਾਕੀ ਇਹ ਹੋਣਾ ਹੀ ਆ ਵੀਰ ਜੀ
3: ਬਿਲਕੁਲ ਬਿਲਕੁਲ
0: ਸਭ ਕੁਛ ਸਾਹਮਣੇ ਦਿਸਦਾ ਜੀ ਸਭ ਕੁਛ ਸਾਹਮਣੇ ਦਿਸਦਾ ਜੀ
3: ਦੇਖੋ
0: ਵੀਰ ਜੀ
1: ਜੀ
0: ਵੱਡੀ ਗੱਲ ਤਾਂ ਇਹ ਹੈਗੀ ਕਿ ਆਫ ਏਅਰ ਵੀ ਮੈਂ ਤੁਹਾਡਾ
3: ਬਜ਼ੁਰਗ ਸੁਰਗ ਨਰਕ ਉੱਪਰ ਆ ਕਿਉਂਕਿ ਇੱਥੇ ਤਾਂ ਕੋਈ ਤੰਗੀ ਨਾ ਕਿਸੇ ਨੂੰ ਤੰਗ ਕਰਦੇ ਨਾ ਤੰਗੀ ਕੱਟ ਕੇ ਕੋਈ ਜਾਂਦਾ ਸੀ
1: ਜੀ
3: ਤੇ ਸੁਰਗ ਨਰਕ ਤਾਂ ਉਦੋਂ ਵੀ ਥੱਲੇ ਹੀ ਸੀ
1: ਥੱਲੇ ਹੀ ਸੀ
3: ਤੇ ਸੁਰਗ ਨਰਕ ਹੁਣ ਵੀ ਥੱਲੇ ਥੱਲੇ ਹੀ ਹੈ ਜੀ
1: ਜੀ
3: ਗੱਲ ਤਾਂ ਇੱਥੇ ਹੀ ਹੈ ਨਾ
1: ਬਿਲਕੁਲ
3: ਇਹੋ ਜਿਹਾ ਬੀਜਦੇ ਓਹੋ ਜਿਹਾ ਵੱਢੀ ਜਾਂਦੇ ਹੋ
1: ਜੀ
3: ਤੇ ਜਿਹੋ ਜਿਹਾ ਤੁਸੀਂ ਸੇਵਾ ਕਰੇਂਗੇ ਓਹੀ ਅੱਗੇ ਹੋਜੂਗੀ
1: ਬਿਲਕੁਲ
3: ਤੁਸੀਂ ਖਵਾਏਂਗੇ ਤਾਂ ਗਾਂ ਤੁਸੀਂ ਖਾ ਲੇਂਗੇ
1: ਜੀ ਬਿਲਕੁਲ ਹੈ ਜੀ
0: ਵੀਰ ਜੀ ਆਫ ਏਅਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਦੇਖੋ ਇਹਨਾਂ ਲੋਕਾਂ ਦੇ ਘਰਾਂ ਚ ਕਿੰਨਾ ਕੁ ਸੁੱਖ ਹੈਗਾ ਅਮਨ ਅਰੋੜੇ ਦੀ ਗੱਲ ਕਰਦੇ ਹੈਗੇ ਦੇਖੋ ਜੀ ਉਹ ਭੈਣ ਭਰਾ ਇੱਕ ਦੂਜੇ ਖਿਲਾਫ਼ ਜਿਹੜਾ ਬੋਲ ਰਹੇ ਹੈਗੇ ਜੀ
1: ਬਿਲਕੁਲ
0: ਉਹ ਤੋਂ ਪਤਾ ਲੱਗਦਾ ਹੈਗਾ
3: ਕਿੰਨਾ ਗੱਲ ਆ ਰਾਜਨ ਜੀ ਕਿ ਇੱਕ ਇੱਕ ਨਾਂ ਤੇ ਇੱਕ ਸਿਆਸਤ ਦੇ ਵਿੱਚ ਅੱਜ ਵੱਡਾ ਅਹੁਦਾ ਤੇ ਪੈਸਾ ਤੇ ਇਹਦੇ ਬਦਲੇ ਘਰ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਹੋਵੇ
1: ਬਿਲਕੁਲ
3: ਕੈਪਟਨ ਸਾਹਿਬ ਦੇਖ ਲੋ ਕੈਪਟਨ ਸਾਹਿਬ ਹੁੰਦੇ ਕੀ ਹੋਇਆ ਆਪਦੀ ਵਾਈਫ ਬੱਚੇ ਹੁੰਦੇ ਕਿਹਨੂੰ ਰੱਖੀ ਬੈਠਾ ਸੀ
1: ਜੀ
3: ਤੇ ਆ ਰੋੜੇ ਹੁਣੀ ਦੇਖ ਲੋ ਇੱਕ ਦੂਜੇ ਦੇ ਉੱਪਰ ਕੀ ਗੰਦ ਛਾਲ ਰਹੇ ਨੇ ਕਿ ਮਤਲਬ ਗੱਲ ਕਰਦਾ ਮੈਂ ਤੁਹਾਡੇ ਨਾਲ ਫੇਰ ਵੀ ਗੱਲ ਕਰਦਾ ਮੇਰੀ ਕੋਈ ਪਰਿਵਾਰ ਦੀ ਗੱਲ ਹੋਵੇ ਮਤਲਬ ਕਿਸੇ ਦੂਏ ਨੂੰ ਪਤਾ ਲੱਗ ਜਾਵੇ ਤੇ ਅਸੀਂ ਕਿੱਡੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ
1: ਜੀ
3: ਮਤਲਬ ਗੱਲਾਂ ਹਰ ਘਰ ਚ ਹੁੰਦੀਆਂ ਨੇ ਕਿਸੇ ਚ ਘੱਟ ਹੁੰਦੀਆਂ ਕਿਸੇ ਚ ਵੱਧ ਹੁੰਦੀਆਂ ਨੇ ਪਰਿਵਾਰ ਆ ਜਿੱਥੇ ਦੋ ਭਾਂਡੇ ਖੜਕਦੇ ਨੇ ਗੱਲ ਵੱਖਰੀ ਹੈ ਕਿ ਜਾਣੀ ਐਡਾ ਅਖਲਾਕ ਤੋਂ ਗਿਰ ਜਾਣਾ ਕਿ ਇਹਨਾਂ ਲਈ ਫਿਰ ਮੁੱਖ ਚੀਜ਼ ਇਹੀ ਰਹਿ ਗਈ ਬਾਕੀ ਕੋਈ ਇਹਨਾਂ ਨੂੰ ਸ਼ਰਮ ਨੀ ਕੋਈ ਹਿਆ ਨੀ ਤੂੰ ਆਪਦੇ ਭਾਈ ਨੂੰ ਤੂੰ ਦੱਲਾ ਦੱਸ ਰਿਹਾ ਭਰੋਈਏ ਨੂੰ ਤੂੰ ਆਪਦੇ ਨੂੰ ਜਿਵੇਂ ਜਿਹੜਾ ਤੁਹਾਡੇ ਘਰੇ ਸਿਹਰੇ ਬੰਨ ਕੇ ਆਇਆ ਸੀ ਜਵਾਈ ਭਾਈ ਹੈ ਕਿ ਇੱਕ ਮਤਲਬ ਕੁਰਸੀ ਦੀ ਖਿੱਚੇ ਰਹਿ ਗਈ ਨਾ
1: ਬਿਲਕੁਲ ਵੀ ਨਾਲੇ ਦੇਖੋ ਜਿਹੜਾ ਪਿਓ ਦਾ ਜਾਂ ਮਾਂ ਦਾ ਨੀ ਹੋ ਸਕਿਆ ਉਹਨੇ ਲੋਕਾਂ ਦਾ ਕਿੱਥੋਂ
3: ਬਿੱਟੂ ਨੇ ਇਹੋ ਜਿਹਾ ਟੁੱਕ ਸਿੱਟਿਆ ਲੜੀ ਜਾਂਦੇ ਨੇ ਦੋ ਜਾਣੇ
1: ਉਹ ਵੀ ਆ ਉਜਲਾ ਸਾਹਿਬ ਜਿਹੜਾ ਮਾਂ ਪਿਓ ਦਾ ਨੀ ਬਣ ਸਕਿਆ ਜਾਂ ਜ਼ਮੀਨ ਜਿੱਦਾਂ ਵੀ ਆ ਸਾਰਾ ਕੁਝ ਆਪਣੇ ਨਾਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦਾ ਕਿੱਥੇ ਜਾਂ ਪਰਿਵਾਰ ਦਾ ਨੀ ਜਿਹੜਾ ਬਣ ਸਕਿਆ ਜੀ
3: ਨੀ ਚਲੋ ਤਾਂ ਕੱਲਾ ਮੁੰਡਾ ਹੀ ਵੈਸੇ ਆਪਾਂ ਦੂਏ ਪੱਖ ਤੋਂ ਜਾਈਏ ਜਾਂਦਾ ਵੀ ਉਹਨੂੰ ਹੀ ਸੀ
1: ਜੀ
0: ਵੱਡੀ ਗੱਲ ਤਾਂ ਵੀਰ ਜੀ ਇਹ ਆ ਪਬਲਿਕ ਕਲੀ ਭਣਵਾਈਏ ਨੂੰ ਖਾਚੀ
3: ਬੱਚਾ ਸੀਗਾ ਉਦੋਂ
1: ਜੀ
3: ਇਹ ਨਾ ਜਿਹੜਾ ਦੀਪਾ ਸੀ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ
1: ਜੀ
3: ਇਹਦਾ ਮਾੜਾ ਮੋਟਾ ਕਿਉਂਕਿ ਯੂਨੀਵਰਸਿਟੀ ਦੇ ਵਿੱਚੋਂ ਕੀ ਹੁੰਦਾ ਉੱਥੋਂ ਹੀ ਲੀਡਰ ਨਿਕਲਦੇ ਨੇ
1: ਬਿਲਕੁਲ ਬਿਲਕੁਲ ਹੈ ਜੀ
3: ਉਦੋਂ ਤੋਂ ਲਿੰਕ ਬਣ ਜਾਂਦੇ ਨੇ ਇਹਨਾਂ ਦੇ ਇੱਕ ਦੂਜੇ ਨਾਲ ਉਹਦੇ ਲਿੰਕ ਸੀ ਕਾਂਗਰਸ ਦੇ ਵਿੱਚ ਤੇ ਇਹਦੇ ਸਹੁਰਾ ਸਾਹਿਬ ਦਾ ਮਾੜਾ ਮੋਟਾ ਆਧਾਰ ਸੀਗਾ ਉਹਨੇ ਟਿਕਟ ਦਵਾਤੀ
1: ਜੀ
3: ਚਲੋ ਮਾੜਾ ਮੋਟਾ ਸਮਾਨ ਬਣ ਗਿਆ ਹੁਣ ਸਰਕਾਰ ਮਿਨਿਸਟਰ ਦਵਾ ਚ ਜਿੱਤ ਗਿਆ ਉਦੋਂ ਬਾਅਦ ਉਹਨੇ ਖੁਦਕਸ਼ੀ ਕੀਤੀ ਸੀ ਇਹਦੇ ਅਮਨ ਅਰੋੜੇ ਦੇ ਡੈਡੀ ਨੇ ਇੰਨਾ ਜਿਆਦਾ ਸੀ
1: ਬਿਲਕੁਲ
3: ਜਾਇਦਾਦ ਪਿੱਛੇ ਪੈ ਗਿਆ ਕਾਹਦੇ ਪਿੱਛੇ ਪਿਆ ਹਨਾ ਇਹੀ ਹੁਣ ਉਦੋਂ ਬਾਅਦ ਇਹਨੂੰ ਆਏ ਹੋ ਗਿਆ ਵੀ ਟਿਕਟ ਤਾਂ ਤੁਹਾਨੂੰ ਮੈਂ ਦਵਾਈ ਹੈ ਇਹ ਦਾਅਵੇਦਾਰ ਮੰਨਣ ਲੱਗ ਗਿਆ ਫਿਰ ਘਰ ਪ੍ਰੋਪਰਟੀ ਦਾ ਰੌਲਾ ਪੈ ਗਿਆ ਇਹ ਲਿਆਣਾ ਸੀ ਥੋੜਾ ਜਿਹਾ ਇੰਨਾ ਹੈ ਨੀ ਸੀ ਉਦੋਂ
1: ਜੀ
3: ਗੱਲ ਤਾਂ ਉੱਥੇ ਹੀ ਵਧੀਆ ਨਾ ਭੁੱਖ ਦੇਖੋ
1: ਬਿਲਕੁਲ ਹੈ ਜੀ
3: ਤੇ ਉਹ ਕਿੱਥੇ ਤੱਕ ਚੱਲ ਰਹੀ ਹੈ
1: ਜੀ ਬਿਲਕੁਲ
3: ਕੋਈ ਇਹਨਾਂ ਨੂੰ
1: ਸੰਗ ਸ਼ਰਮ ਨਹੀਂ ਨਾ ਉਹ
3: ਹੈ ਉਹੀ ਗੱਲ ਮੈਂ ਰਾਜਨੀਤੀ ਨਾ ਕਰਦੇ ਹਾਂ ਫਿਰ ਵੀ ਕੋਈ ਹੈ ਇੱਜ਼ਤ ਵਾਲੀ ਸ਼ਰਮ ਵਾਲੀ ਕਿਵੇਂ ਇੱਕ ਦੂਜੇ ਦੇ ਉੱਪਰ ਤੇ ਮੇਨ ਮਕਸਦ ਤਾਂ ਕੁਰਸੀ ਹੋ ਰਹਿ ਗਈ ਫਿਰ ਨਾ
1: ਬਿਲਕੁਲ ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ
1: ਜੀ
3: ਇੱਥੇ ਤੱਕ ਗਿਰ ਜਾਣਾ ਇਹ ਵੀ ਇੱਕ ਸਵਾਲ ਆ ਵੀ ਦੇਖੋ ਇਹਨਾਂ ਦੀ ਕਿੱਡੀ ਵੱਡੀ ਭੁੱਖ ਹੈ
1: ਜੀ
3: ਕੁਰਸੀ ਦੀ ਇਹਨਾਂ ਲਈ ਤੇ ਇਹਨਾਂ ਲਈ ਕੋਈ ਚੀਜ਼ ਨਹੀਂ ਵੀ ਮਤਲਬ ਨਾ ਆਪਦੀ ਕੋਈ ਇੱਜ਼ਤ ਨਾ ਖੂਨ ਨਾ ਕੋਈ ਰੇਤਾ ਸਭ ਖਤਮ ਨੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਬਿਲਕੁਲ ਸਰ
3: ਉਹੀ ਗੱਲ ਆ ਨਾ, ਉਹ ਦਰਬਾਰ ਸੰਧੂ ਸਾਹਿਬ ਦਾ ਗੀਤ ਨੀ ਕਿ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ
1: ਜੀ,
3: ਪਰ ਜਿਸ ਦਿਨ ਲੁੱਚਾ ਮਰ ਜਾਂਦਾ ਕੋਈ ਘਰ ਘਰ ਵਿੱਚ ਪੈਰ ਨੀ
1: ਪਾਉਂਦਾ।
3: ਤੇ ਕੈਪਟਨ ਸਾਹਿਬ ਪ੍ਰਵਾਨ ਸੀ ਜਦੋਂ ਮੰਤਰੀ ਸੀਗੇ ਉਦੋਂ ਪ੍ਰਵਾਨ ਸੀ ਜੀ, ਉਦੋਂ ਕਹਿੰਦੇ ਸੀ ਰਾਜਿਆਂ ਦੇ ਸ਼ੌਂਕ ਨੇ।
1: ਨੀ ਦੇਖੋ ਉਸ ਸਮੇਂ ਇਹਨਾਂ ਕੋਲ ਕਿਲੇ ਨੂੰ ਰੰਗ ਕਰਾਉਣ ਦੇ ਪੈਸੇ ਤੱਕ ਨੀ ਹੁੰਦੇ ਸੀ, ਸਾਗ ਇੰਪੋਰਟ ਕਰਦੇ ਰਹੇ ਨੇ, ਵੇਚਦੇ ਰਹੇ ਨੇ ਆਪ, ਫਿਰ ਜਾ ਕੇ ਕਿਤੇ ਇਹਨਾਂ ਨੂੰ ਕਿਲੇ ਕੁਲੇ ਰੰਗ ਹੋਏ ਬਾਅਦ ਚੋਂ, ਮਾਲ ਹਾਲਾਤ ਇੱਦਾਂ ਦੇ ਆ ਗਏ ਸੀਗੇ।
3: ਗੱਡੀ ਰਾਣਾ ਗੁਰਜੀਤ ਦੀ ਦਿੱਤੀ ਹੋਈ ਸੀ
1: ਜੀ, ਬਿਲਕੁਲ
3: ਥੀਏਟਰ ਵਾਲਿਆਂ ਦੀ, ਬਾਅਦ ਦੇ ਵਿੱਚ ਤੁਹਾਡੇ ਸਾਹਮਣੇ
1: ਬਿਲਕੁਲ ਜੀ। ਹਾਂਜੀ ਔਜਲਾ ਸਾਹਿਬ,
3: ਕੋਈ ਹੋਰ ਚੀਜ਼ ਵਰਤਣ ਲੱਗ ਜਾਓ ਰਾਜੇ ਜੀ, ਹੁਣ ਝਾੜੂ ਨੂੰ ਰਹਿਣ ਦੋ ਵਰਤਣ ਨੂੰ।
0: ਸਤ ਵਚਨ ਜੀ, ਸਤ ਵਚਨ ਪੂਰਾ ਸਤਿਕਾਰ ਆ ਜੀ।
1: ਉਹ ਆਪਣੇ ਹੁੰਦੀ ਸੀ ਜੀ, ਆਪਣੇ ਉਹ ਪਹਿਲਾਂ ਹੁੰਦੀ ਸੀ, ਉਹ ਜਿਹੜਾ ਆਪਣੇ ਚੂਹਾਂ ਦੇ ਆਲੇ ਦੁਆਲੇ ਨੀ, ਉਹ ਹਰਾ ਘਾਹ ਹੁੰਦਾ, ਹੱਥ ਚ ਫਿਰ ਜਾਂਦਾ ਸੁੱਕ ਕੇ, ਕੀ ਕਹਿੰਦੇ ਆ ਉਹਨੂੰ, ਮੈਂ ਚੇਤਾ ਭੁੱਲ ਗਿਆ, ਉਹ ਬੁਰਸ਼ ਜਿਹਾ ਹੁੰਦਾ ਸੀ ਬਣਾਇਆ ਉਹਦਾ, ਜਿਦਾਂ ਕੂਚੀ ਨੀ ਹੁੰਦੀ ਜੀ ਮੋਹਰੇ, ਉਹ ਮਤਲਬ ਕਿ ਚੋੜਾ ਹੁੰਦਾ ਬੁਰਸ਼,
0: ਸਲਵਾੜ ਦੀ ਕਹਿੰਦੇ ਤੁਸੀਂ,
1: ਸਲਵਾੜ ਦੀ, ਹਾਂਜੀ ਹਾਂਜੀ, ਉਹ ਝਾੜੂ ਪਹਿਲਾਂ ਬਣਾਇਆ ਹੁੰਦਾ ਸੀ ਨਾ।
0: ਹਾਂਜੀ
1: ਉਹ ਸੂਤ ਰਹੋ ਜੀ,
0: ਕੋਈ ਗੱਲ ਨੀ ਸਰ, ਪਤਾ ਨੀ ਜੇ ਕਿਤੇ ਉਹਦੀ ਬੇਅਦਬੀ ਹੋ ਗਈ ਫੇ, ਹੈ ਤਾਂ ਉਹਦਾ ਭੈਣ ਭਰਾ ਹੀ ਆ ਨਾ, ਚੋਣ ਦੇ ਭਰਾ ਦੀ ਬੇਅਦਬੀ ਹੋ ਗਈ ਫੇ, ਬਿਲਕੁਲ ਨਹੀਂ ਜੀ, ਇਹ ਤਾਂ ਸੋਚਾਂਗੇ ਹੁਣ ਵੀ ਕਿਦਾਂ ਵੀ ਇਹਦਾ ਕੋਈ ਸਬਸਟੀਚਿਊਟ ਕਿਦਾਂ ਹੋ ਸਕਦਾ ਹੈਗਾ ਜੀ।
1: ਜੀ ਬਿਲਕੁਲ ਆ ਜੀ, ਲੱਭਣਾ ਪੈਣਾ ਜੀ, ਬਿਲਕੁਲ ਆ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ ਤੇ ਨਾਲ ਆਪਣੇ ਜੁੜੇ ਨੇ ਮੁਕੱਦਰ ਜੀ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਜਨਾਬ
4: ਲੰਘੇ ਸਾਡੇ ਰੋਜ਼ ਹੀ ਆ ਕੇ ਚਟਪਟੀਆਂ ਖਬਰਾਂ
1: ਕੌਂਸਲ ਦੇ ਵਿਚ ਇੱਕ ਮਿੰਟ ਰੁਕੋ, ਮੈਂ ਕੋਸ਼ਿਸ਼ ਕਰ ਹੀ ਲੈਣਾ, ਸੈਣੀ ਸਾਹਿਬ ਦੀ ਜ਼ੁਬਾਨੀ ਸੁਣਦੇ ਆ ਤੇ ਜੇ
4: ਕੋਈ ਗੱਲ ਨੀ, ਚਲੋ ਜੋੜ ਦੋ ਉਹਨਾਂ ਨੂੰ ਵੀ, ਆਪਸ਼ਨ ਦੱਸੋ ਵੀ ਅਸੀਂ ਹੁਣ ਵੀ ਹੁਣ ਵੇਖੋ ਆ ਜਿਹੜੇ ਤੁਸੀਂ ਆ ਬਿਠਾਏ ਨੇ, ਭਾਵੇਂ ਤੁਹਾਡੀ ਇੱਕ ਵੋਟ ਹੈ ਭਾਵੇਂ ਚਾਰ, ਹੁਣ ਅਸੀਂ ਤਾਂ ਪਾਈ ਨੀ ਆ ਜਿਹੜੇ ਹੋਣ ਵਾਲੇ ਝਾੜੂ ਵਾਲੇ
1: ਜਿਹੜੇ
4: ਕਹਿੰਦੇ ਸਾਡੇ ਸਿੰਬਲ ਸਿੰਬਲ
1: ਨਹੀਂ। ਅੱਜ ਮੈਂ ਉਸੇ ਚੀਜ਼ ਦਾ, ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਸੈਣੀ ਸਾਹਿਬ ਨੂੰ ਪੁੱਛਦਾ, ਮੈਂ ਉਹਨਾਂ ਨੂੰ ਖਬਰ ਭੇਜੀ ਸੀ, ਉਹ ਸਾਡੇ ਇਲਾਕੇ ਦੀ ਖਬਰ ਲੱਗੀ ਆ ਸੈਣੀ ਸਾਹਿਬ, ਮੁਕੱਦਰ ਬਾਈ ਜੀ ਅੱਜ ਵੀ ਕਹਿੰਦੇ ਨੇ ਕਿ ਭਾਈ ਵੋਟ ਕਿਹਨੂੰ ਪਾਈਏ, ਦੱਸਿਓ ਜੀ ਜਰਾ, ਦੱਸੋ ਜੀ ਰਾਹ ਦਸੇਰਾ ਸੈਣੀ ਸਾਹਿਬ।
0: ਦੇਖੋ ਜੀ ਆਦਮਪੁਰ ਦੇ ਵਿਚ,
4: ਸੈਣੀ ਬਾਈ ਜੀ ਸਤਿ ਸ੍ਰੀ ਅਕਾਲ,
1: ਸਾਨੂੰ
0: ਸਤਿ ਸ੍ਰੀ ਅਕਾਲ ਜੀ,
4: ਸੁਣਾ ਕੇ ਰੋਜ਼ ਖਬਰਾਂ ਤੇ ਸਾਨੂੰ ਮੈਦਾਨ ਚ ਛੱਡ ਕੇ ਤੁਰ ਪਏ ਨੇ ਆਪਣੀ ਕਿਸ਼ਤੀ ਤੇ ਚੜ ਕੇ ਤੁਸੀਂ।
1: ਨਹੀਂ ਅਸੀਂ ਕਹਿਣੀ ਤੇ ਕਰਨੀ ਦੇ ਉੱਤੇ ਪੂਰੇ ਆ ਜੀ, ਆ ਸੈਣੀ ਸਾਹਿਬ ਤੋਂ ਸੁਣ ਲੋ ਤੁਸੀਂ ਮਾੜਾ ਜਿਹਾ, ਸੁਣਿਓ ਸਹੀ ਕੀ ਕਹਿੰਦੇ ਆ,
4: ਕਹਿਣੀ ਕਰਨੀ ਦੇ ਪੂਰੇ ਨੇ, ਪਰ ਮੈਂ ਵੀ ਉਹ ਵੀ ਲੋਕਾਂ ਨੂੰ ਤੁਸੀਂ ਆਪਸ਼ਨ ਦੱਸ ਕੇ ਜਾਓ ਵੀ ਇਹ ਨਾ ਤੁਸੀਂ ਨਾਲ ਵੱਖਰੀ ਕਿਸ਼ਤੀ ਨਾ ਲਿਆਇਆ ਕਰੋ ਵੀ ਚੜ ਕੇ ਫਿਰ ਸੌ ਜਾਂਦੇ ਸਵੇਰੇ ਰਾਤ ਨੂੰ ਫਿਰ ਉੱਠ ਕੇ ਆ ਜਾਂਦੇ
1: ਜੀ,
4: ਕੋਈ ਗੱਲ ਨੀ ਆਉਣ ਤੇ ਸੈਣੀ ਬਾਈ ਦੱਸੋ
1: ਜੀ, ਸੈਣੀ
4: ਜੋ ਆਪਸ਼ਨ ਦਿਓ ਕਰਦੇ ਆ ਗੌਰ
0: ਫਿਰ
1: ਮਿੰਟ ਮੁਕੱਦਰ ਜੀ ਹਾਂਜੀ ਸੁਣ ਲਿਓ ਮਾੜਾ ਜਿਹਾ,
4: ਇੱਕ ਸੈਕਿੰਡ ਮੈਂ ਹੋਰ ਇੱਕ ਗੱਲ ਕਰਨੀ ਆ।
1: ਹਾਂਜੀ
4: ਸਾਡੇ ਪਿਆਰੇ ਸੱਜਣ ਨੇ, ਕੋਈ ਚੱਕਰ ਨੀ ਹੈਗਾ
1: ਜੀ,
4: ਪਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ, ਇਹ ਨੀ ਹੈਗਾ ਵੀ ਆਪਾਂ
1: ਜੀ
4: ਨਹੀਂ ਪਾਉਣੀ ਚਾਹੀਦੀ
1: ਜੀ,
4: ਵਿਚਾਰ ਕਰਕੇ
1: ਜਰੂਰ ਜੀ, ਤੁਸੀਂ ਗੱਲ ਤਾਂ ਸੁਣੋ, ਗੱਲ ਸੁਣੋ ਪਹਿਲਾਂ। ਹਾਂਜੀ ਹਾਂਜੀ ਸੈਣੀ ਸਾਹਿਬ ਜੀ,
0: ਤੁਸੀਂ ਜੇ ਵੋਟ ਤੁਸੀਂ ਜੇ ਵੋਟ ਪਾਉਣ ਵੀ ਗਏ ਤੇ ਤਾਂ ਵੀ ਤੁਹਾਨੂੰ ਰੱਸੇ ਨਾਲ ਬੰਨ ਜਾਣਾ ਘਰ, ਤੇ ਤੁਸੀਂ ਨੀ ਵੋਟ ਪਾਉਣੀ ਰੱਬ ਦੇ ਵਾਸਤੇ, ਨਾ ਕਿਸੇ ਤੇ ਸਹਾਨ ਕਰਿਓ। ਹਾਂਜੀ ਕਹਿੰਦਾ ਨੀ ਤੂੰ ਮੁਝ ਪਰ ਇਤਨਾ ਆਸਾਨ ਕਰਨਾ ਕਿ ਮੇਰੇ ਪਰ ਕੋਈ ਆਸਾਨ ਨਾ ਕਰਨਾ, ਇਸ ਕਰਕੇ ਤੁਸੀਂ ਲੋਕਤੰਤਰ ਤੇ ਇੰਨਾ ਹੀ ਆਸਾਨ ਕਰਿਓ ਕਿ ਤੁਸੀਂ ਕੋਈ ਵੋਟ ਨਾ ਪਾਇਓ। ਹਾਂਜੀ ਬੇਨਤੀ ਇਹ ਆ ਕਿ ਸਾਡੇ ਇਲਾਕੇ ਚ ਖਬਰ ਲੱਗੀ ਆ ਜੀ ਕਿ ਅਖਬਾਰ ਦੇ ਵਿਚ ਫੋਟੋ ਆਈ ਹੈਗੀ ਹੈ ਬਕਾਇਦਾ ਤੌਰ ਤੇ ਕਿ 86 ਈਅਰ ਓਲਡ ਪਰਸਨ ਹੂ ਵਾਜ ਅਨਏਬਲ ਟੂ ਵਾਕ, ਹਾਂਜੀ ਵੀ ਉਹ ਚੱਲਣ ਤੋਂ ਅਸਮਰਥ ਸੀ, ਭਾਰੇ ਸਾਹਿਬ ਜੀ ਦੇ ਪਿਤਾ ਜੀ ਦੀ ਅਖਬਾਰ ਚ ਫੋਟੋ ਲੱਗੀ ਕਿ ਉਹਨਾਂ ਨੂੰ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਆ ਉਹ ਆਪਣੇ ਟਰਾਈ ਸਾਈਕਲ ਦੇ ਉੱਤੇ ਜਿਹੜਾ ਹੈਗਾ ਆ ਉਹ ਵੀਲ ਚੇਅਰ ਤੇ ਵੀ ਵੋਟ ਪਾਉਣ ਵਾਸਤੇ ਲਗਾਏ ਤੇ ਉਹਨਾਂ ਨੂੰ ਲੋਕਤੰਤਰ ਦੇ ਯੋਧੇ ਹੋਣ ਦਾ ਖਿਤਾਬ ਮਿਲਿਆ ਜੀ।
4: ਨਹੀਂ ਸਾਨੂੰ ਭਾਈ ਜੀ ਹੁਣ ਏਦੂ ਬਾਅਦ ਤੁਸੀਂ ਪਹਿਲਾਂ ਅਗਲੀ ਗੱਲ ਕਰੋ, ਮੈਂ ਉਦੋਂ ਪਹਿਲਾਂ ਹੀ ਗੱਲ ਕਰ ਦੇਣਾ ਵਾ। ਇਹ ਇਹ ਇਹ ਜਿਹੜੇ ਇਹ ਸਿੰਬਲ ਰੱਖੇ ਨੇ ਨਾ ਇਹ ਲੋਕਤੰਤਰ ਦੇ ਯੋਧਿਆਂ ਨੇ ਹੀ ਰੱਖੇ ਨੇ, ਇਹ ਸਾਨੂੰ ਵਿਖਾਉਣ ਵਾਸਤੇ ਰੱਖੇ ਨੇ ਬਾਬਿਓ, ਇਹ ਛੱਡ ਦੋ ਤੁਸੀਂ
1: ਕਹਾਣੀਆਂ। ਬਾਦਲ ਸਾਹਿਬ ਤਾਂ ਆਪਣੀ ਮਰਜ਼ੀ ਦੇ ਨਾਲ ਗਏ ਆ ਜੀ, ਹਰ ਸਾਲ ਵੋਟ ਪਾਉਂਦੇ ਆ।
4: ਨਹੀਂ ਬਾਬਿਓ ਜਾਣ ਦਿਓ ਤੁਸੀਂ, ਮੈਂ ਸਾਰੀਆਂ ਗੱਲਾਂ ਇਹਨਾਂ ਦੇ ਸਿੰਬਲ ਇਹ ਜਿਹੜੇ ਵਿਖਾਉਂਦੇ ਨੇ ਸਾਨੂੰ ਇਹ ਸਾਨੂੰ ਪ੍ਰੇਰਿਤ ਕਰਨ ਵਾਸਤੇ, ਇਹ ਸਭ ਸਮਝਦੇ ਆਪਾਂ
0: ਹਰ ਵਾਰੀ ਵੋਟ ਪਾਉਂਦੇ ਆ ਵੀ ਹਾਂਜੀ ਵੀਲ ਚੇਅਰ ਦੇ ਉੱਤੇ ਜਾ ਕੇ ਤੇ ਵੋਟ ਪਾ ਕੇ ਆਏ, ਅਖਬਾਰ ਚ ਖਬਰ ਆਈ ਹੈਗੀ ਆ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਨਾਲ ਲੈ ਕੇ ਗਿਆ ਜੀ, ਤੇ ਇਸ ਕਰਕੇ ਇਹ ਤੁਸੀਂ ਆਪਣਾ ਜਿਹੜਾ ਹੈਗਾ ਨੁਮਾਇੰਦਾ ਚੰਗਾ ਬੰਦਾ ਚੁਣੋ
1: ਜੀ,
0: ਜੇ ਚੰਗਾ ਨਹੀਂ ਹੈਗਾ ਤੇ ਨੋਟਾਂ ਨੂੰ ਪਾ ਦਿਓ।
1: ਬਿਲਕੁਲ
4: ਮੈਂ ਇਸ ਗੱਲ ਵਾਸਤੇ ਤਾਂ ਵੇਖੋ ਮੈਂ ਮਾਫੀ ਚਾਹੁੰਦਾ, ਮੈਨੂੰ ਸਮਝ ਨਹੀਂ ਆਈ, ਮੈਂ ਬਿਲਕੁਲ ਮਾਫੀ ਚਾਹੁੰਦਾ ਵੀ ਚਲੋ ਉਹ
1: ਨਹੀਂ, ਉਹ ਪਿਛਲੇ ਮੁਕੱਦਰ ਬਾਈ ਜੀ ਉਹ ਪਿਛਲੇ 60-65 ਸਾਲ ਤੋਂ ਵੋਟ ਪਾਉਂਦੇ ਆ ਰਹੇ ਨੇ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਆ, ਮੈਂ ਇਹ ਨਹੀਂ ਕਿ ਮਤਲਬ ਕਿ ਕੋਈ ਆ ਕੇ ਘਰੋਂ ਲੈ ਗਿਆ ਜਾਂ ਕਿੱਦਾਂ, ਇੱਦਾਂ ਨੀ ਕੋਈ ਵੀ ਹੈ, ਮਰਜ਼ੀ ਨਾਲ ਹੀ ਪਾਉਣੀ ਆ। ਅਕਾਲੀਆਂ ਨੂੰ ਵੀ ਪਾਉਂਦੇ ਰਹੇ ਆ, ਕਾਂਗਰਸ ਨੂੰ ਵੀ ਪਾਉਂਦੇ ਰਹੇ ਆ, ਆਪ ਨੂੰ ਵੀ ਪਾਉਂਦੇ ਰਹੇ ਆ ਜੀ।
4: ਆਪਣੇ
1: ਘਰ ਦਾ ਤਾਂ ਪਤਾ ਹੀ ਆ ਨਾ ਆਪਾਂ ਨੂੰ, ਜੇ ਆਪਾਂ ਹਰ ਚੀਜ਼ ਦੇ ਉੱਤੇ ਮਤਲਬ ਕਿ ਉਂਗਲ ਚੱਕ ਕੇ ਵੀ ਨਹੀਂ ਨਾ ਸਰ ਸਕਦਾ ਆਪਾਂ ਹਰ ਕਿਸੇ ਤੇ।
4: ਮੈਂ ਇਹ ਗੱਲ ਮੈਨੂੰ ਸਮਝ ਨੀ ਆਈ ਹੈਗੀ, ਮੈਂ ਐਵੇਂ ਕਵਾਂ ਵੀ ਮੈਂ ਇਹ ਨੀ ਕਹਿੰਦਾ ਵੀ ਹਰ ਇੱਕ ਬੰਦਾ ਹੀ, ਜੇ ਮੰਨ ਲੋ ਵੀ ਉਹ ਵੀ ਮੰਨ ਲੋ ਕੋਈ ਬਜ਼ੁਰਗ ਹੈ ਜਾਂ ਉਹ ਹਰ ਇੱਕ ਹੋ ਜਾਂਦਾ, ਮੈਂ ਉਹ ਨੀ ਕਹਿੰਦਾ ਹੈਗਾ, ਪਰ ਕਿਉਂਕਿ ਗੱਲ ਉਹ ਮੈਂ ਉਹ ਮੈਨੂੰ ਸਮਝ ਨੀ ਆਈ ਕਿਉਂਕਿ ਜ਼ਿਆਦਾਤਰ ਬਾਈ ਜੀ ਵੀ ਫਲਾਣਾ ਇੰਨਾ ਕੁ ਬਜ਼ੁਰਗ ਸੀ
1: ਹਨਾ,
4: ਹਰ ਇੱਕ ਨਹੀਂ ਪਰ ਉਹ ਵਿੱਚੋਂ ਜਾਂਦੇ ਨੇ ਨਾ ਵੀ ਆਪਾਂ ਨੂੰ ਇਹ ਵਿਖਾਇਆ ਜਾਂਦਾ ਵੀ ਉਹ ਮੰਨ ਲੋ ਵੀ
1: ਬਿਲਕੁਲ
4: ਵੋਟ ਪਾਉਣਾ ਉਹ, ਮੈਂ ਉਹ ਨੀ ਹੈਗਾ। ਮੈਂ ਤਾਂ ਵੇਖੋ ਬਾਈ ਜੀ ਮੈਂ ਤਾਂ ਇਹ ਗੱਲ ਮੰਨਦਾ ਹੈਗਾ ਵੀ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ ਦਾ ਹੈਗਾ ਬਾਈ ਜੀ, ਆਮ ਬੰਦੇ ਕੋਲ ਕਿਹੜਾ ਅਧਿਕਾਰ ਹੈ
1: ਜੀ ਜੀ ਬਿਲਕੁਲ,
4: ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦਾ ਮਤਲਬ
1: ਜੀ,
4: ਇਸ ਤੋਂ ਵੱਡਾ ਤੇ ਇਸ ਤੋਂ ਵੱਡਾ ਸੰਵਿਧਾਨ ਚ ਤਾਂ ਆਮ ਬੰਦੇ ਕੋਲ ਕੋਈ ਅਧਿਕਾਰ ਹੀ ਨੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ,
4: ਪਰ ਉਹ ਗੱਲ ਉਹੀ ਆ ਵੀ ਉਹ ਚਲੋ ਸੈਣੀ ਬਾਈ ਜੀ ਤੁਹਾਡੇ ਆਪਣਾ ਗੱਲ ਕਰ ਗਏ, ਮੈਂ ਮਾਫੀ ਫਿਰ ਦੁਬਾਰਾ ਚਾਹੁੰਦਾ।
1: ਨਹੀਂ ਨਹੀਂ ਇੱਦਾਂ ਦੀ ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ,
4: ਨਹੀਂ ਹਰ ਇੱਕ ਬੰਦਾ ਮੈਂ ਕਦੇ ਵੀ ਨੀ, ਚਲੋ ਇਹ ਤਾਂ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ
1: ਜੀ
4: ਵੀ ਜੇ ਕੋਈ ਬੰਦਾ ਜਾਂਦਾ, ਕਿਉਂਕਿ ਅਸਲ ਚ ਕਾਰਨ ਉਹੀ ਹੈ ਨਾ ਬਾਈ ਜੀ, ਇਹਨਾਂ ਇਹ ਜਿਹੜੀਆਂ ਸ਼ੋਸ਼ੇਬਾਜ਼ੀਆਂ ਕਰਦੇ ਨੇ ਲੀਡਰ ਉਹਨਾਂ ਨੂੰ ਵੇਖ ਕੇ ਫਿਰ ਵੀ ਜੇ ਕੋਈ ਵਾਕਈ ਉਹੀ ਗੱਲ ਜਾਂਦਾ ਉਹਦੇ ਵੱਲੋਂ ਵੇਖ ਕੇ ਵੀ ਐਂ ਲੱਗਦਾ ਵੀ ਕਿਤੇ ਇਹਨਾਂ ਨੇ ਨਾ ਭੇਜਿਆ ਹੋਵੇ।
1: ਬਿਲਕੁਲ
4: ਸਹੀ ਗੱਲ, ਦਿਲ ਦੀ ਗੱਲ
1: ਜੀ ਜੀ,
4: ਮੈਂ ਉਹ ਨੀ ਕਹਿੰਦਾ ਹੈਗਾ, ਵੋਟ ਦਾ ਅਧਿਕਾਰ ਤਾਂ ਬਾਈ ਜੀ ਹੁਣ ਆਪਣੇ ਆਮ ਬੰਦਿਆਂ ਕੋਲ ਸਭ ਤੋਂ ਵੱਡਾ ਹੈ, ਪਰ ਗੱਲ ਉਹ ਹੈ ਕਿ ਹੁਣ ਆਪਸ਼ਨ ਕੋਈ ਨੀ ਦਿਖਦਾ ਹੈਗਾ ਬਾਈ ਜੀ। ਮੈਂ ਤਾਂ ਹੁਣ ਇਹਨਾਂ ਨੂੰ ਅੱਗੇ ਸੈਣੀ ਬਾਈ ਜੀ ਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਹੈ
1: ਜੀ,
4: ਹੁਣ ਪਿਛਲੇ ਨੇ ਸੈਣੀ ਬਾਈ ਜੀ ਮੇਰੀ ਗੱਲ ਨੂੰ ਇਹ ਮੈਂ ਉਹੀ ਗੱਲ ਮੰਨਦੇ ਹੈਗੇ ਨੇ ਵੀ ਤੁਸੀਂ ਬਾਦਲ ਸਾਹਿਬ ਦੇ ਮੂੰਹ ਘੁਆ ਕੇ ਵਿਖਾ ਦੋ
1: ਜੀ
4: ਵੀ ਸਾਡੀ ਗਲਤੀ ਸੀ ਜੀ, ਸਾਡੇ ਕਰਕੇ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ
1: ਜੀ।
4: ਇੱਕ ਵਾਰੀ ਇਹਨਾਂ ਦੇ ਮੂੰਹ ਚੁੱਕੋ ਆ ਕੇ ਵਿਖਾ ਦੋ ਵੀ ਸਾਡੀ ਪਾਰਟੀ ਦੀ ਗਲਤੀ ਜੀ। ਮੈਂ ਖੁਦ ਕਹਿ ਕੇ ਜਿਵੇਂ ਜਿਵੇਂ ਕਹਿੰਦੇ ਨਾ ਵੀਡੀਓ ਬਣਾਈ, ਮੰਨ ਲਓ ਤੁਹਾਡੇ ਫਾਦਰ ਸਾਹਿਬ ਆਪਣਾ ਗਏ ਬਜ਼ੁਰਗ, ਮੈਂ ਵੀਡੀਓ ਬਣਾ ਕੇ ਜਾਵਾਂਗਾ। ਇੱਕ ਵਾਰੀ ਬਾਦਲ ਸਾਹਿਬ ਦੇ ਮੂੰਹੋਂ ਜਾਂ ਕਾਂਗਰਸ ਵਾਲੇ ਦੇ ਮੂੰਹੋਂ ਘਵਾ ਦੋ ਵੀ ਝਾੜੂ ਵਾਲੇ ਲਿਆਉਣ ਚ ਸਾਡੀ ਗਲਤੀ ਸੀ, ਲੋਕਾਂ ਦੀ ਗਲਤੀ ਨੀ।
1: ਬਿਲਕੁਲ ਹੈ ਜੀ,
4: ਕਹਾ ਦਿਓ ਆ 27 ਵਾਲੀਆਂ ਵੋਟਾਂ ਤੋਂ ਪਹਿਲਾਂ ਕਹਾ ਕੇ ਵਿਖਾ ਦੋ ਮੈਨੂੰ।
1: ਬਿਲਕੁਲ ਹੈ ਜੀ,
4: ਮੈਂ ਨੀਵਾਂ ਹੋ ਕੇ ਜਾਵਾਂਗਾ ਜੀ।
1: ਜੀ ਜੀ,
4: ਇਹ ਕਹਿੰਦੇ ਵੀ ਸੈਣੀ ਬਾਈ ਜੀ, ਇਹ ਕਹਿੰਦੇ ਸੈਣੀ ਬਾਈ ਜੀ ਦੀ ਗਲਤੀ ਹੈ ਵੀ ਤੁਸੀਂ ਝਾੜੂ ਵਾਲਿਆਂ ਨੇ ਚੁਣਿਆ
1: ਜੀ।
4: ਤੁਹਾਨੂੰ ਗਲਤ ਠਹਿਰਾਉਂਦੇ ਨੇ
1: ਜੀ,
4: ਫਿਰ ਅਸੀਂ ਗਲਤ ਹਾਂ, ਅਸੀਂ ਫਿਰ ਇਹਨਾਂ ਨੂੰ ਚੁਣ ਦੁਬਾਰਾ ਜਾਈਏ।
1: ਬਿਲਕੁਲ ਬਿਲਕੁਲ ਬਿਲਕੁਲ ਜੀ,
4: ਮੇਰੇ ਕੋਲੋਂ ਮੈਂ ਜੇ ਜਾਵਾਂਗਾ ਲੈਣ ਚ ਖਲੋਵਾਂਗਾ, ਮੈਨੂੰ 2 ਘੰਟੇ ਲੱਗਣੇ ਬਾਈ ਜੀ।
1: ਉਹ ਤਾਂ ਹੈ ਹੀ ਆ ਜੀ,
4: ਮੈਂ ਉਹ 2 ਘੰਟੇ ਮੈਂ ਆਪਣੇ ਘਰ ਵਾਸਤੇ ਕੋਈ 100-200 ਕਮਾ ਕੇ ਨਾ ਲਿਆਵਾਂਗਾ ਆਪਣੇ ਬੱਚੇ ਵਾਸਤੇ
1: ਜੀ।
4: ਕਿਉਂ ਪਾਉਣੀ ਹੈ ਫਿਰ ਨੋਟਾਂ ਨੂੰ, ਜੇ ਇਹਨਾਂ ਨੂੰ ਨਹੀਂ ਵੋਟ ਪਾ ਸਕਦੇ
1: ਇਤਰਾਜ਼ ਕਿੱਥੇ ਦਰਜ ਕਰਾਵਾਂਗੇ।
4: ਕਈ ਥਾਵਾਂ ਤੇ ਨਾ ਆਪਣਾ ਭਾਰਜ ਬਾਈ ਜੀ, ਕਈ ਥਾਵਾਂ ਤੇ ਹੋਇਆ ਵੀ ਨੋਟਾਂ ਨੂੰ ਉਹੀ ਗੱਲ ਹੈ, ਵੋਟਾਂ ਇੰਨੀਆਂ ਕੁ ਪੈ ਗਈਆਂ ਵੀ ਉਹ ਕਹਿਣ ਨੂੰ ਖਬਰ ਜਰੂਰ ਆਈ 1-2 ਦਿਨ ਵਾਸਤੇ, ਖਬਰ ਬਣ ਕੇ ਰਹਿ ਗਈ ਬਾਈ ਜੀ, ਉਹਦਾ ਕੋਈ ਕਿਸੇ ਨੂੰ ਚੇਤਾ ਵੀ ਨੀ ਹੋਣਾ। ਮੈਂ ਸੁਣਦਾ ਰਹਿੰਦਾ ਬਾਈ ਜੀ, ਮੈਂ ਵੀ ਆ ਜਿਹੜੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹਨਾਂ ਤੇ ਕੀ ਅਸਰ ਹੈ ਜੀ, ਕੋਈ ਅਸਰ ਨੀ
1: ਜੀ।
4: ਇਹਦਾ ਸਾਨੂੰ ਉਹੀ ਗੱਲ ਹੈ, ਐਵੇਂ ਵਾਧੂ ਭੇਡਾਂ ਬੱਕਰੀਆਂ ਸਮਝਦੇ ਨੇ ਸਾਨੂੰ, ਤਾਂ ਐ ਸਮਝਦੇ ਨੇ ਵੀ ਜਦੋਂ ਵੋਟਾਂ ਆਈਆਂ ਚਿੱਕ ਕੇ ਲੈ ਗਏ ਤੇ ਉਹੀ ਗੱਲ ਸਾਨੂੰ ਮੁੰਨ ਕੇ ਤੇ ਘਰੇ ਛੱਡ ਗਏ, ਬਸ ਕਹਾਣੀ ਇੰਨੀ ਕੋਈ ਹੈ ਇਹਨਾਂ ਵਾਸਤੇ
1: ਜੀ।
4: ਅਸੀਂ ਅਸੀਂ ਅਸੀਂ ਜਾਣਦੇ ਹਾਂ ਵੀ ਅਸੀਂ ਲੋਕਤੰਤਰ ਬਚਾਉਣ ਜਾਂਦੇ ਹਾਂ ਜੀ, ਵੋਟਾਂ ਪਾਉਣ
1: ਵਾਸਤੇ
4: ਸਰਕਾਰ ਬਦਲਦੇ ਹੈ। ਇੱਕ ਉਹੀ ਗੱਲ ਮੈਂ ਵਾਰ ਵਾਰ ਕਹਿੰਦਾ ਵੀ ਇੱਕ ਲੋਗੋ ਉਤਲਾ ਚੇਂਜ ਹੋ ਜਾਂਦਾ ਹੈ ਵੀ ਹੁਣ ਅਕਾਲੀ ਆ ਗਏ, ਹੁਣ ਕਾਂਗਰਸੀ ਆ ਗਏ, ਹੁਣ ਝਾੜੂ ਵਾਲੇ ਆ ਗਏ। ਤੁਸੀਂ ਦੇਖ ਲੋ ਹੁਣ ਤਾਂ ਨਵੇਂ ਆਏ ਨਾ ਝਾੜੂ ਵਾਲੇ, ਸਾਰਿਆਂ ਨੇ ਉਹੀ ਗੱਲ ਕਿੰਨਾ ਜ਼ੋਰ ਲਾ ਕੇ ਚੁਣੇ ਹੈ, ਫਿਰ ਅੱਜ ਕਿਉਂ ਗਾਲਾਂ ਦੇਣ ਲੱਗੇ ਬਾਈ ਜੀ। ਹੁਣ ਕਹਿੰਦੇ ਵੀ ਪਿਛਲੇ ਚੰਗੇ ਸੀ, ਹੈ ਜੇ ਆ ਪਿਛਲੇ ਆ ਜਾਣਗੇ ਤੁਹਾਡੇ ਸਾਹਮਣੇ ਆ, ਤੁਸੀਂ ਆ ਦੇਖ ਲਿਓ 6-9 ਮਹੀਨਿਆਂ ਨੂੰ
1: ਜੀ।
4: ਇਹੀ ਜਨਤਾ ਗਾਲਾਂ ਕੱਢਣ ਲੱਗ ਗਈ ਵੀ ਐ ਕਰਨ ਲੱਗ ਗਏ ਜੀ, ਉਹ ਕਰਨ, ਕਿਉਂਕਿ ਬਾਈ ਜੀ ਕੁਰਸੀ ਤੇ ਬਹਿਣ ਦੀ ਹੋਈ ਕਹਾਣੀ ਹੈ ਬਸ, ਹੋਰ ਕੁਛ ਨੀ ਹੈਗਾ।
1: ਬਿਲਕੁਲ ਬਿਲਕੁਲ ਹੈ ਜੀ,
4: ਜਦੋਂ ਬਹਿ ਗਏ ਕੁਰਸੀ ਤੇ ਫਿਰ ਉਹ ਮੈਂ ਤਾਂ ਕਈ ਵਾਰੀ ਕਹਿਣਾ ਵੀ ਉਹ ਕੁੱਕੀ ਗਿੱਲ ਜਿਹੜਾ ਵਿਚਾਰਾ ਨੀ, ਮੈਂ ਕਹਿੰਦਾ ਉਹ ਅਣਖੀ ਯੋਧਾ ਹੈਗਾ ਜਿਹੜਾ ਇੱਕ ਅਣਖ ਵਾਸਤੇ ਉਹੀ ਗੱਲ ਉਹ ਕਹਿ ਕੇ ਮੰਨ ਲਓ ਵੀ ਇੱਕ ਉਹ ਇਹ ਵੀ ਨੀ ਕਹਿੰਦਾ ਹੈਗਾ ਵੀ ਮੈਂ ਧਰਮ ਦੇ ਪਿੱਛੇ ਲੱਗ ਕੇ ਵੀ ਇੱਕ ਪੱਗ ਦੇ ਪਿੱਛੇ ਲੱਗ ਕੇ ਕਹਿੰਦਾ ਅਸੀਂ ਤੁਰੇ, ਨਾਲੇ ਕੋਈ ਮਾੜੇ ਘਰ ਦੇ ਨੀ ਸੀ
1: ਜੀ।
4: ਉਹ ਕਹਿ ਕੇ ਉਹੀ ਗੱਲ 18-20 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹ ਚ ਗਾਲ ਕੇ ਆ ਗਿਆ ਤੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਫੂਜ ਕੁੱਕੀ ਗੱਲ
1: ਜੀ,
4: ਹੁਣ ਤੁਸੀਂ ਕਿੱਧਰ ਨੂੰ ਜਾਓਗੇ, ਤੁਸੀਂ ਕਹਾਣੀਆਂ ਕਿੱਥੇ ਲਿਜਾਓਗੇ
1: ਜੀ।
4: ਇਸ ਕਰਕੇ ਬਾਈ ਜੀ ਆਪਾਂ ਦਾ ਨਾ ਠੀਕ ਹੈ, ਆਪਣਾ ਰੋਟੀ ਪਾਣੀ ਬਾਈ ਜੀ ਆਪਾਂ ਕਮਾਈਏ ਖਾਈਏ, ਇੰਨਾ ਠੀਕ ਆ ਕਿਉਂਕਿ ਕਦਰ ਬਾਈ ਜੀ ਇੱਥੇ ਵੋਟਾਂ ਦੀ ਸਰਕਾਰ ਦਾ, ਹੁਣ ਮੈਂ ਨਾ ਪਾਵਾਂਗਾ ਮੇਰੇ ਵਰਗੇ 4 ਹੋਰ ਨਾ ਪਾਣਗੇ, ਉਹਦੇ ਨਾਲ ਇਹਨਾਂ ਨੂੰ ਥੋੜੀ ਕੋਈ ਫਰਕ ਪੈਂਦਾ ਹੈਗਾ, ਸਰਕਾਰ ਦਾ ਬਦਲਣੀ ਹੈ ਬਾਈ ਜੀ।
1: ਬਿਲਕੁਲ
4: ਆਉਂਦੀ ਜਾਂਦੀ ਰਹਿਣੀ ਹੈ, ਪਰ ਅਫਸੋਸ ਬੜਾ ਹੁੰਦਾ ਭਾਰਜ ਬਾਈ ਜੀ, ਮੈਂ ਤਾਂ ਇਹੀ ਗੱਲ ਕਹਿਣਾ ਵਾ ਵੀ ਇਹ ਜਿਹੜਾ ਸਿਸਟਮ ਹੈ ਨਾ ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਹਾਂ, ਇਹ ਲੋਕਤੰਤਰ ਹੁਣ ਉਹੀ ਗੱਲ ਉਸ ਹਿਸਾਬ ਦਾ ਰਿਹਾ ਨੀ ਹੈਗਾ, ਇਹਦੇ ਚ ਹੁਣ ਵੋਟਾਂ ਹੋਰ ਤਰੀਕੇ ਨਾਲ ਪੈਂਦੀਆਂ ਨੇ ਭਾਰਜ ਬਾਈ ਜੀ।
1: ਬਿਲਕੁਲ ਹੈ ਜੀ,
4: ਪਰ ਮੈਂ ਚਲੋ ਮੈਂ ਲਾਸਟ ਇੱਕ ਵਾਰੀ ਮੈਂ ਤੁਹਾਡੀ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਤੋਂ ਬਾਅਦ ਮੈਂ ਫੇਰ ਮਾਫ਼ੀ ਮੰਗਦਾ,
1: ਥੋੜੀ ਜਿਹੀ
4: ਕਨਫਿਊਜ਼ਨ ਹੋਈ, ਨਹੀਂ ਕਈ ਵਾਰੀ ਮੈਨੂੰ ਸਮਝ ਨੀ ਆਈ ਉਸ ਗੱਲ ਦੀ, ਮੈਂ ਕਈ ਵਾਰੀ ਇਹ ਹੁੰਦਾ ਨਾ ਕਿਉਂਕਿ ਅਸਲ ਦਿਨ ਛਪਦੀਆਂ ਰਹਿੰਦੀਆਂ ਨੇ ਖਬਰਾਂ ਭਾਰਜ ਬਾਈ ਜੀ, ਜਦੋਂ ਵੀ ਮੰਨ ਲਓ ਵੋਟਾਂ ਹੁੰਦੀਆਂ ਨੇ ਅਲੱਗ ਅਲੱਗ ਖਬਰਾਂ ਲੱਗਦੀਆਂ ਨੇ ਵੀ ਇੰਨੇ ਸਾਲਾਂ ਦੇ ਬਜ਼ੁਰਗ ਨੇ ਜਾ ਕੇ ਐਵੇਂ ਵੋਟ ਪਾਈ, ਕਿਉਂਕਿ ਉਹਦੇ ਵਾਸਤੇ ਮੋਟੀਵੇਟ ਕਰਦੇ ਨੇ ਵੀ ਲੋਕ ਹੋਰ ਵੋਟਾਂ ਪਾਉਣ।
1: ਯੰਗਸਟਰ ਨੂੰ ਉਹਦੇ ਲਈ ਇੱਕ ਹੁੰਦਾ ਕਿ ਘੱਟੋ ਘੱਟ ਤੁਸੀਂ ਆਓ, ਯੰਗਸਟਰ ਜਿਹੜੇ ਨੇ। ਬਿਲਕੁਲ ਹੈ ਜੀ,
4: ਬਿਲਕੁਲ, ਪਰ ਹਰ ਇੱਕ ਬੰਦਾ ਨੀ ਹੁੰਦਾ। ਮੈਂ ਦੁਬਾਰਾ ਮਾਫ਼ੀ ਚਾਹੁੰਦਾ ਭਾਰਜ ਬਾਈ ਜੀ, ਮੈਂ ਗਲਤੀ ਹੋਈ ਹੈ, ਮੈਂ
1: ਥੈਂਕ ਯੂ ਜੀ,
4: ਮੈਨੂੰ ਆਪ ਨੂੰ ਮਹਿਸੂਸ
1: ਹੋਣ ਦਿਆ ਭਾਰਜ ਬਾਈ ਜੀ, ਨਹੀਂ ਕੋਈ ਮਾਈਂਡ ਨਹੀਂ ਏਦਾਂ ਦਾ। ਓਕੇ ਜੀ, ਓਕੇ,
4: ਨਹੀਂ
1: ਥੈਂਕ ਯੂ,
4: ਠੀਕ ਹੈ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲੋ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਕੁਝ ਸੁਨੇਹੇ ਜਿਹੜੇ ਆਏ ਨੇ, ਔਜਲਾ ਸਾਹਿਬ ਕਹਿੰਦੇ ਹਿੱਲਿਆਂ ਦੇ ਕਿਹੜਾ ਡਾਕਟਰ ਸਿੰਘ ਲਾ ਦਿੰਦੇ ਆ ਤੇ ਫਿਰ ਵੀ ਵੋਟ ਪਾਈ ਹੋਈ ਹੈ। ਰਾਜਨ ਜੀ ਇੰਨਾ ਤਾਂ ਖਿਆਲ ਰੱਖਣਗੇ ਤੇ ਆਪਣੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਦਸੂਹੇ ਬਾਰ ਦੀ ਚੋਣ ਕਰਾਉਂਦੇ ਹੋ, ਹੌਲੀ ਹੌਲੀ ਤਰੱਕੀ ਕਰਕੇ ਮੁੱਖ ਚੋਣ ਕਮਿਸ਼ਨ ਸਟੇਟ ਵੱਲ ਜਿਹੜਾ ਜਾਵੋਗੇ। ਫਿਰ ਲਿਖਦੇ ਨੇ ਕਿ 22 ਦੇ ਵਿਚ ਵੀ ਤਾਂ ਕਹਿੰਦੇ 2022 ਦੇ ਵਿਚ ਵੀ ਸਮਝਦਾਰ ਹੀ ਸੀ ਪੰਜਾਬ ਦੇ ਲੋਕ ਰਾਜਨ ਜੀ। ਤੇ ਹੋਰ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਇੱਕ ਦੂਸਰੇ ਨੂੰ ਵੀ ਨਾਲ ਨਾਲ। ਤੇ ਮੁਕੱਦਰ ਜੀ ਕਹਿੰਦੇ ਜਿਹੜੀ ਤੁਸੀਂ ਗੱਲ ਲਿਖੀ, ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦਾ ਨਾ ਤੇ ਸਿਰਫ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਤੇ ਉਹ ਪਾਣੀ 99% ਫੀਲਿੰਗ ਦੇ ਨਾਲ ਭਰਿਆ ਹੁੰਦਾ ਪਰ ਵਸ ਦੀ ਗੱਲ ਜਿਹੜੀ ਹੈ ਨਹੀਂ ਹੁੰਦੀ ਹੈ ਪਿਆਰਿਓ। ਤੇ ਨਵਦੀਪ ਸਿੰਘ ਜੀ ਦਿੱਲੀਓਂ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸੁਰਜੀਤ ਭਾਰਾ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਜੀ ਨੇ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲਿਖਦੇ ਨੇ ਸੈਣੀ ਸਾਹਿਬ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕਾ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਇਹ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਪਿਆਰਿਓ। ਤੇ ਸੈਣੀ ਸਾਹਿਬ ਲਿਖਦੇ ਨੇ ਉਹ ਆਪਣੇ ਜਨਮ ਦਿਨ ਤੇ ਕਰਨਾ ਟਰੰਪ ਨੇ ਫਾਈਟ ਵਾਲਾ ਕਹਿੰਦੇ ਕੰਮ ਜੀ। ਓਕੇ ਜੀ ਓਕੇ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਦਵਿੰਦਰ ਭਾਰਤ ਜੀ ਕਹਿੰਦੇ ਨੇ UAE ਤੋਂ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਦਾ ਸੁਨੇਹਾ ਸਭ ਬਾਕੀ ਪੜ੍ਹ ਹੀ ਦਿੱਤੇ ਨੇ ਤਕਰੀਬਨ। ਸਤਿ ਸ੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ। ਮਲੂਕ ਸਿੰਘ ਜੀ ਲਿਖਦੇ ਨੇ ਇਸੇ ਹਿਸਾਬ ਦੇ ਨਾਲ ਕਹਿੰਦੇ ਫਿਰ ਬਿੱਟੂ ਤੇ ਵੀ ਪਰਚਾ ਹੋਣਾ ਚਾਹੀਦਾ। ਤੇ ਬਿੱਟੂ ਤਾਂ ਕਹਿੰਦੇ ਔਜਲਾ ਸਾਹਿਬ ਕਿ ਘਰ ਦਾ ਬੰਦਾ ਮਲੂਕ ਵੀਰ ਜੀ। ਮੁਕੱਦਰ ਜੀ ਕਹਿੰਦੇ ਆ ਇਹ ਕਾਨੂੰਨ ਸਾਡੇ ਵਰਗੇ ਲੋਕਾਂ ਵਾਸਤੇ ਬਾਬਿਓ ਇਹਨਾਂ ਵਾਸਤੇ ਨਹੀਂ ਹੈ। ਤੇ ਔਜਲਾ ਸਾਹਿਬ ਕਹਿੰਦੇ ਅੱਖਾਂ ਭਰੀ ਖੜਾ ਉਹ ਚਿਹਰਾ ਛੱਡ ਆਉਣ ਨੂੰ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਸੰਤਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਔਜਲਾ ਸਾਹਿਬ ਕਹਿੰਦੇ ਸਿਆਸਤ ਵੀ ਥੋੜਾ ਡੌਗੀ ਦੀ ਫੋਟੋ ਬਣਾਈ ਹੈ ਸਾਡੇ ਵਾਲਾ ਟੋਮੀ ਹੈ। ਤੇ ਮੁਕੱਦਰ ਜੀ ਕਹਿੰਦੇ ਆ ਜਿਹੜੀ ਤੁਸੀਂ ਗੱਲ ਲਿਖੀ ਜਦੋਂ ਕਿਸੇ ਕੋਲ, ਹਾਂਜੀ ਸਾਂਝਾ ਕਰ ਦਿੱਤਾ ਜੀ। ਲਓ ਦੋਸਤੋ ਜਾਂਦੇ ਜਾਂਦੇ ਹੋਰ ਵਿਦੇਸ਼ੀ ਖ਼ਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ। ਤੇ ਹਾਈਕੋਰਟ ਦੀ ਗੱਲ ਆਪਾਂ ਕਰ ਲਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਪੰਜਾਬ ਹਿਮਾਚਲ ਚ ਸਰਹੱਦ ਤੇ ਐਂਟਰੀ ਟੈਕਸਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਆ ਤੇ 55 ਪੁਆਇੰਟਾਂ ਦੇ ਉੱਤੇ ਧਰਨੇ ਲਾਏ ਗਏ ਨੇ। ਅੱਜ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਗਰਾ ਮੋੜਾ ਟੋਲ ਪਲਾਜ਼ਾ ਵਿਖੇ ਕੀਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਕਾਰਨ ਹਿਮਾਚਲ ਨੂੰ ਜਾਣ ਅਤੇ ਉਥੋਂ ਆਉਣ ਵਾਲੀਆਂ ਜਿਹੜੀ ਆਵਾਜਾਈ ਹੈ ਕਰੀਬ 4 ਘੰਟੇ ਪ੍ਰਭਾਵਿਤ ਹੋਈ ਹੈ। ਦੂਸਰੇ ਪਾਸੇ ਮੱਛਰਾਂ ਦੀ ਗੱਲ ਕਰਦੇ ਹਾਂ, ਇੰਟਰਸਟਿੰਗ ਖ਼ਬਰ ਹੈ। ਫਿਨਲੈਂਡ ਦੇ ਵਿੱਚ ਤਾਂ ਕਾਫੀ ਸਮੇਂ ਤੋਂ ਇਹ ਜਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ ਤੇ ਗੂਗਲ ਜਿਹੜਾ ਅਮਰੀਕਾ ਦੇ ਵਿੱਚ ਪ੍ਰਯੋਗ ਕਰਨ ਦੀ ਇੱਛਾ ਰੱਖ ਰਿਹਾ। ਅਮਰੀਕਾ ਦੇ ਵਿੱਚ ਕਿਉਂ ਛੱਡੇ ਜਾਣ ਦੀ ਜਿਹੜੀ ਗੱਲ ਹੋ ਰਹੀ ਹੈ, 6.4 ਕਰੋੜ ਮੱਛਰ। ਪਹਿਲੀ ਨਜ਼ਰੇ ਵਾਤਾਵਰਣ ਦੇ ਵਿੱਚ ਲੱਖਾਂ ਮੱਛਰ ਛੱਡਣ ਦੀ ਗੱਲ ਸੁਣਨ ਦੇ ਵਿੱਚ ਅਜੀਬ ਤੇ ਉਲਟੀ ਲੱਗ ਸਕਦੀ ਹੈ ਹਰ ਕਿਸੇ ਨੂੰ, ਪਰ ਗੂਗਲ ਦਾ ਜਿਹੜਾ ਮੰਨਣਾ ਹੈ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਵਿਰੁੱਧ ਜੰਗ ਦੇ ਵਿੱਚ ਇਹ ਇੱਕ ਬਹੁਤ ਹੀ ਵਧੀਆ ਹਥਿਆਰ ਸਾਬਤ ਹੋ ਸਕਦਾ। ਇਹ ਟੈਕਨੋਲੋਜੀ ਜਿਹੜੀ ਹੈ ਦਿੱਗਜ ਕੰਪਨੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਲੈਬਾਰਟਰੀ ਲੈਬ ਦੇ ਵਿੱਚ ਤਿਆਰ ਕੀਤੇ ਗਏ ਮੱਛਰ ਨੇ। 6.4 ਕਰੋੜ ਜਿਹੜੇ ਨੇ ਮੱਛਰ ਹੈ ਉਹਨਾਂ ਨੂੰ ਛੱਡਣ ਦੇ ਲਈ ਮਨਜ਼ੂਰੀ ਮੰਗ ਰਹੀ ਹੈ ਕਿ ਇਹਨੂੰ ਅਸੀਂ ਵਾਤਾਵਰਨ ਦੇ ਵਿੱਚ ਜਿਹੜਾ ਛੱਡ ਸਕੀਏ। ਇਹ ਇੱਕ ਜੈਵਿਕ ਜਿਹੜੀ ਆਬਾਦੀ ਨਿਯੰਤਰਣ ਹੈ ਜਿਹਨੂੰ ਕਿ ਬਾਇਓਲੋਜੀਕਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਦਾ ਹਿੱਸਾ ਦੱਸਿਆ, ਜਿਸਦਾ ਉਦੇਸ਼ ਅਸਲ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘਟਾਉਣਾ। ਇਸ ਪ੍ਰਸਤਾਵ ਦੀ ਇਸ ਵੇਲੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਜਿਹੜੀ ਹੈ EPA US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ 2 ਸਾਲਾਂ ਦੇ ਵਿੱਚ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿੱਚ ਲੱਖਾਂ ਖਾਸ ਤੌਰ ਦੇ ਉੱਤੇ ਤਿਆਰ ਕੀਤੇ ਗਏ ਜਿਹੜੇ ਨਰ ਮੇਲ ਜਿਹੜੇ ਨੇ ਮੇਲ ਮੱਛਰ ਛੱਡੇ ਜਾਣਗੇ ਜੋ ਕਿ ਜਿਹੜੇ ਨੇ ਉਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਮੱਛਰ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਗੇ ਅਤੇ ਉਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨਗੇ। US ਇਰਾਨ ਜਿਹੜਾ ਕੰਫਲਿਕਟ ਚੱਲ ਰਿਹਾ ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਬੰਬ ਸੁੱਟਿਆ ਫਿਰ ਤੋਂ ਅਤੇ ਕੁਵੈਤ ਤੇ ਹੋਏ ਡਰੋਨ ਹਮਲੇ ਦੇ ਵਿੱਚ ਜਿਹੜਾ ਮਿਜ਼ਾਈਲ ਵੀ ਸ਼ਾਮਲ ਨੇ। ਇਰਾਨ ਵੱਲੋਂ ਹਫ਼ਤੇ ਦੇ ਅਖੀਰ ਦੇ ਵਿੱਚ ਇੱਕ ਅਮਰੀਕੀ MQ-1 ਪ੍ਰੀਡੇਟਰ ਡਰੋਨ ਨੂੰ ਮਾਰ ਗਿਰਾਉਣ ਤੋਂ ਬਾਅਦ ਜਵਾਬ ਦੇ ਵਿੱਚ ਅਮਰੀਕਾ ਨੇ ਇਰਾਨ ਦੇ ਰਡਾਰ ਅਤੇ ਡਰੋਨ ਕੰਟਰੋਲ ਸੈਂਟਰਾਂ ਦੇ ਉੱਤੇ ਫਿਰ ਤੋਂ ਬੰਬ ਸੁੱਟੇ ਹੈ। ਅਮਰੀਕੀ ਫੌਜਾਂ ਨੇ ਜਿਹੜਾ ਫੌਜ ਨੇ ਸੋਮਵਾਰ ਨੂੰ ਅੱਜ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਹੈ ਮੰਨਿਆ ਕਿ ਅਸੀਂ ਕੀਤਾ। ਇਰਾਨ ਨੇ ਜਿਹੜਾ ਜਵਾਬੀ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਦੇ ਦੌਰਾਨ ਕੁਵੈਤ ਨੇ ਕਿਹਾ ਕਿ ਉਸ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਨਿਸ਼ਾਨੇ ਤੱਕ ਜਿਹੜਾ ਪਹੁੰਚਾਉਣ ਤੋਂ ਰੋਕਣ ਦੇ ਲਈ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਏਅਰ ਡਿਫੈਂਸ ਸਿਸਟਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਤ ਲਗਾਤਾਰ ਹੋਰ ਜਿਹੜੇ ਖਰਾਬ ਹੋ ਰਹੇ ਨੇ ਸੁਧਰਨ ਦੀ ਬਜਾਏ ਤੇ ਇਜ਼ਰਾਈਲ ਨੇ ਲਿਬਨਾਨ ਦੇ ਅੰਦਰ ਜਿਹੜਾ ਲਿਤਾਨੀ ਨਦੀ ਤੋਂ ਅੱਗੇ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ ਤੇ ਜਦੋਂ ਕਿ ਦੂਜੇ ਪਾਸੇ ਹਿਜ਼ਬੁੱਲਾ ਸੰਗਠਨ ਵੀ ਇਜ਼ਰਾਈਲ ਦੇ ਉੱਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ। ਇਸੇ ਤਰ੍ਹਾਂ ਇਰਾਨ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰਨ ਦੀ ਜਿਹੜੀ ਗੱਲ ਕਰ ਰਿਹਾ ਕਿ ਬੰਦ ਕਰਾਂਗੇ। ਹਾਰਮੁਜ਼ ਜਲਡਮਾਰੂ ਜਿਹੜਾ ਸਟਰੇਟ ਆਫ ਹਾਰਮੁਜ਼ ਨੂੰ ਜਿਹੜਾ ਕਰ ਸਕਦਾ ਹੈ ਬੰਦ। ਇਰਾਨੀ ਨਿਊਜ਼ ਏਜੰਸੀ ਦੀ ਜਿਹੜੀ ਰਿਪੋਰਟ ਲੱਗੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਇੱਕ ਹੋਰ ਸਖ਼ਤ ਸ਼ਾਂਤੀ ਪ੍ਰਸਤਾਵ ਵਾਪਸ ਭੇਜਿਆ। ਇਜ਼ਰਾਈਲ ਨੇ ਲਿਬਨਾਨ ਦੇ ਵਿੱਚ ਆਪਣੇ ਹਮਲੇ ਜਾਰੀ ਰੱਖੇ ਨੇ ਤੇ ਦੱਖਣੀ ਲਿਬਨਾਨ ਦੇ ਵਿੱਚ 900 ਸਾਲ ਪੁਰਾਣੇ ਬਿਊਫੋਰਟ ਕਿਲਾ ਕੈਸਲ ਜਿਹੜਾ ਅਤੇ ਇੱਕ ਰਣਨੀਤਿਕ ਪਹਾੜੀ ਚੋਟੀ ਦੇ ਉੱਤੇ ਕਬਜ਼ਾ ਕਰ ਲਿਆ। ਇਰਾਨ ਦੀ ਤਸਨੀਮ ਜਿਹੜੀ ਏਜੰਸੀ ਹੈ ਨਿਊਜ਼ ਏਜੰਸੀ ਉਹਨੇ ਸੋਮਵਾਰ ਅੱਜ ਜਿਹੜੇ ਸਪਸ਼ਟ ਕੀਤਾ ਕਿ ਲਿਬਨਾਨ ਦੇ ਉੱਤੇ ਹੋਏ ਹਮਲਿਆਂ ਕਾਰਨ ਤਹਿਰਾਨ ਦੀ ਗੱਲਬਾਤ ਕਮੇਟੀ ਵਿਚੋਲੀਆਂ ਰਾਹੀਂ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰ ਰਹੀ ਹੈ ਤੇ ਕੋਈ ਗੱਲਬਾਤ ਨਹੀਂ ਹੋਏਗੀ ਕਹਿੰਦੇ ਹੁਣ। ਜਦੋਂ ਕਿ 3 ਮਹੀਨਿਆਂ ਤੋਂ ਚੱਲ ਰਹੀ ਇਰਾਨ ਜੰਗ ਨੂੰ ਖਤਮ ਕਰਨ ਦੇ ਲਈ ਕੂਟਨੀਤਿਕ ਯਤਨ ਜਿਹੜੇ ਸਨ ਜਾਰੀ ਨੇ। ਏਜੰਸੀ ਨੇ ਕਿਹਾ ਕਿ ਇਰਾਨ ਅਤੇ ਰੈਸਿਸਟੈਂਸ ਫਰੰਟ ਜਿਹੜਾ ਜਿਸ ਦੇ ਵਿੱਚ ਜਮਨ ਲਿਬਨਾਨ ਅਤੇ ਇਰਾਕ ਵਿੱਚ ਉਸਦੇ ਸ਼ੀਆ ਸਹਿਯੋਗੀ ਸ਼ਾਮਲ ਨੇ ਉਨ੍ਹਾਂ ਨੇ ਇਜ਼ਰਾਈਲ ਅਤੇ ਉਸਦੇ ਸਮਰਥਕਾਂ ਨੂੰ ਸਜ਼ਾ ਦੇਣ ਦੇ ਲਈ ਹਾਰਮੁਜ਼ ਜਲਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਅਤੇ ਬਾਬ ਅਲ ਮਦਬ ਜਲਡਮਰੂ ਸਮੇਤ ਹੋਰ ਮੋਰਚਿਆਂ ਨੂੰ ਸਰਗਰਮ ਕਰਨ ਦਾ ਜਿਹੜਾ ਏਜੰਡਾ ਤੈਅ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਵੀਕਐਂਡ ਦੇ ਦੌਰਾਨ ਸ਼ਨੀਵਾਰ ਤੇ ਐਤਵਾਰ ਦੇ ਵਿਚਕਾਰ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸਨ ਤੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਸੋਮਵਾਰ ਜਿਹੜਾ ਅੱਜ ਉਨ੍ਹਾਂ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੇ ਵੀ ਜਵਾਬ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। 3 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਚੱਲ ਰਹੀਆਂ ਵਾਰਤਾਵਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਦੀ ਲੜੀ ਦੇ ਵਿੱਚ ਇਹ ਸਭ ਤੋਂ ਜਿਹੜਾ ਤਾਜ਼ਾ ਹਮਲਾ ਦੱਸਿਆ ਜਾ ਰਿਹਾ। ਦੂਸਰੇ ਪਾਸੇ ਵਾਈਟ ਹਾਊਸ ਵਿਖੇ ਹੋਵੇਗੀ UFC ਫਾਈਟ ਜਿਹੜੀ ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵਾਈਟ ਹਾਊਸ ਦੇ ਉੱਤੇ ਸਾਊਥ ਲਾਨ ਜਿਹੜਾ ਹਿੱਸਾ ਉੱਥੇ ਸਾਈਡ ਦੇ ਉੱਤੇ UFC ਫਾਈਟ ਕਰਵਾਉਣ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਲੱਗਿਆ ਸੀ ਕਿ ਉਹ ਮਜ਼ਾਕ ਕਰ ਰਿਹਾ। ਕਹਿੰਦਾ ਕਿ ਅਸੀਂ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਫਾਈਟ ਕਰਵਾਉਣ ਜਾ ਰਹੇ ਹਾਂ, ਇਸ ਦੇ ਬਾਰੇ ਸੋਚੋ ਜ਼ਰਾ। ਟਰੰਪ ਨੇ ਪਿਛਲੇ ਜੁਲਾਈ ਦੇ ਵਿੱਚ ਆਇਓਵਾ ਦੇ ਵਿੱਚ ਜਿਹੜਾ ਸੀ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਸਨਮਾਨ ਦੇ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਸੀ। ਹੁਣ ਲਗਭਗ 1 ਸਾਲ ਦੇ ਬਾਅਦ ਇਹ ਵਿਚਾਰ ਜਿਹੜਾ ਹਕੀਕਤ ਬਣਨ ਜਾ ਰਿਹਾ। ਨਿਰਮਾਣ ਕਰਮਚਾਰੀ ਜਿਹੜੇ ਨੇ 14 ਜੂਨ ਨੂੰ ਹੋਰ ਜਿਹੜਾ ਹੋਣ ਵਾਲੀ ਇਸ ਫਾਈਟ ਦੇ ਲਈ ਸਾਊਥ ਲਾਨ ਦੇ ਉੱਤੇ ਇੱਕ ਜਿਹੜਾ ਫਾਈਟ ਕੇਜ ਯਾਨੀ ਲੜਾਈ ਵਾਲਾ ਜਿਹੜਾ ਪਿੰਜਰਾ ਹੈ ਬੇਸ ਹੈ ਜਿਹੜਾ ਬਣਾਉਣਗੇ ਤਿਆਰ ਕਰ ਰਹੇ ਨੇ ਤੇ ਵਾਈਟ ਹਾਊਸ ਹੁਣ ਇੱਕ ਵਿਸ਼ਾਲ ਆਰਚਡ ਲਾਈਟਿੰਗ ਗ੍ਰਿਡ ਦੇ ਸਾਹਮਣੇ ਜਿਹੜਾ ਛੋਟਾ ਦਿਖਾਈ ਦੇ ਰਿਹਾ ਜਿਸ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹੜਾ UFC ਦਾ ਜਿਹੜਾ ਦਾ ਕਲੋ ਕਹਿੰਦੇ ਹੈ ਜਦੋਂ ਫਾਈਟਰ ਆਪਣੇ ਦਸਤਾਨੇ ਪਾ ਕੇ ਕੇਜ ਪਿੰਜਰੇ ਦੇ ਅੰਦਰ ਜਾਣਗੇ ਤਾਂ 90,000 ਤੋਂ ਵੱਧ ਲੋਕ ਉਨ੍ਹਾਂ ਨੂੰ ਮੁਕਾਬਲਾ ਕਰਦੇ ਦੇਖਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇਕੱਠੇ ਹੋਣਗੇ। ਦੂਸਰੇ ਪਾਸੇ ਜ਼ੇਲੈਂਸਕੀ ਪੁਤਿਨ ਨੂੰ ਜਿਹੜਾ ਮਿਲਣ ਦੇ ਲਈ ਤਿਆਰ ਨੇ ਪੱਬਾਂ ਭਰ ਹੋਏ ਹੈ। CBS ਨਿਊਜ਼ ਹੈ ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਦਾ ਜਿਹੜਾ ਕਹਿਣਾ ਹੈ ਕਿ ਯੁਕਰੇਨ ਰੂਸ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਅਮਰੀਕੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਰੂਸੀ

ਇਸ ਦੇ ਨਾਲ ਹੀ ਯੁੱਧ ਮਾਹਰ ਜਿਹੜੇ ਉਹ ਕਹਿੰਦੇ ਨੇ ਕਿ ਜ਼ੇਲੈਂਸਕੀ ਦੁਆਰਾ ਦੱਸੀ ਗਈ ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਸਹੀ ਦਿਸ਼ਾ ਦੇ ਵਿੱਚ ਦੱਸੀ ਗਈ ਹੈ। ਹਾਲਾਂਕਿ ਨਵੇਂ ਭਰਤੀ ਕੀਤੇ ਗਏ ਜਿਹੜੇ ਸੈਨਿਕਾਂ ਦੀ ਗਿਣਤੀ ਗੁਆਚੇ ਹੋਏ ਸੈਨਿਕਾਂ ਦੀ ਗਿਣਤੀ ਦੇ ਨਾਲ ਥੋੜੀ ਘੱਟ ਦੱਸੀ ਗਈ ਹੈ। ਦੂਸਰੇ ਪਾਸੇ ਆਖਰੀ ਖਬਰ ਵੱਲ ਵੱਧਦੇ ਹਾਂ। ਲਓ ਜੀ, ਬਨਾਨਾ ਇੱਕ ਕੇਲੇ ਦੀ ਜਿਹੜੀ ਸੀ ਪ੍ਰਦਰਸ਼ਨੀ ਸੀ, ਉਹ 62 ਕਰੋੜ ਦਾ ਕੇਲਾ ਸੀ। ਉਹਨੂੰ ਪਹਿਲਾਂ ਵੀ ਜਿਹੜਾ ਚੋਰੀ ਕਰਨ ਦੀ ਜਾਂ ਕੀਤੀ ਗਈ ਸੀ ਕੋਸ਼ਿਸ਼, ਆਮ ਜਿਹੜਾ ਅਸਲੀ ਕੇਲਾ ਸੀ, ਤੇ ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ ਜਿਹੜਾ ਕੇਲਾ ਹੈ ਗਾਇਬ ਹੋ ਗਿਆ ਤੇ ਪੁਲਿਸ ਨੂੰ ਭਾਜੜਾਂ ਪਈਆਂ ਨੇ। ਤੇ ਆਮ ਹੀ ਕੇਲੇ ਵਾਂਗੂ ਸੀ, ਪਰ ਉਹ ਇੱਕ ਜਿਹੜਾ ਮਸ਼ਹੂਰ ਜਿਹੜਾ ਕਲਾਕ੍ਰਿਤੀ ਵਾਲਾ ਬੰਦਾ ਹੈ, ਉਹਨੇ ਜਿਹੜਾ ਇੱਕ ਕੰਧ ਦੇ ਉੱਤੇ ਉਹਨੂੰ ਜਿਹੜੀ ਆਪਣੀ ਟੇਪ ਦੇ ਨਾਲ ਮਤਲਬ ਕਿ ਉਦਾਂ ਹੀ ਲਾ ਦਿੱਤਾ ਸੀ, ਤੇ ਉਹ ਜਿਹੜਾ ਸੀਗਾ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਉਹ ਲੱਖਾਂ ਰੁਪਈਆਂ ਦੇ ਵਿੱਚ ਵਿਕਿਆ ਸੀ ਪ੍ਰਦਰਸ਼ਨੀ ਦੇ ਵਿੱਚ। ਫਰਾਂਸ ਦੇ ਸੈਂਟਰ ਪੋਮਪੀਡੋ ਮੇਟਸ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਆਧੁਨਿਕ ਕਲਾਕ੍ਰਿਤੀਆਂ ਦੇ ਵਿੱਚੋਂ ਇੱਕ ਦੀ ਕਾਮੇਡੀਅਨ ਦਾ ਕੇਲਾ ਚੋਰੀ ਹੋ ਗਿਆ। ਇਹ ਕਲਾਕ੍ਰਿਤੀ ਮਸ਼ਹੂਰ ਇਤਾਲਵੀ ਕਲਾਕਾਰ ਮੋਰੀਜ਼ੀਓ ਕੈਟੇਲਨ ਦੇ ਦੁਆਰਾ ਬਣਾਈ ਗਈ ਸੀ, ਜਿਹਦੇ ਵਿੱਚ ਇੱਕ ਅਸਲੀ ਕੇਲੇ ਨੂੰ ਕੰਧ ਦੇ ਨਾਲ ਟੇਪ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਜਾਇਬ ਘਰ ਪ੍ਰਸ਼ਾਸਨ ਦੇ ਅਨੁਸਾਰ ਕੱਲ ਬੀਤੇ ਸ਼ਨੀਵਾਰ ਨੂੰ ਇੱਕ ਸੁਰੱਖਿਆ ਗਾਰਡ ਨੇ ਦੇਖਿਆ ਕਿ ਕਲਾਕ੍ਰਿਤੀ ਦਾ ਜਿਹੜਾ ਮੁੱਖ ਹਿੱਸਾ ਹੈ, ਜਾਣੀ ਕਿ ਮਤਲਬ ਕਿ ਕੇਲਾ, ਉਹ ਗਾਇਬ ਹੀ ਹੋ ਗਿਆ, ਸਿਰਫ ਟੇਪ ਹੀ ਰਹਿ ਗਈ ਉੱਥੇ। ਇਸ ਮਗਰੋਂ ਇੱਕ ਅਣਜਾਣ ਵਿਅਕਤੀ ਦੇ ਵਿਰੁੱਧ ਅਪਰਾਧਿਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਕਲਾਕ੍ਰਿਤੀ ਦੇ ਵਿੱਚ ਵਰਤਿਆ ਜਾਣ ਵਾਲਾ ਕੇਲਾ ਨਾਸ਼ਵਾਨ ਹੈ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ। ਇਸ ਦੇ ਲਈ ਇਸ ਨੂੰ ਹਰ 3 ਦਿਨਾਂ ਦੇ ਵਿੱਚ ਬਦਲਿਆ ਜਾਂਦਾ ਹੈ। ਚੋਰੀ ਤੋਂ ਬਾਅਦ ਅਜਾਇਬ ਘਰ ਨੇ ਤੁਰੰਤ ਜਿਹੜਾ ਕੇਲੇ ਨੂੰ ਇੱਕ ਨਵੇਂ ਜਿਹੜਾ ਨਾਲ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਪ੍ਰਦਰਸ਼ਨੀ ਜਾਰੀ ਰੱਖੀ, ਮਤਲਬ ਕਿ ਮਹਿਸੂਸ ਨਹੀਂ ਹੋਣ ਦਿੱਤਾ ਕਿ ਭਾਈ ਉਹ ਚੋਰੀ ਹੋ ਗਿਆ। 2024 ਦੇ ਵਿੱਚ ਇਹ ਕਲਾਕ੍ਰਿਤੀ $62 ਲੱਖ ਦੇ ਵਿੱਚ ਵਿਕੀ ਸੀ, ਤੇ ਕਲਾਕ੍ਰਿਤੀ 2024 ਦੇ ਵਿੱਚ ਕ੍ਰਿਪਟੋ ਕਰੰਸੀ ਉਦਮੀ ਜਸਟਿਨਸਨ ਦੁਆਰਾ $62 ਲੱਖ ਕਰੀਬ $52 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਵਿੱਚ ਖਰੀਦੀ ਗਈ ਸੀ। ਖਰੀਦਦਾਰੀ ਤੋਂ ਕੁਝ ਦਿਨਾਂ ਦੇ ਬਾਅਦ ਜਸਟਿਨਸਨ ਮੀਡੀਆ ਦੇ ਸਾਹਮਣੇ ਕੇਲਾ ਖਾ ਕੇ ਸੁਰਖੀਆਂ ਦੇ ਵਿੱਚ ਆਏ ਸੀ। ਜੁਲਾਈ 2025 ਦੇ ਵਿੱਚ ਵੀ ਇੱਕ ਸੈਲਾਨੀ ਨੇ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਉਸੇ ਕਲਾਕ੍ਰਿਤੀ ਦੇ ਵਿੱਚੋਂ ਇੱਕ ਕੇਲਾ ਵੀ ਖਾਧਾ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਨੂੰ ਇੱਕ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਕਲਾਕਾਰ ਕੈਟੇਲਨ ਨੇ ਜਿਹੜਾ ਫਿਰ ਮਜ਼ਾਕ ਦੇ ਵਿੱਚ ਟਿੱਪਣੀ ਕੀਤੀ ਕਿ ਉਸ ਨੂੰ ਅਫਸੋਸ ਹੈ ਕਿ ਸੈਲਾਨੀ ਨੇ ਸਿਰਫ ਕੇਲਾ ਖਾਧਾ ਹੈ, ਟੇਪ ਨਹੀਂ ਖਾ ਲਈ। ਲਓ ਜੀ, ਇੱਦਾਂ ਦੇ ਵੀ ਹਾਲਾਤ ਨੇ। ਇੱਕ ਜਿਹੜਾ ਕੰਧ ਦੇ ਉੱਤੇ ਆਮ ਲਾਇਆ ਕੇਲਾ ਤੇ ਉਹ ਜੀ ਪਹਿਲਾਂ $62 ਲੱਖ ਚ ਵਿਕਦਾ ਹੈ ਤੇ ਉਸ ਤੋਂ ਬਾਅਦ ਪਹਿਲਾਂ ਉਹ $52 ਲੱਖ ਚ ਵਿਕਦਾ ਹੈ ਤੇ ਬਾਅਦ ਦੇ ਵਿੱਚ ਉਸਨੂੰ ਜਿਹੜਾ $62 ਲੱਖ ਦੇ ਵਿੱਚ ਜਿਹੜਾ ਵੇਚਿਆ ਜਾਂਦਾ ਹੈ, $52 ਕਰੋੜ ਰੁਪਈਆ ਬਣ ਜਾਂਦਾ ਹੈ 62 ਲੱਖ ਦਾ ਜੀ ਕੇਲਾ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਇੱਦਾਂ ਦੇ ਵੀ ਲੋਕ ਹੈਗੇ ਆ ਜੀ ਕਲਾਕ੍ਰਿਤੀਆਂ ਵਾਲੇ, ਤੇ ਕਮਾਈ ਦਾ ਸਾਧਨ, ਕੁਝ ਨਾ ਕੁਝ ਵਾਇਰਲ ਹੋਣਾ ਚਾਹੀਦਾ, ਚੱਕ ਦਿੰਦੇ ਅਗਲੇ ਕੰਮ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਵੀ ਸਾਂਝੇ ਕੀਤੇ ਆ, ਤੇ ਨਾਲ ਦੀ ਨਾਲ ਫਿਰ ਆਪਾਂ ਇੱਥੇ ਅੱਜ ਲੈਂਦੇ ਹਾਂ ਅੱਗੇ। ਥੋੜੀ ਜਿਹੀ ਥਕਾਵਟ ਵੀ ਮਹਿਸੂਸ ਹੋ ਰਹੀ ਹੈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਵੇਗੀ ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਲਿਖਣ ਪੜ੍ਹਨ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਦੌਰਾਨ ਗਲਤੀ ਹੋਈ ਹੋਵੇ ਤੇ ਮਾਫ਼ੀ ਚਾਹਵਾਂਗਾ ਗੁਸਤਾਖੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਚੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਹੋਏਗੀ ਤੇ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ ਅੱਜ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ ਤੇ ਇਨ੍ਹਾਂ ਮੁਲਕਾਂ ਦੇ ਵਿਚ ਛੁੱਟੀਆਂ ਦਾ ਮਾਹੌਲ ਜਿਹੜਾ ਬਣ ਚੁੱਕਿਆ। ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਹੋ ਚੱਲੀਆਂ ਨੇ, ਕੱਲ ਦਾ ਇਕ ਘੰਟਾ ਦੋ ਘੰਟੇ ਜਾਂ ਸੈਲੀਬ੍ਰੇਸ਼ਨ ਜਿਹੜੀ ਹੈ ਸਰਟੀਫਿਕੇਟ ਹੱਥਾਂ ਦੇ ਵਿਚ ਲੈ ਕੇ ਤੇ ਬੱਚੇ ਘਰਾਂ ਦੇ ਵਿਚ ਆਉਣਗੇ ਤੇ ਖੁਸ਼ੀਆਂ ਮਨਾਉਣਗੇ ਤੇ ਨਾਲ ਦੀ ਨਾਲ ਅਗਸਤ ਤੱਕ ਇਨ੍ਹਾਂ ਮੁਲਕਾਂ ਦੇ ਵਿਚ ਸਕੂਲ ਜਿਹੜੇ ਨੇ ਬੰਦ ਰਹਿਣਗੇ। ਬਾਕੀ ਆਮ ਕਾਰੋਬਾਰ ਤੇ ਜ਼ਿੰਦਗੀ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਬੱਚਿਆਂ ਨੂੰ ਥੋੜਾ ਜਿਹਾ ਫੁਰਸਤ ਦਾ ਮਾਹੌਲ ਹੋਰ ਵੀ ਜਿਹੜਾ ਸਾਜ਼ਗਾਰ ਬਣੇਗਾ। ਤੇ ਮੌਸਮ ਦੇ ਵਿਚ ਤਬਦੀਲੀ ਆ ਰਹੀ ਹੈ, ਮੌਸਮ ਜਿਹੜਾ ਗਰਮ ਤੇ ਸਰਦ ਹਰਿਆਵਲ ਜਿਹੜੀ ਆ ਪੂਰੀ ਲਹਿਰਾ ਰਹੀ ਹੈ ਤੇ ਫਸਲਾਂ ਜਿਹੜੀਆਂ ਨੇ ਪੂਰੀਆਂ ਪੂਰੀਆਂ ਗਿੱਠ ਗਿੱਠ ਤਕਰੀਬਨ ਨਿਕਲ ਆਈਆਂ ਨੇ। ਹਾਲਾਤ ਤੇ ਕੁਦਰਤ ਜਿਹੜੀ ਹੈ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ। ਤੇ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੇ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿਚ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੀ ਗੱਲ ਪਾਉਂਦੇ ਹਾਂ ਤੇ ਨਾਲ ਦੀ ਨਾਲ ਅੱਜ ਦੇ ਸੈਗਮੈਂਟ ਦੇ ਵਿਚ ਆਪਣਾ ਸਿਲਸਿਲਾ ਚੱਲਦਾ ਹੈ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿਚੋਂ ਅਗਲੀ ਬਾਤ ਪਾਵਾਂਗੇ ਤੇ ਉਹਦੇ ਵਿਚੋਂ ਜਿਹੜੀ ਕਿਤਾਬ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਪੰਜਾਬ, ਉਹਦਾ ਲੜੀਵਾਰ ਭਾਗ ਤੁਹਾਨੂੰ ਅਗਲਾ ਜਿਹੜਾ ਸੁਣਾਵਾਂਗੇ, ਪੰਜਾਬ ਦੀ ਹਕੀਕਤ ਹਾਲਾਤ ਤੇ ਜਿਹੜਾ ਜੋ ਕੁਝ ਵੀ ਜੋਗ੍ਰਾਫਿਕ ਦੇ ਵਿਚ ਵਰਤਿਆ ਵਾਪਰਿਆ ਉਹਦਾ ਜ਼ਿਕਰ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦੀ ਨਾਲ ਦਰੁਸਤ ਕਰ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਪਰ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਜਲਦ ਤੋਂ ਜਲਦ ਖ਼ਬਰਾਂ ਦੇ ਨਾਲ ਨਾਲ ਜ਼ਰੂਰ ਜੁੜ ਜਿਆ ਕਰੋ, ਕਿਉਂਕਿ ਬਾਅਦ ਦੇ ਵਿਚ ਜਿਹੜੇ ਦੋਸਤ ਕਿਤਾਬਾਂ ਦੇ ਨਾਲ ਜੁੜਨਾ ਚਾਹੁੰਦੇ ਨੇ, ਕਿਤਾਬਾਂ ਨੂੰ ਸੁਣਨਾ ਚਾਹੁੰਦੇ ਨੇ, ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਨੇ ਤੇ ਉਹ ਆਪਣੀ ਜ਼ਿੰਦਗੀ ਦੇ ਵਿਚ ਕੁਝ ਨਾ ਕੁਝ ਹੋਰ ਵੀ ਜਿਹੜਾ ਪਲੱਸ ਕਰਨਾ ਚਾਹੁੰਦੇ ਆ ਗਿਆਨ ਦੇ ਸੰਬੰਧ ਦੇ ਵਿਚ, ਤਾਂ ਉਹਨਾਂ ਦਾ ਸਮਾਂ ਨਾ ਖਰਾਬ ਹੋਵੇ ਨਾਲ ਦੀ ਨਾਲ ਤੇ ਜਿੰਨੀ ਜਲਦੀ ਤੋਂ ਜਲਦੀ ਆਪਾਂ ਗੱਲਬਾਤ ਕਰ ਲਈ ਓਨਾ ਹੀ ਵੱਧ ਤੋਂ ਵੱਧ ਆਪਾਂ ਨਾਵਲ ਦੀ ਜਿਹੜੀ ਆ ਸਾਂਝ ਪਾ ਸਕਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ ਦੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਈ ਹੈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ US ਤੋਂ ਤੇ ਆਪਣੇ UAE ਤੋਂ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ। ਤੇ ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਪੰਜਾਬ ਦੇ ਵਿਚ ਅੱਜ ਚੋਣਾਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਦੇ ਵਿਚ ਵੀ ਕਿੰਤੂ ਪਰੰਤੂ ਜਾਂ ਹੋਰ ਸਾਰਾ ਸਿਲਸਿਲਾ ਵੀ ਚੱਲ ਰਿਹਾ ਤੇ ਦਾਅਵੇਦਾਰੀਆਂ ਵੀ ਨਾਲ ਨਾਲ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ। ਅੱਜ ਦੇ ਵਿਚਾਰ, 29 ਮਈ ਦਾ ਦਿਹਾੜਾ ਅੱਜ ਤੇ 29 ਮਈ 2026 ਕਹਿੰਦੇ ਨੇ ਕਿ ਬੰਦਾ ਜਦੋਂ ਡਿੱਗਦਾ ਹੈ ਉਹ ਆਪਣੇ ਲਾਲਚ ਤੇ ਅੰਦਰਲੀ ਕਮਜ਼ੋਰੀ ਦੇ ਕਾਰਨ ਡਿੱਗਦਾ ਹੈ, ਕੋਈ ਕਿਸੇ ਨੂੰ ਨਹੀਂ ਡਿੱਗਦਾ। 29 ਮਈ 1828 ਦੇ ਵਿਚ ਜਦੋਂ ਤੁਹਾਨੂੰ ਲੈ ਚੱਲਦੇ ਹਾਂ ਤੇ ਉਹਦੇ ਵਿਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਵਿਗਿਆਨੀ ਡੇਵੀਸਰ ਹਮਫੇਰੀ ਇੰਗਲੈਂਡ ਦਾ ਦੇਹਾਂਤ ਹੋਇਆ ਸੀ, ਜਿਹਨੇ ਬਿਜਲੀ ਦੀ ਖੋਜ ਕੀਤੀ। 1923 ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦੇ ਦਿੱਤਾ ਸੀ। 1953 ਦੇ ਵਿਚ ਸਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ ਆਪਣੇ 39ਵੇਂ ਜਨਮ ਦਿਨ ਦੇ ਵਿਚ ਤੇ ਹਲੇਰੀ ਐਡਮੰਡ ਮਾਊਂਟ ਐਵਰੈਸਟ ਦੇ ਚੋਟੀ ਦੇ ਉੱਤੇ ਜਿਹੜਾ ਉੱਪਰ ਚੜੇ ਸੀ 1953 ਦੇ ਵਿਚ। 1968 ਦੇ ਵਿਚ ਪਹਿਲਵਾਨ ਦਾਰਾ ਸਿੰਘ ਧਰਮੂ ਚੱਕ ਵਿਸ਼ਵ ਚੈਂਪੀਅਨ ਜਿਹੜਾ ਬਣੇ ਤੇ 1970 ਦੇ ਵਿਚ ਰੂਸ ਨੇ ਜ਼ਮੀਨ ਹੇਠ ਪ੍ਰਮਾਣੂ ਪ੍ਰੀਖਣ ਕੀਤਾ। 1987 ਦੇ ਵਿਚ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਨ ਵਾਲੇ ਚਰਨ ਸਿੰਘ ਹੁਣਾਂ ਦਾ ਦੇਹਾਂਤ ਹੁੰਦਾ ਹੈ। ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਖੋਜ ਕੀਤੀ ਹੈ ਸਰ ਹਮਫੈਰੀ ਦਾ, ਬਿਜਲੀ ਰਸਾਇਣਿਕ ਵਿਗਿਆਨੀ ਸਨ ਉਹ ਡੇਵੀ ਸਰ ਹਮਫੈਰੀ, ਉਹਨਾਂ ਦਾ ਜਨਮ ਇੰਗਲੈਂਡ ਦੇ ਵਿਚ ਹੁੰਦਾ ਹੈ 17 ਦਸੰਬਰ 1778 ਨੂੰ। ਬਚਪਨ ਤੋਂ ਹੀ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਇਸ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹੀਆਂ ਕਿਤਾਬਾਂ ਵਿੱਚੋਂ ਬਾਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਦੇ ਵਿੱਚ ਕੈਮਿਸਟ ਲੱਗ ਗਿਆ ਤੇ ਉੱਥੇ ਕੈਮਿਸਟਰੀ ਦੇ ਨਾਲ ਸੰਬੰਧਿਤ ਪ੍ਰਯੋਗ ਜਿਹੜੇ ਕਰਦਾ ਰਹਿੰਦਾ ਸੀ। ਗੈਸਾਂ ਦੇ ਸਿਹਤ ਦੇ ਉੱਪਰ ਪੈਂਦੇ ਪ੍ਰਭਾਵ ਜਾਣਨ ਦੇ ਲਈ 1798 ਦੇ ਵਿੱਚ ਨਿਊਮੈਟਿਕ ਇੰਸਟੀਟਿਊਟ ਦੇ ਵਿੱਚ ਦਾਖਲ ਹੋਇਆ। ਉਹਨੇ ਨਾਈਟਰਸ ਗੈਸ ਜਿਹੜੀ ਆ ਹਸਾਉਣ ਵਾਲੀ, ਜਿੱਦਾਂ ਕਿ ਆਪਾਂ ਉਹ ਜਿਹੜਾ ਬਲੂਨ ਦੇ ਵਿੱਚ ਵੀ ਪਾਉਂਦੇ ਹਾਂ ਜਿਹੜੇ ਆਪਾਂ ਨੂੰ ਉੱਪਰ ਉੜ ਜਾਂਦੇ ਆ ਗੈਸ ਦੇ ਲਈ, ਗੈਸ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ ਤਾਂ ਜੇ ਉਹਨੂੰ ਤੁਸੀਂ ਮਤਲਬ ਕਿ ਬਰੀਥ ਕਰਦੇ ਹੋ ਉਹਦੇ ਨਾਲ ਤੇ ਬੰਦਾ ਮਤਲਬ ਕਿ ਆਵਾਜ਼ ਵੀ ਉਹਦੀ ਡਿਫਰੈਂਟ ਤਰ੍ਹਾਂ ਦੀ ਆਉਂਦੀ ਹੈ ਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਤੇ ਜਿਹੜੀ ਸੀ ਹਸਾਉਣ ਵਾਲੀ ਗੈਸ ਸੀ ਉਹ ਨਾਈਟਰਸ ਗੈਸ, ਉਹ ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਨ ਦੇ ਵਿੱਚ ਮੁਹਾਰਤ ਸੀ। ਉਹਨੇ ਕਈ ਯੋਗਕਾਂ ਨੂੰ ਜਿਹੜਾ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ ਸੀ। ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਤੇ ਕਲੋਰਿਨ ਗੈਸ ਦੀ ਖੋਜ ਕੀਤੀ। ਨਾਈਟ੍ਰੋਜਨ ਤੇ ਤਜਰਬੇ ਕਰਦਿਆਂ ਹੋਇਆਂ ਅੱਖਾਂ ਦੀ ਉਹਦੀ ਰੋਸ਼ਨੀ ਨੂੰ ਨੁਕਸਾਨ ਹੋਇਆ। ਫਿਰ ਉਸਦੀ ਮੁਲਾਕਾਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਦੇ ਨਾਲ ਹੋਈ ਤੇ ਫਰਾਂਸ ਦੀ ਇੰਗਲੈਂਡ ਦੇ ਨਾਲ 1813 ਦੇ ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਜਿਹੜਾ ਸੀ ਉਹਦਾ ਫਰਾਂਸ ਪਹੁੰਚਣ ਦੇ ਉੱਤੇ ਨੈਪੋਲੀਅਨ ਨੇ ਸਵਾਗਤ ਕੀਤਾ ਸੀ। ਇੱਥੇ ਆਇਓਡੀਨ ਦੀ ਜਿਹੜੀ ਖੋਜ ਕੀਤੀ ਗਈ ਫਿਰ ਤੇ ਹੀਰਾ ਜਲਾ ਕੇ ਉਹਨੂੰ ਸਾੜ ਕੇ ਉਸਨੂੰ ਕਾਰਬਨ ਸਾਬਤ ਕੀਤਾ ਗਿਆ। ਕੋਲੇ ਦੀਆਂ ਖਾਣਾਂ ਦੇ ਵਿੱਚ ਮਿਥੇਨ ਵਰਗੀਆਂ ਬਲਨਸ਼ੀਲ ਗੈਸਾਂ ਦੇ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਜਿਹੜਾ ਡੇਵੀ ਲੈਂਪ ਇਜ਼ਾਦ ਕੀਤਾ ਗਿਆ ਤੇ 29 ਮਈ 1829 ਨੂੰ ਉਸਦੀ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ। ਤੇ ਉਹਨੇ ਕਿਹਾ ਸੀ ਕਿ ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ, ਜੇ ਆਪਾਂ ਗਲਤੀਆਂ ਕਰਾਂਗੇ ਤੇ ਤਾਂ ਹੀ ਆਪਾਂ ਸਿੱਖਾਂਗੇ। ਦੂਸਰੇ ਪਾਸੇ ਗੱਲ ਆਉਂਦੀ ਹੈ, ਕਈ ਲੋਕ ਘਬਰਾ ਜਾਂਦੇ ਹੈ ਮੌਂਕੀ ਪੌਕਸ ਦੀ, ਪਰ ਇਹ ਜਿਹੜੀ ਅਡਲਟ ਲੋਕਾਂ ਦੇ ਲਈ ਕਾਫੀ ਜਿਹੜੀ ਖਤਰਨਾਕ ਬਿਮਾਰੀ ਹੈ। ਜਦੋਂ ਬਚਪਨ ਦੇ ਵਿੱਚ ਆਉਂਦੀ ਹੈ ਤਾਂ ਇੰਨੀ ਡੇਂਜਰਸ ਨਹੀਂ ਹੁੰਦੀ ਨੇ, ਕਈ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਵੀ ਹੋ ਜਾਂਦੀਆਂ ਨੇ। ਇਹ ਮੌਂਕੀ ਪੌਕਸ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦੇ ਆ, ਹਰ ਕਿਸੇ ਦੇ ਉੱਤੇ ਹੋ ਸਕਦੇ ਆ। ਮੇਰੇ ਆਪਣੇ ਵੀ ਇੱਥੇ ਜਿਹੜਾ ਫਿਨਲੈਂਡ ਦੇ ਵਿੱਚ ਜਦੋਂ ਬੱਚੇ ਛੋਟੇ ਸੀ ਤੇ ਉਦੋਂ ਉਹਨਾਂ ਤੋਂ ਮੈਨੂੰ ਵੀ ਹੋਇਆ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਸੀ। ਤੇ ਉਹ ਜਿੱਦਾਂ ਕਿ ਇੱਕ ਪਾਣੀ ਦੇ ਛਾਲੇ ਜੇ ਬਣ ਜਾਂਦੇ ਆ ਸਰੀਰ ਦੇ ਉੱਤੇ ਤੇ ਉਹ ਇੱਕੋ ਵਾਰੀ ਹੁੰਦੇ ਆ, 2-3 ਦਿਨ ਰਹਿੰਦੇ ਆ, ਆਰਾਮ ਆ ਜਾਂਦਾ, ਉਹਦੇ ਕੋਈ ਇੰਨਾ ਡੇਂਜਰਸ ਨਹੀਂ ਬੱਚਿਆਂ ਦੇ ਲਈ। ਪਰ ਜਿਹੜੇ ਅਡਲਟ ਨੇ ਉਹਨਾਂ ਦੇ ਲਈ ਜ਼ਰੂਰ ਡੇਂਜਰਸ ਹੈ, ਉਹ ਜ਼ਰੂਰ ਜਦੋਂ ਉਹਨਾਂ ਨੂੰ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੌਂਕੀ ਪੌਕਸ ਹੁੰਦੇ ਆ ਤਾਂ ਉਹ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਡਾਕਟਰ ਦੀ। ਉਹ ਤੋਂ ਬਗੈਰ ਕੋਈ ਵੀ ਦਾਰੂ ਦਵਾ ਜਿਹੜੀ ਆ ਆਪ ਮੁਹਾਰੇ ਨਹੀਂ ਕਰਨੀ ਚਾਹੁੰਦੀ, ਦੇਸੀ ਇਲਾਜ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿੰਦਗੀ ਵੀ ਜਿਹੜੀ ਆ ਤੁਹਾਡੇ ਤੋਂ ਖੋ ਸਕਦੀ ਹੈ ਜਦੋਂ ਅਡਲਟ ਸਮੇਂ ਦੇ ਵਿੱਚ ਤੁਹਾਨੂੰ ਇਹ ਹੁੰਦੀ ਹੈ ਮੌਂਕੀ ਪੌਕਸ। ਪਰ ਹੁੰਦੇ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆ, ਬਾਰ ਬਾਰ ਨਹੀਂ ਹੁੰਦੇ। ਮੌਂਕੀ ਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ, ਇਹ ਸਮਾਲ ਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸਦੀ ਲਾਗ ਘੱਟ ਹੈ, ਉਸ ਤੋਂ ਘੱਟ ਖਤਰਨਾਕ ਹੁੰਦਾ ਤੇ ਜ਼ਿਆਦਾਤਰ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਹੁੰਦਾ। ਮੱਧ ਅਤੇ ਦੱਖਣੀ ਅਫਰੀਕਾ ਦੇ ਦੂਰ ਦੁਰਾਡੇ ਇਲਾਕੇ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਨੇ। ਇਹ ਦੋ ਤਰ੍ਹਾਂ ਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਦੇ ਵਿੱਚੋਂ ਇੱਕ ਦੱਖਣੀ ਅਫਰੀਕਾ ਤੇ ਦੂਜਾ ਮੱਧ ਅਫਰੀਕਾ ਦੇ ਵਿੱਚ ਜਿਹੜਾ ਇਹਨੂੰ ਦੇਖਿਆ ਜਾਂਦਾ ਪਾਇਆ ਜਾਂਦਾ। ਯੂਕੇ ਇੰਗਲੈਂਡ ਦੇ ਵਿੱਚ ਵੀ ਜੋ ਮਰੀਜ਼ ਮਿਲੇ ਸੀ ਉਹ ਨਾਈਜੀਰੀਆ ਤੋਂ ਆਏ ਸੀ ਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਵਾਲਾ ਜਿਹੜਾ ਸਟ੍ਰੇਨ ਹੋਵੇ ਤੇ ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਦੇ ਵਿੱਚ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ ਸ਼ਾਮਲ ਹੋ ਜਾਂਦੀ ਹੈ। ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਦੇ ਉੱਪਰ ਦਾਣੇ ਹੋ ਸਕਦੇ ਨੇ ਜੋ ਹੌਲੀ ਹੌਲੀ ਚਿਹਰੇ ਤੱਕ ਵੀ ਜਿਹੜਾ ਪਹੁੰਚ ਜਾਂਦੇ ਆ, ਪਰ ਉਹ ਹਟ ਜਾਂਦੇ ਆ, ਦਾਗ ਵਗੈਰਾ ਨਹੀਂ ਪੈਂਦੇ ਜੇ ਉਹਨਾਂ ਨੂੰ ਤੁਸੀਂ ਛੇਲਦੇ ਨਹੀਂ ਹੋ। ਤੇ ਦੂਜੇ ਹਿੱਸਿਆਂ ਤੱਕ ਵੀ ਜਿਹੜਾ ਪਹੁੰਚਦੇ ਆ ਸਾਰੇ ਸਰੀਰ ਦੇ ਉੱਤੇ ਵੀ ਹੋ ਜਾਂਦੇ ਆ। ਇਹ ਜ਼ਿਆਦਾਤਰ ਹੱਥਾਂ ਪੈਰਾਂ ਉੱਪਰ ਦੇਖਣ ਨੂੰ ਮਿਲਦੇ ਆ। ਇਸ ਦੇ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ, ਖਾਜ ਹੁੰਦੀ ਹੈ ਤੇ ਉਹਨਾਂ ਜਾਣੀ ਕਿ ਉਹਨੂੰ ਪਰਹੇਜ਼ ਕਰਨਾ, ਛਿੱਲਣਾ ਨਹੀਂ ਹੈ, ਨਹੀਂ ਤਾਂ ਉਹਦੇ ਉੱਤੇ ਦਾਗ ਪੈਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੋਣ ਦੇ ਉੱਤੇ ਇਹ ਛਾਲੇ ਸੁੱਕ ਜਾਂਦੇ ਨੇ ਤੇ ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਜਿਹੜੇ ਨੇ ਰਹਿ ਜਾਂਦੇ ਆ ਕਈ ਵਾਰੀ। ਮੌਂਕੀ ਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ 2-3 ਹਫ਼ਤੇ ਰਹਿੰਦੀ ਹੈ। ਕਿਸੇ ਮਰੀਜ਼ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਉੱਤੇ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹੈ। ਕਈ ਵਾਰ ਇਹ ਮੂੰਹ, ਅੱਖਾਂ ਤੇ ਨੱਕ ਰਾਹੀਂ ਫਿਰ ਜਿਹੜਾ ਸਰੀਰ ਦੇ ਅੰਦਰ ਜਾਂਦੇ ਨੇ। ਜਾਂ ਫਿਰ ਸੰਬੰਧ ਬਣਾਉਣੇ ਆਪਸ ਦੇ ਵਿੱਚ ਜਿਹੜੇ ਅਡਲਟ ਨੇ ਉਹਨਾਂ ਦੇ ਨਾਲ ਬਿਮਾਰੀ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ, ਪਰ ਜਿਹੜਾ ਇਸ ਦੇ ਵਾਇਰਸ ਸਰੀਰ ਦੇ ਵਿੱਚ ਜਾਂ ਵਿੱਚ ਜਿਹੜਾ ਜਾ ਸਕਦੇ ਆ। ਇਹ ਪ੍ਰਭਾਵਿਤ ਜਾਨਵਰ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਦੇ ਵਿੱਚ ਵਾਇਰਸ ਦੇ ਕਣ ਨੇ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ। ਮੌਂਕੀ ਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫਰੀਕਾ ਦੇ ਵਿੱਚ ਕੁਝ ਮੌਤਾਂ ਦੀ ਵੀ ਜਿਹੜੀਆਂ ਦੀਆਂ ਦਰਜ ਕੀਤੀਆਂ, ਕਿਉਂਕਿ ਅਡਲਟ ਨੂੰ ਹੋਇਆ ਬੱਚਿਆਂ ਨੂੰ ਹੁੰਦਾ ਤਾਂ ਡੇਂਜਰਸ ਨਹੀਂ ਹੈ। ਮੌਂਕੀ ਪੌਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਦੇ ਵਿੱਚ ਪਛਾਣਿਆ ਗਿਆ ਸੀ ਤੇ ਸਾਲ 1970 ਤੋਂ ਬਾਅਦ ਪੱਛਮੀ ਅਫਰੀਕਾ ਦੇ ਸਾਰੇ 10 ਦੇਸ਼ਾਂ ਦੇ ਵਿੱਚ ਇਸ ਦੇ ਮਾਮਲੇ ਜਿਹੜੇ ਨੇ ਸਥਾਨਕ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ। ਸਾਲ 2003 ਦੇ ਵਿੱਚ ਅਮਰੀਕਾ ਦੇ ਵਿੱਚ ਇਸਦਾ ਆਊਟਬ੍ਰੇਕ ਹੋਇਆ ਸੀ ਤੇ ਇਹ ਪਹਿਲਾਂ ਮੌਕਾ ਸੀ ਜਦੋਂ ਅਫਰੀਕਾ ਤੋਂ ਬਾਹਰ ਇਹ ਬਿਮਾਰੀ ਜਿਹੜੀ ਦੇਖੀ ਗਈ। ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਦੇ ਵਿੱਚ ਨਾਈਜੀਰੀਆ ਨੇ ਇਸਦਾ ਸਭ ਤੋਂ ਵੱਡਾ ਫੁਟਾਅ ਜਿਹੜਾ ਦੇਖਿਆ। ਉਸ ਸਮੇਂ ਮੌਂਕੀ ਪੌਕਸ ਦੇ 172 ਸ਼ੱਕੀ ਕੇਸ ਸਨ ਤੇ ਜਿਨ੍ਹਾਂ ਦੇ ਵਿੱਚ 75% ਪੁਰਸ਼ ਸਨ, ਜਿਨ੍ਹਾਂ ਦੀ ਉਮਰ 21 ਤੋਂ ਜਿਹੜਾ 40 ਸਾਲ ਦੀ ਸੀ। ਮੌਂਕੀ ਪੌਕਸ ਦਾ ਫਿਲਹਾਲ ਕੋਈ ਇਲਾਜ ਜਿਹੜਾ ਨਹੀਂ ਹੈ, ਆਪ ਮੁਹਾਰੀ ਹੈ, ਸਾਰਾ ਕੁਝ ਠੀਕ ਹੋ ਜਾਂਦਾ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੀ ਗੱਲਬਾਤ ਖਤਮ ਇੱਥੇ ਹੁੰਦੀ ਹੈ ਤੇ ਅਗਲੀਆਂ ਗੱਲਾਂ ਬਾਤ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦੀ ਕਰਦੇ ਹਾਂ। ਆਪ ਦੀ ਹੁੰਝਾ ਫਿਰ ਜਿੱਤ ਜਾਂ ਚੋਣੀ ਧੱਕਾ। ਦੂਸਰੇ ਪਾਸੇ ਸੌਂਪਿਆ ਗਿਆ ਪੱਤਰ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਨੇ ਜਥੇਦਾਰ ਸਾਹਿਬਾਨ ਗਰਿਆਨੀ ਗੜਗੱਜ ਸਾਹਿਬ ਨੂੰ, ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਪੱਤਰ ਦਿੱਤਾ ਹੈ ਜੋ ਬੇਅਦਬੀ ਦਾ ਜਿਹੜਾ ਆਪਣਾ ਬਿੱਲ ਬਣਿਆ ਉਹਦੇ ਉੱਤੇ। ਤੇ ਦੂਸਰੇ ਪਾਸੇ ਹੋ ਗਿਆ ਪੰਜਾਬ ਦਾ ਮਾਲੀਆ ਸਰਪਲਸ, ਕਹਿੰਦੇ ਨੇ ਜੀ, ਦਾਅਵੇ ਕਰ ਰਹੇ ਨੇ। ਦੂਸਰੇ ਪਾਸੇ ਈਰਾਨ, ਇਜ਼ਰਾਈਲ, ਅਮਰੀਕਾ ਜਿਹੜੇ ਆਪਸ ਦੇ ਵਿੱਚ ਉਲਝੇ ਪਏ ਨੇ ਤੇ ਰਸ਼ੀਆ ਤੋਂ ਜਿਹੜੇ ਡੋਵਾਲ ਸਾਹਿਬ ਭਾਰਤ ਦੇ ਜਿਹੜੇ ਨੇ ਆਪਣੇ ਡਿਫੈਂਸ ਦੇ ਜਿਹੜੇ ਨੇ ਉਹਨਾਂ ਨੇ ਉੱਥੇ ਗਰਜ ਮਾਰੀ ਹੈ ਤੇ ਰੂਸ ਦੇ ਵਿੱਚ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ, ਵਿਸਤਾਰ ਦੇ ਵਿੱਚ ਖਬਰ ਲਵਾਂਗੇ। ਪੰਜਾਬ ਦੇਸ਼ ਅਤੇ ਦੁਨੀਆਂ ਦੀਆਂ ਖਬਰਾਂ ਦੇ ਉੱਤੇ ਜਦੋਂ ਧਿਆਨ ਮਾਰਦੇ ਹਾਂ ਤੇ ਪੰਜਾਬ ਦੀਆਂ ਜਿਹੜੀਆਂ ਮਿੰਨੀ ਵਿਧਾਨ ਸਭਾ ਮੰਨੀਆਂ ਜਾਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੁੰਝਾ ਫਿਰ ਜਿੱਤ ਨੇ 2027 ਦੀ ਸਿਆਸਤ ਨੂੰ ਜਿਹੜਾ ਨਵਾਂ ਮੋੜ ਦਿੱਤਾ, ਜਦਕਿ ਬਿਕਰਮ ਮਜੀਠੀਆ ਉਹਨਾਂ ਨੇ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਆ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਹੋਣ ਦੀ ਜਿਹੜੀ ਆ ਚਰਚਾਵਾਂ ਨੇ, ਰਾਜਾ ਵੜਿੰਗ ਦੀ ਕੁਰਸੀ ਜਿਹੜੀ ਆ ਡਾਵਾਂਡੋਲ ਹੋ ਰਹੀ ਹੈ ਪ੍ਰਧਾਨਗੀ ਦੀ, ਤੇ ਸਵਾਲ ਇਹ ਵੀ ਹੈ ਕਿ ਖੜਗੇ ਸਾਹਿਬ ਦੀ ਰਿਹਾਇਸ਼ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੋਈ ਹੈ ਤੇ ਸਿਆਸੀ ਹਲਚਲ ਉਹਦੇ ਵਿੱਚ ਵਧੀ ਹੈ। ਕੱਲ ਤੱਕ ਦੇਖਦੇ ਹਾਂ ਕਿਹੋ ਜਿਹੇ ਜਿਹੜਾ ਰਿਜ਼ਲਟ ਆਉਂਦੇ ਨੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਅਜੇ ਤੱਕ ਵੀ ਬਰਕਰਾਰ ਹੈ ਕਿ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੱਡੀ ਜਿਹੜੀ ਹੈ ਇਕੱਠ ਸੱਦਿਆ ਹੋਇਆ। ਦੂਸਰੇ ਪਾਸੇ ਟ੍ਰਿਬਿਊਨ ਚੌਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ, ਉਹ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮਾਲੀਆ ਘਾਟੇ ਤੋਂ ਬਾਹਰ ਆਉਣ ਦਾ ਮੁੱਦਾ ਜਿਹੜਾ ਹੈ ਦਾਅਵੇ ਹੋ ਰਹੇ ਨੇ। ਪਾਵਰਕੌਮ ਦੇ ਨਵੇਂ ਫੈਸਲੇ ਤੇ ਕਿਸਾਨਾਂ ਦੇ ਲਈ ਯੂਰਪੀ ਸੰਘ ਦੇ ਜਿਹੜੇ ਐਕਸ਼ਨ ਪਲਾਨ ਜਿਹੜੇ ਨੇ ਨਵੇਂ ਜਿਹੜੇ ਨੇ ਉਘਾੜੇ ਗਏ ਨੇ ਕਿ ਜੋ ਦੁਨੀਆਂ ਦੇ ਉੱਤੇ ਜੰਗਾਂ ਲੱਗੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਆਪ ਦੇ ਉੱਤੇ ਨਿਰਭਰ ਹੋਣਾ ਪੈਣਾ ਯੂਰਪ ਨੂੰ ਵੀ, ਤੇ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਰਾਹਤ ਫੰਡਿੰਗ ਹੋਰ ਜਿਹੜੀ ਹੈ ਗ੍ਰਾਂਟਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਗੱਲ ਜਿਹੜੀ ਹੈ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਅਜੀਤ ਡਵਾਲ ਜਿਹੜੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਰਜੇ ਹੈ, ਨੀਤਨਯਾਹੂ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਮੇਰੇ ਸਭ ਤੋਂ ਵੱਧ ਜਿਹੜੇ ਨੇ ਮੈਨੂੰ ਪਿਆਰ ਕਰਨ ਵਾਲੇ ਬੈਠੇ ਹੈ, ਤੇ ਅਮਰੀਕਾ ਇਰਾਨ ਸੀਜ਼ ਫਾਇਰ ਹੋਇਆ ਤੇ 60 ਦਿਨਾਂ ਦੀ ਜਿਹੜੀ ਹੈ ਦੋਸਤੀ ਦਾ ਹੱਥ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗ ਨੂੰ ਜਿਹੜਾ ਜੰਗਬੰਦੀ ਕੀਤੀ ਜਾਵੇ। ਆਸਟ੍ਰੇਲੀਆ ਦੇ ਵਿੱਚ ਰੇਸਿਜ਼ਮ ਜਿਹੜਾ ਇਸ਼ੂ ਚੱਲ ਰਿਹਾ ਜਿਹੜੇ ਵਿਦੇਸ਼ੀ ਲੋਕਾਂ ਦੇ ਉੱਤੇ ਕਿ ਇਹਨਾਂ ਦਾ ਆਉਣਾ ਇੱਥੇ ਬੰਦ ਕਰੋ, ਹੋਰ ਬਹੁਤ ਸਾਰੀਆਂ ਖਬਰਾਂ ਨੇ ਤੇ ਲਓ ਫਿਰ ਆਪਾਂ ਕਰਦੇ ਹਾਂ ਪੰਜਾਬ ਦੇ ਨਾਲ ਗੱਲਬਾਤ ਸ਼ੁਰੂਆਤ। ਪੰਜਾਬ ਕਾਂਗਰਸ ਦੀ ਜਦੋਂ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰ ਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੜਗੇ ਦੀ ਰਿਹਾਇਸ਼ ਦੇ ਉੱਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ ਜਿਹੜੀ ਚੱਲੀ ਹੈ। ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰ ਬਦਲ ਦਾ ਧੂੰਆਂ ਉੱਠਣ ਲੱਗ ਪਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਸੀ। ਕਾਂਗਰਸ ਪ੍ਰਧਾਨ ਮਲਿਕਾ ਜਿਹੜੇ ਖੜਗੇ ਸਾਹਿਬ ਨੇ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਅੱਜ ਸ਼ਾਮ 4 ਵਜੇ ਇਹ ਮੀਟਿੰਗ ਹੋਣੀ ਸੀ ਤੇ ਪੰਜਾਬ ਕਾਂਗਰਸ ਦੇ 5 ਸੀਨੀਅਰ ਆਗੂ ਸ਼ਮੂਲੀਅਤ ਇਹਦੇ ਵਿਚ ਕੀਤੀ ਹੈ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਜਿਹੜੇ ਇਸ ਮੀਟਿੰਗ ਦੇ ਵਿਚ ਹਾਜ਼ਰ ਰਹੇ ਨੇ। ਪੰਜਾਬ ਭਾਜਪਾ ਦੇ ਵੱਲੋਂ ਨਵੇਂ ਪ੍ਰਧਾਨ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋਈ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ਦੇ ਵਿਚ ਉਲਝੀ ਪਈ ਸੀ। ਭਲਕੇ ਕੱਲ੍ਹ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਦੇ ਵਿਚ ਪ੍ਰਧਾਨਗੀ ਦੇ ਵਿਚ ਫੇਰਬਦਲ ਸਬੰਧੀ ਵਿਚਾਰ ਵਟਾਂਦਰਾ ਹੋ ਸਕਦੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂ ਨੂੰ ਭਰੋਸੇ ਦੇ ਵਿਚ ਲੈਣਾ ਚਾਹੁੰਦੀ ਹੈ। ਭਲਕੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਇਹਦੇ ਵਿਚ ਹੋਣਗੇ। ਭਲਕੇ ਕੱਲ੍ਹ ਨੂੰ ਸ਼ਹਿਰੀ ਸੰਸਥਾਵਾਂ ਦੇ ਉੱਤੇ ਚੋਣ ਨਤੀਜੇ ਜਿਹੜੇ ਅੱਜ ਆ ਚੁੱਕੇ ਨੇ। ਪਿਛਲੀ ਵਾਰੀ ਜਿਹੜਾ ਕਾਂਗਰਸ ਪ੍ਰਧਾਨ ਖੜਗੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ ਤੇ ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਪੰਜਾਬ ਦੇ ਵਿਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਦੇ ਵਿਚ ਗੁੱਟਬਾਜ਼ੀ ਦੇ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਜਿਹੜੀ ਮਿਲੀ ਸੀ ਤੇ ਹੁਣ ਦੇਖਦੇ ਹਾਂ ਕੁਰਸੀ ਦੇ ਪਾਵੇ ਹਿਲਦੇ ਆ ਕਿ ਆਪ ਮੁਹਾਰੀ ਬੈਠੇ ਰਹਿੰਦੇ ਆ। ਦੂਸਰੇ ਪਾਸੇ ਆਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ਦੇ ਉੱਤੇ ਕਰ ਸਕਦੀ ਹੈ ਵਿਚਾਰ, ਅਮਿਤ ਸ਼ਾਹ ਹੁਣਾਂ ਨੇ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਅੱਜ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਹੋਣ ਵਾਲੀ ਮਸਨੂਈ ਆਬਾਦੀ ਤਬਦੀਲੀ ਦੇ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਲਈ ਕਿਸੇ ਕਾਨੂੰਨ ਦੀ ਲੋੜ ਹੈ ਜਾਂ ਨਹੀਂ ਹੈ। ਉਨਾਂ ਕਿਹਾ ਕਿ ਜੇ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਤਾਂ ਪੱਛਮੀ ਬੰਗਾਲ ਦੇ ਵਿਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਰਹੇਜ਼ ਕਰੇਗੀ ਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਸਹੂਲਤ ਜਿਹੜੀ ਆ ਮੁਹੱਈਆ ਵੀ ਕਰਵਾਏਗੀ। ਸ਼ਾਹ ਉਨ੍ਹਾਂ ਨੇ 340 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਉਲੇਕਰ ਦੀ ਜਿਹੜੀ ਆ ਅਗਵਾਈ ਹੇਠਲੀ ਕਮੇਟੀ 1 ਸਾਲ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਦੇ ਵਿਚੋਂ ਕੱਢਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਪੰਜਾਬ ਦੀਆਂ MC ਇਲੈਕਸ਼ਨ ਰਿਜ਼ਲਟ ਆ ਚੁੱਕੇ ਆ। ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਸੱਤਾਧਾਰੀ ਆਪ ਦਾ ਹੂੰਝਾ ਫਿਰ ਪ੍ਰਦਰਸ਼ਨ ਹੋਇਆ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ, ਸੰਖੇਪ ਦੇ ਵਿਚ ਕੋਸ਼ਿਸ਼ ਕਰਦੇ ਹਾਂ ਸਾਂਝ ਪਾਉਣ ਦੀ। ਪੰਜਾਬ ਦੀਆਂ 103 ਸਥਾਨਕ ਸੰਭਾਵਾਂ, ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਤੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਵਿਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੇ ਬਹੁ ਕੋਣੇ ਮੁਕਾਬਲਿਆਂ ਦੇ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕਹਿੰਦੇ ਪਛਾੜਦਿਆਂ ਇਕ ਤਰਫਾ ਇਤਿਹਾਸਕ ਜਿੱਤ ਦੇ ਵੱਲ ਕਦਮ ਨੂੰ ਵਧਾਇਆ। ਇਨ੍ਹਾਂ ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਆਪ ਹੁਣ ਤੱਕ ਕੁੱਲ ਵਾਰਡਾਂ ਦੇ 33% ਤੋਂ ਵੱਧ ਹਿੱਸੇ ਦੇ ਉਤੇ ਕਾਬਜ਼ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਰਾਜ ਦੇ ਕੁੱਲ 1349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ, ਜਿਸ ਨੇ ਇਹ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਦੇ ਵਿਚ ਉਂਝਾ ਫਿਰ ਲੋਕ ਫਤਵਾ ਜਿਹੜਾ ਆ ਗਿਆ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿਚ ਵਿਰੋਧੀਆਂ ਦਾ ਜਿਹੜਾ ਸਫਾਇਆ ਹੋਇਆ। ਇਸ ਚੋਣ ਦੇ ਦੰਗਲ ਦੇ ਵਿਚ ਸਭ ਤੋਂ ਵੱਡਾ ਤੇ ਰਿਕਾਰਡ ਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਦੇ ਵਿਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ਦੇ ਉਤੇ ਜਿਹੜਾ ਹੂੰਝਾ ਫੇਰਿਆ ਤੇ ਵਿਰੋਧੀ ਧਿਰਾਂ ਦਾ ਲਗਭਗ ਸਫਾਇਆ ਕਰ ਦਿੱਤਾ। ਸਿਆਸੀ ਪਾਰਟੀਆਂ ਜਿਵੇਂ ਕਿ ਸੀਟਾਂ ਦੀ ਗਿਣਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਆਪ ਦੀਆਂ 826 ਸੀਟਾਂ ਨੇ, ਕਾਂਗਰਸ 330 ਦੇ ਉਤੇ, ਸ਼੍ਰੋਮਣੀ ਅਕਾਲੀ ਦਲ 161, ਭਾਰਤੀ ਜਨਤਾ ਪਾਰਟੀ ਭਾਜਪਾ 125 ਤੇ ਆਜ਼ਾਦ ਜਿਹੜੇ ਨੇ ਉਨ੍ਹਾਂ ਨੇ ਤਾਂ ਧੁੰਮ ਪਾ ਦਿੱਤੀ ਹੈ, 237 ਉਹ ਹੀ ਲੈ ਗਏ ਨੇ ਸੀ, ਕਿਆ ਬਾਤ ਹੈ। ਤੇ ਬਸਪਾ ਜਿਹੜੇ ਨੇ 6 ਸੀਟਾਂ ਤੇ ਉੱਤੇ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਤੇ ਜਿਨ੍ਹਾਂ ਦੇ ਬਾਹਰ ਬਹੁ ਪਰਤੀ ਸੁਰੱਖਿਆ ਲਾਈ ਹੋਈ ਗਈ ਸੀ ਤੇ ਚੋਣ ਪ੍ਰਕਿਰਿਆ ਦੇ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ। ਸੂਬੇ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ 26 ਮਈ ਨੂੰ ਜਿਹੜੀ ਵੋਟਿੰਗ ਹੋਈ ਸੀ। ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਦੇ ਲਈ 5,141 ਤੇ 19 ਨਗਰ ਪੰਚਾਇਤਾਂ ਦੇ ਲਈ ਖੜੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਇਆ। ਪੰਜਾਬ ਭਰ ਦੇ ਵਿਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਜਿਹੜੇ ਮਿਲਣਗੇ। ਆਪ ਜਿਹੜੀ ਹੈ ਕਾਰਜਕਾਲ ਦੇ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ਦੇ ਵਿਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੀ ਸਿਆਸੀ ਹੱਕ ਦਾ ਜਿਹੜਾ ਸੀ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫੀਸਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਜਿਹੜੇ ਮਿਲਣਗੇ। ਦੂਸਰੇ ਪਾਸੇ ਜੋ ਕੁਝ ਵਾਪਰਿਆ, ਮਜੀਠੀਆ ਸਾਹਿਬ ਨੇ ਕਿਹਾ ਕਿ ਇਲੈਕਸ਼ਨ MC ਇਲੈਕਸ਼ਨ ਜਿਹੜੀਆਂ ਹੋਈਆਂ, ਮਜੀਠੀਆ ਦੇ ਵੱਲੋਂ ਆਪ ਦੇ ਉੱਤੇ ਗੜਬੜੀ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਕਰਨ ਤੇ ਸ਼ਰੇਆਮ ਗੁੰਡਾਗਰਦੀ ਦੇ ਇਲਜ਼ਾਮ ਲਾਏ ਨੇ ਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਦੁਪਹਿਰ ਜਿਹੜਾ 2:30 ਵਜੇ ਤੱਕ ਕਿਸੇ ਵੀ ਵਾਰਡ ਦਾ ਚੋਣ ਨਤੀਜਾ ਐਲਾਨਿਆ ਨਹੀਂ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਦੇ ਵਿਚ ਲੱਗੇ ਅਧਿਕਾਰੀਆਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ CMO ਤੋਂ ਨਿਰਦੇਸ਼ ਮਿਲ ਰਹੇ ਸਨ। ਮਜੀਠੀਆ ਨੇ ਸੂਬਾ ਸਰਕਾਰ ਦੇ ਉੱਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਦਬਾਅ ਬਣਾ ਕੇ ਚੋਣ ਨਤੀਜਿਆਂ ਦੇ ਵਿਚ ਹੇਰਫੇਰੀ ਜਿਹੜੀ ਹੈ ਕੀਤੀ ਹੈ, ਕੋਸ਼ਿਸ਼ ਦੇ ਦੋਸ਼ ਲਾਏ ਨੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਕਾਲੀ ਦਲ ਇਨ੍ਹਾਂ ਕਥਿਤ ਗੜਬੜੀਆਂ ਦਾ ਸਖ਼ਤ ਵਿਰੋਧ ਕਰੇਗਾ ਤੇ ਮਿਉਂਸੀਪਲ ਚੋਣਾਂ ਦੇ ਵਿਚ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਜਿਹੜਾ ਪਹੁੰਚ ਬਣਾਵੇਗਾ ਤੇ ਕਰੇਗਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਤੇ ਸੌਂਪਿਆ ਹੈ ਜਥੇਦਾਰ ਸਾਹਿਬ ਨੂੰ ਪੱਤਰ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿਚ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਜੋ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰਤ ਵਿਚ ਪਹੁੰਚੇ ਨੇ। ਜਥੇਬੰਦੀ ਵੱਲੋਂ ਇਸ ਐਕਟ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਵੀ ਸੌਂਪਿਆ ਗਿਆ, ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਹੁਣਾਂ ਕਿਹਾ ਕਿ ਸਿੱਖ ਮਾਮਲਿਆਂ ਦੇ ਨਾਲ ਸੰਬੰਧਤ ਕੋਈ ਵੀ ਐਕਟ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਦੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਦੇ ਵਿਚਲੀਆਂ ਕੁਝ ਇਤਰਾਜ਼ਯੋਗ ਸ਼ਰਤਾਂ ਮੱਦਾਂ ਸਿੱਖਾਂ ਨੂੰ ਵੀ ਹੀ ਜਿਹੜਾ ਦੋਸ਼ੀ ਬਣਾ ਕੇ ਕਟਹਿਰੇ ਦੇ ਵਿਚ ਖੜਾ ਕਰ ਦੇਣਗੀਆਂ, ਜਿਸਦੇ ਕਾਰਨ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ ਤੇ ਉਨ੍ਹਾਂ ਇਸ ਮਾਮਲੇ ਦੇ ਵਿਚ ਕਸਟੋਡੀਅਨ ਧਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਾਵਾਂ ਸਿੱਖਾਂ ਨੂੰ ਹੀ ਸਿੱਖੀ ਤੋਂ ਦੂਰ ਕਰ ਦੇਣਗੀਆਂ। ਸ਼ਾਇਦ ਹੋ ਸਕਦਾ ਇਨ੍ਹਾਂ ਨੂੰ ਲੱਗਦਾ ਹੋ ਕਿ ਜੋ ਜਿਹੜਾ ਸੀ ਅਜਨਾਲਾ ਥਾਣੇ ਦਾ ਮਸਲਾ ਸੀਗਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਸੀ ਆਪਣੇ ਅੰਮ੍ਰਿਤਪਾਲ ਸਿੰਘ ਹੁਣੇ, ਵੀ ਕਿਤੇ ਨਾ ਕਿਤੇ ਇਹਦੇ ਵਿਚ ਵੀ ਚਪੇਟ ਦੇ ਵਿਚ ਆ ਸਕਦੇ ਐ। ਦੂਸਰੇ ਪਾਸੇ ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰਿਆ, ਕਹਿੰਦੇ ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਦੇ ਨਾਲ ਹੋਇਆ ਲਾਭ ਹੈ। ਪੰਜਾਬ ਸਰਕਾਰ 5 ਸਾਲਾਂ ਦੇ ਵਿਚ ਪਹਿਲੀ ਵਾਰ ਮਾਲੀਆ ਘਾਟੇ ਦੇ ਵਿਚੋਂ ਉਭਰੀ ਹੈ। ਮਾਲੀ ਵਰੇ ਦੀ ਸ਼ੁਰੂਆਤ ਦੇ ਵਿਚ ਪਹਿਲੀ ਵਾਰ 2,813.18 ਕਰੋੜ ਰੁਪਏ ਦਾ ਮਾਲੀਆ ਸਰਪਲਸ ਕਹਿੰਦੇ ਹੋ ਗਿਆ। ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ। ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕਹਿੰਦੇ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਦੇ ਅਨੁਸਾਰ 2026 ਤੇ 2027 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਅਸਿੱਧੀ ਉਭਰੀ ਹੈ। ਕਹਿੰਦੇ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ, ਅੰਕੜਾ ਜਿਹੜਾ ਕਰੋੜਾਂ ਦੇ ਵਿਚ ਹੈ, 10,64,00,000 ਕੁਝ ਇਦਾਂ ਦਾ ਹੈਗਾ, ਲੰਬਾ ਚੌੜਾ ਹੈ, ਇਹਨੂੰ ਰਹਿਣ ਹੀ ਦਿੰਦੇ ਹਾਂ। ਤੇ ਕਹਿੰਦੇ ਨੇ ਕਿ ਅਪ੍ਰੈਲ 2025 ਦੇ ਵਿਚ ਜਿਹੜਾ ਸੀ ਆਪਣਾ 5,911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਨੇ। ਹੁਣ ਤੱਕ ਉੱਚ ਗੈਰ ਟੈਕਸ ਜਿਹੜੇ ਨੇ ਮਾਲੀਆ ਕੁਲੈਕਸ਼ਨ ਵਧੀ ਹੈ ਤੇ ਆਪ ਸਰਕਾਰ ਨੇ ਜਦੋਂ 2022 ਦੇ ਵਿਚ ਸੱਤਾ ਸੰਭਾਲੀ ਸੀ ਤਾਂ ਕਹਿੰਦੇ ਉਸ ਦੇ ਪਹਿਲੇ ਮਹੀਨੇ ਦੇ ਵਿਚ ਮਾਲੀਆ ਘਾਟਾ ਜਿਹੜਾ ਸੀ 420.11 ਕਰੋੜ ਰੁਪਏ ਦਾ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿਚ ਘਾਟਾ 1412.43 ਕਰੋੜ ਰੁਪਏ ਦਾ ਸੀ, ਜਦੋਂ ਕਿ ਸਾਲ 2024 ਦੇ ਵਿਚ ਮਾਲੀਆ ਘਾਟਾ ਵੱਧ ਕੇ 2,178.11 ਕਰੋੜ ਰੁਪਏ ਹੋ ਗਿਆ ਸੀ। ਇਸ ਤਰ੍ਹਾਂ 2025 ਦੇ ਅਪ੍ਰੈਲ ਮਹੀਨੇ ਦੇ ਵਿਚ ਘਾਟਾ 2,011.86 ਕਰੋੜ ਰੁਪਏ ਸੀ ਤੇ ਇਸ ਸਾਲ ਅਪ੍ਰੈਲ ਦੇ ਵਿਚ ਗੈਰ ਟੈਕਸ ਮਾਲੀਆ ਸੰਗ੍ਰਹਿ ਵਧਾ ਕੇ 3,037.76 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਅਪ੍ਰੈਲ ਦੇ ਵਿਚ ਸਿਰਫ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਗੈਰ ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੇ ਦੁਆਰਾ ਬੁਨਿਆਦੀ ਢਾਂਚਾ ਸੈੱਸ ਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦੀ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪ੍ਰੈਲ ਦੇ ਵਿਚ ਪ੍ਰਾਪਤ ਕੀਤੀ ਗਈ। ਅਪ੍ਰੈਲ 2025 ਦੇ ਵਿਚ 5,450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਟੈਕਸ ਜਿਹੜਾ ਹੈ ਮਾਲੀਆ ਵੱਧ ਕੇ 7,597.41 ਕਰੋੜ ਰੁਪਏ ਹੋ ਗਿਆ। ਕੇਂਦਰ ਤੋਂ ਸਹਾਇਤਾ ਦੇ ਵਿਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਤੇ ਅਪ੍ਰੈਲ 2026 ਦੇ ਵਿਚ ਘੱਟੋ ਘੱਟ 7.25 ਕਰੋੜ ਰੁਪਏ ਰਹੀ ਹੈ ਤੇ ਪੰਜਾਬ ਸਰਕਾਰ ਦੇ ਲਈ ਵਿੱਤੀ ਅੰਕੜੇ ਧਰਵਾਸ ਬੰਨਣ ਵਾਲੇ ਕਹਿੰਦੇ ਦੱਸੇ ਜਾ ਰਹੇ ਨੇ। ਲਓ ਜੀ ਕਹਿੰਦੇ ਸਰਪਲਸ ਹੋ ਗਿਆ ਜੀ, ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰ ਪਿਆ ਹੈ। ਤੇ ਦੂਸਰੇ ਪਾਸੇ ਟ੍ਰਿਬਿਊਨ ਚੌਂਕ ਫਲਾਈਓਵਰ ਦਾ ਰੋਲਾ ਜਿਹੜਾ ਚੱਲ ਰਿਹਾ, ਹਾਈਕੋਰਟ ਦੇ ਵੱਲੋਂ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਰੱਦ ਕਰ ਦਿੱਤਾ, ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਨਾ ਮਨਜੂਰ ਕੀਤਾ। ਮਾਸਟਰ ਪਲਾਨ 2031 ਦੀ ਉਲੰਘਣਾ ਬਰਦਾਸ਼ਤ ਨਹੀਂ ਹੈ, ਅਦਾਲਤ ਨੇ ਇਹ ਗੱਲ ਕਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ਦੇ ਪ੍ਰਸਤਾਵਿਤ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਵਿਚ ਹੁਕਮ ਸੁਣਾਉਂਦਿਆਂ ਸਪਸ਼ਟ ਕੀਤਾ ਕਿ ਇਹ ਫਲਾਈਓਵਰ ਚੰਡੀਗੜ੍ਹ ਮਾਸਟਰ ਪਲਾਨ 2031 ਦੇ ਨਿਯਮਾਂ ਦੇ ਸਿੱਧੇ ਖਿਲਾਫ਼ ਹੈ, ਇਸ ਦੇ ਲਈ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਇੱਥੇ ਇਕ ਅੰਡਰ ਪਾਸ ਜਿਹੜਾ ਬਣਾਉਣ ਦੀ ਇਜਾਜ਼ਤ ਹੈ, ਜਿਸ ਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਲਈ ਇਕ ਬਦਲਵੇਂ ਉਪਾਅ ਦੇ ਵਜੋਂ ਵਿਚਾਰਿਆ ਜਾ ਸਕਦਾ ਹੈ। ਹਾਈਕੋਰਟ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਖਾਸ ਕਰਕੇ ਫੇਜ਼ 1 ਦੇ ਸੈਕਟਰਾਂ ਅਤੇ ਦੱਖਣ ਮਾਰਗ ਦੇ ਹਿੱਸੇ ਦੇ ਅਸਲ ਸਰੂਪ ਅਤੇ ਸ਼ਹਿਰੀ ਡਿਜ਼ਾਈਨ ਨੂੰ ਹਰ ਹਾਲ ਦੇ ਵਿਚ ਬਰਕਰਾਰ ਰੱਖਿਆ ਜਾਵੇ। ਬੈਂਚ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਿਚ ਨਿੱਜੀ ਵਾਹਨਾਂ ਦੀ ਨਿਰਭਰਤਾ ਅਤੇ ਵੱਧ ਰਹੇ ਟ੍ਰੈਫਿਕ ਜਾਮ ਨੂੰ ਘਟਾਉਣ ਦੇ ਲਈ ਇਕ ਮਜ਼ਬੂਤ ਅਤੇ ਵਿਆਪਕ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ ਬੱਸ ਸੇਵਾ ਮੈਟਰੋ ਬੁਨਿਆਦੀ ਢਾਂਚੇ ਨੂੰ ਵਧਾਉਣ ਬੇਹੱਦ ਜ਼ਰੂਰੀ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਇਸ ਪ੍ਰੋਜੈਕਟ ਦੀ ਮਾਰ ਦੇ ਹੇਠ ਆਉਣ ਵਾਲੇ ਅੱਧੀ ਸਦੀ 50 ਸਾਲ ਤੋਂ ਵੱਧ ਪੁਰਾਣੇ ਅੰਬਾਂ ਤੇ ਹੋਰ ਕੀਮਤੀ ਦਰਖਤਾਂ ਨੂੰ ਕੱਟਣ ਦੇ ਉੱਤੇ ਵੱਢਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਟ੍ਰਿਬਿਊਨ ਚੌਂਕ ਦੇ ਆਸ ਪਾਸ ਖੜੇ ਇਨ੍ਹਾਂ ਇਤਿਹਾਸਕ ਦਰਖਤਾਂ ਨੂੰ ਫਲਾਈਓਵਰ ਦੇ ਲਈ ਬਲੀ ਚੜਾਉਣ ਤੋਂ ਬਚਾਉਣਾ ਅਦਾਲਤ ਦਾ ਫਰਜ਼ ਹੈ। ਬਹਿਸ ਦੇ ਦੌਰਾਨ ਪੱਖ ਅਤੇ ਵਿਰੋਧ ਦੀਆਂ ਦਲੀਲਾਂ, ਪਟੀਸ਼ਨਕਰਤਾਵਾਂ ਦੀ ਦਲੀਲ ਐਡਵੋਕੇਟ ਤਨੂ ਬੇਦੀ ਪਟੀਸ਼ਨਕਰਤਾਵਾਂ ਦੀ ਵਕੀਲ ਤਨੂ ਬੇਦੀ ਨੇ ਜ਼ੋਰਦਾਰ ਜਿਹੜਾ ਬਹਿਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੇ ਕਾਰਬੂਜ਼ੀਅਰ ਦੇ ਵੱਲੋਂ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਡਿਜ਼ਾਇਨ ਕੀਤਾ ਗਿਆ ਸੀ, ਫਲਾਈ ਗੱਡੀਆਂ ਦੇ ਲਈ ਨਹੀਂ। ਫਲਾਈਓਵਰ ਬਣਾਉਣ ਦੇ ਨਾਲ ਸ਼ਹਿਰ ਦੀ ਹਰਿਆਵਲ ਅਤੇ ਖੂਬਸੂਰਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਦੀ ਵਿਰਾਸਤ ਦੇ ਲਈ ਮੌਤ ਦਾ ਵਾਰੰਟ ਕਰਾਰ ਦੇ ਦਿੱਤਾ। ਯੂਟੀ ਪ੍ਰਸ਼ਾਸਨ ਦੀ ਦਲੀਲ ਜਿਹੜੀ ਹੈ ਉਹਦੇ ਵਿਚ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਦੂਜੇ ਪਾਸੇ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਹੁਣਾਂ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਆਬਾਦੀ ਹੁਣ 5 ਲੱਖ ਤੋਂ ਵੱਧ ਕੇ ਜਿਹੜੀ ਹੈ 15 ਲੱਖ ਨੂੰ ਪਾਰ ਕਰ ਚੁੱਕੀ ਹੈ। ਦਿੱਲੀ ਅਤੇ ਜ਼ੀਰਕਪੁਰ ਦੇ ਵੱਲੋਂ ਆਉਣ ਵਾਲੇ ਲੋਕਾਂ ਨੂੰ ਡੇਢ ਡੇਢ ਘੰਟਾ ਜਾਮ ਦੇ ਵਿਚ ਫਸਣਾ ਪੈਂਦਾ ਤੇ ਭਾਈ ਆਬਾਦੀ ਤੁਸੀਂ ਘਟਾ ਦਿਓ, ਉਹਨਾਂ ਦੇ ਕੰਟਰੋਲ ਕਰ ਦਿਓ ਭਾਈ, ਰਿਹਾਇਸ਼ੀ ਇੱਥੇ ਨਹੀਂ ਹੋਰ ਅਸੀਂ ਵਧਾ ਸਕਦੇ, ਪਲਾਟ ਨਾ ਵੇਚੋ, ਰਿਹਾਇਸ਼ ਨਾ ਵਧਾਓ। ਉਨ੍ਹਾਂ ਕਿਹਾ ਕਿ ਅਸੀਂ 1950 ਦੇ ਸੰਕਲਪਾਂ ਦੇ ਵਿਚ ਫਸ ਕੇ ਸ਼ਹਿਰ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਤੇ ਉਨ੍ਹਾਂ ਵਾਤਾਵਰਣ ਦੇ ਨੁਕਸਾਨ ਦੇ ਬਦਲੇ 2,799 ਨਵੇਂ ਪੌਦੇ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਅਦਾਲਤ ਦਾ ਫੈਸਲਾ ਕਿ ਦੋਵਾਂ ਪੱਖਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸ਼ਹਿਰ ਦੀ ਗਰੀਨ ਬੈਲਟ ਅਤੇ ਵਿਰਾਸਤੀ ਦਿੱਖ ਜਿਹੜੀ ਹੈ ਹੈਰੀਟੇਜ ਨੂੰ ਜਿਹੜਾ ਸਰਵਉੱਚ ਮੰਨਦਿਆਂ ਪ੍ਰਸ਼ਾਸਨ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਫਲਾਈਓਵਰ ਦੇ ਪ੍ਰਸਤਾਵ ਦੇ ਉੱਤੇ ਹਮੇਸ਼ਾ ਦੇ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਟ੍ਰੈਫਿਕ ਹੱਲ ਦੇ ਲਈ ਅੰਡਰਪਾਸ ਦਾ ਜਿਹੜਾ ਨਵਾਂ ਬਲੂ ਪ੍ਰਿੰਟ ਜਿਹੜਾ ਤਿਆਰ ਕਰਨਾ ਪਵੇਗਾ। ਚੰਗਾ ਫੈਸਲਾ ਜੀ, ਹੋਣਾ ਚਾਹੀਦਾ, ਖਿੱਚ ਤੂੰ ਕਰੋ, ਇਨ੍ਹਾਂ ਨੂੰ ਆਪਣਾ ਪ੍ਰਬੰਧ ਕਰੋ, ਸੌਖਾ ਰਸਤਾ ਲੱਭਦੇ ਨੇ। ਦੂਸਰੇ ਪਾਸੇ ਇੱਕ ਖਬਰ ਪੰਜਾਬ ਦੀ ਲੈ ਕੇ, ਬਿਜਲੀ ਸਰਪਲਸ ਹੋਈ ਕਿ ਨਹੀਂ ਹੋਈ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਮੇਂ ਦੇ ਵਿੱਚ, ਤੇ ਜਿਹੜੀ ਇੰਡਸਟਰੀ ਆ ਦੁਖੀ ਆ, ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਪੰਜਾਬ ਦੇ ਵਿੱਚ 15 ਸਾਲ ਦੇ ਬਾਅਦ ਇੰਡਸਟਰੀ ਸੰਚਾਲਕਾਂ ਦੇ ਲਈ ਪਾਵਰਕੌਮ ਨੇ ਖੜੀ ਕਰ ਦਿੱਤੀ ਹੈ ਵੱਡੀ ਮੁਸੀਬਤ। ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਅਣਐਲਾਨੀ ਬਿਜਲੀ ਕਟੌਤੀ ਦੀ ਲਗਾਤਾਰ ਸਮੱਸਿਆ ਨੂੰ ਲੈ ਕੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤਿੱਖੀ ਨਾਰਾਜ਼ਗੀ ਜਤਾ ਦਿੱਤੀ ਹੈ। ਜਲੰਧਰ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਪਠਾਨਕੋਟ ਰੋਡ ਮੈਨੂਫੈਕਚਰਿੰਗ ਐਸੋਸੀਏਸ਼ਨ, ਇੰਸਟੀਚਿਊਟ ਆਫ ਇੰਡੀਆ, ਇੰਡੀਅਨ ਫਾਊਂਡਰੀਮੈਨ ਚੰਡੀਗੜ੍ਹ ਚੈਪਟਰ ਤੇ PHD ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਨੇ ਸਾਂਝੇ ਰੂਪ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਇਹ ਛੋਟੇ ਛੋਟੇ ਅਣਐਲਾਨੇ ਪਾਵਰ ਕੱਟ ਲਾਉਣ ਦੇ ਬਜਾਏ ਪਹਿਲਾਂ ਤੋਂ ਜਿਹੜਾ ਐਲਾਨਿਆ ਫੁੱਲ ਡੇ ਸ਼ਟ ਡਾਊਨ ਕੀਤਾ ਜਾਵੇ ਜਿੱਦਾਂ ਪਹਿਲਾਂ ਹੁੰਦਾ ਸੀ। ਸੰਗਠਨਾਂ ਨੇ ਕਿਹਾ ਕਿ ਰੋਜ਼ਾਨਾ 2 ਤੋਂ 4 ਘੰਟੇ ਦੀ ਬਿਨਾਂ ਦਿੱਤੀ ਸੂਚਨਾ ਵਾਲੀ ਬਿਜਲੀ ਕਟੌਤੀ ਦੇ ਨਾਲ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅਚਾਨਕ ਬਿਜਲੀ ਚਲੇ ਜਾਣ ਦੇ ਨਾਲ ਪ੍ਰੋਡਕਸ਼ਨ ਪਲਾਨਿੰਗ ਜਿਹੜੀ ਹੈ ਵਿਗੜ ਰਹੀ ਹੈ, ਮਸ਼ੀਨਰੀ ਦਾ ਸੰਚਾਲਨ ਠੱਪ ਹੋ ਜਾਂਦਾ ਹੈ, ਲੇਬਰ ਨੂੰ ਬਿਨਾਂ ਕੰਮ ਦੇ ਬੈਠਣਾ ਪੈਂਦਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਜਿਹੜਾ ਉਠਾਉਣਾ ਪੈ ਰਿਹਾ। ਇਹ ਨੇ ਜੀ ਹਾਲਾਤ। ਲਓ ਜੀ, ਅਗਲੀ ਗੱਲ ਕਰਦੇ ਹਾਂ, ਫਿਰ ਆਪਾਂ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜੇ ਨੇ, ਐਡਵੋਕੇਟ ਸਾਹਿਬ, ਉਨ੍ਹਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਹੋਰ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਵਾਜ਼ ਦਿੰਦੇ ਆਪਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਅੱਜ ਤਾਂ ਤੁਸੀਂ ਸੈਲੀਬ੍ਰੇਸ਼ਨ ਕਰ ਰਹੇ ਹੋਣੇ ਆ ਕਿ ਆਮ ਆਦਮੀ ਪਾਰਟੀ ਦੀ ਹੁੰਝਾ ਜਿੱਤ ਦੇ ਉੱਤੇ ਖੁਸ਼ੀ ਹੈ ਜੀ ਸਾਰਿਆਂ ਨੂੰ?
0: ਕਾਹਦੀ ਕਾਹਦੀ ਆ ਜੀ, ਲੋਕਾਂ ਦਾ ਕੀ ਕਹੀਏ ਜੀ, ਨਾ ਹੀ ਕਹੀਏ ਕੁਛ ਚੰਗਾ ਹੈ ਜੀ।
1: ਨਹੀਂ ਕਹਿਣਾ ਤਾਂ ਪਊਗਾ ਜੀ। ਹੁਣ ਅਗਲੇ ਕਹਿੰਦੇ ਅਸੀਂ ਹਾਈ ਕੋਰਟ ਜਾਣਾ, ਤੁਸੀਂ ਕਹਿੰਦੇ ਆ ਅਸੀਂ ਕੁਛ ਕਹਿਣਾ ਨੀ ਜੀ।
0: ਇਹਨਾਂ ਦੀਆਂ ਇਹੀ ਜਾਣਨ
1: ਨਹੀਂ, ਇਹਨਾਂ ਦੀਆਂ ਇਹ ਜਾਣਨ ਤਾਂ ਹੈਗਾ ਜੀ, ਜੋ ਦਿਸਦਾ ਆ ਉਹ ਤਾਂ ਬੋਲਾਂਗੇ।
0: ਹਾਂ ਉਹ ਤਾਂ ਹੈ ਜੀ, ਬਿਲਕੁਲ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨਾਂ ਨੂੰ ਚੋਣਾਂ ਜਿਹੜੀਆਂ ਹੈਗੀਆਂ ਜਿੱਤਣੀਆਂ ਜਾਂ ਚੋਣਾਂ ਲੁੱਟਣੀਆਂ ਕਹਿ ਲਓ ਆਉਂਦੀਆਂ ਜੀ,
0: ਸਿੱਖ ਲਈਆਂ ਜੀ,
1: ਸਿੱਖ ਲਈਆਂ ਜੀ। ਉਹ ਕਹਿੰਦੇ ਵੀ ਸੀਗੇ ਕਿ ਕਹਿੰਦੇ ਅਸੀਂ ਗੇਟ ਬੰਦ ਕਰਕੇ ਕਸਰ ਕੱਢ ਲੈਣੀ ਹੈਗੀ ਆ, ਉਹ ਗੇਟ ਬੰਦ ਕਰਕੇ ਕਸਰ ਜਿੱਥੇ ਕੱਢਣੀ ਸੀ ਉੱਥੇ ਕੱਢ ਵੀ ਲਈ ਹੈ ਇਹਨਾਂ ਨੇ।
0: ਬਿਲਕੁਲ ਜੀ, ਦਾਮ ਸਾਮ ਦੰਡ ਭੇਦ ਸਾਰਾ ਕੁਝ ਚੱਲਿਆ ਜੀ,
1: ਸਾਰਾ ਕੁਝ ਚੱਲਦਾ ਜੀ, ਸਾਰਾ ਕੁਝ ਚੱਲਦਾ ਹੈਗਾ ਆ। ਬਾਕੀ ਭਾਰੇ ਸਾਹਿਬ ਜਿਹੜੀ ਤੁਸੀਂ ਖਬਰ ਕੀਤੀ ਨਾ ਵੀ ਆਜ਼ਾਦ ਜਿਹੜੇ ਹੈਗੇ ਆ ਉਹ ਮੱਲਾ ਮਾਰ ਗਏ ਆ
0: ਜੀ,
1: ਆਜ਼ਾਦ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਹੈਗੀ ਆ ਜਿਹੜੇ ਉਹਨਾਂ ਬੰਦਿਆਂ ਨੇ ਖੜੇ ਕੀਤੇ ਸੀਗੇ ਜਿਹਨਾਂ ਨੂੰ ਅਜੇ ਪਾਰਟੀ ਸਿੰਬਲ ਨਹੀਂ ਮਿਲਿਆ ਹੈਗਾ ਜੀ।
0: ਓਕੇ ਆ ਜੀ,
1: ਪਾਰਟੀ ਜਿਹੜੀ ਹੈਗੀ ਆ, ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਾਲੀ ਪਾਰਟੀ ਹੈਗੀ ਆ
0: ਜੀ,
1: ਜਾਂ ਤੇ ਉਹ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਆ ਤੇ ਅਮ੍ਰਿਤਪਾਲ ਹੁਣਾਂ ਵਾਲੀ ਪਾਰਟੀ, ਉਹਨਾਂ ਨੇ ਵੀ ਵਿੱਚ ਜਿਹੜੇ ਬੰਦੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਾਮਯਾਬ ਹੋਏਗੀ ਆ ਜੀ।
0: ਜੀ
1: ਮੈਨੂੰ ਵੀ ਜਿਹੜਾ ਹੈਗਾ ਆ ਔਜਲਾ ਸਾਹਿਬ ਨੇ ਦੱਸਿਆ ਆ ਤੇ ਢੂੰਡਾ ਸਾਹਿਬ ਨੇ ਵੀ 7 ਬੰਦੇ ਜਿਹੜੇ ਹੈਗੇ ਉਹਨਾਂ ਦੇ ਵੀ ਕਾਮਯਾਬ ਹੋਏ ਆ।
0: ਬਿਲਕੁਲ ਜੀ,
1: ਹਾਂਜੀ, ਤੇ ਉਹ ਇਸ ਕਰਕੇ ਉਹ ਮੈਂ ਕਿਹਾ ਜੀ ਵੀ ਉਹ ਕਿਹੜੀ ਪਾਰਟੀ ਦੇ ਸਿੰਬਲ ਤੇ ਸੀਗੇ, ਉਹਨਾਂ ਨੇ ਦੱਸਿਆ ਵੀ ਉਹ ਆਜ਼ਾਦ ਹੀ ਖੜੇ ਕੀਤੇ ਸੀ ਕਿਉਂਕਿ ਅਜੇ ਪਾਰਟੀ ਜਿਹੜੀ ਹੈਗੀ ਉਹਨੂੰ ਸਿੰਬਲ ਕੋਈ ਇਸ਼ੂ ਹੋਇਆ ਨੀ
0: ਜੀ,
1: ਤੋ ਇਸ ਕਰਕੇ ਆਜ਼ਾਦ ਦੀ ਗਿਣਤੀ ਜਿਹੜੀ ਹੈਗੀ ਆ ਉਹ ਆਜ਼ਾਦ ਦੀ ਗਿਣਤੀ ਦੇ ਵਿੱਚ ਪਾਰਟੀਆਂ ਨਾਲ ਸਪੋਰਟਡ ਬੰਦੇ ਵੀ ਆ।
0: ਬਿਲਕੁਲ ਜੀ, ਜੀ
1: ਹਾਂਜੀ, ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਆ, ਚਲੋ ਇਸੇ ਜੀ ਨੂੰ ਜਿਹੜਾ ਅਸਲ ਜਿਹੜਾ ਹੈਗਾ ਆ ਉਹ ਤਾਂ ਪਤਾ ਉਦੋਂ ਲੱਗੂਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਾ।
0: ਪਰ ਸੈਣੀ ਸਾਹਿਬ ਜਿੱਦਾਂ ਦਾਅਵਾ ਕੀਤਾ ਜਾ ਰਿਹਾ, ਅੱਜ ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਹੁਣ ਤਾਂ ਫਾਈਨਲ ਦੇ ਵਿੱਚ ਅਸੀਂ ਕਹੋਗੇ ਸਾਨੂੰ ਭਾਈ ਫਾਈਨਲ ਤਾਂ ਫਾਈਨਲ ਦੇ ਵਿੱਚ ਤਾਂ ਅਸੀਂ ਆ ਹੀ ਗਏ ਹਾਂ ਕਹਿੰਦੇ ਜੀ।
1: ਬਈ ਉਸ ਬਿਲਕੁਲ ਕਹਿ ਸਕਦੇ ਹੈਗੇ ਆ ਜੀ, ਅੱਜ ਕਹਿੰਦੇ ਹੁੰਦੇ ਜੋ ਜੀਤਾ ਵਹੀ ਸਿਕੰਦਰ,
0: ਸਿਕੰਦਰ
1: ਹਾਂਜੀ, ਤੇ ਇਸ ਕਰਕੇ ਉਹ ਜਿੱਤ ਗਏ ਆ ਜੀ, ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੱਕ ਬਣਦਾ ਆ ਜੀ
0: ਜੀ,
1: ਕਿਉਂਕਿ ਜੋ ਮਰਜ਼ੀ ਆ, ਜੋ ਮਰਜ਼ੀ ਪ੍ਰੈਕਟਿਸ ਚੱਲੀ ਜਾਂ ਜਿੱਦਾਂ ਮਰਜ਼ੀ, ਇਹ ਬਾਕੀ ਸਾਰੀਆਂ ਜਿਹੜੀਆਂ ਹੈਗੇ ਕੁਐਸਚਨ ਹੁੰਦੇ ਹੈਗੇ ਨਾ, ਉਹ ਤਾਂ ਇੱਕ ਇਖਲਾਕ ਦੇ ਹੁੰਦੇ ਆ ਨਾ ਜੀ,
0: ਜੀ
1: ਤੁਹਾਡੀ ਕੌਨਸ਼ੀਅਸ ਅਲਾਓ ਕਰਦੀ ਆ ਕਿ ਨਹੀਂ ਕਰਦੀ
0: ਜੀ।
1: ਬਟ ਐਟ ਔਨ ਦਾ ਹੋਲ ਜਿਹੜਾ ਹੈਗਾ ਆ, ਉਹ ਅੱਜ ਫਾਸਟ ਹੈਗੇ ਆ ਤੇ ਉਹਨਾਂ ਨੂੰ ਸੈਲੀਬ੍ਰੇਸ਼ਨ ਕਰਨ ਦਾ ਹੱਕ ਆ ਜੀ।
0: ਜੀ ਬਿਲਕੁਲ, ਨਾਲੇ ਤਾਂ ਸ਼ੁਰੂ ਤੋਂ ਹੀ ਆ ਦੇਖੋ, ਹੁਣ ਕਾਂਗਰਸ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਏਦਾਂ ਦੀਆਂ ਚੋਣਾਂ ਵਗੈਰਾ ਜਿੱਤੀਆਂ, ਪਰ ਦੁਬਾਰਾ ਉਹ ਰਿਪੀਟ ਨਹੀਂ ਕਰ ਸਕੇ ਜਿਹੜੇ ਸੂਬੇ ਦੀ ਚੋਣ ਜਦੋਂ ਹੋਈ ਹੈ।
1: ਬਸ ਇਹੀ ਜਿਹੜਾ ਹੈਗਾ ਆ ਸ਼ੀਸ਼ਾ ਜਿਹੜਾ ਦਿਖਾਉਣ ਵਾਲੀ ਗੱਲ ਆ ਜੀ
0: ਜੀ,
1: ਵੀ ਇਹ ਚੋਣਾਂ ਜਿਹੜੀਆਂ ਹੁੰਦੀਆਂ ਇੰਟਰਨਲ ਜਿਹੜੀਆਂ ਚੋਣਾਂ ਹੁੰਦੀਆਂ, ਉਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਕਰਾਉਂਦਾ ਹੈਗਾ ਆ
0: ਜੀ,
1: ਉਹ ਆਪਣੀ ਮਰਜ਼ੀ ਤੇ, ਅਜੇ ਤਾਂ ਬੈਲਟ ਪੇਪਰ ਦੇ ਉੱਤੇ ਚੋਣ ਕਰਾਈ ਸੀ, ਇਸੇ ਕਰਕੇ ਵੀ ਜਦੋਂ ਮਰਜ਼ੀ। ਮੈਂ ਤਾਂ ਇੱਕ ਇਹੋ ਜਿਹੇ ਕੈਂਡੀਡੇਟ ਦਾ ਮੈਨੂੰ ਪਤਾ ਆ ਜੀ, ਕਿ ਜਿਹੜਾ ਜਿੱਤ ਕੇ ਤੇ ਘਰ ਨੂੰ ਚੱਲਾ ਸੀਗਾ ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਆਵਾਜ਼ ਮਾਰ ਲਈ ਵੀ ਜੀ ਦੂਜੇ ਬੰਦੇ ਕਹਿੰਦੇ ਅਸੀਂ ਰੀਕਾਊਂਟਿੰਗ ਕਰਾਉਣੀ ਆ, ਰੀਕਾਊਂਟਿੰਗ ਦੇ ਵਿੱਚ ਫੇਰ ਮੁੜ ਕੇ ਰੀਕਾਊਂਟਿੰਗ ਫੇਰ ਮੁੜ ਕੇ ਝਾੜੂ ਜਿਤਾ ਦਿੱਤਾ ਜੀ।
0: ਸੋ
1: ਇਸ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਹੀ ਵਜੀਠੀਆ ਸਾਹਿਬ ਦੋਸ਼ ਲਾਉਂਦੇ ਹੈਗੇ ਆ ਜੀ, ਤੇ ਜੇ ਏਦਾਂ ਮੈਂ ਤਾਂ ਇਹੀ ਗੱਲ ਕਹਿੰਦਾ ਹੈਗਾ, ਇਹ ਚੋਣਾਂ ਕਰਾਉਣੀਆਂ ਨਹੀਂ ਚਾਹੀਦੀਆਂ, ਇਹੋ ਜਿਹੀਆਂ ਚੋਣਾਂ ਜਿਹੜੀਆਂ ਸਰਕਾਰ ਤੇ ਜ਼ੋਰ ਲੱਗਣਾ ਚਾਹੀਦਾ ਹੈਗਾ, ਜਦੋਂ ਸੈਂਟਰਲ ਦੀਆਂ ਫੋਰਸਿਸ ਦੇ ਤਹਿਤ ਜਾਂ ਸੈਂਟਰਲ ਜਿਹੜਾ ਹੈਗਾ ਆ ਇਲੈਕਸ਼ਨ ਕਮਿਸ਼ਨਰ ਉਹ ਇਲੈਕਸ਼ਨ ਕਰਾਉਂਦਾ ਆ, ਉਦੋਂ ਲੋਕਾਂ ਦਾ ਫੇਥ ਵੀ ਬਣਦਾ ਹੈਗਾ ਆ। ਹੁਣ ਤਾਂ ਮਾਈਟ ਇਜ਼ ਰਾਈਟ ਵਾਲੀ ਗੱਲ ਸੀ ਜੀ, ਬਾਕੀ ਕਿਤੇ ਨਾ ਕਿਤੇ ਤੇ ਹਰ ਇੱਕ ਬੰਦਾ ਆਪਣਾ ਇਨਫਲੂਐਂਸ ਜਿੱਥੇ ਹੈਗਾ ਉੱਥੇ ਵਰਤਦਾ ਆ ਜੀ।
0: ਬਿਲਕੁਲ, ਸਿਸੋਦੀਆ ਸਾਹਿਬ ਵੀ ਆ ਗਏ ਆ, ਉਂਗਲਾਂ ਖੜੀਆਂ ਕਰੀ ਜਾਂਦੇ ਆ ਫਿਰ ਹੁਣ ਆ ਕੇ।
1: ਉਹ ਠੀਕ ਹੈ ਜੀ, ਉਹ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੱਛੇ ਕੀਤਾ ਆ ਸੀ ਮਾਨ ਸਾਹਿਬ ਨੇ
0: ਜੀ,
1: ਹੁਣ ਉਹ ਆ ਗਏ ਸੈਲੀਬ੍ਰੇਸ਼ਨ ਦੇ ਟਾਈਮ ਤੇ, ਤਾਂ ਉਹਨਾਂ ਨੇ ਆ ਹੀ ਜਾਣਾ
0: ਨਹੀਂ ਜਾਣਾ ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਐਕਚੁਅਲੀ ਤਾਂ ਇਹ ਹੈਗਾ ਨਾ ਜੀ, ਉਹਨਾਂ ਨੇ ਜੋ ਕਿਹਾ ਸੀ ਉਹਦੇ ਹਿਸਾਬ ਨਾਲ ਥੱਲੇ ਉਹਨਾਂ ਦੇ ਵਰਕਰਾਂ ਨੇ ਉਹਦੇ ਹਿਸਾਬ ਨਾਲ ਫੁੱਲ ਚੜਾਤੇ ਆ
0: ਜੀ,
1: ਤੇ ਇਲੈਕਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੋ ਰਿਬੜੇ ਆ ਜੀ।
0: ਬਿਲਕੁਲ ਹੈ ਜੀ,
1: ਚਲੋ ਜਿੱਦਾਂ ਵੀ ਹੈਗਾ ਆ ਜੀ, ਜਿਹੜੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ, ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਪੰਜਾਬ ਵਾਸਤੇ ਕੋਈ ਕੰਮ ਵੀ ਕਰ ਲੈਣ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਹੁਣ 2800 ਕਰੋੜ ਦਾ ਕਹਿੰਦੇ ਤੁਸੀਂ, ਕੋਈ ਬਾਲੀਆ ਵੱਧ ਗਿਆ।
0: ਬਿਲਕੁਲ ਹੈ ਜੀ, ਕਹਿੰਦੇ ਸਰਪਲਸ ਹੋ ਗਿਆ ਸੂਬਾ ਕਹਿੰਦੇ ਜੀ ਮਾਲੀਏ ਦੇ ਵਿੱਚ।
1: ਹਾਂ ਮੈਂ ਉਹੀ ਹਾਂਜੀ ਮੈਂ ਉਹੀ ਸੋਚ ਰਿਹਾ ਸੀ, 2500 ਕਰੋੜ ਜਿਹੜਾ ਤਾਜ਼ਾ ਕਰਜ਼ਾ ਲਿਆ ਆ ਉਹ ਚੱਕਾ ਦੇਣ ਜੀ ਆਰਾਮ ਨਾਲ।
0: ਬਿਲਕੁਲ ਹੈ ਜੀ,
1: ਹਾਂਜੀ, ਤਾਂ ਵੀ 300 ਕਰੋੜ ਵੱਜਦਾ ਹੈਗਾ
0: ਜੀ,
1: ਨਾ ਇਹ ਆਉਂਦੇ ਪੈਸੇ ਤਾਂ ਵੀ ਤਾਂ ਗੁਜ਼ਾਰਾ ਕਰਨਾ ਹੀ ਸੀ, ਉਦੋਂ 2500 ਕਰੋੜ ਇਹਨਾਂ ਨੇ ਕਿਹੜਾ ਖਰਚ ਲਿਆ ਹੋਣਾ।
0: ਬਿਲਕੁਲ ਹੈ ਜੀ,
1: ਇਹ ਲਾਤਾ ਬਿਲੇ ਹਾਂਜੀ,
0: ਇਹ ਤਾਂ ਇਹਨਾਂ ਨੂੰ ਪਤਾ ਜੀ
1: ਲਿਆਣੇ ਲੈ
0: ਜੀ।
1: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਉਹ 2500 ਕਰੋੜ ਜਿਹੜਾ ਆ ਜੇ ਵਾਪਸ ਕਰ ਦੇਣ ਤੇ ਸਟੇਟ ਦੇ ਹਿੱਤ ਵਿੱਚ ਹੀ ਆ ਜੀ।
0: ਨਹੀਂ ਕਹਿੰਦੇ ਨੇ ਦੇਖੋ, ਕਹਿੰਦੇ ਕਿ 226 ਤੇ 27 ਦੇ ਵਿੱਚ ਜਿਹੜਾ ਨਾ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਿਆ ਜੀ, ਦੁੱਗਣਾ ਕਰ ਦਿੱਤਾ ਪਹਿਲਾਂ ਨਾਲੋਂ। ਪਹਿਲਾਂ ਕਹਿੰਦੇ ਸੀਗਾ
1: ਡੀਏ ਦੇ ਦੇਣ ਮੁਲਾਜ਼ਮਾਂ ਦਾ, ਮੁਲਾਜ਼ਮ ਦਾ ਡੀਏ ਲੱਭਦੇ ਫਿਰਦੇ ਆ, ਉਹਨਾਂ ਨੂੰ ਕਹਿੰਦੇ 228 ਤੱਕ ਦੇਵਾਂਗੇ ਸਾਰਾ।
0: ਨਹੀਂ ਫਿਰ ਤਾਂ ਲਾਗੇ ਹੋ ਗਏ 5,000 ਕਰੋੜ, 6,000 ਕਰੋੜ ਹੀ ਹੋਰ ਚਾਹੀਦਾ, 1600 ਕਰੋੜ
1: ਦੱਸ। ਉਹੀ ਤਾਂ ਗੱਲ ਹੈਗੀ ਆ, ਕੋਰਟ ਨੇ ਵੀ ਤਾਂ ਕਿਹਾ ਰੋਡ ਮੈਪ ਲੈ ਕੇ ਆਓ ਤੁਸੀਂ ਹੁਣ ਕਿੰਨੇ ਦਿੰਦੇ ਆ। ਕੋਰਟ ਵੀ ਚਾਹੁੰਦੀ ਸੀ ਵੀ ਠੀਕ ਗੱਲ ਹੈਗੀ ਆ, ਜੇ ਇੰਨਾ ਪੈਸਾ ਇਹਨਾਂ ਨੇ ਹੁਣ ਡਿਊ ਕਰ ਲਿਆ ਹੈਗਾ, ਇਹ ਕਿੱਦਾਂ ਦੇਣਗੇ
0: ਜੀ।
1: ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਰੋਡ ਮੈਪ ਤਾਂ ਲਿਆਓ
0: ਜੀ, ਇਹ ਰੋਡ ਮੈਪ ਹੀ ਬਣਾ ਰਹੇ ਨੇ ਲੱਗਦਾ ਜੀ।
1: ਹਾਂ ਬਿਲਕੁਲ ਜੀ, ਜਾਂ ਸਟੇਟ ਸਰਪਲਸ ਹੋ ਗਈ, ਪਰ ਇਹ ਸਭ ਇਹ ਅੰਕੜਿਆਂ ਦੀ ਖੇਡ ਐਵੇਂ ਖੇਡੀ ਜਾਂਦੇ ਰਹਿੰਦੇ ਹੈਗੇ ਆ ਜੀ। ਪੈਸਾ ਗਿਆ ਕਿੱਥੇ ਸਾਨੂੰ ਤਾਂ ਅੱਜ ਤੱਕ ਨੀ ਪਤਾ ਲੱਗਾ
0: ਜੀ।
1: ਪਹਿਲਾਂ ਪੈਸਾ ਇਹ ਗਿਆ ਸੀਗਾ ਜੀ 12,000 ਕਰੋੜ ਰੁਪਇਆ ਜਿਹੜਾ ਇਹ ਸੀਗਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ, ਉਹ ਪਤਾ ਨੀ ਕਿੱਥੇ ਗਿਆ ਜੀ।
0: ਬਿਲਕੁਲ
1: ਹਾਂਜੀ, ਉਹ ਕਹਿੰਦੇ ਹੈਗੇ ਜੀ ਕਾਗਜ਼ਾਂ ਚ ਖੜਾ ਆ, ਓਦਾ ਪੈਸਾ ਹੈ ਨੀ, ਉਹ ਪੈਸਾ ਪਤਾ ਨੀ ਕਿੱਥੇ ਜਾਂਦਾ ਜੀ।
0: ਬਿਲਕੁਲ,
1: ਲੋਕੀ ਜਦੋਂ ਬੈਗ ਡਿੱਗਦੇ ਦੇਖਦੇ ਆ ਤੇ ਫੇਸ ਦਿੰਦੇ ਆ ਪੈਸਾ ਤਾਂ ਇੱਧਰ ਤੁਰਿਆ ਫਿਰਦਾ ਆ ਜੀ।
0: ਉਹ ਕਹਿੰਦੇ ਨੇ ਨਾ ਸੈਣੀ ਸਾਹਿਬ, ਲੋਹੇ ਨੂੰ ਲੋਹਾ ਕੱਟਦਾ, ਜ਼ਹਿਰ ਨੂੰ ਜ਼ਹਿਰ ਕੱਟਦਾ, ਮੈਨੂੰ ਲੱਗਦਾ ਕਾਗਜ਼ ਨੂੰ ਕਾਗਜ਼ ਵੀ ਕੱਟਣ ਲੱਗ ਗਿਆ ਹੁਣ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਕਾਗਜ਼ ਕੱਟਦਾ ਕੀ ਹੈਗਾ ਜੀ, ਕਾਗਜ਼ ਪੰਜਾਬ ਨੂੰ ਕੱਟਦੇ ਆ ਤੇ ਕਾਗਜ਼ ਜਿਹੜਾ ਹੈਗਾ ਆ ਉਹ ਕੱਟ ਕੇ ਪੰਜਾਬ ਨੂੰ ਤੇ ਦਿੱਲੀ ਨੂੰ ਜਾਂਦਾ, ਹੋਰ ਉੱਥੇ ਕੋਈ ਨਹੀਂ
0: ਜੀ। ਬਿਲਕੁਲ ਹੈ ਜੀ,
1: ਬਾਕੀ ਇੱਕ ਜਿਹੜੀ ਖਬਰ ਹੈਗੀ ਆ ਜੀ, ਭਾਜਪਾ ਨੇ ਜਿਹੜਾ ਹੈਗਾ ਆ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਬਣਾਇਆ
0: ਪ੍ਰਧਾਨ ਸੂਬੇ ਦਾ ਜੀ,
1: ਸੂਬੇ ਦਾ ਪ੍ਰਧਾਨ ਬਣਾਇਆ ਹੈਗਾ ਆ, ਵੀ ਜਿੰਨੀ ਹੱਲਾਸ਼ੇਰੀ ਆਉਣੀ ਚਾਹੀਦੀ ਸੀ ਭਾਰਤ ਸਾਹਿਬ ਉਨੀ ਹੱਲਾਸ਼ੇਰੀ ਆਈ ਨੀ ਮਤਲਬ ਇੰਡੀਆ ਦੇ ਵਿੱਚ
0: ਜੀ।
1: ਤੇ ਭਾਜਪਾ ਦੇ ਇੰਟਰਨਲ ਸੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਇਹਨੂੰ ਅਨਐਕਸਪੈਕਟਡ ਨੇਮ ਹੀ ਸੋਚਦੇ ਆ ਜੀ।
0: ਜੀ
1: ਉਹ ਕਹਿੰਦੇ ਸੈਂਟਰ ਲੀਡਰਸ਼ਿਪ ਪਤਾ ਨੀ ਕੀ ਸੋਚਦੀ ਹੈਗੀ ਆ ਜੀ।
0: ਜੀ
1: ਤੇ ਮਤਲਬ ਉਹਨਾਂ ਦਾ ਜਿਹੜਾ ਕੋਰ ਵੋਟਰ ਹੈਗਾ ਨਾ ਜੀ ਉਹ ਥੋੜਾ ਨਿਰਾਸ਼ ਆ
0: ਜੀ।
1: ਨੋ ਡਾਊਟ ਕਿ ਇੱਕ ਡਿਸਿਪਲਿਨਡ ਪਾਰਟੀ ਹੈ, ਇਹਦੇ ਵਿੱਚ ਜੋ ਹਾਈ ਕਮਾਂਡ ਕਰ ਦਿੰਦਾ ਆ ਉਹਨੂੰ ਜੈਸਰ ਜੈਸਰ ਹੀ ਕਰਦੇ ਆ ਸਾਰੇ
0: ਜੀ।
1: ਪਰ ਅੰਦਰ ਖਾਤੇ ਜਿਹੜਾ ਹੈਗਾ ਆ ਉਹ ਦੁਖੀ ਹੈਗੇ ਆ ਕਿ ਜਿੱਦਾਂ ਦਾ ਮੂਵ ਚੱਲਣਾ ਚਾਹੀਦਾ ਸੀ ਓਦਾਂ ਉਹਦਾ ਮੂਵ ਨਹੀਂ ਚੱਲਿਆ
0: ਜੀ।
1: ਤੇ ਉਹਨਾਂ ਦੇ ਵਿੱਚ ਥੋੜੀ ਦੇਖੋ
0: ਇਹਦੇ ਵਿੱਚ ਵੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਮਾਲੀਏ ਦੀ, ਇਹਦੇ ਵਿੱਚ ਵੀ ਤਾਂ ਇਹ ਆਪ ਮੰਨਦੀਆਂ ਸਰਕਾਰਾਂ ਨੇ, ਹਕੂਮਤਾਂ ਮੰਨਦੀਆਂ ਨੇ, ਇਗਜ਼ਾਮਪਲ ਹੀ ਕਹਿ ਸਕਦੇ ਹਾਂ, ਚਲੋ ਛੋਟੇ ਸੂਬੇ ਦੀ ਇਗਜ਼ਾਮਪਲ ਹੈ ਪਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਇਹ ਗੱਲ ਜਾਂਦੀ ਹੈ। ਮੈਂ ਖਬਰ ਦੇ ਵਿੱਚ ਲਿਖਿਆ ਇਹ ਵੀ ਗਿਆ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਲਾਭ ਹੋਇਆ ਜੀ, ਪਰ ਲੋਕਾਂ ਦਾ ਤਾਂ ਖੂਨ ਚੂਸ ਲਿਆ ਨਾ। ਇਹੀ ਚੀਜ਼ ਹੁਣ ਦੇਖੋ ਬੀਜੇਪੀ ਚਾਹੇ ਕਾਰੋਬਾਰੀ ਆ, ਦੇਖੋ ਹੁਣ ਇੰਡਸਟਰੀ ਦੇ ਜਿਹੜੇ ਲੋਕ ਨੇ ਅਗਲਿਆਂ ਨੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਨੇ, ਦਿਹਾੜੀਆਂ ਦੇਣੀਆਂ ਨੇ, ਉਨ੍ਹਾਂ ਤੋਂ ਕੰਮ ਵੀ ਲੈਣਾ ਉਨ੍ਹਾਂ, ਜੇ ਹੁਣ ਅਨਐਲਾਨੇ ਕੱਟ ਚੱਲ ਰਹੇ ਨੇ ਤਾਂ ਬਿਜ਼ਨਸਮੈਨ ਤਾਂ ਉਹਦਾ ਕਿਤੇ ਨਾ ਕਿਤੇ ਸੋਚਾਂ ਚ ਪਵੇਗਾ ਹੀ ਨਾ। ਅਗਲਾ ਕਹੂਗਾ ਕਨੈਕਸ਼ਨ ਕਟਾਓ, ਇੱਥੇ ਜਨਰੇਟਰ ਲਾਓ, ਵੱਡਾ ਜੀ ਆਪਣਾ ਕੰਮ ਚਲਾਈ ਜਾਓ ਤੇਲ ਪਾ ਕੇ, ਤਾਂ ਉਹ ਪ੍ਰੋਡਕਟ ਵੀ ਜਿਹੜੇ ਐਕਸਪੈਂਸਿਵ ਹੋਣਗੇ ਸਾਰੀਆਂ ਚੀਜ਼ਾਂ ਜੋ ਵੀ ਤਿਆਰ ਕਰਨਗੇ ਸੈਣੀ ਸਾਹਿਬ। ਪਰ ਦੂਸਰੇ ਪਾਸੇ ਹਕੂਮਤਾਂ ਤਾਂ ਇਹ ਦਾਅਵੇ ਕਰਦੀਆਂ ਸੀ, ਇੰਡਸਟਰੀ ਲੈ ਆਉਂਦੀ ਹੈ ਜੀ, ਜੇ ਕਰ ਦਿੱਤਾ ਜੀ ਉਹ, ਚਾਹੇ ਬੀਜੇਪੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਅਕਾਲੀ ਹੈ, ਇੰਡਸਟਰੀ ਲਿਆਉਂਦੀ ਹੈ, ਪਰ ਉਹਨਾਂ ਦਾ ਸਾਹ ਤਾਂ ਔਖਾ ਹੀ ਆ ਰਿਹਾ ਨਾ, ਜਿਨ੍ਹਾਂ ਨੇ ਮਾਲੀਆ ਕ੍ਰੀਏਟ ਕਰਨਾ ਹੈ ਜਿਹੜਾ ਸੂਬੇ ਦੇ ਲਈ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ, ਸੈਂਟਰ ਨੇ ਵਧਾਇਆ 3 ਰੁਪਏ ਪੈਟਰੋਲ ਦਾ ਰੇਟ, ਇੱਥੇ ਸਾਡੇ ਵਧਿਆ 1.80 ਰੁਪਏ,
0: ਕਿਆ ਬਾਤ ਹੈ,
1: 1.80 ਰੁਪਏ ਇਹਨਾਂ ਦੇ ਜਿਹੜੇ ਹੈਗੇ ਆ ਉਹ ਆਪਣਾ ਸਟੇਟ ਟੈਕਸ ਵੈਸੇ ਹੀ ਵੱਧ ਜਾਂਦਾ ਹੈਗਾ ਜੀ। ਇੱਕ ਪਾਸੇ ਭਾਜਪਾ ਨੂੰ ਭੰਡੇ, ਇੱਕ ਪਾਸੇ ਜੇ ਤੁਸੀਂ ਇੰਨੇ ਸੰਸੀਅਰ ਹੈਗੇ ਤੁਸੀਂ ਆਪਣਾ ਰੇਟ ਤਾਂ ਨਾ ਮਤਲਬ ਜਿਹੜਾ ਹੈਗਾ ਆ ਉਹ ਐਕਸਾਈਜ਼ ਡਿਊਟੀ ਆਪਣੀ ਤਾਂ ਨਾ ਚੱਕੋ,
0: ਬਿਲਕੁਲ,
1: ਜਾਂ ਆਪਣਾ ਟੈਕਸ ਜਿਹੜਾ ਹੈਗਾ ਆ ਉਹ ਓਨਾ ਹੀ ਜਿੰਨਾ ਤੁਸੀਂ ਪਹਿਲਾਂ ਲੈਂਦੇ ਸੀ ਓਨਾ ਹੀ ਲਈ ਰੱਖੋ ਤੁਸੀਂ ਨਾ, ਮਤਲਬ ਜਿਹੜਾ ਜਿੰਨਾ ਸੈਂਟਰ ਦਾ ਵਾਧਾ ਜੀ, ਸਾਨੂੰ ਤਾਂ ਦੋਹਰੀ ਮਾਰ ਪੈਂਦੀ ਜੀ, ਸਰਕਾਰ ਨੂੰ ਦੋਹਾਂ ਹੱਥਾਂ ਦੇ ਨਾਲ ਕਮਾਈ ਹੋਣ ਲੱਗ ਪੈਂਦੀ ਹੈਗੀ ਜੀ। ਜਿੱਦਾਂ ਜਿੱਦਾਂ ਵਧੀ ਜਾਣਾ ਹੈ ਜੀ ਰੇਟ, ਓਦਾਂ ਓਦਾਂ ਇਹਨਾਂ ਨੂੰ ਵਾਧਾ ਪੈਸੇ ਹੋਰ ਆਈ ਜਾਣੇ ਜੀ,
0: ਬਿਲਕੁਲ ਹੈ ਜੀ।
1: ਰੀਅਲ ਸਟੇਟ ਦੇ ਵਿੱਚ ਵੀ ਭਾਰਤ ਸਾਹਿਬ ਹਿਡਨ ਚਾਰਜਿਸ ਇੰਨੇ ਹੈਗੇ ਆ, ਤੁਸੀਂ ਇਹ ਦੇਖੋ ਕਿ ਇੱਕ ਟ੍ਰੈਫਿਕ ਦਾ ਚਲਾਨ ਹੁੰਦਾ ਆ ਉਹਦੇ ਤੇ ਸਟੇਟ ਵੈਟ ਲੈਂਦੀ ਪਈ ਆ
0: ਜੀ,
1: ਸਟੇਟ ਆਪਣਾ ਟੈਕਸ ਉਹਤੇ ਵੀ ਅਗਰਾਉਂਦੀ ਪਈ ਆ
0: ਜੀ।
1: ਸੋ ਇਸ ਕਰਕੇ ਵੱਧਾ ਸੋਚਦਾ ਵੀ ਹਾਂ ਠੀਕ ਹੈ ਕੋਈ ਗੱਲ ਨੀ 1000 ਰੁਪਏ ਦਾ ਚਲਾਨ ਹੀ ਆ, ਬਾਅਦ ਦੇ ਵਿੱਚ ਪਤਾ ਲੱਗਦਾ ਹੈਗਾ ਆ ਵੀ ਆਨਲਾਈਨ 1250 ਜਮਾ ਕਰਾ ਦਿਓ ਜੀ
0: ਜੀ।
1: ਸੋ ਇਸ ਕਰਕੇ ਇਹ ਕੋਈ ਪਤਾ ਨੀ ਲੱਗਦਾ ਹੈਗਾ ਜੀ, ਓਦਾਂ ਹੀ ਜਿਹੜਾ ਹੈਗਾ ਤੁਸੀਂ ਰਜਿਸਟਰੀ ਕਰਾਉਣ ਜਾਓ ਤੁਹਾਨੂੰ ਪਤਾ ਹੀ ਨੀ ਲੱਗਦਾ ਰਜਿਸਟ੍ਰੇਸ਼ਨ ਚਾਰਜਿਸ ਹੈਂਜੀ, ਪ੍ਰੋਸੈਸ ਪਤਾ ਨੀ ਕਿਹੜੇ ਕਿਹੜੇ ਡਿਵੈਲਪਮੈਂਟ ਟੈਕਸ ਉਹ ਪਤਾ ਨੀ ਕਿੰਨੇ ਕੁ ਟੈਕਸ ਪਾ ਕੇ ਤੇ ਕਿੰਨੇ ਪੈਸੇ ਬਣਾ ਦਿੰਦੇ ਬੰਦਾ ਸੋਚਦਾ। ਉੱਥੇ ਜਦੋਂ ਕੋਈ ਰਜਿਸਟਰੀ ਕਿਸੇ ਨੇ ਕਰਾਉਣੀ ਹੁੰਦੀ ਨਾ ਜੀ ਉਹ ਵਸੀਕਾ ਨਵੀਸ ਕੋਲੋਂ ਪੁੱਛ ਕੇ ਆਉਂਦੇ ਜੀ ਵੀ ਕੋਰਟ ਫੀਸ ਕਿੰਨੇ ਦਾ ਲੱਗਣਾ ਹੈਗਾ, ਅਗਲਾ ਤਾਂ ਕੋਰਟ ਫੀਸ ਦੇ ਹਿਸਾਬ ਨਾਲ ਤਿਆਰੀ ਕਰ ਲੈਂਦਾ 2-4 ਹਜ਼ਾਰ ਪਤਾ ਉਹ ਲੱਗਦਾ ਹੈਗਾ, ਜਾ ਕੇ ਜਦੋਂ ਉੱਥੇ ਹਿਡਨ ਚਾਰਜਿਸ ਜਿਹੜੇ ਆ ਉਹ ਦੇਣੇ ਪੈਂਦੇ ਆ।
0: ਬਿਲਕੁਲ ਜੀ, ਬਿਲਕੁਲ ਜੀ। ਤੇ ਸੈਣੀ ਸਾਹਿਬ
1: ਤੁਹਾਡੇ ਸਾਹਮਣੇ ਇੱਕ
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼।
1: ਕ੍ਰਿਕਟਰ ਨੇ ਰਜਿਸਟਰੀ ਕਰਾਈ ਸੀਗੀ ਤੇ ਉਹਨੇ ਆ ਕੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਰਜਿਸਟਰੀ ਕਰਾਈ ਹੈਗੀ ਆ ਤੇ ਮੈਨੂੰ ਇੰਨੇ ਪੈਸੇ ਜਿਹੜੇ ਹੈਗੇ ਇੰਨੇ ਬੰਦਿਆਂ ਦੇ 8 ਬੰਦਿਆਂ ਦੇ 10 ਬੰਦਿਆਂ ਦੇ ਕੋਲੋਂ ਵੀ ਭੁਗਤਣਾ ਪਿਆ ਜੀ ਤੇ ਹਰ ਇੱਕ ਨੂੰ ਪੇ ਕਰਨਾ ਪਿਆ ਜੀ।
0: ਬਿਲਕੁਲ ਹੈ ਜੀ,
1: ਨਾ ਤਾਂ ਕਰਪਸ਼ਨ ਤੇ ਕੰਟਰੋਲ ਕਰ ਸਕੇ ਹੈਗੇ, ਉਲਟਾ ਜਿਹੜਾ ਹੈਗਾ ਰੇਟ ਵੱਧ ਗਏ ਜੀ ਇਹਨਾਂ ਚੀਜ਼ਾਂ ਦੇ। ਸ਼ੁਕਰ ਆ ਵੀ ਅਲਟੀਮੇਟ ਤਾਂ ਕੀਤਾ ਵੀ ਹੁਣ ਮਤਲਬ ਜਿਹੜਾ ਹੈਗਾ ਵੀ ਮਾਲੀਆ ਵਧਿਆ ਆ, ਨਹੀਂ ਤਾਂ ਮਾਲੀਆ ਤਾਂ ਘਟਿਆ ਹੀ ਰਹਿੰਦਾ ਇਹਨਾਂ ਦਾ,
0: ਫੀਫਾ ਖਾਲੀ ਰਹਿੰਦਾ ਸੀ ਜੀ। ਜੀ ਬਿਲਕੁਲ
1: ਸਰ, ਮਿਸਮੈਨੇਜਮੈਂਟ ਆ, ਮਿਸਮੈਨੇਜਮੈਂਟ ਆ, ਹੋਰ ਕੁਛ ਨਹੀਂ ਹੈ ਜੀ, ਮਿਸਮੈਨੇਜਮੈਂਟ ਆ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਲੋਕਾਂ ਦੇ ਤਾਂ ਕੱਪੜੇ ਲੱਥਦੇ ਹੀ ਆ ਨਾ ਜੀ, ਇੱਥੇ ਮਹਿੰਗਾਈ ਪੂਰੀ ਤਰ੍ਹਾਂ ਹੈਗੀ ਆ ਜੀ ਇਸ ਵੇਲੇ
0: ਜੀ। ਤੇ ਸੈਣੀ ਸਾਹਿਬ ਕਾਂਗਰਸ ਵਾਲੇ ਵੀ ਜਿੱਦਾਂ ਪ੍ਰਧਾਨ ਬੀਜੇਪੀ ਨੇ ਚੇਂਜ ਕੀਤਾ, ਕਾਂਗਰਸ ਦੀ ਵੀ ਚਰਚਾ ਚੱਲ ਰਹੀ ਆ, ਅੱਜ ਮੀਟਿੰਗ ਖੜਗੇ ਸਾਹਿਬ ਦੇ ਨਾਲ ਸੀਗੀ, ਕੱਲ ਤੱਕ ਕੋਈ ਨਾ ਕੋਈ ਸੱਪ ਨਿਕਲੇ ਹੋਣਾ, ਕਿਵੇਂ ਦੇਖਦੇ ਹੋ ਕਿ ਰਾਜਾ ਪੜਿੰਗ ਹੁਣੀ ਕੰਟੀਨਿਊ ਕਰਨਗੇ ਕਿ ਕੁਝ ਹੋਰ ਨਵਾਂ ਆਵੇਗਾ ਜੀ?
1: ਸਰ ਮੀਟਿੰਗ ਪਹਿਲਾਂ 10 ਵਜੇ ਸੀ, ਫੇਰ ਇਹਨਾਂ ਨੇ ਕਰ ਦਿੱਤੀ 4 ਵਜੇ, ਉਦੋਂ ਤੱਕ ਫੇਰ ਹਾਂਜੀ ਹੁਣ ਨਿਕਲਿਆ ਕੀ ਆ ਉੱਥੋਂ ਜਿਹੜਾ ਹੈਗਾ ਆ, ਜਾਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੇ ਗੁਣਾ ਪਾਉਂਦੇ ਹੈਗੇ ਆ, ਕਹਿੰਦੇ ਵੀ ਉਹਨਾਂ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਜੀ ਉੱਥੇ, ਤੇ ਮਤਲਬ ਇੱਕ ਸੀਟ ਛੱਡੀ ਆ ਤੇ ਬਾਕੀ ਹੋਰ ਜਿੱਤ ਗਿਆ ਜੀ,
0: ਜਿੱਤ ਗਿਆ ਜੀ।
1: ਤੇ ਬਾਕੀ ਜੇ ਇਹ ਮਿਆਰ ਹੈਗਾ ਆ ਤੇ ਫੇਰ ਤਾਂ ਰਾਣਾ ਗੁਰਜੀਤ ਤਾਂ 2 ਸੀਟਾਂ ਕੱਢ ਗਏ ਜੀ, ਉਹਨਾਂ ਨੇ ਕਪੂਰਥਲਾ ਵੀ ਜਿਹੜਾ ਹੈਗਾ ਆ ਕਾਂਗਰਸ ਦੀ ਹਰੀ ਝੰਡੀ ਕਰ ਦਿੱਤੀ ਤੇ ਸੁਲਤਾਨਪੁਰ ਲੋਧੀ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਸਾਰੀ ਹਾਂਜੀ
0: ਜੀ
1: ਉੱਥੇ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਰਾਣਾ ਗਰੋਟ ਰਹੀ ਜਿਹੜੇ ਬੰਦੇ ਸੱਤ ਜਿੱਤੇ ਹੈਗੇ
0: ਤੇ ਉਹਨਾਂ ਦਾ ਲੜਕਾ ਵੀ ਫਿਰ ਪ੍ਰਧਾਨਗੀ ਕਰ ਸਕਦਾ ਫਿਰ ਤਾਂ
1: ਹਰ ਗੱਲ ਇਹ ਤਾਂ ਹੈਗੀ ਆ ਇਹਨਾਂ ਨੂੰ ਕੁਛ ਨਾ ਕੁਛ ਆਪਣੇ ਵਿੱਚ ਚੇਂਜ ਕਰਨੀ ਪਊ ਜੇ ਬੰਦੇ ਦੋ ਸੀਟਾਂ ਕੱਢਦੇ ਹੈਗੇ ਆ ਤੇ ਗਿਵ ਦੈਮ ਟੂ ਸੀਟਸ
0: ਜੀ
1: ਹਾਂਜੀ ਜਦ ਜੇ ਅਵੇਲੇਬਿਲਟੀ ਹੀ ਜਿਹੜਾ ਆ ਪ੍ਰਾਈਵੇਟ ਫੋਕਸ ਹੈਗਾ ਆ ਤੁਹਾਡਾ ਇੱਕ ਤਾਂ ਤੁਹਾਡੇ ਜਿਹੜਾ ਹੈਗਾ ਆ ਨਾਲੇ ਤਾਂ ਤੁਹਾਡਾ ਉਹ ਅਗਲੇ ਦਾ ਅੱਗੇ ਵੀ ਇਹਨਾਂ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਟਿਕਟ ਉਹਨੂੰ ਨਹੀਂ ਸੀ ਦਿੱਤੀ ਤੇ ਉਹਨੇ ਜਿਹੜਾ ਯਾਦ ਖੜ ਕੇ ਤੇ ਜਿੱਤ ਕੇ ਦਿਖਾ ਤਾ
0: ਹਾਂਜੀ ਬਿਲਕੁਲ ਹੈ ਜੀ
1: ਹੋਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਕਾਂਗਰਸ ਨੂੰ ਪੈਰਾਂ ਤੇ ਲਿਆ ਸਕਦੇ ਹੈਗੇ ਆ ਪੈਸੇ ਵੱਲੋਂ ਵੀ ਸੌਖੇ ਹੈਗੇ ਆ ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ
0: ਬਿਲਕੁਲ ਹੈ ਜੀ
1: ਬਾਕੀ ਦੇਖੋ ਜੀ ਪਰ ਕੇਵਲ ਢਿਲੋਂ ਦੇ ਨਾਂ ਦੇ ਉੱਤੇ ਨਿਰਾਸ਼ਾ ਜਿਹੜੀ ਆ ਮੈਂ ਬਹੁਤ ਲੋਕਾਂ ਦੇ ਚਿਹਰਿਆਂ ਤੇ ਦੇਖੀ ਹੈਗੀ ਹੈ ਜੀ ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ ਆ ਭਾਵਾਂ ਉਹਨਾਂ ਦਾ ਜਾਗ ਲਾਇਆ ਹੀ ਬੰਦਾ ਹੈਗਾ ਪਰ ਉਹਨਾਂ ਨੇ ਵੀ ਨਾ ਖੁਸ਼ੀ ਜ਼ਾਹਰ ਕੀਤੀ ਆ ਜੀ ਇਹਦੇ ਤੇ
0: ਕਿਉਂਕਿ ਦੇਖੋ ਲੋਕ ਚਾਹੁੰਦੇ ਨੇ ਚਰਚੇ ਦਾ ਚਿਹਰਾ ਹੋਵੇ ਨਾ ਜਿੱਦਾਂ ਹੁਣ ਬਿੱਟੂ ਹੁਣੀ ਆ ਬਹੁਤ ਐਕਟਿਵ ਰਹਿੰਦੇ ਆ ਹਰ ਪਾਸੇ ਆਡੇ ਵੀ ਲੈਂਦੇ ਆ ਸਾਰਾ ਚੀਜ਼ਾਂ ਚੱਲੀ ਜਾਂਦੀਆਂ ਤਾਂ ਉਹ ਲੋਕ ਚੀਜ਼ ਉਹ ਐਕਟੀਵਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ
1: ਇਸ ਚੀਜ਼ ਦੇ ਉੱਤੇ ਹੁੰਦਾ ਹੈ ਨਾ ਪੰਜਾਬ ਦੇ ਵਿੱਚ ਤਾਂ ਬੰਦਾ ਚਾਹੀਦਾ ਹੀ ਖੜਕੇ ਦੜਕੇ ਵਾਲਾ ਹੈ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਾਂਜੀ
0: ਤੇ ਸੈਣੀ ਸਾਹਿਬ ਆਪਣੇ ਇੰਡਸਟਰੀ ਵਾਲੇ ਰੋਈ ਜਾਂਦੇ ਆ ਜੀ ਬਿਜਲੀ ਕਹਿੰਦੇ ਆਉਂਦੀ ਨੀ ਚਾਰ ਚਾਰ ਘੰਟੇ ਦੇ ਕੱਟ ਪਹਿਲਾਂ ਸੀਗਾ ਚਲੋ ਕਿਤੇ ਨਾ ਕਿਤੇ ਇੱਕ ਦਿਨ ਪੱਕਾ ਰੱਖਿਆ ਹੁੰਦਾ ਸੀ ਕਿ ਇੱਕ ਦਿਨ ਆਉਣੀ ਨੀ ਚਲੋ ਵਰਕਰਾਂ ਨੂੰ ਵੀ ਛੁੱਟੀ ਮਿਲ ਜਾਂਦੀ ਆ ਉਸ ਬਹਾਨੇ ਪਰ ਜਦੋਂ ਕਿਤੇ ਅਨ ਐਲਾਨੇ ਜਿਹੜੇ ਨੇ ਨੋਟਿਸ ਤੋਂ ਬਗੈਰ ਹੀ ਕਿਤੇ ਦੋ ਘੰਟੇ ਚਾਰ ਘੰਟੇ ਵਿੱਚ ਕੱਟ ਲੱਗੀ ਜਾਂਦੇ ਆ ਤੇ ਇੰਡਸਟਰੀ ਵਾਲੇ ਤਾਂ ਖੱਜਲ ਖੁਆਰ ਹੋਈ ਜਾਂਦੇ ਆ ਨਾਲ ਨਾਲ ਲੋਕ ਤਾਂ ਹੁੰਦੇ ਹੀ ਹੁੰਦੇ ਆ ਪਰ ਕਿਵੇਂ ਦੇਖਦੇ ਹੋ ਕਦੇ ਦਾਅਵੇ ਕਰਦੇ ਸੀਗੇ ਜਦੋਂ ਪਹਿਲਾਂ ਆਏ ਪਿਆ ਸੀ ਜਿੰਨੇ ਵੀ ਐਗਰੀਮੈਂਟ ਅਕਾਲੀ ਦਲ ਨੇ ਕੀਤੇ ਆ 25-25 ਸਾਲ ਦੇ ਉਹ ਸੀ ਸਾਰੇ ਹੀ ਕੈਂਸਲ ਕਰਨੇ ਆ ਤੇ ਬਿਜਲੀ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਘੱਟੋ ਘੱਟ ਸਰਪਲਸ ਤਾਂ ਸੀਗੀ
1: ਭਾਰੀ ਸਾਹਿਬ ਤੁਹਾਡੇ ਮੂੰਹ ਚ ਘਿਓ ਸ਼ੱਤਰ ਜਾਦਾ ਮੈਂ ਲਾਈਨ ਤੇ ਜੁੜਿਆ ਮੇਰੀ ਵੀ ਉੱਡ ਗਈ ਹੈਗੀ ਆ ਮੈਂ ਵੀ ਪਸੀਨਾ ਪਸੀਨਾ ਹੋਇਆ
0: ਅੱਛਾ ਜੀ ਕਿਆ ਬਾਤ ਹੈ ਜੀ
1: ਇਸ ਕਰਕੇ ਭਾਈ ਉਹਨਾਂ ਦਾ ਰੋਣਾ ਸੱਚਾ ਆ ਜੇ ਇਹ ਦੁੱਖ ਮੇਤੋਂ ਪੁੱਛ ਕੇ ਦੇਖੋ ਜੀ
0: ਜੇ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ
1: ਬਿਲਕੁਲ ਬਿਲਕੁਲ ਉਹਨਾਂ ਦਾ ਸਹੀ ਕਹਿ ਰਹੇ ਹੈਗੇ ਆ ਜੀ ਪਰ ਸਾਹਿਬ ਦੇਖੋ ਵੱਡੀ ਗੱਲ ਤਾਂ ਇਹ ਨਾ ਇੰਡਸਟਰੀ ਵਾਲੇ ਤਾਂ ਪੇ ਵੀ ਕਰਦੇ ਆ ਉਹਨਾਂ ਨੂੰ ਫੇ ਨੀ ਚੀਜ਼ ਮਿਲਦੀ ਪਈ ਹਾਂਜੀ ਤੁਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ 600 ਯੂਨਿਟ ਫ੍ਰੀ ਕੀਤਾ ਆ ਹੋਊਗਾ ਉਹਦਾ ਲਾਭ ਭਾਰੇ ਸਾਹਿਬ ਸਾਨੂੰ ਤਾਂ ਹੈ ਨੀ ਕਿਉਂਕਿ ਸਾਡੇ ਕੋਲ ਜਿਹੜੀ ਹੈਗੀ ਸਾਡੀ ਕੰਜ਼ਮਪਸ਼ਨ ਜ਼ਿਆਦਾ ਆ ਜੀ ਅਸੀਂ ਕੀ ਕਰੀਏ ਕਿਹੜੀ ਚੀਜ਼ ਨੂੰ ਇਗਨੋਰ ਕਰ ਦਈਏ ਜੀ ਨਾ ਸਾਡੇ ਕੋਲ ਇੰਨੇ ਜੋਗੇ ਸੀਗੇ ਕਿ ਪਹਿਲਾਂ ਹੀ ਜਿਹੜਾ ਹੈਗਾ ਆ ਥੋੜਾ ਐਕਟਿਵ ਹੋ ਕੇ ਤੇ 2-2 ਮੀਟਰ ਜਾਂ 3-3 ਮੀਟਰ ਕਰਾ ਲੈਂਦੇ ਜੀ ਉਹ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਆ ਐਕਟਿਵ ਹੈਗੇ ਸੀ ਉਹਨਾਂ ਨੇ 2-2-3-3 ਮੀਟਰ
0: ਕਰਾ ਲਿਆ ਅਸਲ ਚ ਸੈਣੀ ਸਾਹਿਬ ਇਹਨਾਂ ਨੂੰ ਸੀਗਾ ਕਿ ਅਸੀਂ ਇਹਨੂੰ ਕੰਟਰੋਲ ਕਰ ਲਈਏ ਲੋਕ ਨਾ 300 ਯੂਨਿਟ ਤੋਂ ਉੱਪਰ ਨਹੀਂ ਖਰਚਣਗੇ ਪਰ ਇਹਨਾਂ ਨੂੰ ਇਹ ਨੀ ਪਤਾ ਕਿ ਸਾਡੇ ਵਾਲੇ ਲੋਕ ਜਗਾੜੀ ਨੇ ਉਹਨਾਂ ਨੇ 2-2 ਮੀਟਰ ਲਵਾ ਲਏ ਤਾਂ ਉਹਨਾਂ ਨੇ ਡਬਲ ਬਿਜਲੀ ਫੂਕਣੀ ਸ਼ੁਰੂ ਕਰਤੀ ਜੀ ਜੀ
1: ਬਿਲਕੁਲ ਜੀ ਬਿਲਕੁਲ 300 ਯੂਨਿਟ ਫ੍ਰੀ ਆ ਅਗਲਿਆਂ ਨੇ 600 ਯੂਨਿਟ ਕਰ ਲਏ
0: ਜੀ
1: ਠੀਕ ਹੈ ਜੀ ਤੇ 2 ਮਹੀਨੇ ਬਾਅਦ ਬਿੱਲ ਆਉਂਦਾ 1200 ਯੂਨਿਟਾਂ ਹੋ ਜਾਂਦੀਆਂ ਜੀ ਉਹ ਮੈਂ ਭਾਰੇ ਸਾਹਿਬ ਦੇਖਿਆ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਦਿਨ ਗੈਦਰਿੰਗ ਜੀ ਹੋਈ ਜੀ ਹੈਗੀ ਤੇ ਮੈਂ ਦੇਖਿਆ ਮੈਂ ਕਿਹਾ ਵੀ ਚੱਕਰ ਕੀ ਆ ਜਦ ਮੈਂ ਦੇਖਿਆ ਤੇ ਉਹ ਰੀਡਿੰਗ ਲੈਣ ਵਾਲਾ ਆਇਆ ਤੇ ਉਹਦੇ ਆਲੇ ਦੁਆਲੇ ਸਾਰੇ ਲੋਕੀ ਝੁਰਮੁਟ ਪਾ ਕੇ ਖੜੇ ਹਾਂਜੀ ਤੇ ਉਹ ਮੈਂ ਸੋਚਿਆ ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦਾ ਆ ਕੇ ਤੇ ਮੈਂ ਥੋੜਾ ਕੰਮ ਜਾਣਾ ਸੀ ਉਹ ਮੈਂ ਗਿਆ ਆ ਲੇਟ ਹੋ ਗਿਆ ਤੇ ਮੈਨੂੰ ਘਰਦਿਆਂ ਨੇ ਆਉਂਦਿਆਂ ਨੂੰ ਫੜ ਲਾ ਬਿੱਲ 10,000 ਦਾ ਬਿੱਲ ਫੜਾ
0: ਹਾਂਜੀ
1: ਤੇ ਮੈਂ ਜਦੋਂ ਦੇਖਿਆ ਵੀ ਪਿੰਡ ਚ ਮੈਂ ਕਿਹਾ ਜਿਹੜੇ ਸਾਡੇ ਨਾਲੋਂ ਵੀ ਸਮਰੱਥ ਬੰਦੇ ਹੈਗੇ ਜਿਹਨਾਂ ਦੇ 3-4 AC ਚੱਲਦੇ ਮੈਂ ਕਿਹਾ ਉਹਨਾਂ ਦਾ ਦੇਖਦਾ ਹੈਗਾ ਆ ਉਹ ਕਹਿੰਦੇ ਉਹਨਾਂ ਨੇ 500-500 ਰੁਪਇਆ ਦਿੱਤਾ ਜਿਹੜੇ ਖੜੇ ਸੀਗੇ ਉਹਨਾਂ ਨੇ 500-500 ਰੁਪਇਆ ਦਿੱਤਾ ਉਹ ਐਡਜਸਟ ਕਰ ਗਿਆ ਆ ਹਾਂਜੀ ਤੇ ਇਸ ਮਹੀਨੇ ਦਾ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਰ ਗਿਆ 0 ਲੱਗੇ ਕਹਿੰਦਾ ਵੀ ਥੋੜਾ ਘਟਾ ਲਾਇਓ ਜੀ ਅੱਗੇ ਅੱਗੇ ਕੱਟ ਰਹੇ
0: ਹਾਂਜੀ
1: ਇੱਥੇ ਏਦਾਂ ਇਸ ਤਰੀਕੇ ਨਾਲ ਤਾਂ ਲੋਕੀ ਮੈਨੇਜ ਕਰ ਲੈਂਦੇ ਆ ਜੀ ਹੋਰ ਕੀ ਕਰਦਾ
0: ਬਿਲਕੁਲ ਹੈ ਜੀ ਜੀ ਸਰ
1: ਜਦੋਂ 2 ਬਿੱਲ ਜਿਹੜੇ ਹੈ ਸਾਡੇ ਆ ਗਏ ਤੇ ਫਿਰ ਮੁੜ ਕੇ ਜਿਹੜਾ ਹੈਗਾ ਆ 3 ਜਲ ਭਰ ਗਰਮੀਆਂ ਦੇ ਵਾਲਾ ਜਿਹੜਾ ਆ ਉਹਨੂੰ ਕਿੱਦਾਂ ਘਟਾ ਲਾਂਗੇ ਕਿ ਉਹ ਵੀ ਤਾਂ ਜਿਹੜਾ ਬਿੱਲ ਦੇਣਾ ਹੀ ਪੈਣਾ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਮਹਾਰਾਜ ਉਹ ਤਾਂ ਬਿਜਲੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਕੋਈ ਨਾ ਕੋਈ ਇਹਨਾਂ ਨੂੰ ਕੁਛ ਸਬ ਜਨਰੇਸ਼ਨ ਦੇ ਉੱਤੇ ਤਾਂ ਮਤਲਬ ਇਹਨਾਂ ਨੇ ਫੋਕਸ ਕੀਤਾ ਹੀ ਨੀ ਜੀ
0: ਜੀ
1: ਇਹ ਤਾਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਉਣਾ ਸੀਗਾ ਇਲੈਕਸ਼ਨ ਦੇ ਵਿੱਚ ਤੇ ਉਦੋਂ ਕਹਿੰਦੇ ਸੀਗੇ ਜੀ ਵੀ ਇਹਨਾਂ ਨੇ ਸਮਝੌਤੇ ਬੜੇ ਮਹਿੰਗੇ ਕੀਤੇ ਆ ਆਉਂਦਿਆਂ ਨਾਲ ਸਮਝੌਤੇ ਰੱਦ ਕਰ ਦੇਣੇ ਆ ਨਾ ਸਮਝੌਤੇ ਰੱਦ ਹੋਏ ਹਾਂਜੀ ਤੇ ਨਾ ਦੂਜੀ ਗੱਲ ਇਹ ਹੈਗੀ ਹੈ ਜੀ, ਉਹ 30-30 ਸਾਲ ਦੇ ਜੇ ਸਮਝੌਤੇ ਹੋਏ ਹੈਗੇ ਸੀਗੇ ਤੇ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕੀਤੇ ਹੋਏ ਸੀ। ਨੋ ਡਾਊਟ ਕਿ ਬਿਜਲੀ ਉਹਦਾ ਰੇਟ ਜ਼ਿਆਦਾ ਸੀ ਸਰ, ਰੇਟ ਘਟਣਾ ਚਾਹੀਦਾ ਬਿਜਲੀ ਦਾ, ਬਟ ਜਿਹੜੀਆਂ ਹੈਗੀਆਂ ਫ੍ਰੀ ਬੀਜ ਬੰਦ ਹੋਣੀਆਂ ਚਾਹੀਦੀਆਂ।
0: ਬਿਲਕੁਲ ਹੈ ਜੀ, ਬਿਲਕੁਲ।
1: ਇਫ ਯੂ ਅਵੇਲ ਸਰਵਿਸ ਪੇ ਦੈਨ।
0: ਨਾਲੇ ਦੇਖੋ ਜੇ ਪ੍ਰਾਈਵੇਟ ਸੈਕਟਰ ਵੀ ਹੈ ਤਾਂ ਸੈਣੀ ਸਰ, ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ ਚ ਸਿੱਟੀ ਜਾਓ, ਚਾਹੇ ਬਿਜਲੀ ਲੈ ਲੈ ਉਹਨਾਂ ਤੋਂ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਹਰਿਆਣੇ ਚ ਸਰ ਏਦਾਂ ਹੀ ਹੈਗਾ ਆ
0: ਜੀ।
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਏਦਾਂ ਤੁਹਾਡਾ ਮੀਟਰ ਚਾਰਜ ਹੋਣਾ, ਤੁਸੀਂ 2000 ਦੀ ਪਵਾ ਲਈ ਹੈਗੀ ਆ, ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ, ਤੁਸੀਂ ਭਰਾਓ ਜੀ
0: ਜੀ।
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ।
0: ਬਿਲਕੁਲ,
1: ਨਾਲੇ ਤਾਂ ਜਿਹੜਾ ਆ ਨਾ ਉਧਾਰੀ ਆਉਂਦੀ ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ, ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ
0: ਜੀ। ਹੋਣਗੇ ਜੀ, ਹੋਣਗੇ, ਬਿਲਕੁਲ ਹੈ ਜੀ।
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈ
0: ਜੀ।
1: ਮੋਟਰ ਤੁਸੀਂ ਇੱਕ ਮੋਟਰ ਫ੍ਰੀ ਕਰ ਦਿਓ ਜੀ, ਸਾਰਿਆਂ ਨੂੰ ਕਰ ਦਿਓ
0: ਜੀ।
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ, 10-10 ਮੋਟਰਾਂ ਹੈਗੀਆਂ ਜੀ, ਉਹਨਾਂ ਨੂੰ ਮਤਲਬ ਪੂਰਨ ਸਮਰੱਥ ਹੈਗੇ ਉਹ ਲੋਕ
0: ਜੀ,
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ।
0: ਬਿਲਕੁਲ ਹੈ ਜੀ।
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਆ ਵੀ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ, ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ ਜੀ,
0: ਜੀ
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰ

0: ਨੇ ਜਿਹੜਾ ਹੈਗਾ ਆ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ, ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ।
1: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ, ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ, ਚਲੋ ਗ੍ਰੀਨਰੀ ਕਹਿ ਲੋ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ, ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ ਚ।
0: ਪਰ ਸ਼ਾਹ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ, ਪਰ ਜਿਹੜਾ ਹੈਗਾ ਆ ਨਾ ਜੀ ਇਹ ਜ਼ਰੂਰੀ ਸੀਗਾ ਸਰ।
1: ਪਰ ਸੈਣੀ ਸਾਹਿਬ ਦੇਖੋ ਇਹਦੇ ਵਿੱਚ, ਜੇ ਮੈਂ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਸੈਣੀ ਸਾਹਿਬ, ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ, ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਲੰਡਨ ਦੇ ਵਿੱਚ ਜਾਣਾ ਮੇਨ ਸੈਂਟਰ ਦੇ ਵਿੱਚ, ਤਾਂ ਉੱਥੇ ਤੁਹਾਨੂੰ ਨਾ ਜਿੰਨੀਆਂ ਗੱਡੀਆਂ ਐਂਟਰ ਕਰਨਗੀਆਂ ਉਹਦਾ ਡਬ ਮਤਲਬ ਕਿ ਟੈਕਸ ਲੱਗਦਾ ਜੀ, ਜਦੋਂ ਤੁਸੀਂ ਲੰਡਨ ਚ ਜਾਣਾ, ਚਾਹੇ ਅਗਲੇ ਦਿਨ ਵੀ ਜਾਣਾ ਚਾਹੇ ਅੱਜ ਜਾਣਾ, ਉਹਦਾ ਇਹ ਨਹੀਂ ਕਿ ਹਰ ਵਾਰੀ ਜਿੱਦਾਂ ਪੇ ਕਰਨਾ ਪੈਣਾ ਜੀ। ਤੇ ਉਹ ਲੋਕ ਨਾ ਫਿਰ ਗੱਡੀ ਨੂੰ ਮਤਲਬ ਕਿ ਬਾਹਰ ਹੀ ਲੰਡਨ ਤੋਂ ਖੜੀ ਕਰ ਜਾਂਦੇ ਆ ਜੀ, ਤੇ ਆਪਣੀ ਉੱਥੋਂ ਜਿਹੜੀਆਂ ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ, ਟੈਕਸੀਆਂ ਵਗੈਰਾ ਹੋ ਗਈਆਂ, ਤਾਂ ਉਹ ਵਰਤੋਂ ਕਰਦੇ ਆ ਜੀ। ਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੀ ਤਾਂ ਲਾਗੂ ਹੋ ਸਕਦਾ, ਜਿਹੜੀਆਂ ਗੱਡੀਆਂ ਨੇ ਏਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ।
0: ਮਹਾਰਾਜ ਸਾਹਿਬ ਤੁਸੀਂ ਰੱਬ ਦੇ ਵਾਸਤੇ ਏਦਾਂ ਦਾ ਆਈਡੀਆ ਨਾ ਦਿਓ, ਇਹਨਾਂ ਨੇ ਪੁੱਲ ਦਾ ਨਹੀਂ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ ਹੈਂਜੀ, ਪੁੱਲ ਬਣਨ ਨੂੰ 10 ਸਾਲ ਲੱਗਣੇ ਹੈਗੇ, ਟੈਕਸ ਪਹਿਲਾਂ ਲੱਗ ਜਾਣਾ ਜੀ।
1: ਨਹੀਂ ਘੱਟੋ ਘੱਟ ਲੋਕ ਗਰੇਜ ਤਾਂ ਕਰਨਗੇ ਅੰਦਰ, ਮਤਲਬ ਕਿ ਗੱਡੀਆਂ ਏਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ।
0: ਮਹਾਰਾਜ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ ਉੱਥੇ ਚੱਲ ਜਾਂਦਾ ਜੀ। ਇੱਥੇ ਸਰ ਇਸ ਚੀਜ਼ ਦਾ ਹੋਣੇਗਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਆ ਨਾ ਜੀ, ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾ ਹੋਣਾ ਜੀ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ, ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝ ਲਓ ਜੀ, ਜਿਹੜੇ ਤੁਸੀਂ ਜੇ ਤੁਸੀਂ 4 ਘੰਟੇ ਦਾ ਸਫ਼ਰ ਆ ਨਾ ਜੀ, ਉਹਦੇ ਵਿੱਚ 1-1.5 ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ, ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਉਹਨਾਂ ਦੇ ਉਹੀ ਉਹਨਾਂ ਦੇ ਲਿੰਕ ਦਿੱਤੇ। ਹੁਣ ਭਾਈ ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ, ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲ ਆਉਂਦਾ ਹੈਗਾ ਜੀ, ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ, ਤੇ ਅਦਰਵਾਈਜ਼ ਉਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ, ਭਾਵੇਂ ਥੱਲੇ ਦਰਖਤ ਵੀ ਲੱਗੇ
1: ਜਾਣ ਜੋ ਉਦਾਂ ਮਰਜ਼ੀ ਉਹਨਾਂ ਉੱਪਰ ਵੀ ਲੈ ਜਾਓ
0: ਬਿਲਕੁਲ ਹਾਂਜੀ, ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ। ਸਰ ਇਹ ਜ਼ਰੂਰਤ ਲੋੜ ਜਿਹੜੀ ਹੁੰਦੀ ਆ ਨਾ ਜੀ ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਜੋ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ, 30 ਸਾਲ ਪਹਿਲਾਂ
1: ਜਾਂ ਅੰਡਰਗਰਾਊਂਡ ਕਰ ਸਕਦੇ ਨੇ ਬਿਲਕੁਲ ਆ ਜੀ, ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਊਂਡ ਕਰ ਸਕਦੇ ਆ।
0: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ,
1: ਜੀ ਬਿਲਕੁਲ ਹੈ ਜੀ
0: ਸਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀ ਜੀ, ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ, ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਚੀਜ਼। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਭਾਵੇਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ
1: ਜੀ,
0: ਉਹਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਕਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ, ਕਹਿੰਦਾ ਜਨਾਬ ਆ ਬੈਂਕ ਨਾ ਐਪਲੀਕੇਸ਼ਨ ਦੇਣੀ ਸੀ ਉਹਦੇ ਵਕੀਲ ਦੇ ਜੇ ਹੱਥ ਚ ਸੀ, ਕਹਿੰਦਾ ਡਿਸਮਿਸ ਹਾਂਜੀ, ਕਹਿੰਦਾ ਜਨਾਬ ਦੇਖਤਾ ਲਓ ਜੀ, ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ ਹਾਂਜੀ, ਉਹ ਕਹਿੰਦਾ ਬਹਿਸ ਕਰ ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ, ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ ਉਹ ਮੈਂ ਕਿਹਾ ਵੀ ਡਿਸਮਿਸ
1: ਹਾਂਜੀ, ਨਹੀਂ ਟੈਕਸ ਨਾ ਵੀ ਲਓ ਸੈਣੀ ਸਾਹਿਬ, ਚਲੋ ਘੱਟੋ ਘੱਟ ਲੋਕਾਂ ਨੂੰ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ
0: ਦੀ। ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਹਾਂਜੀ, ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ ਤੇ ਗੱਡੀਆਂ ਦਾ ਟੈਕਸ ਜਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹਦਾ ਟੋਲ ਪਲਾਜ਼ਾ ਨਹੀਂ ਹੈਗਾ ਜੀ ਫਟਾਫਟ ਉਹਨਾਂ ਨੂੰ ਤਾਂ
1: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਆ ਨਾ, ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ। ਤੇ ਓਹਦੇ ਵਿਚ ਵੀ ਤੁਹਾਨੂੰ ਘੱਟੋ ਘੱਟ ਨੀ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ।

0: Digo usted.
1: ਆ ਪਾਣੀ ਚਲਦੇ ਰਹਿਣ ਦਿਓ, ਲੈਣ ਦਿਓ, ਆਪਾਂ ਨਹੀਂ ਜਾਣਾ।
0: ਤਾਂ ਮੈਂ ਉਸ ਮੁਲਕ ਦੀ ਜਾਂ ਉਸ ਸ਼ਹਿਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨਾਂ ਨੇ ਕੰਟਰੋਲ ਕਰਦਾ ਕੀਤਾ
1: ਹੈ। ਹਾਸੇ ਨਾ ਲੈਣ ਦੀ ਕੋਈ ਦੱਸੋ ਜੀ, ਹੋ ਸਕਦਾ ਉਧਰ ਆ ਜੀ।
0: ਨਹੀਂ, ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇੱਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇੱਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ, ਟ੍ਰੇਨ ਚੱਲਦੀ ਹੈ, ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ, ਉਹ ਕਰ ਦਿੱਤੀ ਜਾਵੇ।
1: ਹਾਂਜੀ, ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇੱਧਰਲਾ ਗੇੜਾ ਲਾ ਗਏ ਨੇ ਫਿਰ।
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ। ਹਾਂਜੀ, ਉਹਨੂੰ ਵੀ ਟਾਈਮ ਲੱਗਣਾ ਹੈਗਾ, ਉਹਦੇ ਨਾਲ ਜਿਹੜਾ ਜਿਹੜਾ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰਿਜਿਨਲ ਦਿੱਖ ਚੰਡੀਗੜ੍ਹ ਦੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ, ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦਾ ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ, ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
0: ਮਿਲੇਗਾ,
1: ਉਹ ਸਾਰੀ ਬੰਦ ਹੋਣੀ ਚਾਹੀਦੀ ਸੀ
0: ਜੀ। ਬਿਲਕੁਲ,
1: ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸਟ ਸਿਟੀ ਬਣਾਤਾ, ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ। ਸਮੇਂ ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਛੇਤੀ ਆਪਣਾ ਕੰਮ
0: ਨਿਕਲਾ। ਅਜੇ ਪਾਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ।
1: ਉਹ ਠੀਕ ਆ ਜੀ, ਫਿਰ ਉਹ ਗੰਗਾ ਆਰਤੀ ਕਰਦੇ ਨੂੰ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਜਿਹੜਾ ਕੰਮ ਕਰੀਏ ਬੜਾ ਖੁਭ ਕਰੀਦਾ ਹੈਗਾ ਆ, ਕੋਈ ਗੱਲ ਨਹੀਂ। ਏਦਾਂ ਉਹ ਤੋਂ ਬਾਅਦ ਆਰਤੀ ਖਤਮ ਹੋ ਜਾਂਦੀ, ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਹੈ ਨਾ, ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ ਸਾਨੂੰ ਹੀ ਹੁੰਦੀ ਆ
0: ਜੀ।
1: ਹਾਂਜੀ,
0: ਔਜਲਾ ਸਾਹਿਬ ਜੁੜੇ ਨੇ, ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ,
1: ਮੇਰੀ ਲਾਈਟ ਆ ਗਈ ਆ ਜੀ,
0: ਆ ਗਈ ਲਾਈਟ, ਤੁਸੀਂ ਚਰਨ ਪਾਇਆ ਕਰੋ ਪਹਿਲਾਂ ਜੀ।
1: ਆ ਕੇ ਚਲ ਗਈ ਸਰ ਮੁੜ ਕੇ।
0: ਅੱਛਾ ਜੀ, ਉਹ ਕਹਿੰਦੇ ਤਾਂ ਹੈ ਕਿ
1: ਮਾਰ ਕੇ ਚਲ ਗਈ ਆ,
0: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ।
0: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਤਾਂ ਨੱਚਦਾ ਫਿਰਦਾ, ਜਿਨ੍ਹਾਂ ਕੋਲ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਕ ਦਾ ਨੀ ਪਤਾ ਲੱਗਦਾ।
0: ਇਹ ਟੈਕਸ ਪੇਅਰ ਨੇ ਨਾ
2: ਜੀ,
1: ਤੁਹਾਨੂੰ ਮਾਫ਼ੀ ਹੈ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚ ਇੱਕ ਲਾਈਨ ਬਣਾਈ ਹੁੰਦੀ ਹੈ ਤਾਂ ਤੁਸੀਂ ਉਹ ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
0: ਜੀ।
2: ਤੇ ਸਾਡੇ ਮੁਲਕ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ ਚ ਦੇਖੋ ਜਿਹੜੇ ਘਰਾਂ ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਆ ਜਾਂ ਨਹੀਂ।
0: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ ਕੰਟਰੋਲ ਹੋਊ ਨਾ
0: ਜੀ।
1: ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ। ਹਾਂਜੀ, ਹੱਦ ਹੋ ਗਈ ਆ।
2: ਅਸੀਂ ਤਾਂ ਮੈਂ ਸਾਡੇ ਵਾਲੀ ਤਾਂ ਹੁਣ ਲੈ ਆਓ, ਤੁਸੀਂ ਲੈ ਆਓ ਜੀ, ਜਾ ਕੇ ਚੱਕ ਲਿਆਓ।
1: ਨਹੀਂ ਤਾਂ ਲੋਕਾਂ ਨੇ ਤਾਂ ਇਹ ਹੀ ਕਹਿਣਾ ਕਿ ਮੀਆਂ ਗੁਮੀਆਂ ਫਸਿਆ ਆ, ਇਹ ਤਾਂ ਨੀ ਹੈਗਾ, ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਸਿਗਨੀਫਿਕੈਂਟ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ, ਬਗੈਰ ਕਰਨ ਤੋਂ।
0: ਬਿਲਕੁਲ, ਟ੍ਰੈਫਿਕ ਨੂੰ ਕੰਟਰੋਲ ਕਰਨ
2: ਕਹਿਣ ਦਾ ਮਤਲਬ ਇਹ ਹੈ, ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਆ ਘਰੇ, ਭਾਈ ਕਾਰ ਹੈ, ਗੱਲ ਤਾਂ ਥੋੜੀ ਸਹੀ ਆ, ਚਾਹੇ ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨੀ ਕਹਿੰਦਾ।
0: ਬਿਲਕੁਲ ਹੈ ਜੀ,
2: ਪਰ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਂਗੇ ਤੁਸੀਂ? ਉਹ ਕੜਾਹੇ ਤੋਂ ਖੰਨੇ ਤੱਕ ਜਾਣਾ
0: ਜੀ,
2: ਉਹ ਵੀ ਕਾਰ ਚ ਜਾਂਦੇ ਆ ਅਸੀਂ ਜੀ 3 ਕਿਲੋਮੀਟਰ ਤੇ 4 ਤੇ
0: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰ ਚ ਕਹੂਗਾ ਲੈ ਸਿਕੰਦਰ ਵੀ ਬੱਸ ਤੇ
0: ਜਾਂ ਸਕੂਟਰ ਤੇ ਜਾ, ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ ਚ ਜਾਂਦੇ ਆ, 18 ਰੱਖੀਆਂ ਨੇ ਦੱਸੋ,
2: ਮੀਟਰ ਇਹਦਾ ਬਣਾ ਲਿਆ
0: ਜੀ।
2: ਜਿਹੜਾ ਕੰਮ ਇੱਥੇ ਕਰਨ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ। ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ
0: ਚਾਹੀਦੀ,
2: ਉਧਰ ਨੂੰ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਤਾਂ ਹੀ।
0: ਬਿਲਕੁਲ,
2: ਜਿਹੜਾ ਮੇਨ ਲੋੜ ਆ ਅੱਜ ਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਪ ਵਿਆਹੇ ਨੀ ਹੋਏ
0: ਜੀ।
1: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋ ਬਾਈ ਜੀ। ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ ਇੱਕ ਬੰਦੇ ਦੋ ਬੱਚੇ ਅਫੋਰਡ ਕਰਦਾ,
2: ਮੱਤੇ ਵਾੜਾ ਜਿਹੜਾ ਜੰਗਲ ਜਿਹਦੇ ਪਿੱਛੇ ਮਾਨ ਸਾਹਿਬ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ ਵੀ ਇਹਨੂੰ ਉੱਜਣ ਨੀ ਦੇਵਾਂਗੇ, ਉਹਦੇ ਵਿਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਹੈ, ਜਾਣੀ ਇੱਕ ਰਾਹ ਬਣਾ ਲਿਆ ਦਰਖਤ ਵੱਢ ਤੇ ਉਹਦੇ ਵਿਚੋਂ ਇੰਨੇ
0: ਬਿਲਕੁਲ
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨੂੰ ਵੱਧ ਫਿਕਰ ਸੀ
0: ਮੱਤੇਵਾੜੇ ਦੀ
2: ਜੰਗਲ ਹਾਲਾਤ ਤਾਂ ਸਾਡੇ ਇਹ ਨੇ ਜੀ
0: ਜੀ
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ
0: ਜੀ
2: ਦਰਖਤ ਅਸੀਂ ਵੱਢ ਰਹੇ
1: ਹਾਂ। ਬਹੁਤ ਜਿਆਦਾ ਕੌਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ। ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸਿਕਸ਼ਾ ਦਿੰਦਾ ਹੀ ਨਹੀਂ
0: ਜੀ।
2: ਬਿਲਕੁਲ
1: 80% ਜਨਤਾ ਤਾਂ ਇਸੇ ਚੱਕਰ ਦੇ ਵਿੱਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ ਜੀ।
0: ਬਿਲਕੁਲ
2: ਸਿਕਸ਼ਾ ਵੀ ਇੱਥੇ ਸਿਕਸ਼ਾ ਰਾਜਨ ਜੀ ਦਾਅ ਲਾਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਅ ਕਿਵੇਂ ਲਾਵੇ।
0: ਬਿਲਕੁਲ
2: ਹਰ ਬੰਦਾ ਦਾਅ ਲਾਉਣ ਤੇ ਬੈਠਾ ਵੀ ਫਲਾਣੇ ਦਾ ਦਾਅ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
0: ਜੀ।
1: ਸਾਰਾ ਹੀ ਹੈ ਜੀ ਵੀਰ ਜੀ ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫਿਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
0: ਬਿਲਕੁਲ ਹੈ ਜੀ,
1: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ। ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
0: ਬਿਲਕੁਲ ਜੀ ਬਿਲਕੁਲ
2: ਜੀ, ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਇੰਡੀਆ ਚ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਣੇ ਦੀ ਜਿੱਤ ਹੈ
0: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
0: ਖੜੇ ਨੇ ਜੀ। ਬਿਲਕੁਲ,
2: ਤੇ ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
0: ਜੀ,
1: ਪਤਾ ਨੀ ਜੀ ਦਾਂ ਦੇ ਮਗਰ ਪੂਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ, ਇੱਕ ਨਾਂ ਦੇ ਮਗਰ ਲੱਗ ਜਾਏ ਜੀ ਕਿ ਹਾਂ ਜੀ MC ਬਣ ਗਏ ਜੀ ਆਪਾਂ
2: ਬਸ। ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਦੋਂ ਅਸੀਂ ਜਿੱਤ ਕਹਿ ਰਹੇ ਹਾਂ, ਸਾਡਾ ਸੈਮੀ ਫਾਈਨਲ ਆ ਜੀ, ਮਤਲਬ ਜਗਾੜ ਤਾਂ ਇਹ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ, ਬਸ ਆਹ ਕੰਮ ਰਹਿ ਗਿਆ।
0: ਬਿਲਕੁਲ ਜੀ,
2: ਤੇ ਵਿਕਾਸ ਥੱਲੇ ਰਹਿ ਗਿਆ, ਵੋਟਾਂ ਕਿਵੇਂ ਆਪਦੀਆਂ ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ, ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ, ਕਿਹੜੇ ਲਾਲਚ ਦੇ ਕੇ ਖਿੱਚੀਆਂ ਜਾਣਾ, ਕਿਹੜਾ ਫ੍ਰੀ ਵੀ ਦੇ ਕੇ ਖਿੱਚਿਆ ਜਾਊ, ਇੱਥੇ ਗੱਲ ਖੜੀ ਹੈ ਜੀ।
0: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ EVM ਦੇ ਵਿੱਚ ਪੈਂਦੀ ਹੈ, ਜਿੱਦਾਂ ਵੀ ਪੈਂਦੀ ਹੈ, ਇਹਨਾਂ ਮੁਲਕਾਂ ਚ ਵੀ ਉਹੀ ਸਿਸਟਮ ਆ, ਕਦੇ ਵੀ ਇੱਥੇ ਚਾਹੇ ਉਹ ਕਹਿ ਲੋ ਕਿ ਮਿਊਨਸੀਪੈਲਿਟੀ ਦੀਆਂ ਹੋਣ, ਚਾਹੇ ਉਹ PM ਦੀਆਂ ਹੋਣ ਜਿੱਦਾਂ ਵੀ ਹੈ, ਜਾਂ MLA ਦੀਆਂ ਹੋਣ ਜਿੱਦਾਂ ਵੀ ਹੈ, ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੋਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ, ਵੋਟ ਪਾਉਣੀ ਆਉਂਦੀਆਂ ਨੇ, ਬਸ ਠੀਕ ਹੈ।
2: ਆ ਕਿਹਦੇ ਕਿਵੇਂ ਜਿੱਤ ਗਏ ਜੀ, ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ ਜਿਹੜਾ ਤਾਂ ਆਪਦੇ ਆਪ ਜੁਆਇਨ ਕਰ ਗਏ ਉਸ ਪਾਰਟੀ ਨੂੰ, ਠੀਕ ਨੇ ਕੁੱਟ ਕੇ ਕਰਾ ਲੈਣਗੇ ਜੀ।
0: ਬਿਲਕੁਲ,
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ,
0: ਕੀ ਫਾਇਦਾ ਜੀ। ਬਿਲਕੁਲ ਜੀ,
2: ਤੇ ਜਿਹੜਾ ਨਹੀਂ ਬਣੂਗਾ ਉਹਦੇ ਰਾਹੀਂ ਕੰਮ ਨਹੀਂ ਹੋਣੇ ਤੇ ਉੱਥੇ ਰੁਕ ਰਹਿਣਗੇ ਜੀ।
0: ਜੀ
2: ਪਹਿਲਾਂ ਫਲਾਣਾ ਪ੍ਰਧਾਨ ਕਰਕੇ ਕੰਮ ਰੋਕਿਆ ਸੀਗਾ, ਕਾਂਗਰਸ ਦਾ ਪ੍ਰਧਾਨ ਸੀ ਕੰਮ ਰੋਕਿਆ ਸੀਗਾ ਤੇ ਹੁਣ ਸਾਡਾ ਬਣੂਗਾ ਤੇ ਹੁਣ ਕੰਮ ਚਲਾਓ, ਫਿਰ ਤੂੰ 4 ਸਾਲ ਦੀ ਬੀਬਾ ਭਾਰਤ ਜੀ ਕੀ ਕਰਦੀ ਫਿਰਦੀ ਹੈ ਇੱਥੇ।
0: ਬਿਲਕੁਲ ਹੈ ਜੀ,
2: ਜੇ ਇੱਕ ਮਿਊਂਸੀਪਲ ਦੀ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
0: ਜੀ,
2: ਫਿਰ 4 ਸਾਲ ਦੀ ਤੂੰ ਬੂਆ ਨਿਗੜ ਚ ਕੀ ਕਰਦੀ ਹੈ।
0: ਬਿਲਕੁਲ,
2: ਪੁੱਛਦਾ ਕੋਈ ਪੁੱਛਣ ਵਾਲਾ ਹੈ
0: ਨਾ ਜੀ, ਨਾ
1: ਨਾ ਜੀ, ਨਾ ਸਿਸਟਮ ਦਾ ਬੇੜਾ ਬੈਠਿਆ ਹੈ ਜੀ।
2: ਹੋਣਾ ਤਾਂ ਇਹ ਚਾਹੀਦਾ ਕਿਸੇ ਦਾ ਪ੍ਰਧਾਨ ਆ ਕਿਸੇ ਦੀ ਚੋਣ ਆ ਇੱਥੇ ਆ, ਮਤਾ ਪਾਸ ਕਰਕੇ ਭੇਜਦੀ ਆ ਸਾਡੇ ਇੱਥੇ ਛੋਟੀ ਪੰਚਾਇਤ ਦੇ ਲਾ ਲਓ, ਉਹਨੇ ਮਤਾ ਪਾਸ ਕਰਨਾ ਹੈ ਵੀ ਭਾਈ ਆਹ ਚੀਜ਼ ਦੀ ਸਾਨੂੰ ਲੋੜ ਆ, ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁਟ ਦੀ ਲੋੜ ਹੈ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ ਉਨੀ ਇਨਪੁਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ, ਬਾਕੀ ਪਿੰਡ ਨੇ ਪਾਉਣੇ ਨੇ, ਕੰਮ ਹੋ ਜਾਣਾ ਜੀ। ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ, ਕੌਣ ਜਿੱਤਿਆ ਹੋਇਆ
0: ਜੀ। ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ, ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈ ਨਾ ਜੀ, ਹੈਗਾ ਨਾ ਜੀ,
2: ਅੱਗੇ ਹੁੰਦਾ ਜੀ ਟੈਕਸ ਕਹਿੰਦੇ ਹੁੰਦੇ,
0: ਤੇ ਉਹ ਟੈਕਸ ਮਤਲਬ ਕਿ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ?
2: ਪਿੰਡਾਂ ਦੇ ਖਤਮ ਹੋ ਗਏ,
1: ਦੇਖੋ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ
0: ਜੀ,
1: ਤੇ ਪਰ ਜਿਹੜਾ ਹੈਗਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ, ਹਾਊਸ ਟੈਕਸ ਉਹਨੂੰ ਕਹਿੰਦੇ ਆ, ਕਮੇਟੀ ਦੇ ਵਿੱਚ ਹੀ ਜਾਂਦਾ ਜੀ। ਹਾਂਜੀ, ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ ਮੁਲਾਜ਼ਮ ਸਫਾਈ ਵਾਲੇ, ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ,
2: ਰੇਹੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ
0: ਜੀ।
1: ਹਾਂਜੀ,
0: ਪਰ ਫਿਰ ਇਹਦੇ ਵਿੱਚ ਇਹ ਕਾਹਤੋਂ ਦਾਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨਹੀਂ ਦਿੰਦੀ ਜਾਂ ਨਹੀਂ ਕਰਦੇ, ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਬਜਟ ਬਣਦਾ ਜੋ ਵੀ ਹੈ ਸਾਨੂੰ ਇਨਕਮ ਜਾਂ ਆਊਟਪੁੱਟ ਹੈ, ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ, ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ। ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ, ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ
2: ਜਿਹੜੇ ਐਮ ਸੀ ਸੈਡ ਪੜਵਾਉਂਦੇ ਨੇ, ਕਾਹਦੇ ਪਿੱਛੇ ਪੜਵਾਉਂਦੇ ਨੇ ਫਿਰ
0: ਜੀ
2: ਐਮ ਸੀ ਸੈਡ
1: ਪੜਵਾ ਰਹੇ ਆਉਂਦੇ ਆ। ਐਕਚੁਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਅਸੀਂ ਹਿਸਾਬ ਦਈਏ ਮੁੜ ਕੇ, ਉਹ ਹੁਣ ਥੈਂਕ ਯੂ ਜੀ ਥੈਂਕ ਯੂ, ਇਹ ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨਹੀਂ। ਅਗਲਿਆਂ ਨੇ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ, ਕਹਿੰਦੇ ਸੀ ਹਿਸਾਬ ਦਿਓ, ਇਹਨਾਂ ਨੇ ਹਿਸਾਬ ਨਹੀਂ ਦਿੱਤਾ, ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀਆਂ ਉਹ ਚੀਜ਼ਾਂ ਜਿਹਦਾ ਹਿਸਾਬ ਨਹੀਂ ਦਿੰਦੇ, ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ, ਖਰਚਾ ਕਿਤੇ ਜਾਂਦਾ ਸੀਗਾ
0: ਜੀ,
1: ਔਰ ਉਹ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ, ਉਹ ਆਪਣੇ ਆਪਣੀ ਰਾਜਨੀਤੀ ਚ ਮੁਕਾਉਂਦੀਆਂ ਜੀ ਉਹਦੇ ਨਾਂ ਤੇ,
0: ਬਿਲਕੁਲ
1: ਉਹ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਉਂਦੇ, ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚ ਮੁਕਾਓ ਆਪਣੀ
0: ਜੀ।
1: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ, ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਨਾਲ ਲਾਤੀਆਂ ਫੋਟੋਆਂ ਆਪਣੇ ਨੇਤਾਵਾਂ ਦੀਆਂ ਆਪਣੀਆਂ
0: ਜੀ,
1: ਹਾਂਜੀ, ਇਹਨੂੰ ਕਹਿੰਦੇ ਪੈਸਾ ਚੜਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ, ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ, ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ, ਇਹ ਤਾਂ ਟੈਕਸ ਦਾ ਪੈਸਾ ਆ ਜੀ, ਜਾਂ ਤਾਂ ਪਾਰਟੀ ਆਪਣੇ ਪੱਲਿਓਂ ਬਣਾਵੇ ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਹੁਣ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
0: ਜੀ। ਜਾਂ ਫਿਰ ਉਹਦੇ ਨਾਲ ਤਾਂ ਮੈਟਰ ਹੈ ਸੈਣੀ ਸਾਹਿਬ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ, ਫਿਰ ਰੋਲਾ ਪੋਲਣ ਲੱਗ ਪੈਂਦੇ ਖੁਦ ਮੁਖਤਿਆਰੀ ਦਾ ਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਉਹਨੀਆਂ ਗੱਲਾਂ ਜੀ, ਉਸ ਦੇ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
0: ਜੀ,
1: ਫਿਰ ਮੁੜ ਕੇ ਕਹਿ ਦਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ।
0: ਇਹ ਤਾਂ ਮੈਨੂੰ ਏਦਾਂ ਲੱਗਦਾ ਸੈਣੀ ਸਾਹਿਬ ਕਿ ਹਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾਹ ਕੇ ਬਣਾਉਣਾ ਪਊ ਇੱਕ ਵਾਰੀ।
1: ਹਾਂਜੀ, ਲੱਗਦਾ ਤੇ ਏਦਾਂ ਹੀ ਹੈਗਾ ਜੀ ਹੌਲੀ, ਪਰ ਨਹੀਂ ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ, ਸਾਡੀ ਸੋਚ ਹੀ 50 ਸਾਲ ਪਿੱਛੇ ਆ, ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
0: ਜੀ,
1: ਤੋਂ 50 ਸਾਲ ਬਾਅਦ ਜਿਹੜਾ ਹੈਗਾ ਆ ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ ਚਰਚਾ,
1: ਸ਼ੁਕਰੀਆ ਬਹੁਤ,
0: ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਸੰਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਮਿੰਟ ਹੋਰ ਜਿਹੜੀਆਂ ਖਬਰਾਂ, ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ, ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਰਾਜਮੋਹਨ ਗਾਂਧੀ ਹੋਣਾ ਦੀ ਲਿਖਤ ਦੇ ਵਿੱਚੋਂ ਹੈ, ਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਜੀ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਦੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲਾਂਗੇ ਅੱਗੇ ਜਾ ਕੇ। ਤੇ ਇਸੇ ਤਰ੍ਹਾਂ ਖਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਆ ਇਜ਼ਰਾਇਲ ਦੀ, ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਨੇ। ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਭਾਈ ਉਹਨਾਂ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ ਅਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆਂ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਸ ਭਾਰਤ ਤੋਂ ਨੇ ਤੇ ਹਾਲਾਂਕਿ ਉਥੋਂ ਦੀ ਆਬਾਦੀ 1.4 ਅਰਬ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਨ੍ਹਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਤ ਨਹੀਂ ਨੇ ਸਗੋਂ ਇੱਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ ਤੇ ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆਂ ਦੇ ਕਈ ਦੇਸ਼ ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆਂ ਤੇ ਰਾਜ ਕਰ ਦਿਓ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ਼ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ ਸਗੋਂ ਭਾਰਤ, ਮੈਡੀਟੇਰੀਅਨ, ਭੂ ਮੱਧ ਸਾਗਰ, ਖਾੜੀ ਦੇਸ਼ਾਂ ਅਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ, ਤਕਨਾਲੋਜੀ, ਖੇਤੀਬਾੜੀ ਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿੱਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਤੇ ਇਸ ਤੋਂ ਬਾਅਦ 2018 ਦੇ ਵਿੱਚ ਨੇਤਨਯਾਹੂ ਭਾਰਤ ਆਏ ਸੀ। ਨੇਤਨਯਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉੱਤੇ ਇੱਕ ਛੋਟੀ ਗਲੋਬਲ ਸੁਪਰ ਪਾਵਰ ਦੱਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਮੁੜ ਭੱਖ ਗਿਆ ਹੈ ਨਸਲਵਾਦ ਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿੱਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿੱਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ਼ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਪ੍ਰਵਾਸੀਆਂ ਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ 1996 ਦੇ ਵਿੱਚ ਕੀਤੀ ਸੀ। ਤੇ ਲੋ ਭਾਈ ਇੱਥੇ ਵੀ ਹੁਣ ਇਹ ਤਾਂ ਥੋੜੀ ਕਹਿ ਸਕਦੇ ਹਾਂ, ਹਰ ਮੁਲਕ ਦੀ ਰਾਜਨੀਤੀ ਇਹੀ ਹੈ, ਵਨ ਨੇਸ਼ਨ ਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ। ਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ ਬੀਜੇਪੀ ਦੇ ਨਾਲ ਜੋੜੀਏ ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ ਪੂਰੀ ਦੁਨੀਆਂ ਦੇ ਵਿੱਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ ਜਿਹੜੀ ਸੀ 1996 ਦੇ ਵਿੱਚ ਕੀਤੀ ਸੀ ਤੇ ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਦੇ ਲਈ ਮਜਬੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਤੇ ਮੂਲ ਨਿਵਾਸੀ ਲੋਕਾਂ ਦੇ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਜਿਸ ਦੇ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਨੇ। ਰਿਪੋਰਟ ਦੱਸਦੀ ਹੈ ਕਿ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਦੇ ਵਿੱਚ ਨਸਲਵਾਦ ਹਾਵੀ ਹੋ ਰਿਹਾ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਜਿਹੜਾ ਉਹਦੇ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਜਿਹੜੀ ਹੈ ਤੇ ਨੀਤੀਆਂ ਅਪਣਾਉਣ ਲੱਗ ਪਏ ਨੇ ਤੇ ਇਹ ਬਹੁ ਕੌਮੀ ਭਾਈਚਾਰਿਆਂ ਦੇ ਵਿੱਚ ਵੰਡੀ ਪਾਉਣ ਦੀ ਜਿਹੜੀ ਬੇਤੁਕੀ ਦਿਸ਼ਾ ਹੈ ਤੇ ਇਸ ਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉੱਤੇ ਪੈ ਸਕਦਾ ਹੈ ਜਿਨ੍ਹਾਂ ਦੇ ਵਿੱਚ ਭਾਰਤੀ, ਪੰਜਾਬੀ ਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਸਮੇਂ ਦੇ ਵਿੱਚ ਨਸਲਵਾਦੀ ਰਾਜਨੀਤੀ ਉਨ੍ਹਾਂ ਦੇ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ ਤੇ ਸੰਦੇਸ਼ ਹੈ ਇਹਦੇ ਵਿੱਚ ਰਿਪੋਰਟ 'ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦਾ ਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇੱਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ ਯੂਰਪੀਅਨ, ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਹੈ ਨਵਾਂ ਐਕਸ਼ਨ, ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉੱਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ ਈਯੂ ਦੇ ਵਿੱਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਜ਼ ਦੇ ਵਿੱਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵਧਦੀਆਂ ਕੀਮਤਾਂ ਦੇ ਉੱਤੇ ਚਰਚਾ ਕੀਤੀ ਹੈ। ਯੂਰਪ ਦੇ ਵਿੱਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉੱਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੁਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉੱਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿੱਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿੱਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿੱਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿੱਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉੱਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿੱਚ ਮਜ਼ਬੂਤ ਖਾਦ ਉਦਯੋਗ ਖੜਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉੱਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿੱਚ ਵਧਿਆ ਸਿਆਸੀ ਮਤਭੇਦ ਹੈ। ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿੱਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿੱਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦਾ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿੱਚ ਜੇ ਇਦਾਂ ਹੁੰਦਾ ਹੈ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਦ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦਾ ਹੈ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿੱਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿੱਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿੱਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿੱਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿੱਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ ਹੈ। 2024 ਦੇ ਵਿੱਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਣ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ ਹੈ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿੱਚ ਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇੱਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿੱਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ ਹੈ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ, ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿੱਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਤੇ ਉਹਦੇ ਵਿੱਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਪਲਾਂ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਭਾਈ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
3: ਹਾਂਜੀ, ਆਵਾਜ਼ ਦਰੁਸਤ ਹੈ ਬਾਬਿਓ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਆਉਣ ਦਿਓ ਜੀ, ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਮੈਨੂੰ ਤਾਂ ਐ ਲੱਗਦਾ ਵੀ ਆ ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ ਬਾਬਿਓ। ਇਹ ਰੋਜ਼ ਦਾ ਉਹੀ ਗੱਲ ਹੈ, ਇਹੀ ਇਹੀ ਸਿਆਪਾ ਹੈਗਾ ਸਾਰਾ।
0: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ।
3: ਤੁਸੀਂ ਕਿਸਾਨੀ ਨੀ ਕਰੋ, ਭਾਵੇਂ ਕਿਸੇ ਦੀ ਕਰੋ
0: ਜੀ,
3: ਕਹਾਣੀ ਤਾਂ ਉੱਥੇ ਆ ਬਾਈ ਜੀ, ਉਹ ਜਿੱਥੇ ਮੁੱਕਣੀ ਆ ਵੀ ਉੱਤੇ ਕੌਣ ਬੈਠਾ ਹੈ
0: ਜੀ,
3: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ
0: ਬਿਲਕੁਲ।
3: ਮੈਂ ਤਾਂ ਨਾ ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ ਸੰਵਿਧਾਨ ਨੂੰ, ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
0: ਜੀ।
3: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ ਹੁਣ ਸੈਣੀ ਬਾਈ ਜੀ ਕਹਿਣ ਦੇ ਸੀ, ਚਲੋ ਠੀਕ ਹੈ, ਮੈਂ ਕਹਿੰਦਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
0: ਜੀ।
3: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
0: ਜੀ,
3: ਹੈ ਵੀ ਅਸੀਂ ਅਗਾਂਹ ਨੂੰ ਜਾਂਦੇ ਪਏ ਆ,
0: ਤੇ
3: ਫਿਰ ਵਧੀਆ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਆ, ਤੇ ਫਿਰ ਉਹੀ ਗੱਲ ਵੀ ਬਾਬਿਓ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਹੈ ਗੱਡੀ,
0: ਤੇ
3: ਪਿੱਛੇ ਕੋਲਾ ਕੰਧ ਹੈ,
0: ਹੈ
3: ਤੇ ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ ਹੀ, ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਹੈ ਵੀ ਕੋਲੇ ਚ ਕੀ ਹੋਣਾ ਜਾ ਕੇ, ਉਹੀ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ।
0: ਚਲੋ ਸੱਟਾਂ
3: ਨਹੀਂ ਬਾਬਿਓ, ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ ਇਹ ਠੀਕ ਆ, ਅਸੀਂ ਆਸ ਕਰਦੇ ਹਾਂ ਵੀ ਹੋਵੇ, ਆਪਾਂ ਤਾਂ ਆਸ ਇਹੀ ਕਰਦੇ ਹਾਂ। ਆ ਤੁਸੀਂ ਦੇਖਿਆ ਨੀ ਹੁਣ SIR ਤੇ ਆਪਣੇ ਮਾਨਣੀ ਕੋਰਟ ਸਾਹਿਬ ਨੇ ਕਿੱਡਾ ਵਧੀਆ, ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ, ਹੈ
0: ਜੀ,
3: ਕਹਿੰਦੇ ਆਪਣਾ ਚੁਣਾਵ ਆਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ, ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ।
3: ਚੁਣਾਵ ਆਯੋਗ ਇਸ ਗੱਲ ਦੇਖਿਓ ਗੱਲ ਕਿਵੇਂ ਕਮਾਈ ਹੈ
0: ਜੀ,
3: ਕਹਿੰਦੇ ਵੀ ਚੁਣਾਵ ਆਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ,
3: ਪਰ ਚੁਣਾਵ ਆਯੋਗ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ। ਹੁਣ ਮੈਨੂੰ ਤੁਸੀਂ ਇਹਨਾਂ ਦੋਵਾਂ ਗੱਲਾਂ ਚ ਫਰਕ ਦੱਸੋ, ਤੁਸੀਂ ਇਹਨਾਂ ਚੋਂ ਕੱਢ ਕੇ ਦੱਸੋ ਮੈਨੂੰ, ਹੈ ਜੀ। ਸਾਡੇ ਮਾਨਣੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ, ਉਹ ਇਹ ਗੱਲਾਂ ਕਹਿ ਰਹੇ ਨੇ ਵੀ ਚੋਣ ਆਯੋਗ ਵੋਟ ਕੱਟ ਸਕਦਾ ਤੁਹਾਡੀ ਇਸ ਗੱਲ ਤੇ, ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
0: ਜੀ,
3: ਹੈ ਤੇ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਹੁਣ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬਿਓ,
0: ਜਿਹੜੇ
3: ਸਾਡੇ
0: ਨਹੀਂ
3: ਨਹੀਂ ਬਾਬਿਓ, ਮੈਂ ਤਾਂ ਕਹਿਣਾ ਮੇਰੀ ਤਾਂ ਭਾਵੇਂ 4 ਵਾਰੀ ਕੱਟ ਦੇਣ, ਉਹੀ ਗੱਲ ਆਪਣੇ ਤਾਂ ਚੱਕਰ ਹੀ ਕੋਈ ਨੀ ਹੈਗਾ, ਅਸੀਂ ਜਿਹੜੇ ਪਾਸੇ ਨੂੰ ਬਾਬਿਓ ਪਏ ਹੋਏ ਆ ਨਾ, ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਤਾਂ ਅਸਲ ਚ ਨਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਨਾ ਸਿਆਸੀ ਮਸਲਿਆਂ ਤੇ, ਮੈਂ ਤਾਂ ਜਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਂ ਇਸੇ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ, ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ, ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
0: ਜੀ,
3: ਹੈ ਇਹੀ ਮੈਨੂੰ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ
0: ਜੀ,
3: ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ,
0: ਤੇ
3: ਉਹ 2.5-3 ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ, ਪਰ 2.5-3 ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ, ਹੈ ਹੁਣ ਦੱਸੋ ਵੀ ਉਹ ਜਿਹੜੇ ਉਹ 2.5-3 ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ, ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ।
0: ਕੱਲ ਮੈਂ ਇੱਕ ਖਬਰ ਕੀਤੀ ਸੀ, ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ, ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ, ਜਿਹੜੀ ਜਿਹਦਾ ਕਸ਼ਮੀਰ ਦਾ ਮੁੱਦਾ ਸੀ, ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ, ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ। ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ, ਵੀ ਕਰਦੇ ਕੀ ਆ ਉੱਥੇ।
3: ਗੱਲ ਉਹੀ ਹੈ ਭਾਰਤ ਬਾਈ ਜੀ, ਆਪਾਂ ਦਾ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ, ਜੇ ਕਰਦੇ ਆ ਤਾਂ ਚਲੋ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ, ਕਾਰਨ ਕੀ ਹੈ, ਤੇ ਨਿਕਲਦਾ ਕੀ
0: ਹੁੰਦਾ। ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ, ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਐਡੀ ਡਿਸਕਸ਼ਨ ਕਰਦੇ ਆ, ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ, ਉਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ,
3: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ ਆ। ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ, ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ, ਉਹਨਾਂ ਨੇ ਮੈਨਸ਼ਨ ਕੀਤਾ ਹੋਇਆ ਸੀ, ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ, ਵੋਟਾਂ ਪਾਉਣ ਵਾਲੇ ਦੀ ਗਿਣਤੀ ਕਿੰਨੀ ਹੈ, ਉਹ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਦੀ ਕਿੰਨੀ ਕੁ ਹੈ। ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ, ਵੀ ਬੰਦੇ ਨੇ ਮੰਨ ਲਓ, ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ ਚ ਉਲਝੇ ਹੀ ਨਾ, ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ, ਇੱਥੇ ਕੋਈ ਪੁੱਛਣ ਵਾਲਾ ਹੋਵੇ, ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ, ਉਹ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ, ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ।
0: ਬਿਲਕੁਲ
3: ਵੀਹ ਸਾਲ ਜਿਹੜੇ ਬੰਦੇ ਦੇ ਜੇਲ ਚ ਲੰਘ ਗਏ ਉਹਨਾਂ ਨੂੰ ਉਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ, ਕੋਈ ਉਹਦੀ ਉਹੀ ਗੱਲ, ਕੋਈ ਉਹਦੀ ਭਰਪਾਈ ਨੀ, ਕੋਈ ਲੈਣੀ ਨੀ ਦੇਣੀ ਨੀ ਬਾਈ ਜੀ।
0: ਬਿਲਕੁਲ
3: ਕੀ ਕਰੂਗਾ ਭਾਰਤ ਬਾਈ ਜੀ, ਆਮ ਬੰਦਾ ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ।
0: ਬਿਲਕੁਲ
3: ਜਿਵੇਂ ਉਹ ਪਾਤਰ ਸਾਹਿਬ ਨੇ ਕਿਹਾ ਸੀ ਨਾ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ।
0: ਬਿਲਕੁਲ
3: ਇਹ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ।
0: ਬਿਲਕੁਲ
3: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ, ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ।
0: ਬਿਲਕੁਲ
3: ਜਜ਼ਬਾਤ ਸੁਣ ਕੇ ਦੇਖੋ ਭਾਰਤ ਬਾਈ, ਤੁਸੀਂ ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
0: ਜੀ,
3: ਵੀ ਉਹ ਕਿਉਂ
0: ਪਰਿਵਾਰ ਦੇ ਵਿੱਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗੇਚ ਆ। 55 ਸਾਲ ਇੱਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ, ਤੇ ਬਾਅਦ ਚੋ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤਾਂ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜਿਆ ਹੀ ਨੀ ਫਿਰ।
3: ਬਸ ਉਹੀ ਤਾਂ ਕਹਾਣੀ ਹੈ, ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਝ ਪਿਛਲਾ ਉਜਾੜ ਦਿੰਦਾ ਇਹ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ ਹੁਣ, ਤੇ ਕਦੋਂ ਤੀਕ ਇੱਥੇ ਖੜੇ ਰਹਿਣਗੇ। ਹੈ
0: ਬਿਲਕੁਲ ਜੀ ਬਿਲਕੁਲ,
3: ਇਸ ਕਰਕੇ ਬਾਈ ਜੀ ਬੜੇ ਅਫਸੋਸ, ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ ਆ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਦਿਆਂ, ਆਪਾਂ ਤਾਂ ਇਹੀ ਉਮੀਦ ਕਰਦੇ ਆ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ।
0: ਬਹੁਤ ਬਹੁਤ ਸ਼ੁਕਰੀਆ
3: ਤੁਹਾਡੇ ਨਾਲ ਨਹੀਂ ਔਜਲਾ ਸਾਹਿਬ ਨੀ ਤੁਸੀਂ ਐਂ
0: ਕਹੋ
3: ਮੁਕੱਦਰ ਕਾ ਸਿਕੰਦਰ ਕਹਿ ਦਿਆ
0: ਕਰੋ,
3: ਨਹੀਂ ਨਹੀਂ ਕੋਈ ਗੱਲ ਨੀ ਬਾਈ ਜੀ, ਲਵ ਯੂ ਹੈ ਕੋਈ ਗੱਲ ਨੀ, ਪਰ ਬਾਈ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐਂ ਹੁੰਦਾ ਵੀ ਕਹਿ ਦੀ ਆ, ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ ਆ, ਸਾਡਾ ਕੀ ਕੌਣ ਕੀ, ਅਸੀਂ ਨਾ ਕਿਸੇ ਦੇ ਨਾਲ ਜੁੜੇ ਆ, ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖ ਦੇ ਤੁਹਾਡੇ ਅੱਗੇ।
0: ਬਿਲਕੁਲ ਜੀ ਬਿਲਕੁਲ,
3: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸਧਾਰ ਵਾਲੇ ਇਹ ਢਹਿ ਕੇ, ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ, ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਹਾਂ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ। ਮੇਰੇ ਵੱਲੋਂ ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰਦੇ,
0: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲੋ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫਿਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ, ਉਨਾ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
3: ਭਾਰਤ ਬਾਈ ਜੀ ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
0: ਜੀ,
3: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ,
0: ਬਿਲਕੁਲ ਜੀ ਬਿਲਕੁਲ ਜੀ,
3: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
0: ਜੀ,
3: ਤੇ ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਬਾਈ,
0: ਬਿਲਕੁਲ
3: ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਬਾਈ
0: ਜੀ,
3: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਤਾਂ ਇਹੀ ਦੁਆ ਕਰਦੇ ਹਾਂ,
0: ਬਿਲਕੁਲ
3: ਆਪਣੀ ਤੇ ਇਹੀ ਹੈ ਵੀ ਅਸੀਂ ਗਲਤ ਸਾਬਿਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
0: ਬਿਲਕੁਲ,
3: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
0: ਜੀ,
3: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
0: ਜੀ,
3: ਪਰ ਬਾਈ ਜੀ ਬਹੁਤ ਔਖਾ ਇਹ ਸਿਸਟਮ ਦੇ ਵਿੱਚ ਨਾ,
0: ਬਿਲਕੁਲ
3: ਤੁਸੀਂ ਤਾਂ ਆਪ ਸਮਝ ਸਕਦੇ ਹੋ,
0: ਬਿਲਕੁਲ ਥੈਂਕ ਯੂ ਮੁਕੱਦਰ,
3: ਇਸੇ ਕਰਕੇ ਬਾਈ ਜੀ ਤੁਹਾਡਾ
0: ਸ਼ੁਕਰੀਆ,
3: ਮੈਨੂੰ ਆਇਆ ਸੀ ਵੀ ਚਲੋ ਜਿੰਨੇ ਕੋਈ ਜਜ਼ਬਾਤ ਨੇ ਆਪਣੇ ਪੇਸ਼ ਕਰ ਲਈ,
0: ਬਿਲਕੁਲ
3: ਤੁਹਾਡੇ ਨਾਲ ਉਹੀ ਗੱਲ ਹੁੰਦਾ ਹੀ ਹੈ, ਭਾਵੇਂ ਖਬਰਾਂ ਦੇ ਰੂਪ ਚ ਹੋ ਜਾਣ, ਭਾਵੇਂ ਜਦੋਂ ਤੁਸੀਂ ਸ਼ਮੀ ਬਾਈ ਨਾਲ ਜੁੜੇ ਹੁੰਦੇ ਉਦੋਂ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ,
0: ਬਿਲਕੁਲ
3: ਜਜ਼ਬਾਤ ਹੀ ਨੇ ਬਾਈ। ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਮੁਕੱਦਰ ਜੀ, ਜਿਹੜੇ ਅਸੀਂ ਗੱਲਬਾਤ ਕਰਕੇ ਗਏ ਨੇ। ਲੋ ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ। ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ ਤੇ ਇਰਾਨ ਨੇ ਦੱਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ ਤੇ ਹਮਲੇ ਜਵਾਬ ਦੇ ਵਿਚ ਕੀਤਾ ਗਿਆ ਤੇ ਕੁਵੈਤ ਦੀ ਫੌਜ ਨੇ ਐਲਾਨ ਕੀਤਾ ਕਿ ਉਸਦਾ ਏਅਰ ਜਿਹੜਾ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਕਿ ਇਹ ਹਮਲੇ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਇਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਇਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਇਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਆ ਡੋਵਾਲ ਸਾਹਿਬ, ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਤੇ ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰਖਿਆ। ਡੋਵਾਲ ਨੇ ਹੁਣ ਕਿਹਾ ਕਿ ਅੱਤਵਾਦ ਦੇ ਖਿਲਾਫ਼ ਲੜਾਈ ਦੇ ਵਿਚ ਦੋਹਰਾ ਰਵੱਈਆ ਨਹੀਂ ਚੱਲੇਗਾ ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਜਿਹੜੇ ਖੜੇ ਨੇ। ਮਾਸਕੋ ਦੇ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ਪਹਿਲਾਂ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਅਤੇ ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਜਿਹੜੀ ਬੈਠਕ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੋ ਨੇ ਕੀਤੀ ਹੈ ਜਿਸ ਦੇ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ ਹੈ। ਅਜੀਤ ਡੋਵਾਲ ਹੁਣਾਂ ਨੇ ਇਸ ਸੰਮੇਲਨ ਦੇ ਵਿਚ ਮੁੱਖ ਤੌਰ ਦੇ ਉੱਤੇ 3 ਵੱਡੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਦੇ ਖਿਲਾਫ਼ 2 ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ ਹੈ। ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੋ ਦੇਸ਼ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਆਪਣਾ ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆਂ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਨ੍ਹਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ ਤੇ ਡੋਵਾਲ ਹੁਣਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉੱਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ ਹੈ। ਦੂਸਰੇ ਪਾਸੇ ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉੱਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉੱਤੇ ਹਮਲੇ ਰੋਕਣ ਦੇ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ ਲਿਬਨਾਨ ਦੇ ਵਿਚ ਜਿਹੜਾ ਘੁਸਪੈਠ ਕਰਵਾਈ ਜਿਹੜੀ ਹੈ ਕਾਰਵਾਈ ਕਰਕੇ ਫਿਰ ਇਹਦਾ ਬਦਲਾ ਲਵੇਗਾ। ਕੀਨੀਆ ਸਕੂਲ ਦੇ ਵਿਚ ਮੰਦਭਾਗੀ ਖ਼ਬਰ ਹੈਗੀ, ਉਥੋਂ ਵਾਪਰੀ ਹੈ ਦੁਰਘਟਨਾ। ਸਕੂਲ ਦੇ ਵਿਚ ਅੱਗ ਲੱਗਣ ਕਾਰਨ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੀਨੀਆ ਦੇ ਲੜਕੀਆਂ ਦੇ ਸਕੂਲ ਵਿਚਲੇ ਹੋਸਟਲ ਦੇ ਵਿਚ ਲੱਗੀ ਰਾਤ ਅੱਗ ਲੱਗਣ ਦੇ ਕਾਰਨ ਜਿਹੜੀ ਰਾਤ ਲੰਘੀ ਹੈ ਉਹਦੇ ਵਿਚ ਅੱਗ ਲੱਗੀ ਹੈ ਤੇ 16 ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਿੱਖਿਆ ਮੰਤਰੀ ਜੂਲੀਅਸ ਉਲਾਬਾ ਨੇ ਕਿਹਾ ਕਿ ਜਿਹੜੇ ਨੇ 79 ਹੋਰ ਵਿਦਿਆਰਥਣਾਂ ਵੀ ਜਿਹੜੀਆਂ ਜ਼ਖਮੀ ਇਹਦੇ ਵਿਚ ਹੋਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਯੂਰਪ ਦੇ ਠੰਡੇ ਦੇਸ਼ਾਂ ਦੇ ਵਿਚ ਆਈਸਕ੍ਰੀਮ ਦਾ ਕਰੇਜ਼ ਵੱਧ ਗਿਆ। ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜਗ੍ਹਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇਕ ਹੈਰਾਨੀਜਨਕ ਤੱਤ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿਚ ਨਹੀਂ ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਦੇਸ਼ਾਂ ਦੇ ਵਿਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ, ਕਿਉਂਕਿ ਫਿਨਲੈਂਡ ਦੇ ਵਿਚ ਭਾਈ ਠੰਡ ਦੇ ਵਿਚ ਵੀ ਬਰਫ਼ ਇੱਥੇ ਆਈਸਕ੍ਰੀਮ ਵਿਕਦੀ ਹੈ ਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਬ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਤੇ ਬਲੀਡਿੰਗ ਵਗੈਰਾ ਬਹੁਤ ਸਾਰਾ ਕੁਝ ਰੋਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉਭਰਿਆ। ਖਪਤ ਦੇ ਮਾਮਲੇ ਦੇ ਵਿਚ ਪੋਲੈਂਡ ਸਭ ਤੋਂ ਅੱਗੇ ਹੈ ਜਿੱਥੇ ਇਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ ਇਕੋ ਹੀ ਬੰਦਾ। ਸਵੀਡਨ ਗੁਆਂਢੀ ਮੁਲਕ ਸਾਡਾ ਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿਚ ਇਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ। ਜਰਮਨ ਲੋਕ ਘਰ ਦੇ ਵਿਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ। ਮਹੀਨੇ ਦੇ ਵਿਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿਚ ਨੰਬਰ 1 ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟ੍ਰਾਬਰੀ ਜਿਹੜੀ ਹੈ ਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ। ਪਰ ਹੁਣ ਰੁਝਾਨ ਬਦਲ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿਚ ਭਾਰੀ ਉਛਾਲ ਆਇਆ ਤੇ ਇਨ੍ਹਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ। ਜਿਵੇਂ ਕਿ ਡੈਨਮਾਰਕ ਦੇ ਵਿਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ ਥੋੜਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ ਤੇ ਆਈਸਲੈਂਡ ਦੇ ਵਿਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜਾ ਜਿਹਾ ਪਿਛੋਕੜ ਦੇ ਵਿਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਪਿਛਲੇ ਦਿਨਾਂ ਦੇ ਵਿਚ ਜਦੋਂ ਗੱਲਬਾਤ ਆਪਾਂ ਕਰ ਰਹੇ ਸੀ ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ ਉਹਦੇ ਵਿਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ। ਜਦੋਂ ਪਿਛਲੇ ਦਿਨਾਂ ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ ਉਨ੍ਹਾਂ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖ਼ਤ ਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ, ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ਼, ਈਸਾਈਆਂ ਮੁਸਲਮਾਨਾਂ ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 washingtonfreightservice.com ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ ਜਿਸ ਦੇ ਵਿਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਕ ਸੰਗ ਦਾ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ ਜਿਸ ਦੇ ਵਿਚ ਲੜੀ ਵਾਰਤਾ ਦੇ ਵਿਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂਹਣਾ ਦਾ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਇਸ ਲੜੀ ਦੇ ਵਿੱਚ ਅੱਜ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ। ਔਜਲਾ ਸਾਹਿਬ ਕਹਿੰਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਜੀ, ਬਹੁਤ ਸਾਰੇ ਨੇ, ਬਿਲਕੁਲ ਸਹਿਮਤ ਹਾਂ ਔਜਲਾ ਸਾਹਿਬ। ਤੇ ਲੋ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਇਸ ਨਾਵਲ ਦੀ।

1574 ਈਸਵੀ ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦਿ ਅੰਤ ਮੁਗਲਾਂ ਦੇ ਆਦਿ ਅੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਵਕਤ ਬਾਬਰ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਕਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਹਨਾਂ ਦੀ ਹਮਦਰਦੀ, ਸਪਸ਼ਟਤਾ, ਕਰਮਕਾਂਡ ਨਾਲੋਂ ਦਿਲ ਦੇ ਵਿੱਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਹਨਾਂ ਦੱਸਿਆ, ਰੱਬ ਅਕਾਲ ਮੂਰਤ ਹੈ, ਸੱਤ ਹੈ, ਨਾਮ ਸਿਮਰਨ ਰਾਹੀਂ ਉਹਨੂੰ ਜਿਹੜਾ ਪਾਇਆ ਜਾ ਸਕਦਾ ਹੈ। ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਸਿੱਖਾਂ ਦਾ ਆਪਣਾ ਇੱਕ ਸਮਾਜ ਬਣ ਗਿਆ ਜੋ ਆਖਦਾ ਸੀ, ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਦੇ ਵਿੱਚ ਹੋਣ ਵਾਲੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ, ਦੁਆਬ ਦਾ ਇਲਾਕਾ ਦੁਆਬੇ ਚ ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ, ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ, ਜਿਸਦਾ ਨਾਮ ਸ਼ੇਖ ਫਰੀਦ, 1173 ਤੋਂ 1266 ਦਾ ਸਮਾਂ, ਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ, ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਤੇ ਮਿੱਠਾ ਸ਼ਾਇਰ ਸੀ, ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ, ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ। ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਸਦਾ ਨਾਮ ਹੁਣ ਪਾਗਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਇਹ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੋਇਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ
ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ ਇੱਕ ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਝ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਤੇ ਇਸ ਗੱਲ ਨੇ ਉਸ ਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ ਜਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸ ਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇਧਰੋਂ ਲੰਘਿਆ ਤੇ ਇਹ ਨਾਚੀਜ਼ ਉਸ ਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸ ਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਨ੍ਹਾਂ ਦੇ ਮਾਪੇ ਕੰਧਾਰ ਸ਼ਹਿਰ ਇਰਾਨ ਦੇ ਸਨ ਤੇ ਉਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਨ ਨੇ ਅਪੂਨੇ ਆਪਣੇ ਹੀ ਮਾਮੇ ਆਸਿਫ ਦੀ ਜਿਹੜੀ ਸੋਹਣੀ ਧੀ ਸੀ ਮੁਮਤਾਜ ਦੇ ਨਾਲ ਨਿਕਾਹ ਕਰ ਲਿਆ ਤੇ 1628 ਦੇ ਵਿੱਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਤੇ ਉਹ ਸ਼ਾਹਜਹਾਨ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ। ਵੱਡਾ ਭਰਾ ਖੁਸਰੋ ਬੇਸ਼ੱਕ ਬਗਾਵਤ ਕਾਰਨ ਕਤਲ ਹੋ ਗਿਆ। ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਨੂੰ ਜਿਹੜਾ ਸੀ ਤਖਤ ਦੇਣਾ ਚਾਹੁੰਦਾ ਸੀ। ਜਹਾਂਗੀਰ ਦੇ ਵਿੱਚੋਂ ਉਸਦੇ ਕੋਈ ਸੰਤਾਨ ਨਾ ਹੋਈ। ਪਹਿਲੇ ਵਿਆਹ ਦੇ ਵਿੱਚੋਂ ਇੱਕ ਧੀ ਸੀ। ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਦੇ ਪਿੱਛੋਂ ਜਿਹੜਾ ਤਾਕਤ ਸੌਂਪਣ ਦੀ ਇੱਛੁਕ ਸੀ, ਪਰ ਨੂਰਜਹਾਂ ਦਾ ਭਰਾ ਆਪਣੇ ਜਵਾਈ ਸ਼ਾਹ ਜਹਾਂ ਦੇ ਹਿੱਤ ਦੇ ਵਿੱਚ ਸਕੀਮਾਂ ਘੜ ਰਿਹਾ। ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਿਰ ਯਾਰ ਦੇ ਹੱਕ ਦੇ ਵਿੱਚ ਵਸੀਅਤ ਲਿਖ ਦਿੱਤੀ ਸੀ। ਆਸਿਫ ਦੀ ਫੌਜ ਜਿਹੜੀ ਸੀ ਉਹਨੇ ਸ਼ਹਿਰ ਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖਸ਼ ਫੜ ਲਏ ਤੇ ਗਲ ਘੁੱਟ ਕੇ ਉਹ ਮਰਵਾ ਦਿੱਤੇ ਗਏ। ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਤੇ ਨੂਰਜਹਾਂ ਕੈਦ ਕਰ ਲਈ। ਸੁਲਤਾਨਾਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਗੱਦੀ ਹਥਿਆਉਣ ਦੇ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ। ਇੱਕ ਕੰਮ ਕਰਨ ਦੇ ਵਿੱਚ ਨੂਰਜਹਾਂ ਸਫਲ ਹੋਈ। ਤਾਕਤਵਰ ਮਹਾਰਾਣੀ ਦੇ ਵਜੋਂ ਭਾਰਤ ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸ ਬੇਗ, ਜਿਸ ਨੂੰ ਇਤਮਾਦ ਉਦ ਦੌਲਾ ਵੀ ਕਹਿੰਦੇ ਸਨ, ਉਹਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਂ ਤੇ ਆਸਫ ਖਾਨ ਦਫਨਾਏ ਗਏ। ਸ਼ਾਹਜਹਾਂ ਦੀ ਨਿਗਰਾਨੀ ਦੇ ਵਿੱਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ। ਸ਼ਾਹਜਹਾਂ ਦੀ ਕਬਰ ਮੁਮਤਾਜ ਦੀ ਕਬਰ ਨਜ਼ਦੀਕ ਤਾਜ ਮਹਿਲ ਦੇ ਬਣਾਈ ਗਈ ਤੇ ਜਿਹੜੀ ਇਸ ਤੋਂ 35 ਸਾਲ ਪਹਿਲਾਂ ਚੱਲ ਵਸੀ ਸੀ। ਲਾਹੌਰ ਦੇ ਨਾਲ ਉਸ ਨੂੰ ਦਿੱਲੀ ਵਧੇਰੇ ਪਸੰਦ ਸੀ, ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸਦਾ ਨਾਮ ਸ਼ਾਹਜਹਾਨਬਾਦ ਰੱਖ ਦਿੱਤਾ ਗਿਆ। ਇੱਥੇ ਉਸਨੇ ਲਾਲ ਕਿਲਾ ਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇਧਰ ਆਬਾਦੀ ਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਤੇ ਖਾਸ ਕਰ ਜਿਹੜੇ

ਉਸਾਰੇ ਲਾਹੌਰ ਕਿਲੇ ਦੇ ਅੰਦਰ ਮਹਿਲ ਬਣਾਏ। ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇੱਥੇ ਸੂਬੇਦਾਰ ਹੋ ਗਿਆ। ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ। ਚੀਫ ਇੰਜੀਨੀਅਰ ਬੇਸ਼ੱਕ ਵਿਦੇਸ਼ੀ ਸੀ, ਪਰ ਉਹਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ। ਕਲਾਸੀਕਲ ਇਮਾਰਤਾਂ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਕਿ ਲਾਹੌਰ ਦੀ ਇਸੇ ਟੀਮ ਨੇ ਰਾਜ ਮਹਿਲਾਂ ਦੇ ਨੈਣ ਨਕਸ਼ ਜਿਹੜੇ ਘੜੇ ਹੋਣ। ਇਰਾਕੀਆਂ ਦੀ ਮਦਦ ਦੇ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਦੇ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਦੇ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਦੇ ਲਈ ਖਤਰਨਾਕ ਮੁਹਿੰਮਾਂ ਵੇੜੇ ਦਿੱਤੀਆਂ। ਪਰ ਪਖਤੂਨ ਦੇਸ਼ ਜਿਹੜਾ ਸੀ, ਜਿਹਨੂੰ ਅੱਜ ਪਖਤੂਨ ਖਵਾ ਕਹਿੰਦੇ ਆ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵਾਇਸ ਰਾਏ ਸੀ। ਸ਼ਾਹਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਜਾਣੀ ਟੈਕਸ ਵਸੂਲਦਾ ਸੀ, ਕਰ ਵਸੂਲਦਾ ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ। ਤਿੱਬਤ, ਖੈਬਰ ਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ ਸ਼ਾਹਜਹਾਂ ਨੇ ਹੋਰ ਬਥੇਰੇ ਉਸਾਰੀ ਦੇ ਪ੍ਰੋਜੈਕਟ ਆਰੰਭੇ ਹੋਏ ਸਨ। 2 ਲੱਖ ਫੌਜ ਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ 30 ਸਾਲ ਦੀ ਹਕੂਮਤ ਦੇ ਪਿੱਛੋਂ ਸ਼ਾਹਜਹਾਂ ਦੀ ਮੌਤ ਹੋਈ ਤਾਂ ਖਜ਼ਾਨੇ ਦੇ ਵਿੱਚ ਬਥੇਰਾ ਸੋਨਾ ਚਾਂਦੀ ਮੋਤੀ ਤੇ ਧਨ ਬਚਿਆ ਪਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੀਆਂ ਹਕੂਮਤਾਂ ਵੇਲੇ ਦਾਰਾ ਦੀ ਵਾਇਸ ਰਾਏ ਦੇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਦੇ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉਪਰੰਤ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ, ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ। ਸ਼ਾਹਜਹਾਂ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਕਿ ਮੁਗਲ ਛਤਰੀ ਹੁਣ ਜਿਹੜੀ ਆ ਵਿਦੇਸ਼ੀ ਨਹੀਂ ਰਹੀ। ਬੇਸ਼ੱਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ ਦਰਬਾਰ ਦੀ ਜ਼ਬਾਨ ਰੱਖੀ ਤਾਂ ਵੀ ਕੋਈ ਗੱਲ ਨਹੀਂ। ਚਨਾਹ ਦੇ ਜਿਹੜਾ ਦੱਖਣੀ ਕੰਢੇ ਦੇ ਉੱਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਨਿਓਟ, ਚਨਿਓਟ ਦੇ ਵਾਸੀ ਹਕੀਮ ਅਲੀ ਮੁਦੀਨ ਦੇ ਰੋਲ ਦੇ ਨਾਲ ਨਵਾਂ ਹੀ ਰਿਸ਼ਤਾ ਸਮਝ ਦੇ ਵਿੱਚ ਆਏਗਾ। ਸ਼ਾਹਜਹਾਂ ਜਦੋਂ ਸ਼ਹਿਜ਼ਾਦਾ ਸੀ, ਜੰਗ ਸੀ ਤੇ ਲਾਹੌਰ ਦੇ ਵਿੱਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੇ ਕੋਲ ਸੀ। ਜਦੋਂ ਸ਼ਾਹਜਹਾਂ ਹੱਥ ਹਕੂਮਤ ਆ ਗਈ, ਸ਼ਾਹਜਹਾਂ ਦੇ ਹੱਥ ਦੇ ਵਿੱਚ ਹਕੂਮਤ ਆਉਂਦੀ ਹੈ ਤਾਂ ਹਕੀਮ ਨੂੰ ਉਹਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ। ਉਸ ਸਮੇਂ ਪਹਿਲੋ ਹਕੀਮ ਆਪਣਾ ਇਲਾਕਾ ਕੇਵਲ ਚਨਿਓਟ ਨੂੰ ਮੰਨਦਾ ਸੀ, ਜਿੱਥੇ ਉਹਨੇ ਇੱਕ ਹਸਪਤਾਲ, ਸਰਾਂ, ਮਸਜਿਦ ਤੇ ਮਦਰੱਸਾ ਉਸਾਰੇ ਸੀ। ਉਸਦਾ ਰਹਿਣ ਸਹਿਣ ਜਿਹੜਾ ਸੀ ਬਿਲਕੁਲ ਸਾਦਾ ਸੀ। ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ, ਬੇਸ਼ੱਕ ਉਸਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ। ਉਹਦਾ ਨਾਮ ਹੁਣ ਵਜ਼ੀਰ ਖਾਂ ਰੱਖ ਦਿੱਤਾ ਗਿਆ। 1634 ਦੇ ਵਿੱਚ ਉਹਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਹਨੇ ਜਿਹੜੀ ਮਸਜਿਦ ਉਸਾਰੀ, ਇਮਾਰਤ ਸਾਜੀ ਦਾ ਅਜੂਬਾ ਸੀ, ਇਸਦਾ ਨਾਮ ਵਜ਼ੀਰ ਖਾਨ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਲਦ ਸਾਜ਼ ਚਿੱਤਰਕਾਰ, ਜਾਣੀ ਕਿ ਕਿਤਾਬਾਂ ਬੰਨਣ ਵਾਲੇ, ਜਿਲਦ ਸਾਜ਼, ਚਿੱਤਰਕਾਰ ਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ। ਮੌਤ ਤੋਂ 8 ਸਾਲ ਪਹਿਲਾਂ ਨਾਮੁਰਾਦ ਬਿਮਾਰੀ ਦੇ ਕਾਰਨ 1657 ਦੇ ਵਿੱਚ ਸ਼ਾਹਜਹਾਂ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਦੇ ਉੱਤੇ ਕੰਮ ਜਿਹੜਾ ਸੀ ਚਲਾਉਣਾ ਸ਼ੁਰੂ ਕੀਤਾ, ਕਿਉਂਕਿ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਪਰ ਮੁਰਾਦ ਦੂਜੀ ਥਾਂ ਤੇ ਸੀ, ਸੁਜ਼ਾ ਤੀਜੀ ਥਾਂ ਦੇ ਉੱਤੇ ਤੇ ਔਰੰਗਜ਼ੇਬ ਚੌਥੇ ਥਾਂ ਸਭ ਤੋਂ ਛੋਟਾ ਸੀ। ਹੱਥ ਦੇ ਉੱਤੇ ਹੱਥ ਧਰੀ ਨਹੀਂ ਬੈਠੇ ਸਨ ਉਹ। ਔਰੰਗਜ਼ੇਬ ਦੇ ਵੱਲੋਂ ਮੁਰਾਦ ਨੂੰ ਲਿਖੇ ਇੱਕ ਖੱਤ ਦੇ ਵਿੱਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ। ਲਿਖਿਆ ਉਹਦੇ ਵਿੱਚ ਕਿ ਇਸ ਧੋਖਾਧੜੀ ਤੇ ਅਸਥਿਰ ਸੰਸਾਰ ਦੇ ਵਿੱਚ ਮੈਂ ਹਕੂਮਤ ਦਾ ਇੱਛੁਕ ਨਹੀਂ ਹਾਂ। ਮਤਲਬ ਕਿ

ਧੋਖਾ ਧੜੀ ਜਾਂ ਸਾਰੀਆਂ ਚੀਜ਼ਾਂ ਅੱਜ ਨਹੀਂ ਉਸੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਖੂਨ 'ਚ ਹੀ ਹੈ। ਚਾਰ ਭਰਾ ਅਤੇ ਦੋ ਭੈਣਾਂ ਰੋਸ਼ਨ ਆਰਾ ਅਤੇ ਜ਼ਹਾ ਆਰਾ, ਉਹਨਾਂ ਦਾ ਨਾਮ ਹੈ ਰੋਸ਼ਨ ਆਰਾ ਅਤੇ ਜ਼ਹਾ ਆਰਾ, ਮੁਮਤਾਜ਼ ਦੀ ਸੰਤਾਨ ਸਨ। ਮੁਮਤਾਜ਼ ਆਪਣੇ ਪੁੱਤਰਾਂ ਦੀ ਖਾਨਾ ਜੰਗੀ ਨਹੀਂ ਦੇਖ ਸਕੀ। ਸ਼ਾਹਜਹਾਨ ਕੈਦ ਦੇ ਅੰਦਰ ਖਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ। ਸੁਜ਼ਾ ਬੰਗਾਲ ਦੇ ਜੰਗਲਾਂ ਦੇ ਵਿੱਚ ਜਾ ਛੁਪਿਆ, ਕਦੀ ਨਾ ਪਰਤਿਆ ਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਹਜਹਾਨ ਤਾੜ ਗਿਆ ਸੀ ਕਿ ਫੌਜ ਤਿੰਨ ਵੱਡੇ ਭਰਾਵਾਂ ਦੇ ਤੇ ਬਾਦਸ਼ਾਹ ਦੇ ਖਿਲਾਫ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਦੇ ਨਾਲ ਲੱਦੇ ਊਂਠ ਭੇਜਦਾ ਰਿਹਾ ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ। ਆਗਰਾ ਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਹਨੇ ਮਹਿਲ ਦੇ ਵਿੱਚ ਰਿਹਾ ਜਿੱਥੇ ਜਨਮ ਹੋਇਆ ਤੇ ਮਾਂ ਮੁਮਤਾਜ਼ ਦੇ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ਼ ਨੇ ਬਣਵਾਇਆ ਸੀ ਜੋ ਮਨਸਬਦਾਰ ਸੀ ਤੇ ਆਸਫ਼ ਦੀ ਮੌਤ ਦੇ ਬਾਅਦ ਮਹਿਲ ਸਰਕਾਰ ਦੇ ਕਬਜ਼ੇ ਦੇ ਵਿੱਚ ਚਲਿਆ ਗਿਆ। ਲਾਹੌਰ ਵਿਖੇ ਵਾਇਸ ਰਾਏ ਵਜੋਂ ਦਾਰਾ ਪ੍ਰਜਾ ਦੇ ਵਿੱਚ ਬੜਾ ਹਰਮਨ ਪਿਆਰਾ ਸੀ। ਇੱਥੇ ਉਹਨੇ ਸਤਿਕਾਰਯੋਗ ਸੂਫ਼ੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ ਜਿਸਦਾ ਦੇਹਾਂਤ ਲਾਹੌਰ ਦੇ ਵਿੱਚ 1635 ਦੇ ਵਿੱਚ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ। ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਤੇ ਹਿੰਦੂ ਮਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰ ਆਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ, ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ, ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ
ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਥਾਏ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ ਤੇ ਸ਼ਾਹਜਹਾਂ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ, ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ। ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਂ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਦਾ ਜਨਮ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ 63 ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ ਦੋ ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ ਜਿਸਨੇ ਪੰਜਾਬ ਦਾ ਕਲਚਰ ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ।
ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ ਜਿਹੜੀ ਸੀ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਆ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ਼ ਕਰਨ ਵਾਸਤੇ ਪੰਜਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਨ੍ਹਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ। ਬੇਸ਼ੱਕ ਇਹ ਵੀ ਲਿਖਿਆ ਮਿਲਦਾ ਹੈ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ, ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਨ੍ਹਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ, ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵਾਇਸ ਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ ਜਿੱਥੇ ਉਨ੍ਹਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਤੇ ਪੂਰਬੀ ਭਾਰਤ ਦੇ ਵਿੱਚ ਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸਿੱਖ ਵਸੋਂ ਸੀ।
ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿੱਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿੱਚ ਗੁਰੂ ਜੀ ਦੇ ਜੀਂਦੇ ਜੀ ਹੀ ਉਹਨਾਂ ਦਾ ਪੋਤਾ ਧੀਰਮੱਲ ਉਹ ਬੀੜ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੰਨ ਲਿਆ। ਅੰਮ੍ਰਿਤਸਰ ਦੇ ਵਿੱਚ ਹਰਜੀ ਤੇ ਕਰਤਾਰਪੁਰ ਦੇ ਵਿੱਚ ਧੀਰਮੱਲ ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਨ੍ਹਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਤੇ ਮੁਗਲ ਕਮਾਂਡਰਾਂ ਦੇ ਵਿੱਚ ਤਕਰਾਰ ਹੋਣ ਲੱਗ ਪਿਆ, ਜਿਸਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ਼ ਹੋ ਗਿਆ ਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸਨੂੰ ਬਾਅਦ ਦੇ ਵਿੱਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਉੱਤੇ ਗਏ ਉਹ ਦੇ ਗਏ ਅੱਗੇ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿੱਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਦੇ ਵਿੱਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿੱਚ ਹੈ। ਦੂਜਾ ਧੀਰਮੱਲ ਕਰਤਾਰਪੁਰ ਦੇ ਵਿੱਚ ਹੈ ਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿੱਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਬਾ ਵਿੱਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿੱਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮੱਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰਮੱਲ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ ਤੇ ਕਿਹਾ, ਖਿਮਾ ਤੋਂ ਵੱਡਾ ਗੁਣ ਕੋਈ ਨਹੀਂ। ਗੁਰਿਆਈ ਤੋਂ 1 ਸਾਲ ਬਾਅਦ 1665 ਦੇ ਵਿੱਚ ਉਨ੍ਹਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਜਾ ਸਕੇ। ਇਹ ਯਾਤਰਾ 6 ਸਾਲ ਚੱਲੀ। ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਤੇ ਪਟਨਾ ਪੁੱਜੇ ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜ਼ਬਾਨੀ ਦੇ ਵਿੱਚ ਛੱਡ ਕੇ ਅੱਗੇ ਚਲੇ ਗਏ। 1666 ਦੇ ਵਿੱਚ ਇੱਥੇ ਵਿੱਚ ਜਿਹੜਾ ਬੇਟਾ ਗੋਵਿੰਦ ਰਾਏ ਪੈਦਾ ਹੋਇਆ, ਗੁਰੂ ਜੀ ਢਾਕੇ ਤੱਕ ਗਏ ਜਾਣੀ ਕਿ ਬੰਗਾਲ ਤਾਈ, ਉਥੋਂ ਅਸਾਮ ਦਾ ਰੁੱਖ ਕੀਤਾ ਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਤੇ ਇਨ੍ਹਾਂ ਧਰਮਸ਼ਾਲਾਵਾਂ ਦੇ ਵਿੱਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿੱਚ ਆਇਆ। 1671 ਦੇ ਵਿੱਚ ਜਦੋਂ ਗੁਰੂ ਜੀ ਮਾਖੇਵਾਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ ਨਾ ਭੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪੈਣ ਲਈ
ਤੇ ਸਿੱਖ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਨ੍ਹਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇਵਾਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਤੇ ਦੱਸਿਆ ਕਿ ਮੰਦਰ ਢਾਹ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫਤਾਰ ਕਰਨ ਦੇ ਉਪਰੰਤ ਉਹਨਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ। ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ, ਗੁਰੂ ਜੀ ਦੇ ਸਾਹਮਣੇ ਪਹਿਲਾਂ ਉਹਨਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕੀ ਸਿੱਖ ਭਾਈ ਜੈਤਾ ਜੀ, ਉਹਨਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿੱਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ, ਜਿਸ ਨੇ 1658-1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ, ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ। ਕਾਨੂੰਨ ਜਿਹੜਾ ਨੱਚਣ ਗਾਉਣ ਸੰਗੀਤ ਤੇ ਪਾਬੰਦੀ ਲਾ ਦਿੱਤੀ, ਦੱਸਣ ਲਈ ਕਿ ਸੰਜਮ ਦੇ ਵਿੱਚ ਰਹੋ। ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿੱਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਹਨਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ ਵੀ ਸੀ। ਉਸਦੇ ਰਾਜ ਕਾਲ ਦੇ ਵਿੱਚ ਸਰਹੱਦਾਂ ਦਾ ਵਿਸਤਾਰ ਹੋਇਆ ਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ। ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿੱਟਾਗਾਂਗ ਜਿੱਤ ਲਿਆ ਤੇ ਦੱਖਣ ਦੇ ਵਿੱਚ ਮੁਸਲਮਾਨ ਰਿਆਸਤਾਂ ਗੋਲਕੰਡਾ ਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿੱਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿੱਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉੱਤਰ ਆਏ। ਦਿੱਲੀ ਦੁਆਬ ਦੇ ਨਾਰਨੋਲ ਪਰਗਾਣੇ ਦੇ ਵਿੱਚ 97 ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਤੇ ਉੱਤਰ ਪੱਛਮ ਦੇ ਵਿੱਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨਵਾਦੀ ਦੇ ਵਿੱਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ 1 ਸਦੀ ਤੋਂ ਵਫ਼ਾਦਾਰ ਚੱਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿੱਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ ਕਰ ਦਿੱਤੀ ਤੇ 1680 ਦੇ ਵਿੱਚ ਉਸਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫਤਾਰ ਕਰਕੇ 1699 ਦੇ ਵਿੱਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਲ 1673 ਦੇ ਵਿੱਚ ਉਹ ਕਾਬਲ ਨੂੰ ਕੂਚ ਕਰਦਾ ਹੈ ਤੇ 1674 ਦੇ ਵਿੱਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸ਼ਕਤੀ ਜਿਹੜੀ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜ ਭਾਗ ਵਿੱਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ 2 ਵੱਡੇ ਮੰਦਰ, ਇੱਕ ਮਥੁਰਾ ਵਿੱਚ ਦੂਜਾ ਬਨਾਰਸ ਦੇ ਵਿੱਚ ਢਾਹ ਦਿੱਤੇ। ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ। 1671 ਤੋਂ 1673 ਤੱਕ ਦੇ ਸਮੇਂ ਦੇ ਵਿੱਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ।
ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿੱਚ ਉਸ ਜਿਹੜੀ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿੱਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿੱਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ ਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿੱਚ ਤੇ ਉਸ ਤੋਂ ਅੱਗੇ 1707 ਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੇ ਮੈਂ ਇੱਥੇ ਹੀ ਲੈਣਾ ਇਸ ਕਿਤਾਬ ਦੇ ਵਿੱਚੋਂ ਆਗਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਸ ਸਟੂਡੀਓ ਦਾ ਨੰਬਰ ਹੈ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ ਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ। ਸਤਿ ਸ੍ਰੀ ਅਕਾਲ ਜੀ ਸਭ ਦੋਸਤਾਂ ਨੂੰ ਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣ ਸਾਹਿਬ ਕਹਿੰਦੇ ਲਾਈਕ ਨੰਬਰ 2। ਰਾਜਨ ਸੈਣ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਹੈ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਆ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ। ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ ਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ। ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ, ਲੋਕ ਵੀ ਟੁੱਟ ਪੈਣੇ ਨੇ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨਵੀਰ, ਸਹੀ ਕਿਹਾ ਤੁਸੀਂ। ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ। ਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ। ਬਿਲਕੁਲ ਜੀ, ਇੱਧਰ ਗੇੜਾ ਲਾਈ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ ਨਾਲ ਧੱਕਾ ਹੋ ਗਿਆ ਜੀ। ਸੈਣੀ ਸਾਹਿਬ ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ ਮੀਟਰ ਰੀਡਰਾਂ ਦਾ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ ਮੁਕੱਦਰ ਵੀਰੇ, ਸਿਸਟਮ ਉਲਝਿਆ ਬਹੁਤ ਹੈ ਜੀ, ਬਹੁਤ ਉਲਝ ਗਿਆ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਲਵ ਯੂ ਪਿਆਰਿਓ। ਤੇ ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਬਾਏ ਬਾਏ ਕਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸ ਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ। ਬਿਲਕੁਲ ਹੈ ਜੀ, ਥੈਂਕ ਯੂ ਸਭ ਦੋਸਤਾਂ ਦਾ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੱਥੇ ਮੈਂ ਲੈਣਾ ਆ ਗਿਆ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਨੂੰ ਆਪਾਂ ਮਿਲਾਂਗੇ, ਫਿਰ ਰਲ ਮਿਲ ਕੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਨਵਾਂ ਨਵੇਲਾ ਲੈ ਕੇ।
ਤੇ ਵੱਧ ਘੱਟ ਬੋਲ ਗਈ ਹੋਈ ਹੈ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗਾ। ਤੇ ਕੱਲ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਜੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, 15 ਮਿੰਟ ਅੱਜ ਲੇਟ ਹਾਂ ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ, ਰਲ ਮਿਲ ਕੇ ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ ਤੇ ਅੱਜ ਕਹਾਣੀ ਸੁਣਾਉਣ ਦੀ ਵੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਰਹੇਗੀ। ਤੇ +358 44 976 19 ਬਾਅਦ ਜਿਹੜਾ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ, ਯੂਟਿਊਬ ਦੇ ਉੱਤੇ ਵੀ। ਐਪ ਦੇ ਉੱਤੇ ਤਾਂ ਕਮੈਂਟ ਨਹੀਂ ਚੱਲਣਗੇ, ਪਰ ਵਟਸਐਪ ਗਰੁੱਪ ਜਿਹੜਾ ਜਾਂ ਵਟਸਐਪ ਦੇ ਵਿੱਚ ਆਪਣਾ ਦੁਆਬਾ ਰੇਡੀਓ ਦਾ ਨੰਬਰ +358 44 976 19 ਬਾਰ ਦੇ ਉੱਤੇ ਵਟਸਐਪ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਵੀ ਜਿਹੜਾ ਦੱਸ ਸਕਦੇ ਹੋ ਤੇ ਨਾਲ ਜੁੜ ਸਕਦੇ ਹੋ। ਤੇ ਦੋਸਤੋ, ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਪਹਿਲਾਂ ਹੀ ਆਪਣਾ ਤਕਰੀਬਨ 15 ਮਿੰਟ ਆਪਾਂ ਲੇਟ ਹਾਂ ਤੇ ਕੋਸ਼ਿਸ਼ ਕਰਦੇ ਹਾਂ ਗੱਡੀ ਲੀਹ ਦੇ ਉੱਤੇ ਪਾਉਣ ਦੀ ਤੇ ਇਸੇ ਤਰ੍ਹਾਂ ਬਾਤਚੀਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਅੱਜ ਦੇ ਵਿਚਾਰ ਦੀ ਤੇ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 28 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਹੁੰਚ ਜਾ ਰਹੇ ਹਾਂ ਆਪਾਂ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਜਿਵੇਂ ਹਰ ਕਿਸੇ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਇੱਕ ਦੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ ਹੈ। ਸਿਆਣਾ ਆਦਮੀ ਉਹ ਹੀ ਹੁੰਦਾ ਹੈ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ, ਤਾਂ ਦੂਜਾ ਉਹ ਵੀ ਸਿਆਣਾ ਹੁੰਦਾ ਹੈ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਾ ਰਹਿੰਦਾ ਹੋਵੇ, ਜਾਣੀ ਕਿ ਗੱਲ ਥੱਲੇ ਨਾ ਪੈਣ ਦੇਵੇ। ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਦੁਨੀਆਦਾਰੀ ਦੇ ਵਿੱਚ ਵਾਪਰਿਆ ਉਧਰ ਨੂੰ ਚੱਲਦੇ ਹਾਂ। 28 ਜਾਣੀ ਕਿ ਮਈ ਦਾ ਮਹੀਨਾ 1930 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਦੋਂ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਦੇ ਨਾਲ ਸ਼ਹੀਦੀ ਹੋ ਜਾਂਦੀ ਹੈ। 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੋਇਤਰਾ ਬਿਹਾਰ ਦੀ ਜਿਹੜੇ ਸਨ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਅੰਡੇਮਾਨ ਨਿਕੋਬਾਰ ਦੇ ਵਿੱਚ ਸ਼ਹੀਦੀ ਦੇ ਜਾਂਦੇ ਹੈ। 1959 ਦੇ ਵਿੱਚ 2 ਅਮਰੀਕੀ ਬਾਂਦਰਾਂ ਨੇ ਪੁਲਾੜ ਦੇ ਵਿੱਚ ਸਫਲ ਜਿਹੜਾ ਯਾਤਰਾ ਕੀਤੀ ਸੀ ਸਭ ਤੋਂ ਪਹਿਲਾਂ ਤੇ 1961 ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ। 1964 ਦੇ ਵਿੱਚ PLO ਜਾਣੀ ਕਿ ਫਲਿਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਬਣ ਗਈ। 1965 ਦੇ ਵਿੱਚ ਧੰਨਵਾਦ ਬਿਹਾਰ ਦੇ ਵਿੱਚ ਕੋਲਾ ਖਾਨ ਦੇ ਵਿੱਚ ਖਾਣ ਜਿਹੜੀ ਸੀ ਕੋਲੇ ਦੀ, ਉਹਦੇ ਵਿੱਚ ਹੋਏ ਧਮਾਕੇ ਦੇ ਨਾਲ 268 ਲੋਕਾਂ ਦੀ ਮੌਤ ਹੋਈ ਸੀ। 1998 ਦੇ ਵਿੱਚ ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਜਿਹੜਾ ਸੀ ਪਰਮਾਣੂ ਪ੍ਰੀਖਣ ਕੀਤਾ ਤੇ 2003 ਦੇ ਵਿੱਚ ਪਹਿਲੀ ਵਾਰ ਕਲੋਨ ਵਿਧੀ ਦੇ ਨਾਲ ਘੋੜੇ ਜਿਹੜੇ ਸਨ ਸਤਨਧਾਰੀ ਜੀਵ ਦੇ ਜਿਹੜੇ ਸਨ ਉਹਨਾਂ ਦਾ ਜਨਮ ਹੋਇਆ ਸੀ। 2008 ਦੇ ਵਿੱਚ ਨੇਪਾਲ ਦੇ ਵਿੱਚ 240 ਸਾਲ ਤੋਂ ਚੱਲੀ ਆ ਰਹੀ ਜਿਹੜੀ ਸੀ ਰਾਜਾਸ਼ਾਹੀ ਖਤਮ ਹੋਈ। ਗੱਲ ਕਰਦਿਆਂ ਇਨਕਲਾਬੀ ਸ਼ਹੀਦ ਪ੍ਰਚਾਰਕ ਜਥੇਬੰਦਕ ਭਗਵਤੀ ਚਰਨ ਵੋਹਰਾ ਹੋਣਾ ਦੀ, ਉਹਨਾਂ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਦੇ ਵਿੱਚ ਹੁੰਦਾ ਹੈ ਤੇ ਪਾਰਟੀ ਦੇ ਵਿੱਚ ਸਰਗਰਮ ਦੁਰਗਾ ਦੇਵੀ ਭਾਬੀ ਉਹਨਾਂ ਦੇ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ। ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਦੇ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕੀਰਤੀ ਲੋਕਾਂ ਦੇ ਨਾਮ ਲਾਉਣ ਵਾਲੇ ਯੋਧੇ ਸਨ। 1921 ਤੋਂ 1923 ਦੇ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ ਤੇ ਸਾਰੇ ਹੀ ਹੋਸਟਲ ਵਿੱਚ ਰਹਿੰਦੇ। ਵੋਹਰਾ ਆਪਣੀ ਪਤਨੀ ਦੁਰਗਾ ਦੇ ਨਾਲ ਹਵੇਲੀ ਨੁਮਾ ਕੋਠੀ ਦੇ ਵਿੱਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ, ਇਨਕਲਾਬੀਆਂ
ਸਾਹਿਤਕਾਰਾਂ ਤੇ ਕਲਾਕਾਰਾਂ ਦਾ ਜਿਹੜਾ ਸੀ ਅੱਠੇ ਪਹਿਰੇ ਖੁੱਲਾ ਮੰਚ ਬਣ ਗਿਆ। ਫਰਾਕ ਦੇ ਲਈ ਜਿਹੜੀ ਸੀ ਭਗਵਤੀ ਉਹਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਦੇ ਵਿੱਚ ਚੜ੍ਹਤ ਸੀ। ਇਹ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਜਿਹੜੇ ਸਨ ਪੈਰੋਕਾਰ ਸਨ ਜਾਂ ਪਰੋਕਾਰ ਸਨ ਉਹਨਾਂ ਦੇ ਸੱਦੇ ਦੇ ਉੱਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲ ਹੋ ਜਾਂਦੇ ਹੈ। ਪਰ ਜਦੋਂ 1922 ਦੇ ਵਿੱਚ ਚੋਰਾ ਚੋਰੀ ਯੂਪੀ ਅੰਦੋਲਨ ਦੇ ਵਿੱਚੋਂ ਹੀ ਗਾਂਧੀ ਨੇ ਇੱਕ ਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਜਿਹੜੇ ਸਨ ਨਿਰਾਸ਼ਾ ਦੇ ਵਿੱਚ ਡੁੱਬ ਜਾਂਦੇ ਹੈ ਤੇ 2 ਸਾਲ ਬਾਅਦ ਯੂਪੀ ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਤਾਂ ਇਹ ਸਾਰੇ ਮੁੜ ਜਿਹੜਾ ਸਰਗਰਮ ਹੁੰਦੇ ਹੈ। ਜਥੇਬੰਦੀ ਦੇ ਵਿੱਚ ਉਹ ਸਿਆਸੀ ਲੇਖਣ ਵਿਗਿਆਨਕ ਸੂਝ ਦੇ ਮਾਮਲੇ ਦੇ ਵਿੱਚ ਆਗੂ ਕਤਾਰ ਦੇ ਵਿੱਚ ਸਨ ਤੇ ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਹੁਣਾਂ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਜਿਹੜਾ ਸੀ ਉਹ ਵੀ ਭਗਵਤੀ ਚਰਨ ਹੁਣਾਂ ਨੇ ਹੀ ਬੰਬ ਦਾ ਫਲਸਫਾ ਲਿਖ ਕੇ ਦਿੱਤਾ ਸੀ। ਇਹ ਲਿਖਤ ਜਿਹੜੀ ਹੈ ਉਹ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਦੇ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਜੋ ਨਾਰਾ ਲਾਇਆ ਗਿਆ ਸੀ ਉਹ ਵੀ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੇ ਵਿੱਚ ਲਿਖਿਆ ਸੀ, ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਦੇ ਵਿੱਚ ਭਗਤ ਸਿੰਘ ਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ। 28 ਮਈ ਅੱਜ ਦੇ ਦਿਹਾੜੇ ਤੇ 1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਦੇ ਉੱਤੇ ਲਾਹੌਰ ਦੇ ਵਿੱਚ ਸ਼ਹੀਦ ਹੋ ਗਿਆ ਤੇ ਉਹਨਾਂ ਦੀ 96 ਬਰਸੀ ਜਿਹੜੀ ਹੈ 96ਵੀਂ ਬਰਸੀ ਜਿਹੜੀ ਹੈ ਉਹ ਮੌਕੇ ਉਸ ਯੋਧੇ ਨੂੰ ਸਭ ਵੱਲੋਂ ਸਲਾਮ ਹੈ। ਚਲੋ ਦੋਸਤੋ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਿਲਸਿਲਾ ਚਲਾਉਂਦੇ ਹਾਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ। ਜੰਗ ਦੀ ਗੱਲ ਹੈ, ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਵੱਧਦੇ ਹਾਂ। ਜੰਗ, ਸਿਆਸਤ ਤੇ ਮੌਸਮੀ ਕਹਿਰ ਜਿਹੜਾ ਚੱਲ ਰਿਹਾ, ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਉਹਦਾ ਜਿਹੜਾ ਦੇਖਦੇ ਅੱਗੇ ਜਾ ਕੇ ਕੀ ਕੁਝ ਦਿੱਤਾ ਤੇ ਫਰੀਡਮ ਜਿਹੜਾ ਡੇਂਜਰਸ ਬਲੂਫ ਦੀ ਗੱਲ ਕਰ ਰਹੇ ਨੇ ਆਪਣੇ ਮਾਰਕ ਕਾਰਨੀ ਸਾਹਿਬ ਕੈਨੇਡਾ ਦੇ ਵਿੱਚ ਜਿਹੜਾ ਵਿਰੋਧ ਉੱਠ ਰਿਹਾ ਜਾਂ ਸੂਬਾ ਜਿਹੜਾ ਅਲੱਗ ਚਾਹੁੰਦੇ ਨੇ ਰੈਫਰੈਂਡਮ ਕਰਾਉਣਾ ਚਾਹੁੰਦੇ ਹੈ ਉਹਦੀ ਗੱਲਬਾਤ ਉੱਠ ਰਹੀ ਹੈ ਤੇ ਕਾਰਨੀ ਹੁਣਾਂ ਨੇ ਬੜੇ ਲੰਮੇ ਸਮੇਂ ਬਾਅਦ ਅੱਜ ਬਿਆਨ ਦਿੱਤਾ ਉਹਦੇ ਉੱਤੇ ਤੇ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜੀ ਹੈ ਜੰਗ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ, ਉਹਨੇ ਕੱਲ੍ਹ ਦਾਅਵੇ ਵੀ ਕੀਤੇ ਪਰ ਅਮਰੀਕਾ ਕਹਿੰਦੇ ਹੈ ਸੰਤੁਸ਼ਟ ਨਹੀਂ ਹੈ ਇਹਨਾਂ ਗੱਲਾਂ ਤੋਂ ਤੇ ਦੇਖਦੇ ਹਾਂ ਜਿਹੜੀ ਹੈ ਹੱਲ ਹੁੰਦਾ ਹੈ ਕਿ ਜੰਗ ਦੇ ਵਿੱਚ ਹੋਰ ਜਿਹੜੇ ਨੇ ਭਾਂਬੜ ਬਲਨ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਨਜ਼ਰ ਵੀ ਆ ਰਹੀ ਹੈ। ਪੰਜਾਬ ਜਿਹੜਾ ਦੇਸ਼ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਵਿੱਚ ਗੱਲ ਕਰਦੇ ਹਾਂ ਤੇ ਅੱਜ ਦੀਆਂ ਮੁੱਖ ਖ਼ਬਰਾਂ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਵੱਲੋਂ ਅਗਲੇ 5 ਸਾਲਾਂ ਦੇ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਦੀ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਨੇ। ਨਗਰ ਕੌਂਸਲ ਚੋਣਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਨਵੀਂ ਅੰਕੜੇ ਜਿਹੜੇ ਸਾਹਮਣੇ ਆਏ ਨੇ। MSP ਸਿਆਸਤ ਦੀ ਜਿਹੜੀ ਹੈ ਭੇਂਟ ਹੀ ਚੜ੍ਹੇਗੀ ਲੱਗਦੀ ਹੈ ਕਿਉਂਕਿ ਢਿੱਲੋਂ ਸਾਹਿਬ ਕਹਿੰਦੇ ਨੇ ਕਿ MSP ਦੇਵਾਂਗੇ ਜਦੋਂ ਸਾਡੀ ਸਰਕਾਰ ਆਈ। ਜੇ ਕਹਿੰਦੇ ਹਰਿਆਣਾ MSP ਦੇ ਸਕਦਾ 21 ਫਸਲਾਂ ਦੇ ਉੱਤੇ ਤੇ ਪੰਜਾਬ ਕਿਉਂ ਨਹੀਂ। CM ਭਗਵੰਤ ਮਾਨ ਦੇ ਤਿੱਖੇ ਜਿਹੜੇ ਟਵਿੱਟ ਵੀ ਜਿਹੜੇ ਉਹਦੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਸਾਬਕਾ ਰਾਜ ਘਰਾਨਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ ਬਾਰੇ ਇਤਿਹਾਸਕ ਫੈਸਲਾ ਆਇਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਘਟਦੀ ਗਿਣਤੀ ਉਹ ਵੀ ਜਿਹੜੀ ਹੈ ਕੇਂਦਰ ਨੇ ਨਸ਼ਰ ਕੀਤੀ ਹੈ ਰਿਪੋਰਟ। ਅਮਰੀਕਾ ਇਰਾਨ ਟਕਰਾਅ, ਟਰੰਪ ਦੇ ਬਿਆਨ ਤੇ ਕੈਨੇਡਾ ਜਰਮਨੀ ਨੇ ਜਿਹੜਾ ਸਮਝੌਤਾ ਕੀਤਾ ਹੈ LNG ਜਿਹੜਾ ਗੈਸ ਹੈ ਉਹਦਾ ਤੇ ਅਲਬਰਟਾ ਰੈਫਰੈਂਡਮ ਵਰਗੇ ਕੌਮਾਂਤਰੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ MC ਇਲੈਕਸ਼ਨਸ, ਵੋਟਾਂ ਦਾ ਰੁਝਾਨ
ਜਿਹੜਾ ਹੈਗਾ ਨਗਰ ਪੰਚਾਇਤਾਂ ਨੇ ਨਗਰ ਨਿਗਮਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ਦੇ ਵਿੱਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ। ਦਾਇਰੇ ਪੱਖੋਂ ਦੇਖਿਆ ਜਾਵੇ ਨਗਰ ਪੰਚਾਇਤਾਂ ਛੋਟੀਆਂ ਨੇ ਪਰ ਉਨ੍ਹਾਂ ਦੀ ਪੋਲਿੰਗ ਦਰ ਦਾ ਜਿਹੜਾ ਦਾਇਰਾ ਹੈ ਉਹ ਵੱਡਾ ਹੈ। ਦੂਜੇ ਪਾਸੇ ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਨੇ ਪਰ ਉਨ੍ਹਾਂ ਦੀ ਪੋਲਿੰਗ ਫੀਸਦ ਕਾਫੀ ਘੱਟ ਹੈ। ਜੋ ਕੁਝ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੋਲਿੰਗ ਦਰ ਜਿਹੜੀ ਹੈ ਨਗਰ ਪੰਚਾਇਤਾਂ ਦੀ 76.18% ਰਹੀ, ਜਦੋਂ ਕਿ ਨਗਰ ਨਿਗਮਾਂ ਦੀ ਪੋਲਿੰਗ ਦਰ ਜਿਹੜੀ ਹੈ 59.91% ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਜਿਹੜਾ ਪੋਲਿੰਗ ਦੇ ਵਿਸਥਾਰਤ ਵੇਰਵੇ ਜਾਰੀ ਕੀਤੇ ਹੈ। ਇਨ੍ਹਾਂ ਦੇ ਅਨੁਸਾਰ ਨਗਰ ਨਿਗਮਾਂ ਦੇ ਵਿੱਚੋਂ ਪਠਾਨਕੋਟ ਨਿਗਮ ਦੇ ਵਿੱਚ ਸਭ ਤੋਂ ਵੱਧ 67.62% ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਜਿਹੜੀ ਹੈ ਮੁਹਾਲੀ ਨਿਗਮ ਦੇ ਵਿੱਚ 54.62% ਪੋਲਿੰਗ ਦਰਜ ਕੀਤੀ ਹੈ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ ਪੋਲਿੰਗ ਹੈ 78.99% ਵੋਟ ਫੀਸਦ ਰਹੀ ਹੈ। ਦੂਜੇ ਨੰਬਰ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99% ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ ਹੈ 55.95%। ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਜਿਹੜੀ ਵਾਲਾ ਤੇ ਜਿਸ ਕਰਕੇ ਇਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ, ਜਦੋਂ ਕਿ ਸ਼ਹਿਰੀ ਵੋਟਰਾਂ ਨੇ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਨਗਰ ਪੰਚਾਇਤਾਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ ਜਿੱਥੇ 84.60% ਪੋਲਿੰਗ ਰਹੀ। ਦੂਜੇ ਨੰਬਰ ਦੇ ਉੱਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ 83.96% ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 53.06% ਰਹੀ ਤੇ ਨਗਰ ਪੰਚਾਇਤ ਜੋਗਾ ਸਭ ਤੋਂ ਮੋਹਰੀ ਰਹੀ ਹੈ ਜਿੱਥੋਂ ਦੀ ਪੋਲਿੰਗ ਦਰ 85.33% ਰਹੀ। ਜੋਗਾ ਦੇ ਵਾਰਡ ਨੰਬਰ 4 ਦੇ ਵਿੱਚ ਪੋਲਿੰਗ ਦਰ 91.97% ਦਰਜ ਕੀਤੀ ਗਈ, ਜਦੋਂ ਕਿ ਵਾਰਡ ਨੰਬਰ 10 ਦੇ ਵਿੱਚ ਪੋਲਿੰਗ ਦਰ 90% ਰਹੀ। ਜੋਗਾ ਦੇ ਕਿਸੇ ਵੀ ਵਾਰਡ ਦੇ ਵਿੱਚ 81% ਤੋਂ ਘੱਟ ਪੋਲਿੰਗ ਨਹੀਂ ਦਰਜ ਹੋਈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਦੇ ਵਿੱਚ ਤਾਂ ਪੁਰਸ਼ਾਂ ਤੋਂ ਵੱਧ ਵੋਟਾਂ ਜਿਹੜੀਆਂ ਨੇ ਔਰਤਾਂ ਨੇ ਪਾ ਛੱਡੀਆਂ ਨੇ। ਦੂਸਰੇ ਪਾਸੇ ਵਿਸਤਾਰ ਦੇ ਨਾਲ ਖਬਰ ਕਰਦੇ ਹਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ ਹੈ, ਕੇਂਦਰ ਨੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ 352 ਕਰੋੜ ਦਾ ਬਜਟ ਜਿਹੜਾ ਉਹ ਦੱਸਿਆ ਹੈ ਤੇ ਵਿਸਤਾਰ ਦੇ ਨਾਲ ਖਬਰ ਸਾਂਝੀ ਕਰਦੇ ਹਾਂ। ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਪ੍ਰੋਗਰਾਮ ਅਪਰੂਵਲ ਬੋਰਡ ਜਿਹੜਾ PAB ਉਹਨੇ ਇੱਕ ਚਿੰਤਾਜਨਕ ਖਬਰ ਸਾਂਝੀ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹਦੇ ਵਿੱਚ 9% ਦੀ ਵੱਡੀ ਗਿਰਾਵਟ ਦਰਜ ਕੀਤੀ ਹੈ ਆਈ ਹੈ। ਜੋ ਦਾਖਲੇ ਦੇ ਅੰਕੜੇ ਦੱਸਦੇ ਆ, ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ, ਜੋ ਕਿ ਸਾਲ 2025-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਖਾਣਾ ਖਾਣ ਵਾਲੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਵੀ 10% ਘੱਟ ਕੇ 13.66 ਲੱਖ ਰਹਿ ਗਈ ਹੈ। ਸਭ ਤੋਂ ਵੱਡੀ ਗਿਰਾਵਟ ਜਿਹੜੀ ਹੈ ਉਹਦਾ ਝਟਕਾ ਲੱਗਿਆ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ, ਜਿੱਥੇ ਬੱਚਿਆਂ ਦੀ ਗਿਣਤੀ ਅਤੇ ਖਾਣਾ ਖਾਣ ਵਾਲਿਆਂ ਦੀ ਕਵਰੇਜ 30% ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹਦੇ ਵਿੱਚ 7-8% ਦੀ ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹੈ। ਮਿਡ ਡੇ ਮੀਲ ਉਹਦੇ ਲਈ 352 ਕਰੋੜ ਦੇ ਜਿਹੜਾ ਬਜਟ ਨੂੰ ਮਨਜੂਰੀ ਦਿੱਤੀ ਹੈ। ਇਸ ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਾਲ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਜਿਹੜਾ ਮਨਜੂਰੀ ਦਿੱਤੀ। ਇਸ ਬਜਟ ਦੇ ਵਿੱਚ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੈ ਸਰਕਾਰ ਦੀ 220.49 ਕਰੋੜ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਰੁਪਏ ਪਾਉਣੇ ਪੈਣੇ ਹੈ। ਇਸ ਦੇ ਵਿੱਚ 31 ਮਾਰਚ 2026 ਤੱਕ ਦਾ ਪੁਰਾਣਾ ਬਚਿਆ ਹੋਇਆ 23 ਕਰੋੜ ਦਾ ਬਜਟ ਵੀ ਸ਼ਾਮਲ ਦੱਸਿਆ। ਇਹ ਮਨਜੂਰੀ 16 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਵਰਚੁਅਲ ਮੀਟਿੰਗ ਦੇ ਵਿੱਚ ਦਿੱਤੀ ਗਈ ਸੀ ਇਹ ਜਾਣਕਾਰੀ, ਜਿਸ ਦੇ ਮਿਨਟਸ
25 मई नूं जारी कीते गए। ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋਵੇਗਾ? ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਦਿਨਾਂ ਦੇ ਵਿੱਚ ਡੇ ਦੇ ਵਿੱਚ ਉਹਦੇ ਲਈ ਖਾਣਾ ਦਿੱਤਾ ਜਾਵੇਗਾ। ਬਾਲ ਵਾਟਿਕਾ 86,120 ਬੱਚੇ ਨੇ, ਪ੍ਰਾਇਮਰੀ ਦੇ ਵਿੱਚ 8,52,000 ਬੱਚੇ ਹੈ, ਅਪਰ ਪ੍ਰਾਇਮਰੀ ਦੇ ਵਿੱਚ 5,17,000 ਬੱਚੇ ਨੇ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ 45,200 ਕੁੱਕ ਜਿਹੜੇ ਕੰਮ ਹੈਲਪਰਸ ਜਿਹੜੇ ਨੇ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਬਜਟ ਦੀ ਵੰਡ ਜਿਹੜੀ ਹੈ ਸਮਾਨ ਦਾ ਜਿਹੜਾ ਖਰਚਾ ਮੈਟੀਰੀਅਲ ਕੋਸਟ 284.61 ਕਰੋੜ ਰੁਪਏ ਸਭ ਤੋਂ ਵੱਡਾ ਹਿੱਸਾ ਦੱਸਿਆ। ਕੁੱਕ ਕੰਮ ਹੈਲਪਰਸ ਦਾ ਜਿਹੜਾ ਮਾਣ ਭੱਤਾ ਹੈ 45.20 ਕਰੋੜ ਰੁਪਏ ਹੈ। ਅਨਾਜ ਜਿਹੜਾ ਹੈ ਉਹਦੇ ਵਿੱਚ 10.49 ਕਰੋੜ ਰੁਪਏ ਤੇ 41,977 ਮੀਟ੍ਰਿਕ ਟਨ ਅਨਾਜ ਇਹਦੇ ਲਈ ਲੱਗੇਗਾ। ਤੇ ਟਰਾਂਸਪੋਰਟੇਸ਼ਨ ਸਹਾਇਤਾ ਜਿਹੜੀ ਹੈ 6.30 ਕਰੋੜ ਰੁਪਏ। ਬੋਰਡ ਨੇ ਚਿੰਤਾ ਜਤਾਈ ਕਿ ਪਿਛਲੀ ਵਾਰ ਇਸ ਫੰਡ ਦਾ ਸਿਰਫ 50% ਹੀ ਵਰਤਿਆ ਗਿਆ ਸੀ। ਕਿਆ ਬਾਤ ਹੈ ਜੀ, ਇਸਦੇ ਲਈ ਸਮੇਂ ਸਿਰ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮੈਨੇਜਮੈਂਟ ਅਤੇ ਮੋਨੀਟਰਿੰਗ ਦੇ ਵਿੱਚ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ ਉਹਦੇ ਵਿੱਚ 17.62 ਕਰੋੜ ਰੁਪਏ। ਇਸ ਪੈਸੇ ਦੇ ਨਾਲ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ ਜਾਂ ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ। ਤੇ ਮੈਨੇਜਮੈਂਟ ਅਤੇ ਮੋਨੀਟਰਿੰਗ ਜਿਹੜੀ ਹੈ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ 17.62 ਕਰੋੜ ਰੁਪਏ ਹੋਏਗਾ। ਤੇ ਪਿਛਲੇ ਸਾਲ ਦਿਨ ਘਟਣ ਦਾ ਜਿਹੜਾ ਕਾਰਨ ਅਤੇ ਕੇਂਦਰ ਦੇ ਸਖ਼ਤ ਨਿਰਦੇਸ਼ ਜਿਹੜੇ ਨੇ ਨਿਰਦੇਸ਼ਾਂ ਦੇ ਅਨੁਸਾਰ ਸਾਲ 2025-26 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੈਅ ਕੀਤੇ ਗਏ 245 ਦਿਨਾਂ ਦੇ ਮੁਕਾਬਲੇ ਸਿਰਫ 218 ਦਿਨ ਹੀ ਖਾਣਾ ਦਿੱਤਾ ਜਾ ਸਕਿਆ। ਪੰਜਾਬ ਸਰਕਾਰ ਨੇ ਇਸ ਕਾਰਨ ਮਈ ਮਹੀਨੇ ਦੇ ਵਿੱਚ ਪੈਣ ਵਾਲੀ ਭਿਆਨਕ ਗਰਮੀ ਹੀਟ ਵੇਵ ਜਿਹੜੀ ਹੈ ਤੇ ਅਗਸਤ ਦੇ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਸਕੂਲ ਬੰਦ ਹੋਣ ਨੂੰ ਦੱਸਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਭਾਵੇਂ ਫੰਡਾਂ ਜਾਂ ਅਨਾਜ ਦੀ ਸਪਲਾਈ ਦੇ ਵਿੱਚ ਦੇਰੀ ਹੋਵੇ ਪਰ ਬੱਚਿਆਂ ਦਾ ਗਰਮ ਪਕਾਇਆ ਹੋਇਆ ਖਾਣਾ ਜਿਹੜਾ ਹੋਟ ਕੁੱਕ ਜਿਹੜਾ ਮੀਲ ਹੈ ਉਹਦੇ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਵੀ ਇਸ ਨੂੰ ਜਾਰੀ ਰੱਖੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁੱਖ ਆਦੇਸ਼ ਜਿਹੜੇ ਨੇ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ, ਵਿਦਿਆਰਥੀ ਦੀ 100% ਪਛਾਣ ਬਾਇਓਮੈਟ੍ਰਿਕ ਜਿਹੜਾ ਮੋਡ ਹੈ ਉਹਦੇ ਰਾਹੀਂ ਪੂਰੀ ਕੀਤੀ ਜਾਵੇ ਜੋ ਕਿ ਇਸ ਵੇਲੇ ਸਿਰਫ 87% ਹੈ। ਹਰ ਮਹੀਨੇ ਡਾਟਾ ਨੂੰ MIS ਪੋਰਟਲ ਦੇ ਉੱਤੇ ਜਿਹੜਾ ਅਪਡੇਟ ਕੀਤਾ ਜਾਵੇ। ਸਕੂਲ ਨਿਊਟ੍ਰੇਸ਼ਨ ਗਾਰਡਨ, ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਤੇ ਤਿੱਥੀ ਭੋਜਨ, ਸਮਾਜਿਕ ਸਹਿਯੋਗ ਨੂੰ ਜਿਹੜਾ ਵਧਾਉਣ ਦੇ ਲਈ ਤਿੱਥੀ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਵੇ ਜੋ ਲੋਕ ਖੁਸ਼ੀ ਦੇ ਮੌਕਿਆਂ ਦੇ ਉੱਤੇ ਬੱਚਿਆਂ ਨੂੰ ਵਾਧੂ ਪੋਸ਼ਣ ਵਾਲਾ ਖਾਣਾ ਦੇ ਸਕਣ। ਬੋਰਡ ਨੇ ਇਹ ਵੀ ਜਿਹੜਾ ਨੋਟ ਕੀਤਾ ਚੰਗੀ ਗੱਲ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ ਜਿਹੜੇ ਨੇ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਦੇ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਜਿਹੜਾ ਪ੍ਰਦਰਸ਼ਨ ਤਸੱਲੀ ਬਖਸ਼ ਜਿਹੜੇ ਕਹਿੰਦੇ ਦੱਸਿਆ। ਲੋ ਜੀ, ਪਰ ਜਿਹੜੇ ਹੈ ਬੱਚੇ ਉੱਥੇ ਦਿਖਦੇ ਨਹੀਂ ਹੈ ਪਰ ਹੋਰ ਸਾਰਾ ਢਾਂਚਾ ਕਹਿੰਦੇ ਠੀਕ ਠਾਕ ਲੱਗਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਵਾਲੇ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਰਾਹੀਂ ਭਾਜਪਾ ਦੀ ਪੇਂਡੂ ਵੋਟ ਬੈਂਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। BJP ਪੰਜਾਬ ਪ੍ਰੈਜ਼ੀਡੈਂਟ ਕੇਵਲ ਸਿੰਘ ਢਿੱਲੋਂ ਬਣੇ ਨੇ ਤੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹਾਈਕਮਾਂਡ ਨੇ ਲਾ ਦਿੱਤੀ ਹੈ ਇਹਦੇ ਉੱਤੇ ਮੋਹਰ। ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਨੇ BJP ਪ੍ਰੈਜ਼ੀਡੈਂਟ ਉੱਥੇ ਵੀ ਬਦਲੇ ਨੇ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਨਿਯੁਕਤ ਹੋਏ ਨੇ। ਹਰਿਆਣਾ ਗਵਾਂਢੀ ਜਿਹੜਾ ਉਹਦੇ ਵਿੱਚ ਵੀ ਜਿਹੜਾ ਡਾਕਟਰ ਅਰਚਨਾ ਗੁਪਤਾ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸਾਰੀਆਂ ਫਸਲਾਂ ਦੇ ਉੱਤੇ MSP ਯਕੀਨੀ ਬਣਾਏਗੀ। ਜੇ ਕਹਿੰਦੇ ਹਰਿਆਣਾ 21 ਫਸਲਾਂ ਦੇ ਉੱਤੇ MSP ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਦਿੰਦਾ, ਢਿੱਲੋਂ ਸਾਹਿਬ ਇਹ ਕਹਿੰਦੇ ਨੇ। ਢਿੱਲੋਂ ਹੁਣਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਦੇ ਵਿੱਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਆਪ ਦੀਆਂ ਸਰਕਾਰਾਂ ਤੋਂ ਨਿਰਾਸ਼ ਨੇ। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਅੱਜ ਉਦਯੋਗਪਤੀ ਸਿਆਸਤਦਾਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਆਪਣੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਿਸ ਦੇ ਨਾਲ ਜਿਹੜੀ ਸਿਆਸਤ ਵੀ ਭੱਗ ਗਈ ਹੈ।
ਮਾਨ ਸਾਹਿਬ ਨੇ ਵੀ ਟਵਿੱਟ ਕੀਤਾ ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਤੱਕ ਆਪਣੀ ਪਹੁੰਚ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਦੀ ਨਿਯੁਕਤੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲਈ ਇੱਕ ਗਣਿਤਕ ਸਿਆਸੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਢਿੱਲੋਂ ਨੂੰ ਅਜਿਹੇ ਸਮੇਂ ਚੁਣਿਆ ਗਿਆ ਜਦੋਂ ਭਾਜਪਾ ਮਾਲਵਾ ਦੇ ਪੇਂਡੂ ਖੇਤਰਾਂ ਦੇ ਵਿਚ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਰਾਜਨੀਤਿਕ ਤੌਰ ਦੇ ਉਤੇ ਪੰਜਾਬ ਤੇ ਹਾਵੀ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਪੰਜਾਬ ਦੇ ਵਿਚ ਮੁੱਖ ਤੌਰ ਦੇ ਉਤੇ ਸ਼ਹਿਰੀ ਹਿੰਦੂ ਵੋਟਰਾਂ ਤੱਕ ਸੀਮਤ ਹੋਣ ਦੀ ਧਾਰਨਾ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਮਾਲਵਾ ਦੇ ਵਿਚ ਜੜਾਂ ਰੱਖਣ ਵਾਲੇ ਅਤੇ ਕਾਂਗਰਸ ਦੇ ਵਿਚ ਲੰਬਾ ਸਿਆਸੀ ਕੈਰੀਅਰ ਰੱਖਣ ਵਾਲੇ ਇਕ ਜੱਟ ਸਿੱਖ ਆਗੂ ਨੂੰ ਨਿਯੁਕਤ ਕਰਕੇ ਭਾਜਪਾ ਰਾਜ ਦੇ ਵਿਚ ਇਕ ਵਿਸ਼ਾਲ ਸਮਾਜਿਕ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਚ ਹੈ। ਢਿੱਲੋਂ ਨੂੰ ਵਿਆਪਕ ਤੌਰ ਦੇ ਉਤੇ ਉਸ ਵਿਅਕਤੀ ਦੇ ਵਜੋਂ ਜਾਣਿਆ ਜਾਂਦਾ ਜੋ ਪੰਜਾਬ ਦੇ ਵਿਚ ਪੈਪਸੀ ਲਿਆਉਣ ਦੇ ਨਾਲ ਜੁੜਿਆ ਹੋਇਆ ਜਦੋਂ ਅੱਤਵਾਦ ਦੇ ਕਾਰਨ ਬਹੁਤ ਘੱਟ ਨਿਵੇਸ਼ਕ ਰਾਜ ਦੇ ਵਿਚ ਦਾਖਲ ਹੋਣ ਦੇ ਲਈ ਤਿਆਰ ਸਨ। ਢਿੱਲੋਂ ਗਰੁੱਪ ਦੇ ਰਾਹੀਂ ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਤੇ ਬੋਤਲਿੰਗ ਦਾ ਜਿਹੜਾ ਹੈ ਕਾਰੋਬਾਰ ਬਣਾਇਆ ਜੋ ਬਾਅਦ ਦੇ ਵਿਚ ਪ੍ਰਾਹੁਣਚਾਰੀ ਰੀਅਲ ਅਸਟੇਟ ਅਤੇ ਹੋਰ ਖੇਤਰਾਂ ਦੇ ਵਿਚ ਫੈਲਿਆ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ 2022 ਦੇ ਵਿਚ ਬਾਹਰ ਕੱਢਿਆ ਸੀ ਤਾਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹੁਣਾਂ ਨੇ ਜਨਤਕ ਤੌਰ ਦੇ ਉਤੇ ਟਿੱਪਣੀ ਕੀਤੀ ਸੀ ਕਿ ਢਿੱਲੋਂ ਨੇ ਪੈਪਸੀਕੋ ਨੂੰ ਪੰਜਾਬ ਦੇ ਵਿਚ ਉਦੋਂ ਲਿਆਂਦਾ ਸੀ ਜਦੋਂ ਅੱਤਵਾਦ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਨਿਵੇਸ਼ ਕਰਨ ਦੇ ਲਈ ਤਿਆਰ ਨਹੀਂ ਸੀ। ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਪਿੰਡ ਦੇ ਵਿਚ ਜਨਮੇ ਢਿੱਲੋਂ ਨੇ ਕਾਂਗਰਸ ਦੇ ਰਾਹੀਂ ਰਾਜਨੀਤੀ ਦੇ ਵਿਚ ਪ੍ਰਵੇਸ਼ ਕੀਤਾ।

ਲਓ ਜੀ ਨੂੰ ਬੀਜੇਪੀ ਦਾ ਪ੍ਰਧਾਨ ਬਣਨ ਦੇ ਉੱਤੇ ਮੁਬਾਰਕਾਂ ਹੋਣ। ਸੁਨੀਲ ਜਾਖੜ ਜੀ ਦੇ ਨਾਲ ਦਿਲੋਂ ਹਮਦਰਦੀ ਹੈ ਤੇ ਪਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹ ਜੰਗ ਬਾਜਵਾ, ਤਰੁਣ ਚੁੱਗ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਕਹਿੰਦੇ ਬਲ ਬਖਸ਼ਣ। ਰੰਧਾਵਾ ਨੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ। ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਨੀਲ ਜਾਖੜ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਗਿਆ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਜਿਹੜਾ ਸੀ ਇਹ ਸੀ ਕਿ ਕਾਂਗਰਸ ਨੇ ਹਿੰਦੂ ਚਿਹਰਾ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ। ਪਰ ਹੁਣ ਜਦੋਂ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਤੇ ਅੱਧ ਵਿਚਾਲੇ ਹੀ ਕਮਾਨ ਬਦਲ ਦਿੱਤੀ ਤੇ ਹੁਣ ਕੀ ਇਹ ਸਮਝਾਈਏ ਕਿ ਸਮਝੀਏ ਕਿ ਭਾਜਪਾ ਵੀ ਹਿੰਦੂ ਵਿਰੋਧੀ ਹੋ ਗਈ। ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ ਤੇ ਦੇਖਿਓ ਹੁਣ ਕਹਿੰਦੇ ਕਿਤੇ ਭਾਜਪਾ ਨੂੰ ਹਿੰਦੂ ਵਿਰੋਧੀ ਦਾ ਟੈਗ ਲਗਾ ਕੇ ਛੱਡ ਨਾ ਦਿਓ। ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਦੇ ਉੱਤੇ। ਰੋਇਲ ਫੈਮਿਲੀ ਪ੍ਰਾਪਰਟੀਜ਼ ਜਿਹੜੀ ਹੈ ਸਾਬਕਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਲਾਗੂ ਹੋਵੇਗਾ। ਹੁਣ ਜੇਠਾ ਪੁੱਤ ਜਿਹੜਾ ਜੇਠੇ ਪੁੱਤ ਦਾ ਹੱਕ ਨਹੀਂ ਹੋਵੇਗਾ, ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਸਾਬਕਾ ਰਿਆਸਤ ਦੇ ਨਾਮ ਧਰੀਕ ਸ਼ਾਸਕ ਰਾਜੇ ਜਾਣੀ ਕਿ ਦੀਆਂ ਨਿੱਜੀ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਹਿੰਦੂ ਜਾਂ ਮੁਸਲਿਮ ਨਿੱਜੀ ਕਾਨੂੰਨ ਪਰਸਨਲ ਲਾਅ ਜਿਹੜਾ ਉਹਦੇ ਅਨੁਸਾਰ ਮਿਲਣਗੀਆਂ। ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿਚ ਜੇਠੇ ਪੁੱਤ ਦੇ ਅਧਿਕਾਰ ਜਿਹੜੇ ਨੇ ਉਨ੍ਹਾਂ ਦਾ ਰਵਾਇਤੀ ਕਾਨੂੰਨ ਲਾਗੂ ਨਹੀਂ ਹੋਏਗਾ, ਜਿਸ ਦੇ ਤਹਿਤ ਸਾਰੀ ਜਾਇਦਾਦ ਸਿਰਫ਼ ਸਭ ਤੋਂ ਵੱਡੇ ਪੁੱਤਰ ਨੂੰ ਮਿਲਦੀ ਸੀ। ਜਸਟਿਸ ਪੰਕਜ ਮਿੱਥਲ ਅਤੇ ਜਸਟਿਸ ਐਸ ਵੀ ਐਨ ਭੱਟੀ ਉਨ੍ਹਾਂ ਦੀ ਬੈਂਚ ਨੇ ਕਪੂਰਥਲਾ ਦੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਨਾਮ ਧਰੀਕ ਜਾਣੀ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਉਨ੍ਹਾਂ ਦੀ ਵੱਖ ਰਹਿ ਰਹੀ ਜਿਹੜੀ ਪਤਨੀ ਹੈ ਗੀਤਾ ਦੇਵੀ ਤੇ ਉਨ੍ਹਾਂ ਦੇ ਬੱਚਿਆਂ ਦੇ ਵਿਚਕਾਰ ਚੱਲ ਰਹੇ ਦੀਵਾਨੀ ਵਿਵਾਦ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਭਾਵੇਂ ਜੇਠੇ ਪੁੱਤ ਦੇ ਅਧਿਕਾਰ ਦਾ ਨਿਯਮ ਪ੍ਰਤੀਕਾਤਮਕ ਜਿਹੜਾ ਤਖ਼ਤ ਜਾਣੀ ਗੱਦੀ ਦੇ ਉੱਤੇ ਬੈਠਣਾ ਹੁੰਦਾ ਹੈ ਤੇ ਖਿਤਾਬਾਂ ਦੇ ਉੱਤੇ ਲਾਗੂ ਹੋ ਸਕਦਾ ਹੈ, ਪਰ ਇਹ ਰਿਆਸਤਾਂ ਦੇ ਰਲੇਵੇਂ ਸਮੇਂ ਜਿਹੜਾ ਐਲਾਨੀਆਂ ਗਈਆਂ ਨਿੱਜੀ ਜਾਇਦਾਦਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਡਾ ਪੁਰਸ਼ ਵਾਰਸ ਹੋਣ ਦੇ ਨਾਤੇ ਉਹ ਰਵਾਇਤੀ ਕਾਨੂੰਨ ਦੇ ਤਹਿਤ ਪਰਿਵਾਰ ਦੀ ਸਾਰੀ ਜਾਇਦਾਦ ਦੇ ਇੱਕੋ ਇੱਕ ਮਾਲਕ ਨੇ ਤੇ ਉਨ੍ਹਾਂ ਦੀ ਇਸ ਅਣਵੰਡੀ ਜਾਇਦਾਦ ਦੇ ਉੱਤੇ ਜਿਹੜਾ ਹਿੰਦੂ ਉੱਤਰਾਧਿਕਾਰ ਐਕਟ ਜਿਹੜਾ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਰਿਆਸਤਾਂ ਦੇ ਰਲੇਵੇਂ ਦੇ ਉੱਤੇ ਸਮਝੌਤੇ ਜਿਹੜੇ ਨੇ ਉੱਤੇ ਦਸਖਤ ਕਰਨ ਤੋਂ ਬਾਅਦ ਤਤਕਾਲੀ ਸ਼ਾਸਕ ਇੱਕ ਸੰਪੂਰਨ ਜਿਹੜਾ ਪ੍ਰਭੂ ਸੱਤਾ ਸੰਪੰਨ ਰਾਜਾ ਨਹੀਂ ਰਿਹਾ ਸੀ, ਬਲਕਿ ਉਹ ਭਾਰਤ ਦਾ ਇੱਕ ਆਮ ਨਾਗਰਿਕ ਬਣ ਗਿਆ ਸੀ। ਜਿਵੇਂ ਕਿ ਆ ਕਾਂਗਰਸ ਵਾਲੇ ਵੀ ਕਹਿੰਦੇ ਸੀਗੇ ਵੀ ਭਾਈ ਹੁਣ ਅੱਜ ਤੋਂ ਆਪਣੇ ਆਪ ਨੂੰ ਰਾਜੇ ਕਹਿਣਾ ਨਾਲ ਲਾਉਣਾ ਛੱਡ ਦਿਓ, ਕੈਪਟਨ ਸਾਹਿਬ ਦੇ ਨਾਲ ਵੀ ਜੋ ਕੁਝ ਲੱਗਦਾ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾ। ਅਦਾਲਤ ਨੇ ਮੰਨਿਆ ਕਿ ਦੇਸ਼ ਦੇ ਵਿਚ ਇੱਕ ਆਮ ਧਾਰਨਾ ਹੈ ਕਿ ਕਿਸੇ ਰਿਆਸਤ ਦੇ ਸ਼ਾਸਕ ਦੀ ਜਾਇਦਾਦ ਰਵਾਇਤ ਅਨੁਸਾਰ ਜੇਠੇ ਪੁੱਤ ਦੇ ਅਧਿਕਾਰ ਦੇ ਨਿਯਮ ਦੇ ਨਾਲ ਚੱਲਦੀ ਹੈ, ਪਰ ਰਲੇਵੇਂ ਦੇ ਉੱਤੇ ਸਮਝੌਤੇ ਅਤੇ ਕੁਝ ਜਾਇਦਾਦਾਂ ਨੂੰ ਮਹਾਰਾਜਾ ਦੀਆਂ ਨਿੱਜੀ ਜਾਇਦਾਦਾਂ ਵਜੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਿਰਫ਼ ਪ੍ਰਤੀਕਾਤਮਕ ਤਖ਼ਤ ਗੱਦੀ ਹੀ ਇਸ ਨਿਯਮ ਦੇ ਤਹਿਤ ਅੱਗੇ ਜਾਵੇਗੀ, ਨਾ ਕਿ ਰਾਜੇ ਦੀਆਂ ਨਿੱਜੀ ਜਾਇਦਾਦਾਂ। ਬ੍ਰਿਟਿਸ਼ ਸਰਵ ਉੱਚਤਾ ਦੇ ਖਤਮ ਹੋਣ ਅਤੇ ਰਲੇਵੇਂ ਦੇ ਸਮਝੌਤੇ ਦੇ ਉੱਤੇ ਦਸਖਤ ਹੋਣ ਤੋਂ ਬਾਅਦ ਮਹਾਰਾਜਾ ਸਿਰਫ਼ ਗੱਦੀ ਦੇ ਉੱਤੇ ਬੈਠਣ ਤੇ ਉਸਦੇ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ਦੇ ਲਈ ਨਾਮ ਦੇ ਸ਼ਾਸਕ ਰਹਿ ਗਏ ਸਨ। ਜਾਇਦਾਦਾਂ ਦੀ ਵੰਡ ਦਾ ਵੇਰਵਾ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਵਿਵਾਦਤ ਚਾਰ ਅਚਲ ਇਮੋਵੇਬਲ ਜਾਇਦਾਦਾਂ ਦੇ ਵਿੱਚੋਂ ਤਿੰਨ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਸਾਂਝੇ ਨਾਮ ਦੇ ਉੱਤੇ ਨੇ। ਇਸ ਦੇ ਲਈ ਉਹ ਸਾਂਝੇ ਮਾਲਕਾਂ ਵਿਚਕਾਰ ਜਿਹੜਾ ਵੰਡੀਆਂ ਜਾਣਗੀਆਂ, ਮਲਕੀ ਇੱਕੋ ਜਿਹੀਆਂ ਵੰਡੀਆਂ ਜਾਣਗੀਆਂ। ਬ੍ਰਿਗੇਡੀਅਰ ਦੇ ਲਿਖਤੀ ਬਿਆਨ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਸਾਂਝੇ ਬਿਆਨ ਦੇ ਆਧਾਰ ਦੇ ਉੱਤੇ ਬ੍ਰਿਗੇਡੀਅਰ ਇਨ੍ਹਾਂ ਜਾਇਦਾਦਾਂ ਦੀ ਵੰਡ ਤੋਂ ਇਨਕਾਰ ਨਹੀਂ ਕਰ ਸਕਦੇ ਹੈ। ਆਖਰੀ ਅਚਲ ਜਾਇਦਾਦ ਜੋ ਕਿ ਮਸੂਰੀ ਦੇ ਵਿੱਚ ਸਥਿਤ ਹੈ, ਕਪੂਰਥਲਾ ਸ਼ੈਤੋਂ ਅਤੇ ਸੇਂਟ ਹੇਲਨਸ ਮਸੂਰੀ, ਉਹ ਵੀ ਹਿੰਦੂ ਕਾਨੂੰਨ ਦੇ ਤਹਿਤ ਹੀ ਵਾਰਸਾਂ ਨੂੰ ਮਿਲੇਗੀ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੰਡੀ ਜਾਊ। ਵਿਦੇਸ਼ੀ ਬੈਂਕਾਂ ਤੇ ਪਏ ਜਿਹੜੇ ਨੇ ਗਹਿਣੇ ਅਤੇ ਸ਼ੇਅਰਾਂ ਦੇ ਉੱਤੇ ਪਰਿਵਾਰ ਦਾ ਹੱਕ ਨਹੀਂ ਹੈ।
ਅਦਾਲਤ ਨੇ ਆਪਣੇ ਹੁਕਮ ਦੇ ਵਿੱਚ ਇਹ ਵੀ ਸਾਫ਼ ਕਰ ਦਿੱਤਾ ਕਿ

0: ਜਿਹੜੀਆਂ ਜਾਇਦਾਦਾਂ ਨੂੰ ਰਲੇਵੇਂ ਸਮੇਂ ਨਿੱਜੀ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਗਿਆ ਸੀ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਗੀਆਂ। ਅਦਾਲਤ ਦੇ ਮੁਤਾਬਕ ਪੈਰਿਸ ਫਰਾਂਸ ਦੇ ਜਿਹੜੇ ਨੇ ਸੋਸਾਇਟੀ ਜਰਨਲ ਬੁਲੇਵਾਰਡ ਹਾਸਮੈਨ ਬੈਂਕ ਦੇ ਵਿਚ ਪਏ ਜਿਹੜੇ ਨੇ ਗਹਿਣੇ ਅਤੇ ਫਸਟ ਨੈਸ਼ਨਲ ਸਿਟੀ ਬੈਂਕ ਫੋਰਟ ਬੰਬਈ ਦੀ ਜਿਹੜੀ ਹੈ ਸੁਰੱਖਿਅਤ ਕਸਟਡੀ ਦੇ ਵਿਚ ਪਏ ਜੁਆਇੰਟ ਸਟਾਕ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਜਾਇਦਾਦਾਂ ਨਹੀਂ ਨੇ, ਉਨ੍ਹਾਂ ਨੂੰ ਸ਼ਾਸਕ ਦੀਆਂ ਨਿੱਜੀ ਜਾਇਦਾਦਾਂ ਐਲਾਨਿਆ ਗਿਆ ਸੀ। ਇਸ ਦੇ ਲਈ ਇਹ ਜਾਇਦਾਦਾਂ ਹਿੰਦੂ ਕਾਨੂੰਨ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਹੀਂ ਮਿਲਣਗੀਆਂ। ਦੂਸਰੇ ਪਾਸੇ ਕਸ਼ਮੀਰ ਦੀ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਕਸ਼ਮੀਰ ਮੁੱਦੇ ਦੇ ਉੱਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵੀਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ। ਲਾਰਡ ਜਿਹੜੇ ਨੇ ਮਾਊਂਟਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ ਕੀਤਾ ਕਿ ਉਸਦੀ ਮਾਂ ਨੇ ਨਹਿਰੂ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਦੇ ਉੱਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ ਯੂਐਨ ਦੇ ਵਿਚ ਲੈ ਕੇ ਜਾਣ ਦੀ ਲਈ ਜਿਹੜਾ ਮਨਾਇਆ ਸੀ। ਪਾਮੇਲਾ ਹਿਕਸ ਐਡਵੀਨਾ ਦੀ ਬੇਟੀ ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ ਉਸ ਸਮੇਂ ਭਾਰਤ ਦੇ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ, ਪਰ ਐਡਵੀਨਾ ਨੇ ਨਹਿਰੂ ਦੇ ਨਾਲ ਆਪਣੇ ਨਜ਼ਦੀਕੀ ਸੰਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਲਿਆ ਸੀ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਲੈ ਕੇ ਜਾਣ। ਇਸ ਖੁਲਾਸੇ ਦੇ ਵਿਚ ਇਹ ਵੀ ਦਸਿਆ ਗਿਆ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵੀਨਾ ਅਤੇ ਨਹਿਰੂ ਦੇ ਸੰਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਵੀ ਉਠਾਇਆ। ਉਨ੍ਹਾਂ ਨੇ ਐਡਵੀਨਾ ਰਾਹੀਂ ਨਹਿਰੂ ਦੇ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ ਦੇ ਉਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਕਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਕਿ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਰਾਂ ਦੇ ਅਨੁਸਾਰ ਕਸ਼ਮੀਰ ਮੁੱਦੇ ਨੂੰ ਯੂਐਨ ਦੇ ਵਿਚ ਲਿਜਾਣਾ ਇਕ ਅਜਿਹੀ ਗੁੰਝਲਦਾਰੀ ਬਣ ਗਈ ਕਿ ਜੋ ਦਹਾਕਿਆਂ ਦੇ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਦੇ ਵਿਚ ਇਕ ਨਵੀਂ ਬਹਿਸ ਜਿਹੜੀ ਹੈ ਛੇੜ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ ਗਰਮੀ ਦੇ ਉਹ ਅੱਗੇ ਜਾ ਕੇ ਗੱਲ ਕਰਦੇ ਹਾਂ ਤੇ 5 ਸਾਲ ਦੇ ਲਈ ਯੂਐਨ ਨੇ ਜਿਹੜੀ ਹੈ ਆਉਣ ਵਾਲੇ ਜਿਹੜੇ 5 ਸਾਲ ਹੈ ਗਰਮੀ ਦੇ ਰਿਕਾਰਡ ਟੁੱਟਣਗੇ ਤੇ ਮਚੇਗੀ ਤਰਾਹੀ ਤਰਾਹੀ। ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ ਆ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਖ਼ਬਰ ਲੈਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਦੋਸਤੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਵਟਸਐਪ ਕਾਲ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਗੱਲ ਏਦਾਂ ਹੈ ਕਿ ਅੱਜ ਤੁਸੀਂ ਆ ਪਾਮੇਲਾ ਹਿਕਸ ਦੀ ਗੱਲ ਕੀਤੀ ਹੈ ਜੀ, ਉਹਨੇ ਸਟੇਟਮੈਂਟ ਦਿੱਤੀ ਆ।
0: ਹਾਂਜੀ,
1: ਚਲੋ ਬੀਜੇਪੀ ਵਾਲੇ ਤਾਂ ਬਾਗੋ ਬਾਗ
0: ਹੋ ਗਏ ਬਿਲਕੁਲ ਹੈ ਜੀ।
1: ਹਾਂਜੀ, ਉਹ ਤਾਂ ਅੱਗੇ ਕਹਿੰਦੇ ਹੈਗੇ ਉਹਨਾਂ ਦੇ ਮੋਬਾਈਲਾਂ ਦੇ ਵਿਚ ਨਾ ਜੀ ਮੈਸੇਜ ਪਤਾ ਕਿੱਦਾਂ ਜਾਂਦੇ ਜੇ ਬੀਜੇਪੀ ਦੇ ਵਰਕਰ ਆ ਉਹਨਾਂ ਦੇ ਮੋਬਾਈਲਾਂ ਦੇ ਵਿਚ, ਇਹ ਸਾਡੇ ਦੇਖੋ ਮੋਦੀ ਜੀ ਮੈਲੋਨੀ ਨੂੰ ਮਿਲੇ ਤੇ ਮੈਲਡੀ ਦੇ ਕੇ ਆ ਗਏ, ਜੇ ਕਿਤੇ ਹੁੰਦਾ ਨਹਿਰੂ ਤੇ ਭਾਵਾਂ ਕਸ਼ਮੀਰ ਹੀ ਦੇ ਆਉਂਦਾ।
0: ਵਾਹ ਜੀ।
1: ਸੋ ਪਰ ਇਹ ਸਭ ਦੇਖੋ ਵੱਡੇ ਬੰਦਿਆਂ ਦੀਆਂ ਮਤਲਬ ਜਿਹੜੀਆਂ ਗਲਤੀਆਂ ਵੀ ਵੱਡੀਆਂ
0: ਹੁੰਦੀਆਂ ਜੀ।
1: ਸੋ ਇਸ ਕਰਕੇ ਜਿਹਨਾਂ ਬੰਦਿਆਂ ਦੇ ਨਾਂ ਦੇ ਨਾਲ ਇਸੇ ਕਰਕੇ ਕਹਿੰਦੇ ਹੈਗੇ ਕਿ ਵੱਡੇ ਬੰਦਿਆਂ ਨੂੰ ਆਪਣੇ ਤੇ ਬਹੁਤ ਜ਼ਿਆਦਾ ਚੈੱਕ ਰੱਖਣਾ ਚਾਹੀਦਾ ਕਿ ਉਹਨਾਂ ਦੇ ਫੈਸਲੇ ਦੇਖੋ ਕਿੰਨੇ ਅੱਜ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ ਵੀ ਉਹ ਚੀਜ਼ ਵਿਚਾਰੀ ਜਾਂਦੀ ਆ
0: ਜੀ
1: ਉਹਨਾਂ ਦੁਆਰਾ, ਜਿਹੜਾ ਆ ਕਿ ਉਹਦੇ ਨਾਲ ਜਿਹੜਾ ਆ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ, ਭਾਵਾਂ ਜਿਹੜੇ ਵੰਸ਼ਜ ਆ ਉਹਨਾਂ ਨੂੰ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਬੰਦੇ ਨੂੰ ਚਾਹੀਦਾ ਆ ਕਿ ਪਹਿਲਾਂ ਹੀ ਸੋਚ ਲੈ ਵੀ ਭਾਈ ਬਾਅਦ ਦੇ ਵਿਚ ਮੇਰਾ ਜਿਹੜਾ ਆ ਨਾ ਇਤਿਹਾਸ ਦੇ ਵਿਚ ਤਾਂ ਲਿਖਿਆ ਜਾਣਾ ਆ, ਮੈਨੂੰ ਏਦਾਂ ਦਾ ਰੁਤਬਾ ਮਿਲਿਆ ਆ
0: ਜੀ,
1: ਤੇ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਗਿਆ ਦੇਖੋ ਭੁਗਤਦਾ ਵੀ ਤਾਂ, ਮਤਲਬ ਦੇਖੋ ਅੱਜ ਤੱਕ ਜਿਹੜੀ ਹੈਗੀ ਇਹ ਸਮੱਸਿਆ ਚੱਲੀ ਆ ਰਹੀ ਨਾ ਜੀ, ਇਸੇ ਕਰਕੇ ਚੱਲੀ ਆ ਰਹੀ ਕਿ ਇਹਨੂੰ ਜਿਹੜਾ ਆ ਸਰਦਾਰ ਪਟੇਲ ਨੇ ਜਿੱਦਾਂ ਬਾਕੀ ਜਿਹੜੀਆਂ ਰਿਆਸਤਾਂ ਖਤਮ ਕੀਤੀਆਂ ਸੀ ਓਦਾਂ ਹੀ ਇਹ ਹੋ ਜਾਂਦੀ ਤੇ ਤਾਂ ਵੀ ਠੀਕ ਸੀਗਾ ਜੀ।
0: ਜੀ ਬਿਲਕੁਲ ਜੀ, ਪਰ ਇੱਕ ਗੱਲ ਹੈ ਸੈਂਸ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਚਲੋ ਇੰਨਾ ਕੁਝ ਹੋਇਆ ਨਾ ਰਾਜਾ ਆਪਣੇ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਸੀਗੇ ਇੰਡੀਆ ਦੇ ਵਿੱਚ, ਪਰ ਮੈਂ ਕਈ ਵਾਰੀ ਸੋਚਦਾ ਚਲੋ ਮੈਂ ਇਹਦੇ ਉੱਤੇ ਸਟੱਡੀ ਵੀ ਕਰਾਂਗਾ ਜੇ ਤੁਹਾਨੂੰ ਜ਼ਿਆਦਾ ਨੌਲੇਜ ਇਹਦੇ ਬਾਰੇ ਹੋਵੇ, ਕਿ ਨੇਪਾਲ ਜਿਹੜਾ ਉਦੋਂ ਵੀ ਇੱਕ ਵੱਖਰਾ ਹਿੱਸਾ ਰਿਹਾ ਤੇ ਅੱਜ ਵੀ ਦੁਨੀਆਂ ਦਾ ਕੁਝ ਵੀ ਵਾਪਰ ਜਾਵੇ ਪਰ ਨੇਪਾਲ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਜੀ, ਇਹ ਕਾਰਨ ਕੀ ਹੈ ਜੀ? ਜਿਵੇਂ ਕਿ ਆਪਣੇ ਇਜ਼ਰਾਈਲ ਹੋ ਗਿਆ ਤੇ ਉਹ ਦੁਨੀਆਂ ਦਾ ਪਾਸਪੋਰਟ ਜਿੱਥੇ ਮਰਜ਼ੀ ਚਲੇ ਜਾਣ ਜੀ, ਉਹਨੂੰ ਕੋਈ ਪੁੱਛਦੇ ਦੱਸ ਨਹੀਂ ਕੁਛ ਨਹੀਂ ਗਾ। ਤੇ ਇੱਦਾਂ ਹੀ ਨੇਪਾਲ ਦੇ ਵਿੱਚ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸ਼ੈਲਟਰ ਦਿੱਤਾ ਗਿਆ ਉੱਥੇ ਜਾ ਕੇ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਨੇਪਾਲ ਦੇ ਵਿੱਚ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਲਿਆ ਜਾਵੇ ਜਾਂ ਕੀਤਾ ਜਾਵੇ। ਉੱਥੇ ਦੀ ਰਾਜਾਸ਼ਾਹੀ ਵੱਖਰੇ ਤੌਰ ਦੇ ਉੱਤੇ ਹੀ ਆਪਣਾ ਪੂਰਾ ਬੋਲਬਾਲਾ ਲੋਹਾ ਮਨਾਉਂਦੀ ਰਹੀ ਹੈ, ਜਾਂ ਇਹ ਵੀ ਕਿਤੇ ਨਾ ਕਿਤੇ ਕੋਈ ਪਿੱਛੇ ਕੋਈ ਸੀਕਰਟ ਜਿਹੜੀ ਕੋਈ ਜਿਹੜੀ ਕਹਿ ਲਓ ਕਿ ਇਹਨਾਂ ਦੀ ਵਿਰਾਸਤ ਕਹਿ ਲਓ ਜਾਂ ਸੀਕਰਟ ਵੱਡਾ ਕੁਝ ਨਾ ਕੁਝ ਪਿੱਛੇ ਹੈ।
1: ਪਰ ਸਭ ਜੀਓਗ੍ਰਾਫੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹਨਾਂ ਚੀਜ਼ਾਂ
0: ਚ।
1: ਕਿਸੇ ਚੀਜ਼ ਨੂੰ ਸੋਵਰਨਿਟੀ ਰੱਖਣ ਵਾਸਤੇ ਉਹਦਾ ਜਿਹੜਾ ਹੈਗਾ ਆ ਸਟਰਕਚਰ, ਉਹਦਾ ਜਿਹੜਾ ਹੈਗਾ ਜੀਓਗ੍ਰਾਫੀਕਲ ਜਿਹੜਾ ਹੈਗਾ ਸਟਰਕਚਰ ਉਹ ਬਹੁਤ ਮੈਟਰ ਕਰਦਾ। ਅੱਜ ਇਰਾਨ ਜਿਹੜਾ ਹੈਗਾ ਆ ਜੇ ਡਟਿਆ ਆ ਤੇ ਆਪਣੇ ਜੀਓਗ੍ਰਾਫੀਕਲ ਸਟਰਕਚਰ ਕਰਕੇ ਅੜਿਆ ਹੈ।
0: ਬਿਲਕੁਲ,
1: ਤੇ ਉਹ ਜੇ ਕੋਈ ਹੋਰ ਦੇਸ਼ ਹੁੰਦਾ ਤੇ ਜਿੰਨਾ ਕਿ ਇਹਨਾਂ ਨੇ ਬੰਬ ਸਿੱਟਿਆ ਸੀ ਜਾਂ ਜਿੰਨਾ ਕੁ ਨੁਕਸਾਨ ਕੀਤਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਉਹ ਆਪਣੀ ਜੀਓਗ੍ਰਾਫੀ ਕਰਕੇ ਜਿਹੜਾ ਹੈਗਾ ਆ, ਹੁਣ ਦੇਖੋ ਉਹਨੇ ਜਿਹੜਾ ਆ ਜਿੱਥੇ ਇਹਨਾਂ ਨੂੰ ਲਿਆ ਕੇ ਫਸਾਇਆ ਉੱਥੇ ਵੀ ਜਿਹੜਾ ਆ ਜੀਓਗ੍ਰਾਫੀ ਮਦਦ ਕਰ ਰਹੀ ਆ ਉਹਦੀ, ਕਿਉਂਕਿ ਰਸਤਾ ਅੱਜ ਤੱਕ ਉਹਨੂੰ ਉਹਨਾਂ ਨੇ ਨਹੀਂ ਕਲੇਮ ਕੀਤਾ। ਜਦੋਂ ਹੁਣ ਜਿਹੜਾ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ 19 ਕਿਲੋਮੀਟਰ ਬਣਦੇ ਹੈਗੇ ਆ ਵੀ ਦੋ ਇੱਧਰੋਂ ਇਸ ਕੰਟਰੀ ਦਾ ਉਧਰੋਂ ਉਸ ਕੰਟਰੀ ਦਾ, ਜਦੋਂ ਕਿਲੋਮੀਟਰ ਗਿਣਦੇ ਆ ਤੇ ਉਹਨਾਂ ਦਾ ਆਪਣਾ ਬਣ ਜਾਂਦਾ, ਪਰਸਨਲ ਬਣ ਜਾਂਦਾ ਜੀ।
0: ਜੀ,
1: ਸੋ ਇਸ ਕਰਕੇ ਜੀਓਗ੍ਰਾਫੀ ਉਧਰ ਚਾਈਨਾ ਲੱਗਦਾ ਆ, ਇਧਰ ਪਾਸਿਓਂ ਇੰਡੀਆ ਲੱਗਦਾ ਹੈਗਾ ਆ ਜੀ। ਸੋ ਇਸ ਕਰਕੇ ਉੱਥੇ ਜਿਹੜੀਆਂ ਵੱਡੀਆਂ ਫੋਰਸਿਸ ਵੱਡੇ ਨੇਸ਼ਨ ਜਦੋਂ ਨਾਲ ਲੱਗਦੇ ਹੁਣ ਤੇ ਵਿੱਚ ਜਿਹੜਾ ਹੈਗਾ, ਦੂਜਾ ਇਹ ਹੈ ਕਿ ਵੀ ਏਰੀਆ ਘੱਟ ਹੋਣ ਕਰਕੇ ਉੱਥੇ ਜਿਹੜੀ ਆ ਕਮਾਂਡ ਜਿਹੜੀ ਆ ਉਨੇ ਥਾਂ ਦੇ ਵਿੱਚ ਕੀਤੀ ਜਾ
0: ਸਕਦੀ ਹੈ।
1: ਹਾਂਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਤਾਂ ਕੋਈ ਚੱਕਰ ਨੀ ਏਦਾਂ ਦੀ ਗੱਲ
0: ਜੀ।
1: ਜਦੋਂ ਅਨਰੈਸਟ ਹੁੰਦੀ ਹੈ ਤੇ ਹੁਣ ਉੱਥੇ ਵੀ ਤਾਂ ਅਨਰੈਸਟ ਹੋਈ ਤੇ ਉਹ ਇੰਨੇ ਕੁ ਦੇ ਨਾਲ ਹੀ ਦੇਖੋ ਉਹਨਾਂ ਨੇ ਸਾਰਾ ਰਾਜਸ਼ਾਹੀ ਖਤਮ ਕਰ ਦਿੱਤੀ, ਚੇਂਜ ਕਰ ਦਿੱਤਾ ਜੀ। ਸੋ ਇਸ ਕਰਕੇ ਜਿਹੜਾ ਇਹ ਆ ਵੀ ਜੇ ਕਈਆਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ ਤੇ ਉਹਨਾਂ ਦੇ ਫਿਰ ਗਾਂ ਬਾਅਦ ਦੇ ਵਿੱਚ ਨੁਕਸਾਨ ਵੀ ਹੁੰਦੇ ਆ, ਪ੍ਰੋਸ ਐਂਡ ਕੌਨਸ ਨਾਲ ਹੀ ਚੱਲਦੇ ਆ ਜੀ।
0: ਜੀ, ਪਰ ਇੱਕ ਗੱਲ ਹੋਰ ਸਮਝਣੀ ਚਾਹਾਂਗਾ, ਪਰ ਦੇਖੋ ਹੁਣ ਚਲੋ ਭਾਰਤ ਦੇ ਟੋਟੇ ਹੋਏ ਜਾਂ ਉਹਨਾਂ ਨੂੰ ਜੋ ਕੁਝ ਵੀ ਕੀਤਾ ਵੰਡਿਆ, ਪਾਕਿਸਤਾਨ ਬੰਗਲਾਦੇਸ਼ ਹੋਰ ਸਾਰਾ ਕਸ਼ਮੀਰ ਦਾ ਜਿਹੜਾ ਰੇੜਕਾ ਉਹ ਅਜੇ ਤੱਕ ਪਿਆ ਹੋਇਆ ਵਿੱਚ ਹੀ ਹੈ, ਪਰ ਇਹ ਕਿਤੇ ਨਾ ਕਿਤੇ ਸਾਰਾ ਪਲੈਨਿੰਗ ਦੇ ਅੰਡਰ ਹੀ ਹੁੰਦਾ ਜਾਂ ਫਿਰ ਜਿਹੜੇ ਵਿਦੇਸ਼ੀ ਏਜੰਸੀਆਂ ਨੇ ਜਾਂ ਵਿਦੇਸ਼ੀ ਜਿਹੜੀਆਂ ਜਿਹਨਾਂ ਲੋਕਾਂ ਦੀ ਨਿਗਾਹ ਉਹਨਾਂ ਚੀਜ਼ਾਂ ਦੇ ਉੱਤੇ ਹੈ। ਚਾਹੇ ਅੱਜ ਪਾਕਿਸਤਾਨ ਵੀ ਵੱਖਰਾ ਕੀਤਾ, ਮੈਂ ਤਾਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਕਿ ਉੱਥੇ ਤੇਲ ਵਗੈਰਾ ਸਾਰਾ ਕੁਝ ਹੈ ਪਰ ਸਮੇਂ ਦੇ ਉੱਤੇ ਕੱਢਾਂਗੇ। ਅਮਰੀਕਾ ਬੜਾ ਉਸ ਦੇ ਉੱਤੇ ਸਕੰਜਾ ਜਾਂ ਬ੍ਰਿਟੇਨ ਜਿਹੜਾ ਉਹ ਬਹੁਤ ਉਹਨਾਂ ਦੇ ਉੱਤੇ ਨਿਰਭਰ ਹੈ ਸਾਰਾ ਪਾਕਿਸਤਾਨ, ਤਾਂ ਕਿਤੇ ਨਾ ਕਿਤੇ ਹੁਣ ਉਹ ਫੰਡਿੰਗ ਵੀ ਕਰਦੇ ਆ, ਚਾਹੇ ਗ੍ਰੇ ਸੂਚੀ ਚ ਵੀ ਪਾ ਦਿੰਦੇ ਆ, ਸਾਰਾ ਕੁਝ ਚੱਲਦਾ ਹੈ, ਪਰ ਜਿੱਦਣ ਉਹਦੀ ਜ਼ਰੂਰਤ ਖਤਮ ਹੋ ਗਈ ਤਾਂ ਆਪਣਾ ਕਬਜ਼ਾ ਜਿਤਾਉਣਗੇ, ਸਾਰਾ ਕੁਝ ਕਰਨਗੇ ਉਹਦੇ ਉੱਤੇ ਜੀ। ਤਾਂ ਇਹ ਸਾਰਾ ਕੁਝ ਪਹਿਲਾਂ ਹੀ 100-200 ਸਾਲ ਪਹਿਲਾਂ ਦੀ ਹੀ ਸੈਣੀ ਸਾਹਿਬ ਲੱਗਦਾ ਕਿ ਪਲੈਨਿੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮੇਰੇ ਵਰਗੇ ਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ।
1: ਪਰ ਇਹ ਸਭ ਤੁਹਾਨੂੰ ਹੀ ਨਹੀਂ ਸਮਾਂ ਲੱਗਦਾ ਹੈਗਾ, ਸਮਾਂ ਸਾਰਿਆਂ ਨੂੰ ਲੱਗਦਾ ਹੈ ਸਮਝਣ ਨੂੰ। ਇਹ ਦੇਖੋ ਜਿਹੜੇ ਡਿਵੈਲਪਿੰਗ ਕੰਟਰੀ ਹੁੰਦੇ ਆ ਤੇ ਉਹਨਾਂ ਦੀ ਸੋਚ ਵਿੱਚ ਤੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਉਹਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ
0: ਹੈ ਜੀ।
1: ਡਿਵੈਲਪਿੰਗ ਕੰਟਰੀ ਤਾਂ ਲੜਾਈ ਰੋਟੀ ਦੀ ਆ ਜੀ
0: ਜੀ,
1: ਤੇ ਡਿਵੈਲਪਡ ਕੰਟਰੀ ਦੇ ਵਿੱਚ ਕੰਫਰਟ ਦੀ ਆ,
0: ਕੰਫਰਟ ਦੀ
1: ਹਾਂਜੀ। ਉਹਨਾਂ ਤਾਂ ਕੰਫਰਟ ਜ਼ੋਨ ਦੇ ਵਿੱਚ ਆ ਗਏ ਹੈਗੇ ਆ ਜੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚਲਾਉਣਾ ਹੈਗਾ ਆ। ਉਹਨਾਂ ਨੂੰ ਹੁੰਦਾ ਆ ਕਿ ਸਾਡੀ ਡੋਮੀਨੈਂਸ ਜਿਹੜੀ ਆ ਉਹ ਬਣੀ ਰਹੇ ਜੀ, ਤੇ ਆਪਣੀ ਡੋਮੀਨੈਂਸ ਬਣਾਉਣ ਵਾਸਤੇ ਦੂਜਾ ਸਰ ਜਿਹੜਾ ਮੈਂ ਅਬਜ਼ਰਵ ਕਰਦਾ ਆ
0: ਜੀ
1: ਉਹ ਇਹ ਆ ਕਿ ਮੈਂ ਜੋ ਡ੍ਰੀਮ ਕਰ ਰਿਹਾ ਨਾ ਕਿ ਵਿਦੇਸ਼ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਆ, ਵਿਦੇਸ਼ ਨੀਤੀ ਹੋਣੀ ਚਾਹੀਦੀ ਦੇਸ਼ ਦੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਹਿ ਕੇ ਇੱਕ ਨੀਤੀ ਤੈਅ ਕੀਤੀ ਜਾਵੇ। ਸਰਕਾਰ ਕੋਈ ਵੀ ਆਵੇ, ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਸਮੇਂ ਅਨੁਸਾਰ ਜੇ ਕੋਈ ਚੇਂਜ ਕਰਨੀ ਆ ਤੇ ਉਹਦੇ ਵਾਸਤੇ ਰਾਸ਼ਟਰੀ ਕੰਸੈਂਸਸ ਬਣਨਾ ਚਾਹੀਦਾ ਹੈਗਾ। ਦੂਜਾ, ਕੋਈ ਵੀ ਜਿਹੜੀ ਹੈਗੀ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਕਿੰਤੂ ਨਾ ਕਰੇ, ਕਿਉਂਕਿ ਉਹਦੇ ਵਿੱਚ ਉਹਦੀ ਵੀ ਕੰਸੈਂਟ ਹੁੰਦੀ ਹੋਵੇ ਜਦੋਂ, ਤੇ ਫਿਰ ਉਹ ਉੱਤੇ ਕਿੰਤੂ ਨਹੀਂ ਹੋ ਸਕਦਾ ਹੋਵੇ
0: ਜੀ।
1: ਉਹ ਤਾਂ ਕਿ ਕੰਟੀਨਿਊਸ ਜਿਹੜਾ ਹੈਗਾ ਆ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਜਿੱਦਾਂ ਡੀਲ ਕਰਨਾ ਹੈਗਾ ਆ, ਸਰਕਾਰ ਕੋਈ ਵੀ ਆ ਜਾਏ ਉਹ ਤੁਹਾਨੂੰ ਇੰਟਰਨਲੀ ਤਾਂ ਹੋਏਗਾ, ਪਰ ਵਿਦੇਸ਼ ਨੀਤੀ ਜਿਹੜੀ ਹੈਗੀ ਆ ਉਹ ਉਸੇ ਚੀਜ਼ ਨੂੰ ਕੈਰੀ ਫਾਰਵਰਡ ਕਰੇ ਅੱਗੇ, ਫਿਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਜੀ। ਤੁਸੀਂ ਦੇਖੋ ਨਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਡਿਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਜਿਹੜਾ ਆ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਆ ਉਹਨਾਂ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਹੈਗਾ ਆ, ਬਟ ਜਿਹੜਾ ਆ ਅਲਟੀਮੇਟਲੀ ਉਹਨਾਂ ਦਾ ਗੋਲ ਜਿਹੜਾ ਆ ਉਹ ਸੇਮ ਹੁੰਦਾ ਆ
0: ਜੀ। ਬਿਲਕੁਲ,
1: ਉਹ ਇਹ ਹੁੰਦਾ ਆ ਕਿ ਅਸੀਂ ਆਪਣੇ ਕੰਟਰੀ ਨੂੰ ਜਿਹੜਾ ਹੈਗਾ ਕਿੱਦਾਂ ਸਟਰੈਂਥਨ ਕਰਨਾ ਆ
0: ਜੀ।
1: ਸਾਡੇ ਇੱਥੇ ਪਰਸਨਲ ਰਿਲੇਸ਼ਨ ਜਿਹੜੇ ਆ ਉਹ ਜ਼ਿਆਦਾ ਮੈਟਰ ਕਰਦੇ ਹੈਗੇ ਆ ਜੀ। ਹੁਣ ਵੀ ਆਪਾਂ ਜਿਹੜਾ ਹੈਗਾ ਆ ਚਿਹਰਿਆਂ ਦੀ ਰਾਜਨੀਤੀ ਹੁੰਦੀ ਆ ਜੀ, ਅਸੀਂ ਚਿਹਰੇ ਦੇ ਉੱਤੇ ਜਿਹੜਾ ਹੈਗਾ ਆ ਪਹਿਲਾਂ ਮੋਦੀ ਸਾਹਿਬ ਦਾ ਚਿਹਰਾ ਚਮਕਾਉਣ ਵਾਸਤੇ ਪਤਾ ਨੀ ਕਿੰਨੇ ਕੁ ਪੈਸੇ ਖਰਚੇ ਜੀ, ਕਿੰਨੀਆਂ ਕੁ ਯਾਤਰਾ ਉਹਨਾਂ ਨੂੰ ਕਰਾਈਆਂ ਜੀ।
0: ਬਿਲਕੁਲ,
1: ਅਲਟੀਮੇਟਲੀ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ ਜੀ ਕਿ ਦੇਸ਼ ਦਾ ਜਿਹੜਾ ਆਵਾਮ ਆ ਉਹ ਕਿਸੇ ਇੱਕ ਐਂਗਲ ਨਾਲ ਸੋਚਦਾ ਪਿਆ ਆ, ਦੇਸ਼ ਦੀ ਸੱਤਾ ਜਿਹੜੀ ਆ ਉਹ ਦੂਜੇ ਐਂਗਲ ਨਾਲ ਸੋਚਦੀ ਪਈ ਆ ਜੀ।
0: ਜੀ,
1: ਔਰ ਜਾਂ ਤਾਂ ਜੇ ਤੁਸੀਂ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਕੋਨਫੀਡੈਂਸ ਲਓ, ਉਹਨਾਂ ਨੂੰ ਮਾੜਾ ਮੋਟਾ ਜਿਹੜਾ ਦੱਸੋ ਤਾਂ ਸਹੀ ਵੀ ਭਾਈ ਤੁਸੀਂ ਜੋ ਕਰ ਰਹੇ ਹੈਗੇ ਕਿਉਂ ਕਰ ਰਹੇ ਆ ਇਸ ਤਰੀਕੇ ਦੇ ਨਾਲ ਜੀ।
0: ਜੀ,
1: ਇਹਨਾਂ ਦੀ ਇਨਕਲੀਨੇਸ਼ਨ ਜਿਹੜੀ ਹੈਗੀ ਆ ਇਜ਼ਰਾਈਲ ਦੇ ਨਾਲ ਜਾਂ ਮਹਿਸੂਸ ਹੁੰਦੀ ਹੈਗੀ ਆ ਜੀ, ਕਿ ਲੋਕ ਜਿਹੜੇ ਆ ਕਹਿੰਦੇ ਹੈਗੇ ਆ ਭਾਈ ਤੁਹਾਨੂੰ ਇਰਾਨ ਸਭ ਕੁਛ ਦੇ ਰਿਹਾ ਸੀਗਾ, ਤੁਸੀਂ ਚੁੱਪ ਕਰਕੇ ਲਈ ਜਾਂਦੇ, ਤੁਹਾਨੂੰ ਕੀ ਸੀਗਾ ਜੀ, ਤੁਸੀਂ ਕੀ ਲੈਣਾ ਸੀਗਾ ਸੀ ਜੀ ਇਸ ਚੱਕਰ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਪ੍ਰੋਬਲਮ ਦੇਖੋ ਅੱਜ ਇੰਨੇ ਸਾਲਾਂ ਬਾਅਦ ਜਿਹੜੀ ਆ ਇਹ ਗੱਲ ਜੇ ਨਿਕਲੀ ਹੈਗੀ ਆ, ਗੱਲ ਤਾਂ ਪਤਾ ਹੀ ਹੁੰਦੀ ਹੈਗੀ ਆ ਪਰ ਇੱਕ ਫੈਮਿਲੀ ਮੈਂਬਰ ਵੱਲੋਂ ਇਹ ਗੱਲ ਕਹਿਣੀ ਜਿਹੜੀ ਆ ਉਹਦੇ ਨਾਲ ਮੈਟਰ ਕਰਦੀ ਹੈਗੀ ਆ ਉਹਦੇ ਨਾਲ ਜਿਹੜਾ ਹਾਂਜੀ ਔਰ ਉਹ ਜੋ ਗੱਲ ਕਹਿੰਦੀ ਸੀ ਅੱਜ ਤੱਕ ਬੀਜੇਪੀ ਐਲੀਗੇਸ਼ਨ ਲਾਉਂਦੀ ਸੀ ਉਹ ਪ੍ਰੂਵ ਹੁੰਦੇ ਆ ਜੀ ਇਹਨਾਂ ਚੀਜ਼ਾਂ ਨਾਲ
0: ਜੀ।
1: ਬਟ ਐਨੀ ਹਾਉ ਇਟ ਇਜ਼ ਦੀ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ ਜੀ, ਉਹ ਵਾਪਸ ਤਾਂ ਆਉਣਾ ਨਹੀਂ
0: ਆਉਣਾ,
1: ਹੁਣ ਤਾਂ ਇਹ ਹੈਗਾ ਆ ਕਿ ਯੂ ਹੈਵ ਟੂ ਪਲੇ ਦਾ ਗੇਮ ਵਿਦ ਦਾ ਕਾਰਡਸ ਇਨ ਯੂਅਰ ਹੈਂਡ, ਜੋ ਤੁਹਾਡੇ ਹੱਥ ਚ ਪੱਤੇ ਆ ਤੁਸੀਂ ਉਹਨਾਂ ਨਾਲ ਹੀ ਗੇਮ ਖੇਡਣੀ ਆ ਜੀ।
0: ਤੇ
1: ਕਰੰਟ ਸਿਚੁਏਸ਼ਨ ਜੋ ਹੈਗੀ ਆ ਜੀ, 12 ਸਾਲ ਦਾ ਤੁਹਾਨੂੰ ਹੋ ਗਏ ਆ ਜੀ ਬੈਠਿਆਂ ਨੂੰ ਅੱਜ ਦੇ ਜਿਹੜੇ ਸੱਤਾਧਾਰੀ ਹੈਗੇ ਆ, ਤੇ 12 ਸਾਲ ਹੋ ਗਏ ਤੁਹਾਨੂੰ ਤੇ ਤੁਸੀਂ ਕਿਉਂ ਨੀ ਐਡਰੈਸ ਕਰ ਲਿਆ ਜੀ ਹੁਣ ਤੱਕ।
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਤੁਹਾਡੇ ਕੋਲ ਲਿਬਰਟੀ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਿੱਦਾਂ ਮਰਜ਼ੀ ਤੈਅ ਕਰੋ ਹੁਣ।
0: ਬਿਲਕੁਲ,
1: ਹਾਂ ਇਹ ਜ਼ਰੂਰ ਹੈਗਾ ਆ ਕਿ ਤੂੰ ਇੱਕ ਸਬਕ ਲੈ ਲਿਓ ਕਿ ਤੁਸੀਂ ਵੀ ਕੁਛ ਏਦਾਂ ਦਾ ਫੈਸਲਾ ਨਾ ਕਰਿਓ ਜਿਹੜਾ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।
0: ਨਹੀਂ ਉਹ ਦੇਖੋ ਉਹਨਾਂ ਦੇ ਉੱਤੇ ਵੀ ਤਾਂ ਦੂਸ਼ਣਬਾਜ਼ੀ ਲੱਗਦੀ ਹੈ, ਇਹ ਵੀ ਕਿਹੜਾ ਸਾਫ ਸੁਥਰੇ ਜਿਹੜੇ ਨੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਆ। ਚਲੋ ਹੁਣ ਸਮੇਂ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਜਾਣਾ ਜਦੋਂ ਆਪ ਹੀ ਸਟੈਂਪ ਲਾਉਂਦੇ ਆ। ਹੁਣ ਦੇਖੋ ਜਦੋਂ 84 ਹੋਇਆ ਸਾਰਾ ਕੁਝ ਹੋਇਆ, ਇਹਨਾਂ ਦੇ ਵੀ ਤਾਂ ਰਲ ਮਿਲ ਭੁਗਤ ਸਾਰਾ ਕੁਝ ਵਿੱਚ ਹੀ ਸੀਗਾ ਜਦੋਂ ਦਰਜ ਹੋਇਆ ਸਾਰਾ ਕੁਝ।
1: ਬਿਲਕੁਲ ਭਾਰਤ ਸਾਹਿਬ, ਬਟ ਅਥਾਰਟੀ ਜਿਹੜੀ ਹੁੰਦੀ ਆ ਨਾ ਉਹ ਆਪਣੀ ਰਿਸਪੋਂਸਿਬਿਲਟੀ ਤੋਂ ਬਚ ਨਹੀਂ ਸਕਦੀ ਹੁੰਦੀ, ਗੱਲ ਤਾਂ ਇਹ ਆ ਜੀ।
0: ਬਿਲਕੁਲ,
1: ਉਹਨਾਂ ਦਾ ਉਸ ਵੇਲੇ ਹੈਗਾ ਸੀ ਨਹੀਂ ਹੈਗਾ ਸੀ ਦੈਟ ਡਜ਼ ਨਾਟ ਮੈਟਰ, ਗੱਲ ਤਾਂ ਇਹ ਅਥਾਰਟੀ ਜਿਹੜੀ ਆ ਉਹਦੀ ਲਾਇਬਿਲਟੀ ਹੁੰਦੀ ਆ, ਅੱਜ ਇਹਨਾਂ ਦੀ ਲਾਇਬਿਲਟੀ ਆ, ਇਹ ਆਪਣੀ ਦੇਖ ਲੈਣ ਕਿਤੇ ਸਾਡੇ ਕੋਲੋਂ ਨਾ ਕੋਈ ਉਕਾਈ ਹੋ ਜਾਏ ਕਿ ਜਿਹੜਾ ਲਾਇਬਿਲਟੀ ਦੇ ਵਿੱਚ
0: ਸਤਵੰਤ ਸਿੰਘ ਜਾਂ ਬੇਅੰਤ ਸਿੰਘ ਉਹਨਾਂ ਦੀ ਗੱਲ ਹੁੰਦੀ ਆ ਜਿਹੜੇ ਆਪਣੇ ਗਾਰਡ ਸੀਗੇ ਇੰਦਰਾ ਗਾਂਧੀ ਦੇ। ਚਲੋ ਉਹਨਾਂ ਨੇ ਕੀਤਾ ਨਹੀਂ ਕੀਤਾ ਉਹਦੇ ਉੱਤੇ ਅਜੇ ਵੀ ਸ਼ੱਕ ਆ, ਮੈਂ ਉਸ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਉਹਨਾਂ ਨੇ ਇਹ ਚੀਜ਼ ਕੀਤਾ ਹੋਊਗਾ ਜੀ। ਪਰ ਸਾਡੇ ਵਾਲਿਆਂ ਨੇ ਕਈ ਵਾਰੀ ਨਾ ਭਈ ਹਾਂ ਮੱਲੋ ਮੱਲੇ ਜਿੱਦਾਂ ਹੁਣ ਜਿੰਮੇਵਾਰੀਆਂ ਹੁਣ ਵੀ ਲੈਂਦੇ ਆ ਭਈ ਅਸੀਂ ਕਰਾਇਆ ਜੀ ਆਹ ਕਰਨਾ ਜੀ ਉਹ ਕਰਨਾ, ਉਹ ਬਾਹਰ ਬੈਠੇ ਵੀ ਇੱਕ ਬੋਲੀ ਜਾਂਦਾ ਸਾਰਾ ਕੁਝ ਹੈ, ਪਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗਲ ਗਲਾਵਾਂ ਆਪ ਹੀ ਨਹੀਂ ਪਵਾ ਲਿਆ, ਮੈਨੂੰ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿਤੇ ਨਾ ਕਿਤੇ ਜੀ ਬੱਲੇ ਬੱਲੇ ਦੇ ਵਿੱਚ ਬਸ ਭਈ ਅਸੀਂ ਕੀਤਾ।
1: ਗੱਲ ਏਦਾਂ ਹੈਗੀ ਆ ਰਣਜੀਤ ਸਿੰਘ ਕੁੱਕੀ ਗਿੱਲ ਦੇ ਕਹਿਣ ਵਾਂਗੂ ਸਾਡੇ ਜਿਹੜੇ ਹੈਗੇ ਨਾ ਜੀ ਵੀ ਆਪਣੇ ਆਪ ਸੋ ਕਾਲਡ ਆਪਣੇ ਆਪ ਨੂੰ ਆਪ ਹੀ ਡੋਮੀਨੇਟਡ ਲੀਡਰ ਬਣੇ ਆ
0: ਜੀ,
1: ਨਾ ਕਿਸੇ ਕਿਸੇ ਪੰਥ ਨੇ ਆਥੋਰਾਈਜ਼ ਕੀਤਾ ਹੁੰਦਾ ਆ, ਨਾ ਕਿਸੇ ਵੋਟਾਂ ਨਾਲ ਬਣੇ ਹੁੰਦੇ ਆ, ਉਹ ਆਪ ਹੀ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਨ ਲਗਾ ਦਿੰਦਾ ਉਹ ਜਿਹੜਾ ਲੀਡਰ ਬਣ ਜਾਂਦਾ ਜੀ, ਤੇ ਉਹ ਆਪ ਹੀ ਤੈਅ ਕਰਨ ਲੱਗ ਪੈਂਦਾ ਜੀ, ਉਹ ਆਪ ਹੀ ਪੰਥ ਦੇ ਸਿਰ ਦੇ ਉੱਤੇ ਕੌਮ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਫੈਸਲੇ ਜਿਹੜੇ ਆ ਉਹਨੂੰ ਕੌਮ ਦੇ ਫੈਸਲੇ ਦੱਸਣ ਲੱਗ ਪੈਂਦਾ ਜੀ, ਤੇ ਨਾ ਉਹ ਤੇ ਚੈੱਕ ਵੀ ਕੋਈ ਨੀ ਹੈਗਾ ਜੀ। ਸੋ ਇਸ ਕਰਕੇ ਇਸੇ ਕਰਕੇ ਕੌਮ ਕਨਫਿਊਜ਼ਨ ਦੇ ਵਿੱਚ ਰਹਿੰਦੀ ਹੈਗੀ ਹੈ ਜੀ।
0: ਬਿਲਕੁਲ,
1: ਜੇ ਧਿਆਨ ਤਾਂ ਹੋਵੇ ਨਾ, ਕੋਈ ਜਿਸ ਬੰਦੇ ਦੀ ਅਥਾਰਟੀ ਆ ਉਹ ਬੋਲੇ ਤੇ ਉਹਦਾ ਤਾਂ ਕੋਈ ਗੱਲ ਹੋਦਾ ਮੁੱਲ ਹੋਵੇ। ਇੱਥੇ ਆਪਣੇ ਆਪ ਹੀ ਸਿਰ ਸਵਾਹ ਪਾ ਕੇ ਚੱਲ ਜਾਂਦੇ ਆ ਜੀ, ਇਹਨਾਂ ਦਾ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਪਤਾ ਹੀ ਨੀ ਵੀ ਇਹਦੇ ਕੀ ਕੰਸੀਕੁਐਂਸਿਸ ਹੈਗੇ ਆ ਜੀ।
0: ਉਹ ਚੀਜ਼ ਨੇ ਕਿੰਨਾ ਘਾਣ ਕਢਾ ਦਿੱਤਾ, ਇੰਨੀ ਕਹਿਣ ਦੇ ਉੱਤੇ ਗੱਲ ਪਿਆ ਸੀ ਕੀਤਾ, ਦੇਖੋ ਕਿੰਨਾ ਕੁਝ ਕੀਤਾ ਫਿਰ ਅਗਲਿਆਂ ਨੇ। ਤੁਸੀਂ ਇੱਕ ਮਾਰੀ ਅਗਲਾ ਕਿੰਨੇ ਮਾਰੇ ਫਿਰ।
1: ਕੈਨੇਡਾ ਦੇ ਵਿੱਚ ਅਗਲਿਆਂ ਨੇ ਰੋਡ ਸ਼ੋਅ ਕੱਢ ਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਪਰੇਡ ਕੱਢੀ ਸੀ ਉਹਦੇ ਵਿੱਚ ਲਾਇਆ ਸੀਗਾ ਜੀ, ਗੋਲੀਆਂ ਮਾਰਦੇ ਆਪ ਦਿਖਾਏ ਸੀ ਜੀ ਕਿ ਕਿੱਡਾ ਮੈਟਰ ਆਫ ਪ੍ਰਾਊਡ ਦੱਸਦੇ ਕਿ ਯੂ ਆਰ ਅੰਗੇਜਡ ਟੂ ਜਿਹੜਾ ਹੈਗਾ ਆ ਸੇਵ ਹਰ ਐਂਡ ਯੂ ਹੈਵ
0: ਜਸਟੀਫਾਈ ਕਰਨਗੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਗੇ ਉਹ।
1: ਭਾਰਤ ਸਾਹਿਬ ਤੁਸੀਂ ਤਾਂ ਚੰਗੇ ਮੁਲਕਾਂ ਚ ਚੱਲ ਗਏ ਹੈਗੇ ਆ, ਕੋਈ ਗੱਲ ਨੀ, ਜਦੋਂ ਤੁਸੀਂ ਇੰਡੀਆ ਆ ਗਏ ਤੁਸੀਂ ਸਭ ਤੋਂ ਪਹਿਲਾਂ ਨਾ ਲਾਇਸੈਂਸ ਭਾਵਾਂ ਘਰ ਰਹਿ ਜਾਏ, ਬੇਸਬਾਲ ਵੀ ਘਰ ਛੱਡ ਕੇ ਜਾਂਦੇ, ਚਿੰਤਾ ਨਾ ਕਰੋ।
0: ਨਹੀਂ ਉਹ ਤਾਂ ਫਿਰ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ।
1: ਬਸ ਫਿਰ ਬਸ ਹੁਣ ਤੁਸੀਂ ਟਿਕਾਣੇ ਤੇ ਆ ਗਏ, ਹੁਣ ਆ ਜਾਈਏ ਆਪਾਂ ਖਬਰਾਂ ਤੇ। ਹਰ
0: ਤੁਸੀਂ
1: ਮੈਨੂੰ ਖਬਰਾਂ ਤੋਂ ਨਾ ਪਰੇ ਕਰੋ, ਮੈਂ ਖਬਰਾਂ ਤੇ ਆ ਜੀ।
0: ਚਲੋ ਆਪਾਂ ਰਾਜਾਸ਼ਾਹੀ ਦੀ ਗੱਲ ਕਰਦੇ, ਮੈਂ ਇੱਥੋਂ ਸ਼ੁਰੂ ਕਰ ਲੈਣਾ
1: ਜਿਹੜਾ
0: ਖਤਮ ਤਾਂ ਬਹੁਤ ਸਮੇਂ ਦੀ ਹੋ ਗਈ ਆ, ਪਰ ਅਜੇ ਵੀ ਜਿਹੜੇ ਦਾਅਵੇ ਆ ਰਾਜਾਸ਼ਾਹੀ ਦੇ ਵਿੱਚ ਕਰੀ ਜਾਂਦੇ ਆ ਜੀ।
1: ਪਰ ਉਹਨਾਂ ਨੇ ਆਪਣੇ ਕਸਟਮ ਦੇ ਅਨੁਸਾਰ ਆਪਣੀ ਪ੍ਰੋਪਰਟੀ ਡਿਵਾਈਡ ਕਰਨੀ ਚਾਹੀ ਸੀ, ਜਿਹਨੂੰ ਕਿ ਸੁਪਰੀਮ ਕੋਰਟ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਲਾਅ ਆਫ ਸਕਸੈਸ਼ਨ ਜਿਹੜਾ ਆ ਉਹ ਹੀ ਪ੍ਰਵੇਲ ਕਰੇਗਾ।
0: ਬਿਲਕੁਲ,
1: ਲਾਅ ਆਫ ਸਕਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੀ ਆ ਪ੍ਰੋਪਰਟੀ ਬਿਟਵੀਨ ਆਲ ਦਾ ਲੀਗਲ ਹੇਅਰ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਹਾਡੇ ਜੋ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਸਰੈਂਡਰ ਹੋ ਗਈਆਂ ਸੀ, ਤੁਹਾਡੀ ਜਿਹੜੀ ਪਰਸਨਲ ਪ੍ਰੋਪਰਟੀ ਜਿਹੜੀ ਹੈਗੀ ਆ ਡਿਕਲੇਅਰ ਕੀਤੀ ਗਈ ਸੀ, ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਜਿਹੜਾ ਆ ਸਿਰਫ ਤੁਹਾਡੇ ਜਿਹੜੇ ਟੈਗ ਸੀ ਜਾਂ ਕੋਈ ਇਨਾਮ ਸੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਇੰਟਾਈਟਲਮੈਂਟ ਉਸ ਬੰਦੇ ਦੀ ਸੀ ਜਿਹੜੇ ਬੰਦੇ ਨੂੰ ਤਾਂ ਤਾਜ ਜਾਣਾ ਸੀ, ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਇਮੂਵੇਬਲ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਇਮੂਵੇਬਲ ਪ੍ਰੋਪਰਟੀ ਦੈਟ ਵਿਲ ਬੀ ਡਿਵਾਈਡਡ ਅਕੋਰਡਿੰਗ ਟੂ ਲਾਅ ਆਫ ਸਕਸੈਸ਼ਨ। ਹਾਂਜੀ, ਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਕਹਿ ਤਾ ਹੈਗਾ ਆ ਹੁਣ ਇਕੁਅਲ ਸ਼ੇਅਰ ਮਿਲ ਜਾਣਗੇ ਜੀ ਜਿੱਦਾਂ ਜਿੱਦਾਂ ਸਾਰਿਆਂ ਨੂੰ ਹੈਗੇ ਆ ਜੀ।
0: ਬਿਲਕੁਲ,
1: ਪਰ ਸਵਾਲ ਤਾਂ ਇਹ ਹੈਗਾ ਜੀ ਦੇਸ਼ ਦੇ ਵਿੱਚ ਭੁੱਖ ਨੰਗ ਦੀ ਲੜਾਈ ਆ, ਇਹਨਾਂ ਕੋਲ ਜਿਹਨਾਂ ਕੋਲ ਹੈਗਾ ਆ ਜੀ ਇਹਨਾਂ ਦਾ ਰੱਜ ਨੀ ਆਉਂਦਾ ਹੈਗਾ ਜੀ। ਸੋ ਸਰ ਜੇ ਉਦਾਂ ਵੀ ਵੰਡ ਲੈਣਾ ਜਿਹੜਾ ਤਾਂ ਦੋ ਦੋ ਚਾਰ ਚਾਰ ਸੌ ਕਰੋੜ ਦੀ ਪ੍ਰੋਪਰਟੀ ਆਉਣੀ ਹੈ ਜੀ ਲੀਗਲ ਹੇਅਰ ਨੂੰ,
0: ਤਾਂ
1: ਪਤਾ ਨੀ ਕੀ ਮਤਲਬ ਜਿਹੜਾ ਹੈਗਾ ਆ ਕਿੰਨਾ ਕਹੋ ਕਿੰਨਾ ਪੈਸਾ ਚਾਹੀਦਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ।
0: ਸਾਡੀ ਤਾਂ ਦੇਖੋ ਪੈਰਿਸ ਤੱਕ ਬੈਂਕਾਂ ਦੇ ਵਿੱਚ ਹੀਰੇ ਜਵਾਹਰਾਤ ਸਾਰਾ ਕੁਝ ਬੈਂਕ ਬੈਲੈਂਸ ਪਏ ਨੇ। ਬਿਲਕੁਲ
1: ਹਾਂਜੀ, ਹੁਣ ਜਿਹੜਾ ਹੈਗਾ ਆ ਜਦੋਂ ਲਾਅ ਆਫ ਸਕਸੈਸ਼ਨ ਪ੍ਰਵੇਲ ਕਰਨਾ ਹੈਗਾ ਆ ਉਦੋਂ ਵੀ ਇਹਨਾਂ ਦੀ ਪਾਰਟੀਸ਼ਨ ਦੇ ਕੇਸ ਵੀ ਚੱਲਣੇ ਕਿਉਂਕਿ ਇਹਨਾਂ ਦਾ ਸੈਟੀਸਫਾਈ ਹੋਣਾ ਹੀ ਨਹੀਂ ਜੀ।
0: ਨਾ ਜੀ, ਨਾ ਜੀ
1: ਸਰ, ਇਹ ਇੱਦਾਂ ਦੇ ਜਿਹੜੀਆਂ ਹੈਗੀਆਂ ਸਕਸੈਸ਼ਨ ਇੱਕ ਇੱਦਾਂ ਦੀ ਚੀਜ਼ ਹੈਗੀ ਆ, ਇਹ ਜਦੋਂ ਵੀ ਨਿਬੜਦੀ ਆ ਟੇਬਲ ਤੇ ਨਿਬੜਦੀ ਆ, ਕਚਹਿਰੀਆਂ ਚ ਨਹੀਂ ਨਿਬੜਦੀ।
0: ਬਿਲਕੁਲ,
1: ਨਹੀਂ ਤਾਂ ਸਾਰੀ ਜ਼ਿੰਦਗੀ ਲੜਦੇ ਚੱਲ ਜਾਂਦੇ ਹੈਗੇ ਆ ਜੀ। ਕਿਉਂ ਇੱਕ ਬੰਦਾ ਕਹਿੰਦਾ ਮੈਂ ਆਹ ਪੋਰਸ਼ਨ ਨੀ ਲੈਣਾ, ਮੈਂ ਆਹ ਲੈਣਾ ਹੈਗਾ, ਦੂਜਾ ਵੀ ਕਹਿੰਦਾ ਮੈਂ ਉਹ ਨੀ ਲੈਣਾ, ਮੈਂ ਆਹ ਲੈਣਾ ਹੈਗਾ, ਇਹ ਅਲਟੀਮੇਟਲੀ ਜਿਹੜਾ ਹੈਗਾ ਆ ਫੇਰ ਜਦੋਂ ਪੂਰੀ ਤਰ੍ਹਾਂ ਲੜ ਜੁੜ ਕੇ ਥੱਕਦੇ ਆ ਫੇਰ ਟੇਬਲ ਤੇ ਆਉਂਦੇ ਆ
0: ਜੀ।
1: ਹਾਂਜੀ, ਬਾਕੀ ਠੀਕ ਆ ਜੀ, ਵਕੀਲਾਂ ਦੀ ਰੋਟੀ ਆ, ਚੰਗੇ ਭਲੇ ਵਕੀਲ ਰੋਟੀ ਖਾਣਗੇ ਜੀ ਇਹਨਾਂ ਤੋਂ।
0: ਪਿਛਲੇ ਸਮੇਂ ਚ ਜਰੂਰ ਥੋੜਾ ਬਹੁਤਾ ਐਕਟਿਵ ਹੋਏ ਨੇ, ਬਿਆਨਬਾਜ਼ੀ ਆਉਣ ਲੱਗੀ, ਪਰ ਹੁਣ ਜਿਹੜਾ ਆਪਣੇ ਢਿੱਲੋਂ ਸਾਹਿਬ ਨੂੰ ਲਿਆ ਕੇ ਖੜਾ ਕਰ ਦਿੱਤਾ ਮੋਰੇ ਜੀ, ਪਰ ਬਦਲੇ ਪੰਜਾਬ ਦੇ ਵਿਚ ਹੀ ਪ੍ਰਧਾਨ ਨੀ ਬਦਲਿਆ, ਨਾਲ ਹਰਿਆਣੇ ਦੇ ਵਿਚ ਵੀ ਜਾਂ ਦਿੱਲੀ ਦੇ ਵਿਚ ਵੀ ਬਦਲੇ ਆ।
1: ਦੇਖੋ ਵੈਸੇ ਤਾਂ ਮਾਨ ਸਾਹਿਬ ਦੇ ਤੁਸੀਂ ਜਿਹੜਾ ਹੈਗਾ ਆ ਉਹਨਾਂ ਦਾ ਐਕਸ ਜਿਹੜਾ ਆ ਉਹਦੇ ਤੇ ਹੀ ਗੱਲ ਕੀਤੀ ਆ ਵੀ ਉਹਨਾਂ ਨੇ ਐਕਸ ਤੇ ਜਿਹਨੂੰ ਜਿਹਨੂੰ ਟਵਿੱਟਰ ਕਹਿੰਦੇ ਜਾਂ ਟਵੀਟ ਕਹਿੰਦੇ ਆ ਉਹਦੇ ਤੇ ਗੱਲ ਕੀਤੀ ਆ। ਉਹਨਾਂ ਨੂੰ ਏਦਾਂ ਇਹ ਏਦਾਂ ਲਿਖਣਾ ਨਹੀਂ ਸੀ ਚਾਹੀਦਾ
0: ਜੀ।
1: ਉਹਦਾ ਕਾਰਨ ਆ ਕਿ ਇੱਕ ਆਪੋਜਿਟ ਪਾਰਟੀ ਜਿਹੜੀ ਆ ਇਹ ਉਹਦਾ ਪ੍ਰੈਰੋਗੇਟਿਵ ਆ,
0: ਬਣਾਉਂਦੀ
1: ਆ ਤੇ ਕਿਹਨੂੰ ਨਹੀਂ ਬਣਾਉਂਦੀ, ਉਹਨਾਂ ਦਾ ਨੇਜ ਆ। ਦੂਜੀ ਗੱਲ ਹੈਗੀ ਆ ਕਿ ਉਹਨਾਂ ਬਾਕੀਆਂ ਨੂੰ ਜਿਲਤ, ਹਾਂਜੀ ਉਹਨਾਂ ਨੂੰ ਕਾਹਦੀ ਜਿਲਤ ਹੈਗੀ ਹੈ ਜੀ, ਬਣਨਾ ਤਾਂ ਇੱਕ ਨਹੀਂ ਸੀ ਨਾ ਜੀ, ਬਣਨਾ ਤਾਂ ਇੱਕ ਨਹੀਂ ਸੀਗਾ ਜੀ, ਹਾਂ ਇੱਕ ਨੂੰ ਬਣਾ ਦਿੰਦੇ ਬਾਕੀਆਂ ਨੂੰ ਤਾਂ ਤੁਸੀਂ ਜਿਲਤ ਹੀ ਲਿਖਣੀ ਸੀ ਜੀ। ਬਾਕੀ ਜਾਖੜ ਸਾਹਿਬ ਦਾ ਕਾਰਜਕਾਲ 6 ਜੁਲਾਈ ਦੇ ਵਿੱਚ ਖਤਮ ਹੋ ਰਿਹਾ ਸੀਗਾ ਜੀ, ਉਹਨਾਂ ਨੂੰ ਤੇ 4 ਜੂਨ ਨੂੰ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਆ, ਅਗਲਿਆਂ ਨੇ ਲੈ ਜਾਣਾ ਜੀ,
0: ਉੱਥੇ ਲੈ
1: ਉੱਥੇ ਜਿਹੜਾ ਹੈਗਾ ਆ ਸੈਂਟਰ ਮਿਨਿਸਟਰ ਬਣਾਉਣਾ ਆ ਉਹਨਾਂ ਨੇ। ਹੁਣ ਇਸ ਚੀਜ਼ ਨੀ ਹੈਗਾ ਕਿ ਹਾਂ ਜੀ ਭਾਜਪਾ ਉਹਨੂੰ ਛੱਡ ਦੇਗੀ, ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਆ ਵੀ ਥੋੜੇ ਪਾਣੀ ਦੇ ਵਿੱਚ ਛਾਲਾ ਮਾਰਨ ਵਾਲੇ ਹੈਗੇ ਆ ਇੱਕ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ, ਵੀ ਤੁਸੀਂ ਕੀ ਕਰਨਾ ਜਿਹੜੇ 7 ਰਾਜ ਸਭਾ ਵਾਲੇ ਤੁਹਾਡੇ ਉਹ ਜਾਂਦੇ ਲੱਗੇ ਹਾਂਜੀ 6 ਤਾਂ ਉਹ ਚੋਂ ਨਿਕਲ ਗਏ।
0: ਬਿੱਟੂ ਉਦਾਹਰਣ ਹੈਗਾ ਨਹੀਂ, ਦੇਖੋ ਕਿੱਥੋਂ ਚੱਕ ਕੇ ਕਿੱਥੇ ਲਾਤੇ,
1: ਹਾਰਿਆ ਆ ਬੰਦਾ ਉਹ ਅਗਲੇ ਲੈ ਗਿਆ ਜੀ,
0: ਹਾਰਿਆ ਰੇਲਵੇ ਮਿਨਿਸਟਰ ਬਣਾਤਾ ਬਣਾ ਚੱਕ ਕੇ
1: ਹਾਂਜੀ। ਤੇ ਬਿੱਟੂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਸ਼ਮਾ ਕਸ਼ ਕਰਨਾ ਸੀਗਾ ਸਾਰਾ ਕੁਛ ਹੈਗਾ, ਉਹ ਵੀ ਇਸੇ ਕਰਕੇ ਸੀ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਲ ਸੀ
0: ਜੀ,
1: ਉਹ ਦੱਸਣਾ ਵੀ ਚਾਹੁੰਦੇ ਸੀ ਵੀ ਮੈਂ ਤੁਹਾਡੇ ਲਈ ਅੱਛਾ ਮਤਲਬ ਸਾਬਤ ਹੋ ਸਕਦਾ, ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਕੱਲ ਨੂੰ ਜਿਹੜਾ ਹੈਗਾ ਅਸੀਂ ਸਾਥ ਦੇ ਤਾਂ ਪਏ ਆ ਵੀ ਸਿੱਖ ਵੋਟ
0: ਜੀ,
1: ਤੇ ਕੱਲ ਨੂੰ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਏਦਾਂ ਦਾ ਆ ਕਿ ਇਕਦਮ ਆਪੋਜਿਟ ਪਾਰਟੀਆਂ ਨੇ ਸਾਡੇ ਅਗੇਂਸਟ ਵੇਵ ਬਣਾ ਦੇਣੀ ਹੈਗੀ ਆ ਹਾਂਜੀ, ਵੀ ਉਹਨਾਂ ਦੇ ਬੇਅੰਤ ਸਿੰਘ ਹੋਣਾ ਦਾ ਟਾਈਮ ਦਾ ਜਿਹੜਾ ਹੈਗਾ ਆ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਉਹਨੂੰ ਇਗਨੋਰ ਕੀਤਾ ਜੀ, ਤੇ ਅਦਰਵਾਈਜ਼ ਬਿੱਟੂ ਵਾਜ਼ ਦਾ ਰਾਈਟ ਚੋਇਸ, ਤੇ ਉਹ ਸਿਰਫ ਆਹ ਉਹਦਾ ਡਰਾਬੈਕ ਸੀ ਜਿਹਦੇ ਕਰਕੇ ਭਾਜਪਾ ਡਰ ਗਈ
0: ਜੀ,
1: ਤੇ ਉਹਨਾਂ ਨੇ ਕੇਵਲ ਚਲੋਹਣਾ ਤੇ ਗੁਣਾ ਪਾਇਆ, ਇਸ ਕਰਕੇ ਇੱਕ ਤਾਂ ਮਾਲਵੇ ਦੇ ਵਿੱਚ ਜਿਹੜਾ ਹੈਗਾ, ਦੂਜਾ ਇਹ ਆ ਵੀ ਉਹ ਕੈਪਟਨ ਸਾਹਿਬ ਦੇ ਬੰਦੇ ਆ
0: ਜੀ,
1: ਤੇ
0: ਪਰ ਕੈਪਟਨ ਸਾਹਿਬ ਤਾਂ ਕਹਿੰਦੇ ਭਾਈ ਮੇਰੀ ਸ਼ਮੂਲੀਅਤ ਦਾ ਨਹੀਂ ਪਿੱਛੇ ਹਟ ਗਏ ਨੇ,
1: ਠੀਕ ਗੱਲ ਹੈਗੀ ਆ ਵਿਚਾਰਿਆਂ ਦੇ ਕੀ ਕਰਨ, ਉਹ ਗੱਲ ਤਾਂ ਵੀ ਕੈਪਟਨ ਸਾਹਿਬ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈਗੀ ਸੀ, ਉਹਦਾ ਕਾਰਨ ਇਹ ਹੈਗਾ ਕਿ ਹੁਣ ਜਿਸ ਨਿਜ਼ਾਮ ਦੇ ਵਿੱਚ ਤੁਸੀਂ ਬੈਠੇ ਹੈਗੇ ਆ ਤੇ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਆ ਕਿ ਮਾਈ ਗੇਮ ਇਜ ਓਵਰ ਹਾਂਜੀ, ਕਿ ਮੈਂ ਤਾਂ ਗ੍ਰੇਸਫੁਲੀ ਜਿਹੜਾ ਹੈਗਾ ਆ, ਜਿੱਦਾਂ ਕਈ ਬੁੱਢੇ ਹੁੰਦੇ ਆ ਨਾ ਜੀ ਉਹ ਘਰ ਦੇ ਵਿੱਚ ਫੇਰ ਇੰਟਰਫੇਅਰ ਕਰਨ ਨੂੰ ਨਹੀਂ ਹਟਦੇ, ਤੇ ਘਰ ਦੇ ਕਹਿੰਦੇ ਹੈਗੇ ਚੁੱਪ ਕਰਕੇ ਤੈਨੂੰ ਰੋਟੀ ਵਧੀਆ ਮਿਲੀ ਜਾਂਦੀ ਆ, ਰਾਤ ਨੂੰ ਸਬਜ਼ੀ ਦੇ ਵਿੱਚ ਚਮਚਾ ਘਿਓ ਦਾ ਵੀ ਪੈ ਜਾਂਦਾ, ਤੇ ਤੂੰ ਚੁੱਪ ਕਰਕੇ ਰੋਟੀ ਖਾਈ ਆ ਤੇ ਦੇਖੀ ਆ, ਉਹਨੂੰ ਫੇਰ ਆਦਤ ਹੁੰਦੀ ਹੈ ਮੇਰੇ ਤੋਂ ਪੁੱਛ ਕੇ ਕਰੋ।
0: ਪਰ ਦੇਖੋ ਸੈਣੀ ਸਾਹਿਬ ਕਈ ਵਾਰੀ ਇਹ ਨੀ ਮਹਿਸੂਸ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੋ ਛਵੀ ਸੀ ਜਾਂ ਜੋ ਉਹਨਾਂ ਦੀ ਪਕੜ ਸੀ ਪੰਜਾਬ ਦੇ ਉੱਤੇ, ਤੇ ਉਹਨਾਂ ਤੋਂ ਵੱਡਾ ਚਿਹਰਾ ਤਾਂ ਨੀ ਕੋਈ ਹੋ ਸਕਦਾ, ਪਰ ਕਿਉਂ ਨੀ ਚੂਜ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ,
1: ਪਰ ਇਹ ਸਭ ਪਤਾ ਨੀ ਵੀ ਮਤਲਬ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਚੀਜ਼ਾਂ ਇੰਨੀਆਂ ਵੱਡੀਆਂ ਨੀ ਹੁੰਦੀਆਂ, ਬੰਦੇ ਏਡੇ ਵੱਡੇ ਨੀ ਹੁੰਦੇ, ਅਸੀਂ ਵੱਡੇ ਬਣਾਏ
0: ਜੀ
1: ਸਰ ਕੀ ਇਹਦਾ ਪਿਛਲੇ ਸਾਲ ਜਿਹੜਾ ਹੈਗਾ 3 ਮਿੰਟ ਦੇ ਵਿੱਚ ਤੁਸੀਂ ਦੇਖੋ ਤਾਂ ਅਸੀਂ ਕੀ ਅਯਾਸ਼ੀ ਕੀਤੀ, ਹੋਰ ਕੀ ਕੀਤਾ ਉਹਨੇ
0: ਜੀ
1: ਹਾਂਜੀ, ਕਰੋਨਾ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਅੰਦਰ ਬਹਿ ਗਿਆ ਜੀ, ਬਾਕੀ ਪੁਲਿਸ ਨੂੰ ਇੰਨੇ ਅਖਤਿਆਰ ਦੇ ਤੇ ਉਹਨਾਂ ਨੇ, ਪੁਲਿਸ ਨੇ ਦੇਖੋ ਕਿੱਦਾਂ ਕਿੱਦਾਂ ਬੰਦੇ ਕੁੱਟੇ ਜੀ, ਉਦੋਂ ਨਾ ਮੈਂ ਦੇਖਿਆ ਵੀ ਵੀਡੀਓ ਲੇਡੀਜ਼ ਦੀਆਂ ਵੀਡੀਓ ਆਉਂਦੀਆਂ ਸੀ, NRI ਵੀਡੀਓ ਆਉਂਦੀਆਂ ਸੀਗੀਆਂ, ਉਹ NRI ਜਿਹੜੀ ਕਹਿੰਦੀ ਵੀ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ, ਤੇ ਤੁਸੀਂ ਦੇਖੋ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਪੁਲਿਸ ਨੇ ਕੁੱਟਿਆ ਜੀ, ਸਿਰਫ ਬਾਹਰ ਨਿਕਲੇ ਤੇ ਹਾਂਜੀ
0: ਜੀ,
1: ਉਹ ਕਿੱਦਾਂ ਦਾ, ਔਰ ਇਹਨਾਂ ਦੇ ਮਤਲਬ ਜਿਹੜਾ ਹੈਗਾ ਖੁੱਲੀ ਛੁੱਟੀ ਦਿੱਤੀ ਸੀਗੀ, ਪਤਾ ਨੀ ਕਿੱਡੀ ਚ ਮਤਲਬ ਜਿਹੜਾ ਹੈਗਾ ਹੋ ਜਾਣਾ ਸੀਗਾ ਜੀ ਇੱਥੇ
0: ਜੀ,
1: ਔਰ ਉਲਟਾ ਜਿਹੜੀ ਅੱਜ ਜਿਹੜਾ ਹੈਗਾ ਆ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਜੈਕਸ਼ਨ ਲੱਗੇ ਹੈਗੇ ਆ ਉਹ ਬੰਦੇ ਜਿਹੜੇ ਆ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ,
0: ਬਿਲਕੁਲ ਅਸੀਂ ਤਾਂ ਉਦੋਂ ਵੀ ਰੋਲਾ ਪਾਉਂਦੇ ਸੀ ਪਰ ਸਾਡੀ ਮੰਨਦਾ ਕੋਈ ਨੀ ਸੀ ਜੀ, ਉਦੋਂ ਕਹਿੰਦੇ ਝੱਲੇ ਆ ਜੀ
1: ਸਾਡੇ ਸਰ, ਹੁਣ ਦੇਖੋ ਭਾਰੇ ਸਾਹਿਬ ਅਸੀਂ ਲਵਾਏ ਠੀਕ ਹੈ ਜੀ, ਅੱਜ ਮਹਿਸੂਸ ਕਰਦੇ ਹੈਗੇ ਆ ਕਿ ਹਾਂਜੀ ਜੀ ਵੀ ਉਹਦੇ ਨਾਲ ਨੁਕਸਾਨ ਹੋਇਆ ਸਰੀਰ ਨੂੰ,
0: ਬਿਲਕੁਲ
1: ਅੱਜ ਹੁਣ ਦੇਖੋ ਉਹਦੇ ਵਿੱਚ ਸਾਨੂੰ ਦੇਖੋ ਕਿੱਡੇ ਮਤਲਬ ਚਲਾਕ ਹੈਗੇ ਆ, ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੰਦੇ ਹੈਗੇ ਆ ਕਿ ਮੈਂਡੇਟਰੀ ਨਹੀਂ ਸੀਗਾ ਇਹ
0: ਜੀ,
1: ਮੈਂਡੇਟਰੀ ਕਿੱਦਾਂ ਨੀ, ਤੁਸੀਂ ਤਾਂ ਨਾਲ ਲਿਖ ਕੇ ਦਿੱਤਾ ਹੈ ਅਸੀਂ ਵੀ ਜੇ ਕੋਈ ਵਕੀਲ ਹੈਗਾ ਆ ਜੇ ਕੋਰਟ ਚ ਜਾਣਾ ਹੈਗਾ ਆ ਤੇ ਪਹਿਲਾਂ ਇਹ ਦਿਖਾ ਕੇ ਜਾਵੇ ਕਿ ਹਾਂ ਜੀ ਤੂੰ ਮੇਰੇ ਕੋਰੋਨਾ ਦਾ ਟੀਕਾ ਲੱਗਾ ਹੈ ਤਾਂ ਕੋਰਟ ਚ ਪੇਸ਼ ਹੋ ਸਕੇਗਾ,
0: ਏਅਰਪੋਰਟ ਤੇ ਫਲਾਈਟ ਨਹੀਂ ਚੜ ਸਕਦਾ ਸੀ, ਕਿਤੇ ਟਰੈਵਲ ਨਹੀਂ ਕਰ ਸਕਦਾ, ਫਲਾਈਟ
1: ਚੜ ਸਕਦਾ ਹੈਗਾ ਜੀ ਟਰੈਵਲ ਨਹੀਂ ਕਰ ਸਕਦਾ ਹੈਗਾ,
0: ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ, ਸਰਕਾਰੀ ਕਚਹਿਰੀਆਂ ਚ ਹਾਜ਼ਰ ਨਹੀਂ ਹੋ ਸਕਦੇ ਸੀ,
1: ਸਾਰੇ ਸਰਟੀਫਿਕੇਟ ਤੁਸੀਂ ਦਿਖਾਓ,
0: ਧੱਕਾ ਹੀ ਕੀਤਾ ਤਕਰੀਬਨ ਹਰ ਜਗ੍ਹਾ ਕੀਤਾ ਹਰ ਮੁਲਕ ਚ,
1: ਸਾਰੇ ਡਾਕਟਰਾਂ ਨੇ ਪੈਸੇ ਲੈ ਕੇ ਤੇ ਸਿਰਫ ਕਾਗਜ਼ੀ ਸਰਟੀਫਿਕੇਟ ਵੀ ਕਈਆਂ ਨੂੰ ਜਾਰੀ ਕੀਤੇ,
0: ਬਿਲਕੁਲ
1: ਹਾਂਜੀ ਟੀਕਾ ਨਹੀਂ ਲਾਇਆ ਜਿਹਨਾਂ, ਉਹ ਟੀਕਾ ਅੱਗੇ ਤਾਂ ਟੀਕਾ ਲਵਾਉਣ ਦੇ ਪੈਸੇ ਦਿੰਦੇ ਸੀ, ਟੀਕਾ ਨਾ ਲਵਾਉਣ ਦੇ ਪੈਸੇ ਦਿੱਤੇ ਲੋਕਾਂ ਨੇ,
0: ਏਅਰਪੋਰਟ ਦੇ ਉੱਤੇ ਬਥੇਰਾ ਕੁਝ ਹੁੰਦਾ ਰਿਹਾ ਜੀ, ਤੁਸੀਂ ਬਗੈਰ ਟੀਕੇ ਤੋਂ ਨਿਕਲਣਾ ਇੱਕ ਲਾਈਨ ਦੇ ਵਿੱਚ ਵੱਖਰੀ ਸੀਗੀ, ਉਹਦੇ ਵਿੱਚ ਇੰਨੇ ਪੈਸੇ ਦੇ ਦਿਓ ਗੱਲ ਨੀ, ਬੜੀ ਟੀਕਾ ਲੱਗ ਗਿਆ ਜੀ,
1: ਹਾਂਜੀ ਉਹ ਪਤਾ ਨੀ ਹੈਗਾ, ਅੱਜ ਹੁਣ ਕਹਿੰਦੇ ਹੈਗੇ ਆ ਜੀ ਕਿ ਨਿੰਮ ਦੀਆਂ ਗੋਲੀਆਂ ਖਾਓ ਤਾਂ ਇਹਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਆ, ਕਿ ਨਿੰਮ ਦੇ ਪੱਤੇ ਖਾਓ ਜਾਂ ਹੈਂਜੀ ਤੇ ਤਾਂ ਉਹਦਾ ਇਫੈਕਟ ਜਿਹੜਾ ਨਿਊਟਰਲਾਈਜ਼ ਕੀਤਾ ਜਾ ਸਕਦਾ ਆ, ਇਹ ਖੋਜ ਜਿਹੜੀ ਕੱਢੀ ਹੈਗੀ ਆ ਜੀ, ਤੇ ਭਾਈ ਤੁਸੀਂ ਬਾਹਰਲੇ ਕੰਟਰੀਆਂ ਚ ਤੁਸੀਂ ਸਟੇਟਮੈਂਟ ਵੀ ਦਿੱਤੀ ਹੈਗੀ ਜਾ ਕੇ, ਇਹ ਵਾਕਈ ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸਿਮਟਮ ਆਉਂਦੇ ਹੈਗੇ ਆ ਹਾਰਟ ਬੀਟ ਵਧਣ ਦੇ, ਉਹ ਇਹਦਾ ਕਾਰਨ ਹੋ ਸਕਦਾ ਹੈ ਜੀ, ਤੇ ਫਿਰ ਕਿਉਂ ਮਤਲਬ ਜਿਹੜਾ ਲੋਕਾਂ ਨਾਲ ਏਦਾਂ ਧੋਖਾ ਕੀਤਾ ਜੀ।
0: ਉਹ ਤਾਂ ਸੈਣੀ ਸਾਹਿਬ ਫੀਵਰ ਵੀ ਤੁਹਾਨੂੰ ਹੋ ਜਾਵੇ, ਚਲੋ ਆਪਣੇ ਲੋਕ ਇਹਨੂੰ ਏਦਾਂ ਨਹੀਂ ਲੈਂਦੇ, ਚਲੋ ਇਹਨਾਂ ਮੁਲਕਾਂ ਚ ਜਦੋਂ ਦੇਖਦੇ ਆ, ਕਿਉਂਕਿ ਤੁਹਾਡੇ ਮਸਲ ਡੈਮੇਜ ਹੋ ਸਕਦੇ ਆ ਹਾਰਟ ਦੇ, ਹਨਾ ਜੀ, ਉਹ ਫੀਵਰ ਨੂੰ ਆਪਾਂ ਉਸ ਹਿਸਾਬ ਦਾ ਨਹੀਂ ਲੈਂਦੇ, ਪਰ ਉਹ ਆਮ ਫੀਵਰ ਦੇ ਵਿੱਚ ਵੀ ਤੁਹਾਡੇ ਨਾਲ ਹੋ ਸਕਦਾ, ਤਾਂ ਹੀ ਕਹਿੰਦੇ ਕਿ ਆਪਣਾ ਰਿਲੈਕਸ ਰਹੋ, ਭੱਜ ਨੱਠ ਨਾ ਕਰੋ ਜ਼ਿਆਦੇ।
1: ਹਾਂਜੀ ਭਾਰਤ ਸਾਹਿਬ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਇੱਕ ਚੀਜ਼ ਹੈਗੀ ਆ ਉਹ ਪ੍ਰੂਵਨ ਆ, ਇੱਕ ਜਿਹੜੀ ਮੈਡੀਸਨ ਜਿਹੜੀ ਆ ਉਹ ਪ੍ਰੂਵਨ ਆ,
0: ਬਿਲਕੁਲ।
1: ਇੱਕ ਚੀਜ਼ ਹੈਗੀ ਤੁਸੀਂ ਕਾਹਲੀ ਕਾਹਲੀ ਚ ਤਿਆਰ ਕੀਤੀ, ਤੁਸੀਂ ਉਹਨੂੰ ਜਿਹੜਾ ਹੈਗਾ ਆ ਲਾਗੂ ਕਰ ਦਿੱਤਾ, ਫੇਰ ਲੋਕਾਂ ਨੂੰ ਕਹਿੰਦੇ ਮੈਂਡੇਟਰੀ ਨਹੀਂ ਸੀਗਾ, ਤੇ ਉਸ ਵੇਲੇ ਹਾਲਾਤ ਏਦਾਂ ਦੇ ਬਣਾਏ ਅਗਲੇ ਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ, ਭਾਈ ਤੇਰੇ ਟੀਕਾ ਲੱਗਾ ਹੋਊ ਤਾਂ ਤੂੰ ਨਿਕਲ ਸਕਦਾ ਜੀ, ਤੂੰ ਰੋਟੀ ਨਹੀਂ ਕਮਾ ਸਕਦਾ, ਫੇਰ ਤੁਸੀਂ ਕਿੱਦਾਂ ਕਹਿੰਦੇ ਮੈਂਡੇਟਰੀ ਨਹੀਂ ਸੀਗਾ ਜੀ।
0: ਨਾਲੇ ਦੇਖੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਚੱਲਿਆ, ਜਿਹੜਾ ਆਪਣਾ ਰਸ਼ੀਆ ਦਾ ਸੀ ਨਪੁਸਤਿਕ ਕੀ ਸੀਗਾ ਇਹਦਾ ਨਾਮ, ਮੈਨੂੰ ਚੇਤਾ ਭੁੱਲਿਆ, ਸਪੂਤਨਿਕ, ਤੇ ਉਹ ਆਪਣਾ ਦਾਅਵਾ ਕਰਦੇ ਸੀ ਕਿ 80% 90% ਮਤਲਬ ਕਿ ਸ਼ੋਰ ਹੈਗੇ ਆ, ਇਦਾਂ ਹੀ ਮਤਲਬ ਕਿ ਹੋਰ ਜਿਹੜੀਆਂ ਮੈਡੀਸਿਨ ਕੋਵਿਡ ਦੀਆਂ ਉਹ ਉਹਨਾਂ ਨੇ ਵੀ ਦਾਅਵੇ ਕੀਤੇ ਆ, ਬੜਾ ਵੱਡਾ ਬਿਜ਼ਨਸ ਇਹਦੇ ਵਿੱਚ ਚੱਲਿਆ ਜੀ।
1: ਬਿਲਕੁਲ ਜੀ, ਸਾਡਾ ਤਾਂ ਆਪਣਾ ਜਿਹੜਾ ਹੈਗਾ ਆ ਚਮਕਾਉਣ ਵਾਸਤੇ, ਆਪਣੀ ਜਿਹੜੀ ਹੈਗੀ ਆ ਚਿਹਰਾ ਚਮਕਾਉਣ ਵਾਸਤੇ ਸਾਰੀ ਦੁਨੀਆਂ ਨੂੰ ਮੁਫ਼ਤ ਵੰਡਦਾ ਰਿਹਾ, ਅੱਜ ਪੁੱਛਦਾ ਕੋਈ ਨੀ ਸਾਨੂੰ,
0: ਹਾਂਜੀ
1: ਗੈਸ ਸਿਲੰਡਰ ਸਾਨੂੰ ਅੱਜ ਫੇਰ ਵੀ ਮਿਲਿਆ
0: ਜੀ,
1: ਹਾਂਜੀ ਅਸੀਂ ਕੀ ਕਰਨਾ ਇਹਨੂੰ ਫ੍ਰੀ ਦੇ ਟੀਕੇ ਵੰਡਣ ਨੂੰ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ
1: ਹਾਂਜੀ ਆ ਜੀ ਹੁਣ ਇੱਕ ਖਬਰ ਤੇ,
0: ਹਾਂਜੀ ਜ਼ਰੂਰ ਇੱਕ ਖਬਰ ਕੰਟੀਨਿਊ ਪਲੀਜ਼।
1: ਹਾਂਜੀ ਭਾਰੇ ਸਾਹਿਬ, ਗੱਲ ਏਦਾਂ ਹੈਗੀ ਆ, ਇਹ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿੱਚ 1,76,000 ਬੱਚਾ ਘੱਟ ਐਡਮਿਟ ਹੋਇਆ,
0: ਬਿਲਕੁਲ 9% ਘੱਟ ਗਿਆ ਜੀ, ਆਮ ਦੇ ਨਾਲੋਂ ਵੀ
1: 9% ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਤੇ ਇਹ ਬਣਦਾ ਜੀ
0: ਜੀ।
1: ਹੁਣ ਸਵਾਲ ਤਾਂ ਇਹ ਆ ਕਿ ਇੱਕ ਤੁਹਾਡੀ ਜਿਹੜੀ ਉਹ ਸਿੱਖਿਆ ਕ੍ਰਾਂਤੀ ਆ ਉਹਦੀ ਫੂਕ ਤਾਂ ਨਿਕਲ ਗਈ ਨਾ
0: ਸੈਣੀ ਸਾਹਿਬ, ਮੈਂ ਇੱਕ ਮਨ ਦੇ ਵਿੱਚ ਹੋਰ ਸਵਾਲ ਆਉਂਦਾ, ਅੱਜ ਆਰਟੀਕਲ ਵੀ ਲੱਗਿਆ ਹੋਇਆ ਇਹਦੇ ਉੱਤੇ, ਮੈਂ ਜ਼ਰੂਰ ਅੱਗੇ ਜਾ ਕੇ ਪੜਾਂਗਾ ਕਿ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗ ਦੇ ਮਾਪੇ। ਹੁਣ ਜਿਹੜੇ ਮੁਲਕ ਦੇ ਵਿੱਚ ਇਹ ਐਜੂਕੇਸ਼ਨ ਦਾ ਸਿਸਟਮ ਦੇਖਣ ਆ ਰਹੇ ਨੇ, ਕਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਸਾਰੇ ਜਿੰਨੇ ਸਕੂਲ ਨੇ ਉਹ ਮਤਲਬ ਕਿ ਸਰਕਾਰੀ ਹੈ ਜੀ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਹੁਣ ਸਵਾਲ ਤਾਂ ਇਹ ਹੈਗਾ ਆ ਸਰਕਾਰੀ ਦੇ ਸਰਕਾਰੀ ਸਕੂਲ ਜੀ, ਤਾਂ ਸਰਕਾਰੀ ਸਕੂਲ ਦਾ ਟੀਚਰ ਆਪਣੇ ਨਿਆਣੇ ਨਹੀਂ ਪੜਾਉਂਦਾ
0: ਜੀ? ਜੀ ਬਿਲਕੁਲ,
1: ਹਾਂਜੀ ਜੇ ਮਤਲਬ ਇਹ ਇੰਨੇ ਜ਼ਿਆਦਾ ਹਾਲਾਤ ਸਹੀ ਹੋਣ, ਜਾਂ ਤਾਂ ਸਰਕਾਰੀ ਸਕੂਲ ਵਿੱਚ ਸਰਕਾਰੀ ਟੀਚਰ ਜਿਹੜੇ ਆ ਉਹ ਆਪਣੇ ਬੱਚੇ ਪੜ੍ਹਾਉਂਦੇ ਹੋਣ
0: ਜੀ,
1: ਉੱਥੇ ਤਾਂ ਆਉਂਦਾ ਹੈਗਾ ਆ ਜੀ। ਹੁਣ ਇਸ ਵੇਲੇ ਤੁਸੀਂ ਜਾ ਕੇ ਦੇਖ ਲਓ ਪ੍ਰਵਾਸੀਆਂ ਦੇ ਬੱਚੇ ਹੈਗੇ ਆ, ਜਾਂ ਜਿਹੜੇ ਹੈਗੇ ਗਰੀਬ ਬੱਚੇ ਹੈਗੇ ਆ ਜੀ, ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਹਾਂਜੀ ਬਾਕੀ ਜਿਹੜੇ ਟੀਚਰਾਂ ਨੂੰ ਤਾਂ ਤੁਸੀਂ ਲਾਈ ਰੱਖਦੇ ਹੈਗੇ ਆ ਸਾਰਾ ਦਿਹਾੜੀ ਇਸੇ ਚੱਕਰ ਦੇ ਵਿੱਚ ਵੀ ਰੋਟੀ ਬਣਾ ਤੇ ਰੋਟੀ ਖਿਲਾ,
0: ਹਾਂਜੀ ਬਿਲਕੁਲ,
1: ਮਿਡ ਡੇ ਮੀਲ ਦੇ ਵਿੱਚ ਜਿਹੜੀ ਜੀ ਉਹ ਯੋਜਨਾ ਜਿਹੜੀ ਆ ਉਹ ਕਹਿੰਦੇ ਵੀ ਭਾਈ ਇਸ ਯੋਜਨਾ ਤਹਿਤ ਜਿਹੜਾ ਆ ਨਿਆਣੇ ਭੁੱਖੇ ਨਹੀਂ ਰੱਖਣੇ, ਜਿੱਦਾਂ ਮਰਜ਼ੀ ਭਾਵਾਂ ਸਟੇਟ ਕੋਲੋਂ ਪਾ ਲਾਏ।
0: ਬਿਲਕੁਲ,
1: ਸਟੇਟ ਨੇ ਕਿੱਥੋਂ ਕੋਲੋਂ ਪਾ ਲੈਣ ਜੀ, ਸਟੇਟ ਕੋਲ ਕਿੱਥੇ ਹੈਗੇ ਪੈਸੇ ਜੀ,
0: ਉਹ ਤਾਂ ਆਪ ਭੁੱਖ ਨੰਗ ਨਾਲ ਲੜਦੇ ਫਿਰ ਜੀ।
1: ਆਹੋ
0: ਜੀ,
1: ਉਹ ਤਾਂ ਦੇਖ ਲੈਂਦੇ ਆ ਜੀ, ਮਾਸਟਰ ਵੀ ਕੌਲੀ ਕੌਲੀ ਖਾ ਲੈਂਦੇ ਆਰਾਮ ਨਾਲ ਚੁੱਪ ਕਰਕੇ, ਦਰਜਾ ਵਧੀਆ ਬਣਿਆ ਹੋਵੇ ਤੇ ਉੱਥੇ, ਹਾਂਜੀ
0: ਜੀ,
1: ਤੇ ਫਰੂਟ ਚ ਨਿਆਣਿਆਂ ਲਈ ਆਉਂਦਾ ਹੈ ਤੇ ਮਾਸਟਰ ਲਈ ਵੀ ਆ ਜਾਂਦਾ ਹੈਗਾ ਜੀ, ਚੱਲੀ ਜਾਂਦਾ ਕੰਮ। ਸਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਜਿਹੜਾ ਆ ਕੁਛ ਨੀ ਉੱਥੇ ਜਿਹੜਾ ਆ ਕੀ ਉੱਥੇ ਜਿਹੜੇ ਆ ਟੋਇਲਟ ਦੀਆਂ ਉਦਘਾਟਨ ਕਰਨ ਚਲ ਗਏ ਤੁਸੀਂ
0: ਜੀ,
1: ਪਹਿਲਾਂ ਜਿਹੜੇ ਬਣੀਆਂ ਬਿਲਡਿੰਗਾਂ ਜਾਂ ਤਾਂ ਤੁਸੀਂ ਕੋਈ ਕਮਰੇ ਨਵੇਂ ਬਣਾਏ ਹੋਣ ਜੀ, ਉਹਨਾਂ ਨੂੰ ਰੰਗ ਕਰਕੇ ਦਿਖਾ ਜੀ ਤੇ ਨੀਲਾ ਪੀਲਾ ਰੰਗ ਕਰ ਦਿੱਤਾ ਵਾ, ਠੀਕ ਠਾਕ ਆ, ਸਿੱਖਿਆ ਕ੍ਰਾਂਤੀ ਆ ਗਈ ਜੀ। ਪਰ ਇਹ ਆ ਕਿ ਤੁਹਾਨੂੰ ਨੈਟ ਰਿਜ਼ਲਟ ਜਿਹੜਾ ਆ ਉਹ ਪਤਾ ਲੱਗ ਗਿਆ ਕਿ 9% ਜਿਹੜੇ ਹੈਗੇ ਆ ਬੱਚੇ ਘੱਟ ਗਏ ਆ।
0: ਬਿਲਕੁਲ ਜੀ, ਜਿਸ ਹਿਸਾਬ ਨਾਲ ਬੱਚਿਆਂ ਦੀ ਜਾਂ ਆਪਣੇ ਪੰਜਾਬ ਦੀ ਆਬਾਦੀ ਉਹਦੇ ਮੁਕਾਬਲੇ ਤਾਂ ਕੁਛ ਵੀ ਨੀ ਗਾ, 14-15 ਲੱਖ ਬੱਚਾ ਜੀ ਸਿਰਫ ਸਰਕਾਰੀ ਸਕੂਲਾਂ ਚ, 14 ਲੱਖ ਵੀ ਹੈ, 13 ਲੱਖ ਤੇ 66,000 ਬੱਚਾ, 14 ਲੱਖ ਬੱਚਾ ਜੀ।
1: ਭਾਰਤ ਸਾਹਿਬ ਬੇਨਤੀ ਇਹ ਆ ਕਿ ਇਹ ਜਿਹੜਾ ਹੈਗਾ ਰਿਜ਼ਲਟ ਆਇਆ ਸੀ ਤੇ ਇਹ ਆਪਣੀ ਪਿੱਠ ਤਖ਼ਤ ਪਾਉਂਦੇ ਸੀਗੇ
0: ਜੀ,
1: ਇਹ ਇਸ ਚੀਜ਼ ਦਾ ਨੀ ਕੰਪੈਰੀਜ਼ਨ ਇਹਨਾਂ ਨੇ ਕੀਤਾ ਵੀ ਪਿਛਲੇ ਸਾਲ ਨਾਲੋਂ ਸਾਡਾ ਰਿਜ਼ਲਟ ਘਟਿਆ ਆ, ਪਿਛਲੇ ਸਾਲ ਰਿਜ਼ਲਟ ਸਾਰੇ ਤੋਂ ਵਧੀਆ ਸੀ, ਉਹ ਤੋਂ ਪਿਛਲੇ ਸਾਲ ਇਹ ਤੋਂ ਵੀ ਵਧੀਆ ਸੀ
0: ਜੀ,
1: ਲਗਾਤਾਰ ਰਿਜ਼ਲਟ ਡਿਕਰੀਜ਼ ਕਰ ਰਿਹਾ ਹੈਗਾ। ਤੁਸੀਂ ਪਿੱਠ ਥਾਪਤ ਪਾਉਂਦੇ ਹੈਗੇ ਸਾਡੇ ਜੀ 94% ਪਾਸ ਹੋ ਗਏ ਜੀ, ਸਾਡੇ ਇੱਦਾਂ ਹੋ ਗਏ ਜੀ। ਸੋ ਇਸ ਕਰਕੇ ਜਿਹੜਾ ਆ ਬਾਕੀ ਪਤਾ ਨੀ, ਗੋਡ ਨੋਜ਼ ਇੱਕ ਮਤਲਬ ਕਿਥੋਂ ਡਾਟਾ ਲੈਂਦੇ ਹੈਗੇ, ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਆ ਜਿਹਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਇਹ ਬੂਸਟ ਕਰਦੇ ਇਸ ਚੀਜ਼ ਦੇ ਉੱਤੇ।
0: ਸਿੱਖਿਆ ਕ੍ਰਾਂਤੀ ਦੀ ਰਿਪੋਰਟ ਆ ਗਈ ਆ ਜੀ, ਤੇ ਉਧਰ ਵੀ ਦੇਖ ਲੋ ਕਿੰਨੀਆਂ ਜਿਹੜੀਆਂ ਨੇ ਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ, ਉਹ ਭਰੀਆਂ ਹੀ ਨੀ ਹਜੇ ਤੱਕ। ਮਸ਼ੀਨਾਂ ਹੈ ਨੇ ਜਿਹੜੀਆਂ ਨੇ ਡਾਇਗਨੋਸ ਦੇ ਲਈ, ਹੋਰ ਸਾਰੀਆਂ ਚੀਜ਼ਾਂ
1: ਉਹ ਭਰ ਸਾਹਿਬ ਉਹ ਵੀ ਪਹਿਲਾਂ ਦੇਖੂ ਆਈ ਜਾਂਦਾ ਤੁਹਾਨੂੰ, ਮਤਲਬ ਇੱਕ ਤੋਂ ਬਾਅਦ ਇੱਕ ਜਿਹੜਾ ਆ ਆਈ ਜਾਂਦਾ ਹੈਗਾ ਆ ਜੀ ਕਿ ਹਾਂ ਜੀ ਕਿ ਜਿਹੜੇ ਫੀਲਡ ਦੇ ਉੱਤੇ ਇਹ ਕਹਿੰਦੇ ਸੀ ਸਿੱਖਿਆ ਤੇ ਸਿਹਤ, ਇਹ ਦੋ ਮੋਟੋ ਦੇ ਉੱਤੇ ਇਹ ਸਰਕਾਰ ਆਈ ਗਈ ਜੀ। ਦੋਨਾਂ ਫੀਲਡ ਦੇ ਵਿੱਚ ਜਿਹੜਾ ਆ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਅੱਗੇ ਪਿੱਛੇ ਆ ਗਈਆਂ ਜੀ। ਮਤਲਬ ਇਹ ਆ ਕਿ ਦੋਨੇ ਫੀਲਡ ਦੇ ਉੱਤੇ ਸਰਕਾਰ ਜਿਹੜੀ ਹੈਗੀ ਵਿਦਰੇ ਵਾਲੀ ਫੇਲ ਹੋਈ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਜਾਂ ਤਾਂ ਉੱਤੇ ਫੋਕਸਡ ਰਹਿੰਦੇ, ਇਹ ਉਹਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਲੱਗ ਪਏ ਜੀ, ਵੀ ਆਪਣੀ ਛਾਪ ਛੱਡਣੀ ਆ ਜੀ, ਬਾਕੀ ਕੋਈ ਨੀ ਪ੍ਰਚਾਰ ਦੇ ਨਾਲ ਹੀ ਆ, ਪ੍ਰਚਾਰ ਇੰਨਾ ਕਰੋ ਪ੍ਰਚਾਰ ਇੰਨਾ ਕਰੋ ਕਿ ਆਪਣੇ ਆਪ ਲੋਕੀ ਸਮਝਣ ਲੱਗ ਪੈਣ ਜੀ। ਹੁਣ 1000 ਰੁਪਇਆ ਜੇ ਦਿੱਤਾ ਹੈ ਨੀ ਜੀ ਕਿਸੇ ਨੂੰ, ਤੇ ਉਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਆ ਬਾਹਰਲੀਆਂ ਸਟੇਟਾਂ ਤੱਕ ਕਰ ਦਿੱਤਾ, ਇਸੇ ਤਰੀਕੇ ਨਾਲ ਹੀ ਬਾਕੀ ਚੀਜ਼ਾਂ ਦਾ ਪ੍ਰਚਾਰ ਦੇ ਉੱਤੇ ਹੀ ਹੈਗਾ ਜੀ, ਐਡਵਰਟਾਈਜ਼ਮੈਂਟ ਦੇ ਉੱਤੇ ਚੱਲਦਾ ਕੰਮ।
0: ਬਿਲਕੁਲ,
1: ਤੁਸੀਂ ਇਹ ਦੇਖੋ ਨਾ ਕਿ ਹਾਈ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਜਿੰਨੇ ਮੁੱਦੇ ਆਉਂਦੇ ਹੈਗੇ ਆ, ਉੱਥੇ ਸਰਕਾਰ ਜਿਹੜੀ ਆ ਸਮਾਂ ਟਪਾਉਣ ਵਾਸਤੇ ਟਾਈਮ ਮੰਗਦੀ ਹੈ ਜੀ ਹਰ ਇੱਕ ਜਗ੍ਹਾ
0: ਜੀ।
1: ਹੁਣ ਤਾਂ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈਗੀ ਵੀ ਤੁਹਾਨੂੰ ਕਿੱਥੇ ਕਿੱਥੇ ਸਮਾਂ ਦੇਈ ਚੱਲੀ ਹੈ ਜੀ। ਸੋ ਇਸ ਕਰਕੇ ਹੈਗਾ ਜੀ ਪਰਸਨਲ ਰੰਜਿਸ਼ ਤੇ ਪਰਸਨਲ ਜਿਹੜੇ ਗੇਮ, ਇਸ ਤੋਂ ਇਲਾਵਾ ਦੋ ਹੀ ਆਹ ਮੋਟੋ ਆ ਜੀ ਬਸ, ਹੋਰ ਤਾਂ ਕੋਈ ਸਰਕਾਰ ਦਾ ਮੋਟੋ ਨਹੀਂ, ਇਹ ਹੀ ਸੱਚਾਈ ਹੈ ਜੀ।
0: ਸਿੱਧੂ ਮੂਸੇਵਾਲੇ ਦੀ ਬਰਸੀ ਜਿਹੜੀ ਮਨਾਈ ਗਈ ਹੈ, ਸਾਰਾ ਕੁਝ ਹੋਇਆ ਉੱਥੇ, ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਜਿਹੜੀ ਹੈ ਸਰਕਾਰਾਂ ਨੇ ਉਹਨਾਂ ਨੇ ਅਜੇ ਤੱਕ ਵੀ ਨਾ ਇਨਸਾਫ਼ ਦਿੱਤਾ ਤਾਂ ਨਾ ਦੇਣ ਸਕਣਗੀਆਂ ਅੱਗੇ, ਉਹਨਾਂ ਨੂੰ ਇਹ ਵੀ ਲੱਗਦਾ। ਉਹ ਕਹਿੰਦੇ ਜੋ ਹਾਲਾਤ ਨੇ ਮੈਨੂੰ ਤਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਹੋਰ ਮੁਲਕ ਹੀ ਚਲੇ ਜਾਵਾਂ, ਉੱਥੇ ਘੱਟੋ ਘੱਟ ਸੇਫ ਤਾਂ ਰਵਾਂਗਾ। ਪਰ ਇਹ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਇੱਕ ਪੋਲੀਟੀਕਲ ਐਂਗਲ ਤੋਂ ਵੀ ਮੈਂ ਦੇਖਦਾ, ਚਲੋ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਾਂ ਪਰਿਵਾਰ ਸਿਆਸਤ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਨਵਾਂ ਸਿੱਧੂ ਹੈ, ਛੋਟਾ ਬੱਚਾ ਹੈ ਜੇ, ਤੇ ਉਹਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਾਂ ਬੋਲ ਜੋ ਬੋਲੇ ਜਾ ਰਹੇ ਹੈ, ਤਾਂ ਉਹਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਗਿਲਟੀ ਨਹੀਂ ਮਹਿਸੂਸ ਕਰੇਗਾ, ਆਪਣੇ ਆਪ ਨੂੰ ਇੱਕ ਅਲੱਗ ਨਹੀਂ ਕਰਨ ਲੱਗ ਜਾਏਗਾ ਉਸ ਚੀਜ਼ਾਂ ਤੋਂ, ਜਾਂ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਹੀ ਮਤਲਬ ਕਿ ਕਿਤੇ ਨਾ ਕਿਤੇ ਬਦਲਾ ਲਓ ਜਾਂ ਇੱਕ ਤਰ੍ਹਾਂ ਦੀ ਖੁੰਦਕ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋਏਗੀ ਕਿ ਮੇਰੇ ਬ੍ਰਦਰ ਦੇ ਨਾਲ ਆਹ ਚੀਜ਼ ਕੀਤੀ ਗਈ ਸੀ, ਇੱਦਾਂ ਕੀਤੀ ਗਈ ਸੀ, ਤਾਂ ਉਹਦੇ ਵਿੱਚੋਂ ਕੀ ਨਿਕਲੇਗਾ ਜੀ।
1: ਸਵਾਲ ਤੁਹਾਡਾ ਬਹੁਤ ਜ਼ਿਆਦਾ ਸੈਂਸਿਟਿਵ ਆ। ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਚਲੋ ਉਹ ਤਾਂ ਵਕਤ ਤੇ ਛੱਡਣੀਆਂ ਪੈਂਦੀਆਂ ਹੈਗੀਆਂ ਜੀ। ਸਿੱਧੂ ਮੂਸੇ ਵਾਲੇ ਦੀ ਬਰਸੀ ਹੈਗੀ ਹੈ ਜੀ ਕੱਲ
0: ਜੀ,
1: ਉਹ ਕੱਲ ਨੂੰ ਕਿਉਂਕਿ ਕਮੇਟੀ ਦੇ ਜਿਹੜੇ ਹੈਗੇ ਆ ਰਿਜ਼ਲਟ ਆਉਣੇ ਹੈਗੇ ਆ ਜੀ, ਇਸ ਕਰਕੇ ਉਹਨਾਂ ਨੇ ਅੱਜ ਇੱਕ ਦਿਨ ਪਹਿਲਾਂ ਜਿਹੜੀ ਆ ਉਹ
0: ਪੋਸਟਪੋਨ ਕਰਤੀ ਸੀ ਜੀ।
1: ਹਾਂਜੀ ਹਾਂਜੀ, ਪੋਸਟਪੋਨ ਤਾਂ ਹੁੰਦੀ ਅੱਗੇ ਪਾਉਣ ਦਾ ਜਿਹੜਾ ਹੈਗਾ ਜੀ, ਉਹਨਾਂ ਨੇ ਪਹਿਲਾਂ ਜਿਹੜੀ ਹੈਗੀ ਆ ਪ੍ਰੀ ਪੋਨ ਕਰ ਲਓ, ਪ੍ਰੀ ਪੋਨ ਕਰ ਲਈ ਸੀ,
0: ਪਲੈਨਿੰਗ
1: ਕਰ ਲਈ ਇੱਕ ਦਿਨ ਪਹਿਲਾਂ ਮਨਾ ਲਈ। ਹਾਂਜੀ ਹਾਂਜੀ
0: ਜੀ,
1: ਤੇ ਉਹ ਉਹਨਾਂ ਨੇ ਅੱਜ ਮਨਾ ਲਈ ਸੀ, ਪਰ ਉਹ ਉਹਨਾਂ ਦਾ ਦਰਦ ਜਿਹੜਾ ਹੈਗਾ ਆ ਉਹ ਜਾਇਜ਼ ਵੀ ਆ, ਪਰ ਐਟ ਦਾ ਸੇਮ ਟਾਈਮ ਇਹ ਇੱਥੇ ਹਰ ਇੱਕ ਬੰਦੇ ਨਾਲ ਹੁੰਦਾ ਜੀ।
0: ਜੀ
1: ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਹੋਰ ਬੰਦਾ ਜਿਹੜਾ ਇਕੁਅਲ ਫੁਟਿੰਗ ਤੇ ਖੜਾ ਹੋਵੇ ਉਹਨੂੰ ਇਨਸਾਫ਼ ਮਿਲ ਗਿਆ ਹੋਵੇ। ਭਾਰੇ ਸਾਹਿਬ ਜਦੋਂ ਸਿਸਟਮ ਦੇ ਵਿੱਚ ਹੀ ਨੁਕਸ ਆ ਜੀ, ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀ ਵੀ ਵਿਕੀਆਂ ਹੀ ਆ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਵੀ ਆਸ ਕਿੱਥੋਂ ਰੱਖੋਗੇ।
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਕਿ ਓਵਰ ਅੰਬੀਸ਼ੀਅਸ ਹੋ ਕੇ ਇਹ ਵੀ ਚੱਲਦੇ ਰਹੇ ਆ ਜੀ, ਜਦੋਂ ਆਪਾਂ ਰਾਜਨੀਤੀ ਨੂੰ ਨਾਲ ਰਲਾ ਲੈਂਦੇ ਹੈਗੇ ਆ ਨਾ ਜੀ ਆਪਣੀਆਂ ਪਰਸਨਲ ਡਿਮਾਂਡ ਤੇ, ਸਾਡੀਆਂ ਜਿਹੜੀਆਂ ਡਿਮਾਂਡ ਹੁੰਦੀਆਂ ਉਹ ਵੀ ਪੋਲੀਟੀਕਲੀ ਡਿਮਾਂਡ ਲੱਗਣ ਲੱਗ
0: ਜਾਂਦੀਆਂ ਜੀ।
1: ਕਦੀ ਤੁਸੀਂ ਜਿਹੜਾ ਹੈਗਾ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਦਿਸਦੇ ਹੈਗੇ ਆ, ਕਦੀ ਤੁਸੀਂ ਜਿਹੜਾ ਹੈਗਾ ਆ ਉਸ ਉਹ ਚੀਜ਼ਾਂ ਮੈਟਰ ਕਰਦੀਆਂ ਜੀ ਨਾਲ, ਉਹਦੇ ਨਾਲ ਜਿਹੜਾ ਹੈਗਾ ਆ ਸਿਆਸਤਦਾਨ ਸੰਜੀਦਾ ਨਹੀਂ ਰਹਿੰਦਾ, ਉਹਨੂੰ ਇਹ ਹੁੰਦਾ ਕਿ ਇੱਕ ਕੰਪੀਟੀਟਰ ਆ ਰਿਹਾ ਹੈਗਾ ਆ ਜੀ, ਹੋਰ ਕੁਛ ਨਹੀਂ
0: ਜੀ।
1: ਬਾਕੀ ਇੱਕ ਨੌਜਵਾਨ ਦੀ ਜਾਨ ਗਈ ਹੈਗੀ ਆ ਜੀ, ਉਹ ਵੀ ਇੱਕ ਟੈਲੈਂਟਡ ਬੱਚਾ ਸੀਗਾ ਜੀ, ਸਭ ਨੂੰ ਦੁੱਖ ਆ ਜੀ ਉਸ ਚੀਜ਼ ਦਾ, ਪਰ ਇੱਕ ਬਾਪ ਵਾਸਤੇ ਤਾਂ ਬਹੁਤ ਵੱਡਾ ਦੁੱਖ ਹੈਗਾ ਆ ਜੀ, ਜਿਸ ਜਿਹਨੇ ਆਪਣੇ ਬੱਚੇ ਦੀ ਲਾਸ਼ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ ਹੋਵੇ। ਸੋ ਇਸ ਕਰਕੇ ਇਨਜਸਟਿਸ ਤਾਂ ਹੋਇਆ ਆ, ਤੇ ਜਸਟਿਸ ਜਿਹੜਾ ਹੈਗਾ ਆ ਉਹਨੂੰ ਟਾਈਮ ਲੱਗਣਾ ਆ ਜੀ, ਤੇ ਬਾਕੀ ਸਾਡੇ ਕੋਈ ਮਤਲਬ ਜਿਹੜਾ ਹੈਗਾ ਆ ਇੱਦਾਂ ਦਾ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਹੈ ਨੀ ਇੰਨਾ ਵੀ ਸਪੀਡੀ ਜਸਟਿਸ ਹੋ ਗਿਆ ਵੀ ਹਾਂ ਜੀ ਦੋਵਾਂ ਚੋਂ ਸਾਲਾਂ ਚ ਤੁਸੀਂ ਫਾਂਸੀ ਲੱਗਦੇ ਬੰਦੇ ਦੇਖ ਲਓ, ਨੋ ਡਾਊਟ। ਉਹਦੇ ਵਿੱਚ ਜਿਹੜਾ ਆ ਦੋ ਬੰਦਿਆਂ ਦਾ ਇਨਕਾਊਂਟਰ ਵੀ ਹੋਇਆ ਜਿਹਨਾਂ ਦਾ ਮਾੜਾ ਮੋਟਾ ਰੋਲ ਸੀ, ਪਰ ਕਿਉਂਕਿ ਚੇਨ ਆਫ ਚੇਨ ਜਿਹੜਾ ਹੈਗੀ ਚੇਨ ਲੰਬੀ ਬਹੁਤ ਹੈਗੀ ਆ ਜੀ ਬੰਦਿਆਂ ਦੀ, ਸੋ ਇਸ ਕਰਕੇ ਜਿਹੜਾ ਆ ਹੁਣ ਇਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਆਪਾਂ ਗਿਲਟੀ ਜਿਹੜੀ ਹੈਗੀ ਆ ਸਾਬਤ ਕਰੂਗਾ ਤਾਂ ਕੋਰਟ ਹੀ ਕਰੇਗਾ ਨਾ ਜੀ, ਸਾਡੇ ਕਹਿਣ ਨਾਲ ਤਾਂ ਗਿਲਟੀ ਬਣ ਨੀ ਜਾਣਾ ਜੀ, ਸੋ ਜੁਰਮ ਜਦ ਤੱਕ ਅਸਟੈਬਲਿਸ਼ ਹੋਊਗਾ ਫੇਰ ਹੀ ਕਿਸੇ ਨੂੰ ਪਨਿਸ਼ ਹੋਊਗਾ ਜੀ। ਬਾਕੀ ਉਹਨਾਂ ਦਾ ਜਿਹੜਾ ਹੈਗਾ ਆ ਦਰਦ ਜਾਇਜ਼ ਹੈਗਾ, ਮੈਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰਦਾ, ਉਹ ਕਹਿੰਦੇ ਹੈਗੇ ਆ ਜੀ ਭਾਈ ਮੈਂ ਮਤਲਬ ਇਹਨੂੰ ਹੋਰ ਕਿਸੇ ਮੁਲਕ ਦੇ ਵਿੱਚ ਰਹਿ ਲਵਾਂ ਜੀ, ਤੇ ਬਹੁਤੇ ਬੰਦੇ ਸਰ ਇਹੋ ਜਿਹੀ ਸੋਚ ਰੱਖ ਕੇ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੀ ਹੈ, ਉਹ ਕਹਿੰਦੇ ਅਸੀਂ ਨਹੀਂ ਇੱਥੇ ਸੇਫ ਮਹਿਸੂਸ ਕਰਦੇ, ਤੇ ਪਰ ਗੱਲ ਇਹ ਹੈਗੀ ਆ ਉਹਨਾਂ ਕੋਲ ਸਫੀਸ਼ੈਂਟ ਜਿਹੜਾ ਹੈਗਾ ਆ ਮੀਨਸ ਹੈਗੇ ਆ
0: ਜੀ।
1: ਬਾਕੀ ਜਿਹੜਾ ਛੋਟੇ ਬੱਚੇ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਉਹ ਪਰ ਉਹ ਤਾਂ ਬਟ ਨੈਚੁਰਲ ਆ, ਉਹਨਾਂ ਚੀਜ਼ਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰ ਵਿਦੇਸ਼ ਦੇ ਵਿੱਚ ਅਸਰ ਪੈਂਦਾ ਹੀ ਪੈਂਦਾ
0: ਜੀ ਬਿਲਕੁਲ ਜੀ।
1: ਬਾਕੀ ਕੁਛ ਇੱਕ ਗੱਲਾਂ ਸਮੇਂ ਤੇ ਛੱਡਣੀਆਂ ਚਾਹੀਦੀਆਂ ਹੈਗੀਆਂ ਜੀ, ਤੇ ਸਮਾਂ ਹੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦਾ ਆ ਜੀ,
0: ਬਿਲਕੁਲ।
1: ਤੇ ਆਪਾਂ ਨੂੰ ਵੀ ਸਮੇਂ ਤੇ ਉਡੀਕ ਰਹੂਗੀ ਜੀ ਵੀ ਹਾਂ ਦੇਖਾਂਗੇ ਜੀ ਵੀ ਇਹ ਵੀ ਪਰਿਵਾਰ ਸੈਟਿਸਫਾਈ ਹੋਵੇ ਜੀ ਕਿਸੇ।
0: ਬਿਲਕੁਲ ਬਿਲਕੁਲ
1: ਹਾਂਜੀ ਸਰ,
0: ਥੈਂਕ ਯੂ
1: ਸਰ,
0: ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਦੇ ਵਿਚ ਹਾਜ਼ਰੀ ਭਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ। ਤਦ ਤੱਕ ਹੋਰ ਜਿਹੜੀਆਂ ਖ਼ਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਵੱਧਦੇ ਆ, ਤੇ ਮੌਸਮ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਚੇਤਾਵਨੀਆਂ ਆ ਰਹੀਆਂ ਨੇ। ਕੱਲ ਵੀ ਖ਼ਬਰ ਕੀਤੀ ਸੀ ਇੰਗਲੈਂਡ ਦੀ ਤੇ ਆਪਣੀ ਫਰਾਂਸ ਦੀ, ਜਿੱਥੇ ਉਹ ਹਾਲਾਤ ਨੇ, ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਜਿਹੜਾ ਮੋਦੀ ਸਾਹਿਬ ਨੇ ਅਪੀਲ ਕੀਤੀ ਹੈ ਤੇ ਗਰਮੀ ਦਾ ਮਾਹੌਲ ਜਾਂ ਮੌਸਮ ਦੇ ਵਿਚ ਤਬਦੀਲੀਆਂ ਜੋ ਆ ਰਹੀਆਂ ਨੇ ਉਹਨੂੰ ਅੱਗੇ ਆਪਾਂ ਵਧਾਉਂਦੇ ਆ, ਤੇ ਗੱਲਬਾਤ ਜਿਹੜੀ ਹੈਗੀ ਆ ਉਹਦੀ ਮੌਸਮ ਦੀ ਕਰਦੇ ਆ। ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੰਗ ਦੀ ਗੱਲ ਕਰਦੇ ਆ, ਤੇ ਨਾਲ ਦੀ ਨਾਲ ਅਗਲੇ 5 ਸਾਲਾਂ ਦੇ ਵਿਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ, ਮਚੇਗੀ ਤਰਾਹੀ ਹੋਏਗੀ, ਤੇ ਸੰਯੁਕਤ ਰਾਸ਼ਟਰ ਦੀ ਜਿਹੜੀ ਹੈ ਵੱਡੀ ਚੇਤਾਵਨੀ ਆਈ ਹੈ। ਸੰਯੁਕਤ ਰਾਸ਼ਟਰ UN ਦੀ ਇਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆਂ ਦੇ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ। ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਕਿ ਅਗਲੇ 5 ਸਾਲਾਂ ਦੇ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ ਜਿਸ ਨੂੰ ਹੁਣ ਤੱਕ ਮਨੁੱਖਤਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ। ਵਿਗਿਆਨੀਆਂ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਧਰਤੀ ਦੇ ਸਭ ਤੋਂ ਜੜੇ ਨੇ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਸਕਦੇ ਨੇ। ਵਿਸ਼ਵ ਮੌਸਮ ਜਿਹੜਾ ਵਿਗਿਆਨ ਹੈ ਸੰਗਠਨ WMO ਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ 1.5 ਡਿਗਰੀ ਸੈਲਸੀਅਸ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਦੇ ਵਿਚ ਤੋਂ ਉਪਰ ਰਹਿਣ ਦੀ ਜਿਹੜੀ ਆ 75% ਸੰਭਾਵਨਾ ਦੱਸੀ ਹੈ। 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਚ ਇਹੀ ਉਹ ਜਿਹੜੀ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ। ਅਗਲੇ 5 ਸਾਲਾਂ ਦੇ ਵਿਚ ਘੱਟੋ ਘੱਟ 1 ਸਾਲ ਦੇ ਵਿਚ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91% ਤੱਕ ਦੱਸੀ ਗਈ ਹੈ। ਕੋਲੇ, ਤੇਲ ਅਤੇ ਗੈਸ ਦੇ ਲਗਾਤਾਰ ਤਾਲਮੇਲ ਦੇ ਕਾਰਨ ਵੱਧ ਰਹੀ ਗਰਮੀ ਦੇ ਜਿਹੜਾ ਭਿਆਨਕ ਤਬਾਹੀ ਲਿਆ ਸਕਦੀ ਹੈ। ਆਰਕਟਿਕ ਖੇਤਰ ਦੇ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਜਿਹੜਾ ਵੱਧ ਸਕਦਾ ਹੈ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਉਹ ਸਾਰੇ ਪਿਘਲ ਰਹੇ ਨੇ। ਐਮਾਜ਼ਨ ਜਿਹੜਾ ਆ ਖੇਤਰ ਹੈ ਜੰਗਲ ਨੇ, ਉਹਦੇ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਜਿਹੜਾ ਖਤਰਾ ਵਧੇਗਾ। ਕੁਦਰਤੀ ਤਬਾਹੀ ਜਿਵੇਂ ਹੜ੍ਹ ਸੋਕਾ ਤੇ ਅੱਤ ਦੀ ਜਿਹੜੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਬਣਨ ਵਾਲਾ ਸ਼ਕਤੀਸ਼ਾਲੀ ਅਲ ਨੀਨੋ ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਦੇ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸਦਾ ਅਸਰ 2028 ਤੱਕ ਰਹਿ ਸਕਦਾ ਹੈ ਤੇ ਜਿਸ ਦੇ ਕਾਰਨ 2027 ਦੇ ਵਿਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਤਾਪਮਾਨ ਦੇ ਵਿਚ ਮਾਮੂਲੀ ਵਾਧਾ ਵੀ ਮੌਤਾਂ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਤੇ ਗਲੇਸ਼ੀਅਰਾਂ ਦੇ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਜਿਹੜਾ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਦੇ ਵਿਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਜਿਹੜੀ ਹੈ ਚੁਕਾਉਣੀ ਪੈ ਰਹੀ ਹੈ। ਦੂਸਰੇ ਪਾਸੇ US ਇਰਾਨ ਵਾਰ ਭਾਈ ਇਹ ਨਹੀਂ ਗਰਮ ਕਰਦਾ ਕੁਛ ਵੀ ਹਨਾ ਮੌਸਮ ਨੂੰ, ਤੇ ਕੋਲਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਕਰਦੀਆਂ ਨੇ, ਪਰ ਅੰਨੇਵਾਹ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਨੇ ਉੱਤੇ ਅਸਮਾਨ ਦੇ ਵਿਚ ਲੱਖਾਂ ਜਿਹੜੀਆਂ ਰੋਜ਼ਾਨਾ ਦੇ ਤੌਰ ਦੇ ਉੱਤੇ ਉੱਡ ਰਹੀਆਂ ਨੇ 24 ਘੰਟੇ 7 ਦਿਨ 365 ਦਿਨ ਸਾਹ ਹੀ ਨਹੀਂ ਲੈਂਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਜਿਹੜੀਆਂ ਜੰਗਾਂ ਨੇ ਜੋ ਕੁਝ ਉੱਥੇ ਬੰਬਾਰੀ ਕੀਤੀ ਜਾਂਦੀ ਹੈ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਖਿਆਲ ਨਾਲ ਫੁੱਲ ਹੋਣਗੇ, ਪਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਮਰੀਕੀ ਫੌਜ ਦੇ ਵੱਲੋਂ ਇਰਾਨੀ ਮਿਲਟਰੀ ਦੇ ਉੱਤੇ ਜਿਹੜਾ ਟਿਕਾਣਿਆਂ ਤੇ ਹਮਲੇ ਕੀਤੇ ਆ ਫਿਰ ਤੋਂ। ਅਮਰੀਕੀ ਫੌਜ ਨੇ ਬੁੱਧਵਾਰ ਕੱਲ ਬੀਤੇ ਚ ਇਰਾਨ ਦੇ ਇਕ ਫੌਜੀ ਟਿਕਾਣੇ ਦੇ ਉੱਤੇ ਰੱਖਿਆਤਮਕ ਹਮਲੇ ਕੀਤੇ ਆ ਜਿਸ ਦੇ ਵਿਚ 4 ਇਰਾਨੀ ਡਰੋਨ ਡਿੱਗਣ ਤੋਂ ਬਾਅਦ ਬੰਦਰ ਅਬਾਸ ਸਥਿਤ ਇਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਸਮਝੌਤਾ ਨੇੜੇ ਹੈ, ਪਰ ਉਹ ਇਰਾਨ ਦੇ ਪਰਮਾਣੂ ਸਮਰਥਾ ਨੂੰ ਜਿਹੜਾ ਘਟਾ ਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੁੰਦੇ ਨੇ, ਭਾਵੇਂ ਕਿ ਇਸ ਦੇ ਨਾਲ ਰਿਪਬਲਿਕਨਾਂ ਦੇ ਅੰਦਰ ਹੀ ਅਸਹਿਮਤੀ ਜਿਹੜੀ ਪਾਈ ਜਾ ਰਹੀ ਹੈ। ਟਰੰਪ ਨੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਦਾ ਜਿਹੜਾ ਅਸਰ ਆਪਣੀ ਰਣਨੀਤੀ ਦੇ ਉੱਤੇ ਪੈਣ ਤੋਂ ਇਨਕਾਰ ਕੀਤਾ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਉੱਤੇ, ਪਰ ਇਰਾਨ ਦੇ ਨਾਲ ਸੰਭਾਵਿਤ ਸਮਝੌਤੇ ਨੂੰ ਲੈ ਕੇ ਕਈ ਗੰਭੀਰ ਸਵਾਲ ਬਰਕਰਾਰ ਨੇ, ਜਿਵੇਂ ਕਿ ਇਰਾਨ ਦੇ ਵੱਲੋਂ ਯੂਰੇਨੀਅਮ ਸਟਾਕ ਨੂੰ ਕਿਵੇਂ ਛੱਡਿਆ ਜਾਵੇਗਾ ਤੇ ਕੀ ਸਮਝੌਤਾ ਇਜ਼ਰਾਇਲ ਹਿਜਬੁੱਲਾ ਟਕਰਾਅ ਦੇ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਟਰੰਪ ਵੱਲੋਂ ਕੁਵੈਤ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਨੂੰ ਅਬਰਾਹਮ ਅਕਾਰਡਸ ਵਿਚ ਸ਼ਾਮਲ ਹੋਣ ਦੇ ਲਈ ਜ਼ੋਰ ਪਾਉਣਾ ਵੀ ਕੂਟਨੀਤਿਕ ਚੁਣੌਤੀਆਂ ਭਰਿਆ, ਕਿਉਂਕਿ ਸਾਊਦੀ ਅਰਬ ਸਮੇਤ ਕਈ ਦੇਸ਼ ਫਲਸਤੀਨੀ ਰਾਜ ਦੀ ਸ਼ਰਤ ਦੇ ਉੱਤੇ ਅੜੇ ਹੋਏ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਦੀ ਵਰਤੋਂ ਆਪਣੀ ਫੌਜੀ ਸਮਰਥਾ ਤੇ ਹਿਜਬੁੱਲਾ ਵਰਗੇ ਪ੍ਰੋਕਸੀ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਕਰ ਸਕਦਾ ਹੈ, ਜਿਸ ਦੇ ਨਾਲ ਖੇਤਰੀ ਅਸਥਿਰਤਾ ਜਿਹੜੀ ਹੈ ਉਹਦਾ ਖਤਰਾ ਬਣਿਆ ਹੋਇਆ ਹੈ। ਇਸੇ ਮੁੱਦੇ ਨੂੰ ਅੱਗੇ ਵਧਾਈਏ ਤੇ ਵੈਸਟ ਏਸ਼ੀਆ ਕਨਫਲਿਕਟ ਜਿਹੜਾ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਸੰਤੁਸ਼ਟ ਨਹੀਂ ਹੈ। ਟਰੰਪ ਨੇ ਅੱਜ ਇਹ ਗੱਲ ਕਹੀ ਹੈ ਕਿਉਂਕਿ ਕੱਲ ਉਨ੍ਹਾਂ ਦਾਅਵਾ ਕੀਤਾ ਕਿ ਸੀਗਾ ਕਿ ਅਸੀਂ ਇਸ ਸਮਝੌਤੇ ਦੇ ਲਈ ਤਿਆਰ ਹਾਂ, ਜਾਂ ਮਤਲਬ ਕਿ ਦਾਅਵਾ ਕਰ ਦਿੱਤਾ ਸੀ ਕਿ ਸਮਝੌਤਾ ਹੋਣ ਵਾਲਾ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ, ਉਹਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਦੇ ਇਕ ਸਖ਼ਤ ਜਿਹੜਾ ਪਰ ਉਮੀਦ ਭਰਿਆ ਰੁੱਖ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਤਹਿਰਾਨ ਇਰਾਨ ਵਾਸ਼ਿੰਗਟਨ ਦੇ ਨਾਲ ਇਕ ਕੂਟਨੀਤਿਕ ਸਮਝੌਤੇ ਦੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਮਤਲਬ ਕਿ ਕਹਿੰਦੇ ਆ ਕਿ ਉਹਨੂੰ ਦਬਾਈ ਜਾਂਦਾ ਵੀ ਉਹ ਸਾਡੇ ਦਬਾਅ ਦੇ ਹੇਠ ਹੈ, ਉਹ ਕਰਨਾ ਚਾਹੁੰਦਾ, ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਹਨਾ। ਇਕ ਕੈਬਨਿਟ ਮੀਟਿੰਗ ਦੇ ਦੌਰਾਨ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਨੇ ਕਿ ਇਰਾਨੀ ਆਗੂ ਇਕ ਸਮਝੌਤਾ ਕਰਨ ਦੇ ਲਈ ਬਹੁਤ ਉਤਸੁਕ ਹਨ। ਟਰੰਪ ਨੇ ਇਹ ਮੰਨਿਆ ਕਿ ਕੂਟਨੀਤਿਕ ਸਫਲਤਾ ਅਜੇ ਹਾਸਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਦੇ ਮੁਤਾਬਕ ਹੁਣ ਤੱਕ ਉਹ ਇਰਾਨ ਉਸ ਮੁਕਾਮ ਦੇ ਉੱਤੇ ਨਹੀਂ ਪਹੁੰਚੇ ਨੇ, ਕਹਿੰਦੇ ਕਿ ਅਸੀਂ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ, ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ, ਅਸੀਂ ਸਫਲ ਹੋਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ ਨਾਲ ਇਕ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਹੈ ਤਾਂ ਅਮਰੀਕਾ ਆਪਣੇ ਪੱਧਰ ਦੇ ਉੱਤੇ ਅਗਲੀ ਕਾਰਵਾਈ ਕਰੇਗਾ, ਜਾਂ ਤਾਂ ਇਹ ਸਮਝੌਤਾ ਹੋਵੇਗਾ, ਨਹੀਂ ਤਾਂ ਫਿਰ ਸਾਨੂੰ ਖੁਦ ਇਹ ਕੰਮ ਖਤਮ ਕਰਨਾ ਪਵੇਗਾ। ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਦੇ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ ਰਾਸ਼ਟਰਪਤੀ ਦੇ ਅਹੁਦੇ ਤੋਂ ਜਾਣ ਦਾ ਜਿਹੜਾ ਇੰਤਜ਼ਾਰ ਕਰ ਲਵੇਗਾ। ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਖਿੱਚੋਤਾਣ ਦੇ ਬਾਵਜੂਦ ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਦੇ ਕੋਲ ਹੁਣ ਰਸਤੇ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਹੇ ਨੇ। ਟਰੰਪ ਨੇ ਕਿਹਾ ਕਿ ਹੁਣ ਉਹ ਬਸ ਇਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਵਿਕਲਪ ਜਿਹੜਾ ਬਚਿਆ। ਇਸੇ ਦੌਰਾਨ ਵਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਚੱਲੀ ਉਸ ਖਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਤੇ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਦੇ ਲਈ ਇਕ ਸ਼ੁਰੂਆਤੀ ਖਾਕੇ ਉਤੇ ਜਿਹੜਾ ਸਫਲਤਾ ਪੂਰਵਕ ਗੱਲਬਾਤ ਕਰ ਲਈ ਹੈ ਤੇ ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨ ਘੜਤ ਜਿਹੜਾ ਦੱਸ ਦਿੱਤਾ ਹੈ। ਦੂਸਰੇ ਪਾਸੇ ਟਰੰਪ ਦੀ ਪੇਸ਼ਕਸ਼ ਦੇ ਉਤੇ ਭੜਕਿਆ ਲਸ਼ਕਰ ਏ ਤੋਇਬਾ। ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ ਹੈ ਉਨ੍ਹਾਂ ਨੇ, ਕਹਿੰਦੇ ਕਿ ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖਤਮ ਕਰ ਦਿਆਂਗੇ। ਟਰੰਪ ਨੇ ਅਬਰਾਹਮ ਸਮਝੌਤੇ ਦੇ ਉਤੇ ਤਹਿਤ ਪਾਕਿਸਤਾਨ ਦੇ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੂੰ ਇਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਬਾਰੇ ਸੋਚਿਆ ਵੀ ਗਿਆ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਊ। ਲਸ਼ਕਰ ਏ ਤੋਇਬਾ ਦੇ ਡਿਪਟੀ ਚੀਫ ਸੈਫੁੱਲਾ ਕਸੂਰੀ ਨੇ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਤੇ ਫੌਜ ਦੇ ਆਲਾ ਅਧਿਕਾਰੀਆਂ ਨੂੰ ਸਿੱਧੇ ਅਤੇ ਜਨਤਕ ਤੌਰ ਦੇ ਉੱਤੇ ਜਾਨੋ ਮਾਰਨ ਦੀ ਧਮਕੀ ਦੇ ਦਿੱਤੀ। ਸੈਫੁੱਲਾ ਨੇ ਇਕ ਜਿਹੜਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਇਜ਼ਰਾਈਲ ਨੂੰ ਮਾਨਤਾ ਦਿੰਦੀ ਹੈ ਤਾਂ ਇਸ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਤੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ, ਤਬਾਹ ਕਰ ਦਿੱਤਾ ਜਾਵੇਗਾ ਤੇ ਬਰਬਾਦ ਕਰ ਦਿੱਤਾ ਜਾਵੇਗਾ। ਲਸ਼ਕਰ ਅੱਤਵਾਦੀ ਸੈਫੁੱਲਾ ਨੇ ਪਾਕਿਸਤਾਨ ਦੇ ਸਰਵਉੱਚ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸਬੰਧ ਦੇ ਵਿਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਦੇ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦੂਸਰੇ ਪਾਸੇ ਕੈਨੇਡਾ ਦੇ ਵਿਚ ਰੋਲਾ ਰੱਪਾ ਰੈਫਰੈਂਡਮ ਦਾ ਪੈ ਰਿਹਾ। ਕਾਰਨੀ ਨੇ ਅਲਬਰਟਾ ਦੇ ਵੱਖ ਹੋਣ ਵਾਲੇ ਰੈਫਰੈਂਡਮ ਨੂੰ ਦਸਿਆ ਹੈ ਡੇਂਜਰਸ ਬਲੂਫ, ਦਿੱਤੀ ਹੈ ਚੇਤਾਵਨੀ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਿ ਅਲਬਰਟਾ ਸਰਕਾਰ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਰੈਫਰੈਂਡਮ ਲੋਕ ਮਤ ਦੇ ਸੰਬੰਧ ਦੇ ਵਿਚ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇਕ ਖਤਰਨਾਕ ਧੋਖਾ ਕਰਾਰ ਦਿੱਤਾ ਹੈ, ਖਾਸ ਕਰਕੇ ਜੇਕਰ ਕੋਈ ਇਹ ਸੋਚਦਾ ਹੈ ਕਿ ਇਸ ਦੇ ਨਤੀਜਿਆਂ ਨੂੰ ਭਵਿੱਖ ਦੀਆਂ ਗੱਲਾਂ ਬਾਤਾਂ ਦੇ ਵਿਚ ਲਾਭ ਪ੍ਰਾਪਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ। ਕਹਿੰਦੇ ਕਿ ਬ੍ਰੈਗਜ਼ਿਟ ਦੇ ਤਜਰਬੇ ਤੋਂ ਸਿੱਖਣ ਦੀ ਜ਼ਰੂਰਤ ਹੈ, ਉਹਨੂੰ ਦੇਖ ਲਓ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਸਨ ਤਾਂ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਮਤਲਬ ਕਿ ਜਿੱਦਾਂ ਯੂਰਪ ਦੇ ਵਿਚ ਉਹ ਅਲੱਗ ਹੋਇਆ ਇੰਗਲੈਂਡ ਤੇ ਉਥੇ ਕਾਫ਼ੀ ਚਿਰ ਜਿਹੜਾ ਕਿੰਨੀਆਂ ਜੋਬਾਂ ਚਲ ਗਈਆਂ, ਯੂਰਪੀਅਨ ਲੋਕ ਵੀ ਉਥੇ ਜਾ ਕੇ ਜੋਬਾਂ ਕਰਦੇ ਸੀ ਜਾਂ ਇੰਗਲੈਂਡ ਦੇ ਲੋਕ ਜਿਹੜੇ ਸਨ ਉਹ ਯੂਰਪ ਦੇ ਵਿਚ ਆ ਕੇ ਜੋਬਾਂ ਕਰਦੇ ਸੀ। ਟਰੱਕਿੰਗ ਲਾਈਨ ਜਾਂ ਹੋਰ ਸਾਰਾ ਕੁਝ ਕਿੰਨਾ ਕੁਝ ਫੇਲੀਅਰ ਹੋਇਆ, ਹੁਣ ਜਾ ਕੇ ਕਿਤੇ ਪੈਰਾਂ ਤੇ ਖੜੇ ਆ ਮਾੜੇ ਮੋਟੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਸ ਫੈਸਲੇ ਦੇ ਕਾਰਨ ਹੋਏ ਆਰਥਿਕ ਤੇ ਸਮਾਜਿਕ ਨੁਕਸਾਨ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਇਕ ਦਹਾਕੇ ਬਾਅਦ ਅੱਜ ਵੀ ਜਾਰੀ ਨੇ। ਰੈਫਰੈਂਡਮ ਦਾ ਜਿਹੜਾ ਪਿਛੋਕੜ ਉਹ ਦੱਸਦੇ ਨੇ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਵਿਚ ਹੋਣ ਵਾਲੇ ਇਕ ਰੈਫਰੈਂਡਮ ਦੌਰਾਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦੈ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਨੂੰਨੀ ਸਮੀਖਿਆ ਤੇ ਰਾਸ਼ਟਰੀ ਏਕਤਾ ਦੀ ਗੱਲ ਕੀਤੀ ਹੈ। ਕਹਿੰਦੇ ਕਾਰਨੀ ਅਨੁਸਾਰ ਸੰਘੀ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਸਪਸ਼ਟਤਾ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਕਿਸੇ ਵੀ ਵੱਖ ਹੋਣ ਦੀ ਪ੍ਰਕਿਰਿਆ ਦੇ ਵਿਚ ਸਪਸ਼ਟਤਾ ਰਹੇ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀ ਸੰਘਵਾਦ ਦੀ ਮਹੱਤਤਾ ਨੂੰ ਸਾਬਤ ਕਰਨਗੇ ਤੇ ਇਸ ਦੀ ਉਦਾਹਰਣ ਦੇ ਵਜੋਂ ਉਨ੍ਹਾਂ ਨੇ ਅਲਬਰਟਾ ਦੇ ਨਾਲ ਨਵੀਂ ਪਾਈਪਲਾਈਨ ਪ੍ਰੋਜੈਕਟ ਦੇ ਲਈ ਕੀਤੇ ਗਏ ਹਾਲੀਆ ਸਮਝੌਤੇ ਦਾ ਜ਼ਿਕਰ ਵੀ ਕੀਤਾ। ਜਦੋਂ ਕਹਿੰਦੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹਾ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਹਮੇਸ਼ਾ ਮੇਰੀ ਸਲਾਹ ਨਹੀਂ ਮੰਨਦੀ ਹੈ। ਜੀ ਦੋਸਤੋ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਰੈਫਰੈਂਡਮ ਹੁੰਦਾ ਹੈ, ਅਲਬਰਟਾ ਅਲੱਗ ਹੁੰਦਾ ਕਿ ਕੈਨੇਡਾ ਦਾ ਹਿੱਸਾ ਹੀ ਰਹਿੰਦਾ ਹੈ, LNG ਕੈਨੇਡਾ ਵੱਲੋਂ ਜਰਮਨੀ ਦੇ ਨਾਲ ਗੈਸ ਸਮਝੌਤਾ ਕੀਤਾ ਗਿਆ। ਕੈਨੇਡਾ ਨੇ ਪ੍ਰਸ਼ਾਂਤ ਮਹਾਸਾਗਰ ਦੇ ਸਾਹਿਲ ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਜਿਹੜੀ ਹੈ ਬਰਾਮਦ ਕਰਨ ਦੇ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ਤੇ ਪ੍ਰਸਤਾਵਿਤ KSI ਲਿਸਮਿਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰਪ SEFE ਗਰੁੱਪ ਦੇ ਨਾਲ ਇਸ ਸਮਝੌਤੇ ਉਤੇ ਦਸਤਖਤ ਕਰੇਗਾ। ਅਧਿਕਾਰੀਆਂ ਨੇ ਨਾਮ ਨਾ ਜਿਹੜਾ ਛਾਪਣ ਦੀ ਸ਼ਰਤ ਦੇ ਉਤੇ ਦਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟ੍ਰਿਕ ਟਨ 11 ਲੱਖ US ਟਨ ਤੱਕ ਤਰਲ ਕੁਦਰਤੀ ਗੈਸ ਜਿਹੜੀ ਹੈ LNG ਕੁਦਰਤੀ ਗੈਸ ਬਰਾਮਦ ਕੀਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਇਕ ਦਹਾਕੇ ਦੇ ਵਿਚ ਗੈਰ ਅਮਰੀਕੀ ਦੇਸ਼ਾਂ ਦੇ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ ਹੈ। ਤੇਲ ਅਤੇ ਗੈਸ ਦੇ ਭੰਡਾਰਾਂ ਦੇ ਨਾਲ ਭਰਪੂਰ ਕੈਨੇਡਾ ਇਸ ਸਮੇਂ ਆਪਣੀ ਲਗਭਗ ਸਾਰੀ ਊਰਜਾ ਤੇਲ ਤੇ ਗੈਸ ਅਮਰੀਕਾ ਨੂੰ ਹੀ ਜਿਹੜਾ ਵੇਚਦਾ ਜਾਂ ਬਰਾਮਦ ਕਰਦਾ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅਗਲੀ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਤੇ ਉਹਦੇ ਉੱਤੇ ਇੱਕ ਆਰਟੀਕਲ ਲੱਗਿਆ ਹੈ, ਉਹਦੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਇਹ ਗੱਲਬਾਤ ਕਰਾਂਗੇ ਤੇ ਜਾਂਦੇ ਜਾਂਦੇ ਤੁਹਾਨੂੰ ਅੱਜ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।
2: ਐਲਡੀਡੀ ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ Vic Parch 604-377-1092, British Columbia. Bestwood Kitchen Cabinets LDD.
3: Washington Freight Service, Seattle de load driving job de layi dhyan deo. Washington Freight Service, contact number Paul Sandhu 253-266-6924, Gary Talibal 206-354-4060, Office 206-575-6257, 15th South Grady Way, Suite 436, Renton, Washington 98057, WashingtonFreightService.com.
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਦੋਸਤੋ ਤੁਹਾਡੇ ਸੁਨੇਹੇ ਆਏ ਨੇ, ਉਹਨਾਂ ਦਾ ਜ਼ਿਕਰ ਵੀ ਨਾਲ ਨਾਲ ਕਰਾਂਗੇ। ਅੱਗੇ ਜਾ ਕੇ ਮੁਕੱਦਰ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਮਾਲਵਾ ਨੰਬਰ ਲੈ ਗਿਆ, ਕਹਿੰਦੇ ਜੀ ਠੰਡੀਆਂ ਚੀਜ਼ਾਂ ਛੱਕਦੇ ਨੇ, ਗਰਮੀ ਘੱਟ ਮੰਨਦੇ ਆ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ। ਤੇ ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਮੁਕੱਦਰ ਜੀ, ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਭੇਜ ਰਹੇ ਨੇ ਜੀ, ਸਾਨੂੰ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਮਾਲ ਸੁਰਿੰਦਰ ਜੀ ਤੇ ਨਵਦੀਪ ਬਾਈ ਜੀ ਆਪਣੇ ਦਿੱਲੀ ਵਾਲੇ ਜੁੜੇ ਹੋਏ ਨੇ। ਤੇ ਲੋ ਦੋਸਤੋ, ਬਾਤ ਪਾਉਂਦੇ ਆ ਸਭ ਤੋਂ ਪਹਿਲਾਂ, ਜਿਵੇਂ ਕਿ ਖ਼ਬਰ ਵੀ ਕੀਤੀ ਹੈ ਕਿ 9% ਪੰਜਾਬ ਦੇ ਵਿੱਚ ਜਿਹੜੇ ਨੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਹਾਜ਼ਰੀ ਘੱਟ ਗਈ ਹੈ, ਜਾਣੀ ਦਾਖਲੇ ਘੱਟ ਗਏ ਨੇ ਤੇ 9% ਦੀ ਘਾਟ ਜਿਹੜੀ ਹੈ ਮਹਿਸੂਸ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਬਜਟ ਦੇ ਵਿੱਚ ਜਿਹੜਾ ਉਹ ਗੱਲਬਾਤ ਤੇ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ। ਕੇਂਦਰ ਨੇ ਜਤਾਈ ਇਹਦੇ ਉੱਤੇ ਚਿੰਤਾ ਤੇ 352 ਕਰੋੜ ਦਾ ਜਿਹੜਾ ਬਜਟ ਹੈ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ ਤੇ ਇਹਦੇ ਵਿੱਚ ਵਰਕਆਊਟ ਕਰਨ ਦੀ ਵੀ ਜਿਹੜੀ ਹੈ ਸੂਬਾ ਸਰਕਾਰ ਨੂੰ ਜਿਹੜੀ ਹੈ ਉਹਨੂੰ ਹਦਾਇਤਾਂ ਕੀਤੀਆਂ ਨੇ। ਇਸੇ ਸੰਬੰਧ ਦੇ ਨਾਲ ਜੁੜੀ ਲੱਗਦੀ ਹੈ ਗੱਲ ਤੇ ਗੱਲ ਕਰਦੇ ਹਾਂ ਜੋ ਹਾਲਾਤ ਦੁਨੀਆਂ ਦੇ ਉੱਤੇ ਜਾਂ ਸਾਡੇ ਸੰਸਥਾਵਾਂ ਦੇ ਉੱਤੇ ਬਣ ਰਹੇ ਹੈ। ਆਪਣੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕਹਿੰਦੇ ਕਿ ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਸਰਕਾਰੀ ਸਕੂਲ ਹੀ ਹੁੰਦੇ ਸਨ। ਬਹੁਤਾਤ ਦੇ ਵਿੱਚ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਸਨ। ਅਸੀਂ ਵੀ ਅੱਜ ਬੈਠੇ ਹਾਂ ਇੱਥੇ ਆ ਕੇ ਰੋਟੀ ਕਮਾਉਂਦੇ ਹਾਂ, ਬੜਾ ਵਧੀਆ ਆਪਣਾ ਜਿਉਂਦੇ ਹਾਂ, ਸਰਕਾਰੀ ਸਕੂਲਾਂ ਟਾਟਾਂ ਵਾਲੇ ਸਕੂਲਾਂ ਦੇ ਉੱਤੇ ਪੜ੍ਹੇ ਹਾਂ, ਫਿਰ ਜਾ ਕੇ ਕਿਤੇ ਅੱਠਵੀਂ ਦੇ ਵਿੱਚ ਨਸੀਬ ਹੁੰਦਾ ਸੀ ਸਾਨੂੰ ਡੈਸਕਾਂ ਦੇ ਉੱਤੇ ਜਾ ਕੇ ਬੈਠਣਾ ਅਤੇ ਪਹਿਲਾਂ ਟਾਟਾਂ ਦੇ ਉੱਤੇ ਬੈਠੇ ਰਹਿਣਾ, ਧੁੱਪ ਹੋਣੀ ਟਾਟ ਇੱਧਰ ਨੂੰ ਖਿੱਚ ਕੇ ਅਤੇ ਕਲਾਸ ਉੱਧਰ ਨੂੰ ਲੈ ਜਾਣੀ ਅਤੇ ਸਾਰਾ ਕੁਝ ਕੁਰਸੀ ਵੀ ਟੀਚਰ ਦੀ ਨਾਲ ਨਾਲ ਖਿੱਚੀ ਫਿਰਨੀ, ਸਾਰਾ ਕੁਝ ਕਰਦੇ ਰਹੇ ਹਾਂ। ਅਤੇ ਕਹਿੰਦੇ ਨੇ ਕਿ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੁੰਦਾ ਸੀ, ਲੋਕਾਂ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰਾਈਵੇਟ ਮਾਡਲ

ਕਿਉਂਕਿ ਉਹਨਾਂ ਤੋਂ ਮਾਨਤਾ ਹੈ ਨਹੀਂ ਉਸ ਚੀਜ਼ ਦੀ। ਪਰ ਉਹ ਕੀ ਜਾ ਕੇ ਚਾਹੇ ਜਿੰਨਾ ਮਰਜ਼ੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਖਰਚਾ ਕਰ ਰਹੇ ਹੋ, ਪਰ ਜਿਹੜਾ ਜੇ ਮਿਆਰ ਦੇਖਿਆ ਜਾਵੇ ਤਾਂ ਕਿੱਥੇ ਜਾ ਕੇ ਖੜਾ ਹੁੰਦਾ। ਆਖਰ ਦੇ ਵਿੱਚ ਜਾ ਕੇ ਤੁਹਾਨੂੰ ਖੂਹ ਦੇ ਕੋਲ ਹੀ ਜਾ ਕੇ ਪਾਣੀ ਪੀਣਾ ਪੈਣਾ, ਤੇ ਉਹ ਖੂਹ ਜਿਹੜੇ ਨੇ ਸਰਕਾਰੀ ਸਕੂਲ ਹੀ ਹੈ ਐਜੂਕੇਸ਼ਨ ਦੇ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ। ਸੈਂਕੜੇ ਰੁਪਇਆਂ ਦੇ ਪ੍ਰਾਸਪੈਕਟਸ ਦੀ ਬਜਾਏ ਮਹਿਜ਼ 25 ਪੈਸੇ ਦਾ ਦਾਖਲਾ ਫਾਰਮ ਹੁੰਦਾ ਸੀ। ਕੋਈ ਇੱਕ ਸਿਆਣਾ ਜੀ ਪਤਾਸਿਆਂ ਦੇ ਲਿਫਾਫੇ ਦੇ ਨਾਲ ਹੀ ਮੁਹੱਲੇ ਦੇ ਸਾਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਆਉਂਦਾ ਸੀ। ਉਦੋਂ ਟਾਈ, ਬੈਲਟ, ਆਈ ਕਾਰਡ, ਡਾਇਰੀ, ਜਿਹੜੀ ਮਹਿੰਗੀ ਵਰਦੀ ਤੇ ਭਾਰੇ ਬੈਗਾਂ ਦਾ ਕੋਈ ਰਿਵਾਜ ਨਹੀਂ ਸੀ। ਸਾਰੇ ਸਕੂਲਾਂ ਦੇ ਵਿੱਚ ਇੱਕੋ ਜਿਹੀਆਂ ਕਿਤਾਬਾਂ, ਇੱਕੋ ਜਿਹਾ ਸਿਲੇਬਸ ਨਾਲ ਨਾਲ ਚੱਲਦਾ। ਕਿਤਾਬਾਂ ਵੀ ਸਸਤੀਆਂ ਹੁੰਦੀਆਂ, ਜਿਸ ਦੇ ਕਾਰਨ ਮਾਪਿਆਂ ਦੇ ਲਈ ਬੱਚਿਆਂ ਨੂੰ ਪੜ੍ਹਾਉਣਾ ਕੋਈ ਬੋਝ ਨਹੀਂ ਸੀ ਲੱਗਦਾ। ਉਸ ਦੌਰ ਦੇ ਵਿੱਚ ਪ੍ਰਾਈਵੇਟ ਸਕੂਲ ਟਾਵੇਂ ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਮਹਿਜ ਉੱਚ ਵਰਗ ਦੇ ਬੱਚੇ ਪੜ੍ਹਦੇ। ਪਰ ਸਮੇਂ ਦੇ ਨਾਲ ਸਰਕਾਰੀ ਸਕੂਲਾਂ ਦੀਆਂ ਖਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਬਸਤੀਆਂ ਦੇ ਵਿੱਚ ਥਾਂ ਥਾਂ ਪ੍ਰਾਈਵੇਟ ਸਕੂਲਾਂ ਦਾ ਹੜ੍ਹ ਲਿਆ ਦਿੱਤਾ। ਉਹਦੇ ਵਿੱਚ ਫਿਰ ਊਚ ਨੀਚ ਜਾਤ ਪਾਤ ਦਾ ਵੀ ਪਾੜਾ ਪਿਆ। ਉੱਥੇ ਚਾਹੇ ਅਮੀਰ ਸੀ ਚਾਹੇ ਗਰੀਬ ਸੀ, ਕਿਸੇ ਵੀ ਜਾਤ ਦਾ ਬੱਚਾ ਸੀ ਤਾਂ ਉਹ ਇਕੱਠੇ ਬਹਿੰਦੇ ਸੀ, ਇਕੱਠੇ ਉੱਠਦੇ ਸੀ, ਇਕੱਠੇ ਲੜਦੇ ਸੀ, ਇਕੱਠੇ ਰੋਟੀ ਪਾਣੀ ਖਾਂਦੇ ਸੀ, ਇੱਕ ਦੂਸਰੇ ਦੇ ਡੱਬੇ ਚੋਂ ਕੱਢ ਕੇ ਰੋਟੀ ਖਾ ਲੈਣੀ, ਵੰਡ ਕੇ ਖਾ ਲੈਣੀ, ਉਹ ਸਾਰਾ ਸਿਲਸਿਲਾ ਚੱਲਦਾ ਸੀ। ਉਹਦੇ ਨਾਲ ਇੱਕ ਜਿਹੜੀਆਂ ਕਮਿਊਨਿਟੀਆਂ ਸੀ ਆਪਸ ਦੇ ਵਿੱਚ ਰਲਦੀਆਂ ਮਿਲਦੀਆਂ ਘੁਲਦੀਆਂ ਸੀ। ਪਰ ਪ੍ਰਾਈਵੇਟ ਸਕੂਲਾਂ ਨੇ ਇਹ ਵੀ ਜਿਹੜਾ ਪਾੜਾ ਪਾ ਦਿੱਤਾ ਕਿ ਅਮੀਰ ਦਾ ਬੱਚਾ ਉੱਥੇ ਪੜੂ ਤੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜੂ। ਸਾਨੂੰ ਤਾਂ ਫਕਰ ਹੋਣਾ ਚਾਹੀਦਾ, ਨੌਕਰੀ ਲੈਂਦੇ ਹਾਂ, ਸਰਕਾਰੀ ਕਰਨੀ ਹੈ ਉਦੋਂ ਮੰਗਦੇ ਹਾਂ, ਤੇ ਜਦੋਂ ਪੜਾਉਣ ਦੀ ਵਾਰੀ ਹੈ ਤੇ ਉਦੋਂ ਕਹਿੰਦੇ ਹਾਂ ਭਾਈ ਪ੍ਰਾਈਵੇਟ ਦੇ ਵਿੱਚ ਪੜਾਵਾਂਗੇ। ਅੱਜ ਸਰਕਾਰੀ ਸਕੂਲ ਕੇਵਲ ਉਹਨਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ ਜਿਹੜੇ ਆਰਥਿਕ ਤੰਗੀ ਦੇ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣ ਦੇ ਅਸਮਰਥ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜ ਕੱਲ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਤਾਂ ਇਹ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ। ਮੌਜੂਦਾ ਸਮੇਂ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਕੰਮ ਕਰ ਰਹੇ ਨੇ। ਪਹਿਲੀ ਕਿਸਮ ਦੇ ਵਿੱਚ ਉਹ ਨਾਮੀ ਪ੍ਰਾਈਵੇਟ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਕੱਲੇ ਉੱਚ ਵਰਗ ਦੇ ਅਮੀਰ ਮਾਪੇ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਹਜ਼ਾਰਾਂ ਰੁਪਏ ਦੇ ਪ੍ਰਾਸਪੈਕਟਸ, ਲੱਖਾਂ ਰੁਪਏ ਡੋਨੇਸ਼ਨ ਦੇ ਤੇ ਵਿਕਾਸ ਫੰਡ, ਮੋਟੀਆਂ ਮਹੀਨਾਵਾਰ ਫੀਸਾਂ, ਮਹਿੰਗੀਆਂ ਕਿਤਾਬਾਂ, ਮਹਿੰਗਾ ਬੱਸ ਕਿਰਾਇਆ ਤੇ ਹੋਰ ਕਈ ਤਰ੍ਹਾਂ ਦੇ ਅਣਗਿਣਤ ਖਰਚੇ ਸ਼ਾਮਲ ਹੁੰਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦਾਖਲੇ ਦੇ ਲਈ ਸਖਤ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਜੁਗਾੜ ਲਗਾਉਣੇ ਪੈਂਦੇ ਹੈ। ਮਾਪਿਆਂ ਦਾ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸਭ ਤੋਂ ਉੱਤਮ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਕਾਫੀ ਮਹਿੰਗੀ ਹੁੰਦੀ ਹੈ, ਪਰ ਇੱਥੇ ਔਖੇ ਸੌਖੇ ਦਾਖਲਾ ਮਿਲ ਜਾਂਦਾ। ਤੀਜੀ ਕਿਸਮ ਇਨ੍ਹਾਂ ਸਕੂਲਾਂ ਦੀ ਹੈ ਵਿੱਚ ਆਉਂਦੀ ਹੈ ਜੋ ਗਲੀਆਂ, ਮੁਹੱਲਿਆਂ, ਚੌਂਕਾਂ, ਬਸਤੀਆਂ ਤੇ ਸੜਕਾਂ ਦੇ ਕਿਨਾਰੇ ਦੁਕਾਨਾਂ ਵਾਂਗ ਖੁੱਲੇ ਹੋਏ ਨੇ। ਇਨ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਨਹੀਂ ਭੇਜਣਾ ਚਾਹੁੰਦੇ, ਪਰ ਵੱਡੇ ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕਣਾ ਵੀ ਉਨ੍ਹਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੁੰਦਾ ਹੈ। ਇਨ੍ਹਾਂ ਕਿਸਮਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਘੱਟ ਤੇ ਸਕੂਲ ਦੀ ਕਮਾਈ ਵਧਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਜਿਹੜਾ ਕਰਾਉਣਾ ਹੁੰਦਾ ਹੈ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਦੇ ਲਈ ਨਵੰਬਰ ਦਸੰਬਰ ਮਹੀਨੇ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹੈ। ਮਾਪਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਵਾਲੇ ਇਹ ਤੇ ਮਾਸੂਮ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਲਿਸ਼ਕਦੇ, ਪੁਚਕਦੇ, ਚਮਕਦੇ ਇਸ਼ਤਿਹਾਰ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਾਂਦਾ ਹੈ। ਸਕੂਲ ਬੱਸਾਂ, ਕੰਧਾਂ, ਗਲੀਆਂ, ਮੁਹੱਲਿਆਂ ਤੇ ਚੌਂਕਾਂ ਦੇ ਵਿੱਚ ਵੱਡੇ ਵੱਡੇ ਬੈਨਰ ਤੇ ਹੋਰਡਿੰਗ ਟੰਗ ਦਿੱਤੇ ਜਾਂਦੇ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਘਰ ਘਰ ਭੇਜਿਆ ਜਾਂਦਾ ਹੈ। ਇਹ ਅਧਿਆਪਕ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬਧੀਆਂ, ਆਧੁਨਿਕ ਸਹੂਲਤਾਂ, ICSE ਜਾਂ CBSE ਸਿਲੇਬਸ, ਉੱਚ ਯੋਗਤਾ ਪ੍ਰਾਪਤ ਜਿਹੜੀ ਹੈ ਫੈਕਲਟੀ
ਅਤੇ

0: ਥਾਣੇਦਾਰ ਪ੍ਰਬੰਧਾਂ ਦਾ ਹਵਾਲਾ ਦੇ ਕੇ ਆਪਣੇ ਸਕੂਲ ਦੇ ਵਿੱਚ ਦਾਖਲਾ ਜਿਹੜਾ ਕਰਵਾਉਣ ਦੇ ਲਈ ਪ੍ਰੇਰਦੇ ਨੇ ਜਾਂ ਇੱਕ ਤਰ੍ਹਾਂ ਦੇ ਨਾਲ ਮਜਬੂਰ ਕਰਦੇ ਆ। ਅਜਿਹੇ ਭਰਮਾਊ ਮਾਹੌਲ ਦੇ ਵਿੱਚ ਸਧਾਰਨ ਮਾਪਿਆਂ ਦੇ ਲਈ ਇਹ ਫੈਸਲਾ ਲੈਣਾ ਬੇਹੱਦ ਮੁਸ਼ਕਲ ਹੋ ਜਾਂਦਾ ਕਿ ਉਹ ਆਪਣੇ ਬੱਚੇ ਨੂੰ ਕਿਸ ਸਕੂਲ ਦੇ ਵਿੱਚ ਭੇਜਣ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਧ ਰਹੇ ਪ੍ਰਭਾਵ ਤੇ ਸਰਕਾਰੀ ਸਕੂਲਾਂ ਦੇ ਵਿੱਚ ਘਟ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਹੁਣ ਸਿੱਖਿਆ ਵਿਭਾਗ ਵੀ ਜਾਗਿਆ। ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ, ਪਰ ਕੋੜੀ ਸੱਚਾਈ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਅਣਗਹਿਲੀ ਭਰੀਆਂ ਨੀਤੀਆਂ ਨੇ ਸਿੱਖਿਆ ਨੂੰ ਮਹਿਜ ਇੱਕ ਮੁਨਾਫਾਖੋਰ ਧੰਦਾ ਬਣਾ ਕੇ ਰੱਖ ਦਿੱਤਾ। ਅਜਿਹੇ ਦੌਰ ਦੇ ਵਿੱਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣਾ, ਉਨ੍ਹਾਂ ਦੇ ਲਈ ਸਹੀ ਸਕੂਲਾਂ ਦੀ ਚੋਣ ਕਰਨਾ ਇੱਕ ਵੱਡੀ ਚੁਣੌਤੀ ਬਣ ਚੁੱਕਿਆ। ਮਾਪਿਆਂ ਨੂੰ ਚਮਕ ਦਮਕ ਦੇ ਪਿੱਛੇ ਭੱਜਣ ਦੀ ਬਜਾਏ ਸਕੂਲਾਂ ਦੀ ਚੋਣ ਕਰਦੇ ਸਮੇਂ ਹੇਠ ਲਿਖਿਆ ਅਹਿਮ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ, ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਕੂਲ ਬੱਚੇ ਦੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤਾਂ ਜੋ ਬੱਚਾ ਸਫ਼ਰ ਦੇ ਥਕੇਵੇਂ ਤੋਂ ਬਚ ਸਕੇ। ਬੱਚਿਆਂ ਉੱਤੇ ਕਿਤਾਬਾਂ ਤੇ ਗੈਰ ਜ਼ਰੂਰੀ ਵਿਸ਼ਿਆਂ ਦਾ ਮਾਨਸਿਕ ਬੋਝ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣ ਵਾਲਾ ਸਟਾਫ ਤਜਰਬੇਕਾਰ, ਮਿਹਨਤੀ ਤੇ ਯੋਗ ਹੋਣਾ ਚਾਹੀਦਾ। ਸਕੂਲ ਦੇ ਵਿੱਚ ਬੱਚੇ ਦੇ ਚਮੁੱਖੀ ਵਿਕਾਸ ਦੇ ਲਈ ਖੇਡਾਂ, ਕਲਾ ਅਤੇ ਹੋਰ ਸਹਿ ਸਰਗਰਮੀਆਂ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਸਕੂਲ ਦਾ ਮੁਖੀ, ਪ੍ਰਿੰਸੀਪਲ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਸ਼ਾਸਤਰ ਦਾ ਪੂਰਾ ਗਿਆਨ ਰੱਖਣ ਵਾਲਾ ਸੂਝਵਾਨ ਵਿਅਕਤੀ ਹੋਣਾ ਚਾਹੀਦਾ ਹੈ। ਬੋਰਡ ਭਾਵੇਂ ਕੋਈ ਵੀ ਹੋਵੇ, ਚਾਹੇ ਪੰਜਾਬ ਬੋਰਡ ਹੋਵੇ ਜਾਂ ਫਿਰ CBSE ਹੋਵੇ, ਅਸਲ ਮਾਨੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਹੀ ਰੱਖਦੀ ਹੈ। ਅੰਤ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਨੂੰ ਨੱਥ ਪਾਉਣ, ਸਮਾਜ ਦੇ ਹਰ ਵਰਗ ਦੇ ਬੱਚੇ ਦੇ ਲਈ ਸਸਤੀ, ਮਿਆਰੀ, ਗੁਣਾਤਮਕ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਮੰਗ ਹੈ, ਤਾਂ ਜੋ ਸਿੱਖਿਆ ਵਪਾਰ ਨਾ ਰਹਿ ਕੇ ਸਹੀ ਮਾਨਿਆਂ ਦੇ ਵਿੱਚ ਲੋਕ ਕਲਿਆਣ ਦਾ ਜ਼ਰੀਆ ਬਣ ਸਕੇ। ਜੀ ਦੋਸਤੋ, ਇਹ ਗੱਲਬਾਤ ਲਿਖੀ ਹੈ ਜੀ ਆਪਣੇ 9872627136 ਫੋਨ ਦਾ ਸੰਪਰਕ ਹੈ। ਬੜਾ ਵਧੀਆ ਆਰਟੀਕਲ ਤੱਥਾਂ ਦੇ ਨਾਲ ਤੇ ਹਕੀਕਤ ਦੇ ਨਾਲ ਜੁੜਿਆ ਲਿਖਿਆ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੇ ਮਾਪੇ, ਇਹ ਨੇ ਜੀ ਸਵਾਲ ਜਿਹੜੇ ਨੇ, ਇਹਨਾਂ ਦਾ ਜਵਾਬ ਚਾਹੀਦਾ ਹੈ। ਮਾਪਿਆਂ ਨੂੰ ਵੀ ਦੇਣਾ ਪੈਣਾ, ਜਿਹੜੇ ਆਪਣਾ ਕਹਿ ਲਓ ਕਿ ਸਾਡਾ ਬੱਚਾ ਬਹੁਤ ਹਾਈ ਪ੍ਰੋਫਾਈਲ ਸਕੂਲਾਂ 'ਚ ਜਾਂਦਾ ਹੈ ਤੇ ਉਹਨਾਂ ਚੀਜ਼ਾਂ ਤੋਂ ਜੇ ਬਚਣਾ ਹੈ ਤੇ ਸਾਧਨ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਤੇ ਇਹਨਾਂ ਚੀਜ਼ਾਂ ਨੂੰ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਤੋਂ ਚਾਹੇ ਕੋਈ ਵੀ ਹੈ ਉਹਨੂੰ ਦੇਣੀ ਪੈਣੀ ਹੈ ਤੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਘਾਟ ਆਵੇਗੀ, ਨਹੀਂ ਤਾਂ ਫਿਰ ਪ੍ਰਫੁੱਲਤ ਤਾਂ ਅੱਗੇ ਤੋਂ ਅੱਗੇ ਹੋ ਹੀ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਫਿਰ ਵਪਾਰ ਹੀ ਬਣੇਗਾ ਹਰ ਚੀਜ਼। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ। ਤੇ ਦੋਸਤੋ, ਸਮਾਂ ਆਪਣੇ ਕੋਲ ਅਜੇ ਹੈਗਾ 20-25 ਮਿੰਟ ਦਾ ਤੇ ਉਹਦੇ ਵਿੱਚ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਹਾਂ ਕਹਾਣੀ ਬੇਕਾਰ। ਕਹਾਣੀ ਦਾ ਸਰਲੇਖ ਹੈ ਬੇਕਾਰ ਤੇ ਕੀ ਕਹਿੰਦੀ ਹੈ ਕਹਾਣੀ, ਉਹਦੇ ਵੱਲ ਨੂੰ ਅੱਗੇ ਵਧਾਂਗੇ। ਤੇ ਕਾਲ ਜੇ ਕਰਨੀ ਚਾਹੋਗੇ ਤੇ ਆਖਰ ਦੇ ਵਿੱਚ ਕਰ ਸਕੋਗੇ ਇਸ ਕਹਾਣੀ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਥੋੜਾ ਜਿਹਾ ਨਾਲ ਕਰ ਲਈਏ। ਮਾਨ ਸਿੰਘ ਸੈਣੀ ਸਾਹਿਬ ਐਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਫਿਨਲੈਂਡ ਤੋਂ ਕਹਿੰਦੇ ਨੇ। ਨਵਦੀਪ ਬਾਈ ਜੀ, ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਬਾਕੀ ਸੁਨੇਹੇ ਪਹਿਲਾਂ ਵੀ ਸਾਂਝੇ ਕਰ ਦਿੱਤੇ ਸੀ। ਤੇ ਜਾਣੀਆਂ ਚਾਲ ਜੀ, ਬਾਈ ਜੀ, ਔਜਲਾ ਸਾਹਿਬ, ਸੁਰਜੀਤ ਭਾਰਤ ਜੀ ਸਾਰੇ ਜੁੜੇ ਹੋਏ ਨੇ ਜੀ। ਤੇ ਲੋ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ, ਚੱਲਦੇ ਹਾਂ ਆਪਾਂ ਕਹਾਣੀ ਕੀ ਕਹਿੰਦੀ ਹੈ ਤੇ ਉਹਨੂੰ ਵਿਚਾਰਦੇ ਹਾਂ। ਇਹ ਕਹਾਣੀ ਹੈ ਦੋਸਤੋ ਇਸਮਤ ਚੁਗਤਾਈ ਹੋਣਾ ਦੀ ਕਲਮ ਦੇ ਵਿੱਚੋਂ ਬੇਕਾਰ। ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਦਾ, ਪਿਛਲੇ ਦਿਨਾਂ 'ਚ ਉਹਨਾਂ ਦੀ ਪਹਿਲੀ ਕਹਾਣੀ ਜਿਹੜੀ ਮੈਂ ਸਾਂਝੀ ਕੀਤੀ ਸੀ ਤੇ ਜੋ ਕਿ ਅਸਲ ਦੇ ਵਿੱਚ ਬੰਬਈ ਦੇ ਵਿੱਚ ਰਹੇ ਨੇ। ਇਸਮਤ ਚੁਗਤਾਈ ਜੋ ਕਿ ਉਹਨਾਂ ਦਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਹੈ ਤੇ ਭਾਰਤ ਦੇ ਵਿੱਚ ਉਹ ਜਿਹੜੇ ਜਨਮੇ ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਤੇ ਲੇਖਕਾ ਸਨ। ਉਨ੍ਹਾਂ ਮੁਸਲਿਮ ਲੇਖਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਦੇ ਵਿੱਚ ਹੀ ਟਿਕੇ ਰਹਿਣ ਨੂੰ ਜਿਹੜਾ ਚੁਣਿਆ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਤੇ ਇਸਮਤ ਚੁਗਤਾਈ, ਇਹ ਔਰਤ ਨੇ ਜੀ, ਉਨ੍ਹਾਂ ਦੇ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀ ਦਲੇਰ, ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਦੇ ਲਈ ਜਾਣੇ ਜਾਂਦੇ ਹੈ। ਰਸ਼ੀਦ ਜਹਾਨ, ਵਾਜਦਾ ਤਬਸੁਮ ਅਤੇ ਕੁਰਤੁਲ ਏਨ ਹੈਦਰ ਦੇ ਨਾਮ ਦੇ ਨਾਲ ਇਸਮਤ ਚੁਗਤਾਈ ਦੀ ਲੇਖਣੀ 20ਵੀਂ ਸਦੀ ਦੇ ਉਰਦੂ ਸਾਹਿਤ ਦੇ ਵਿੱਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਤੇ ਸੂਝ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਕਹਾਣੀ ਸੰਗ੍ਰਹਿ ਚੋਟੇ, ਛੂਈ ਮੁਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ ਦੋ ਜਖੀ, ਸ਼ੈਤਾਨ ਨਾਵਲ ਜਿਹੜੇ ਨੇ ਉਹਦੇ ਵਿੱਚ, ਟੇਢੀ ਲਕੀਰ, ਜਿੱਦੀ, ਏਕ ਕਤਰਾ ਏ ਖੂਨ, ਦਿਲ ਕੀ ਦੁਨੀਆ, ਮਾਸੂਮਾ, ਬਹਰੂਪ ਨਗਰ, ਸ਼ੈਦਾਈ, ਜੰਗਲੀ, ਕਬੂਤਰ, ਅਜੀਬ ਆਦਮੀ, ਬਾਂਦੀ, ਆਤਮਕਥਾ ਤੇ ਕਾਗਜ਼ੀ ਹੈ ਪੈਰਹਾਨ, ਇਹ ਜਿਹੜੇ ਸ਼ਾਮਲ ਨੇ। ਤੇ ਅੱਜ ਉਹਨਾਂ ਦੀ ਇੱਕ ਲਿਖਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸਦਾ ਸਿਰਲੇਖ ਹੈ ਬੇਕਾਰ। ਇਹ ਕਹਾਣੀ ਦਾ ਰੂਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਮਝਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਬੇਕਾਰ ਕਹਾਣੀ ਦੇ ਜ਼ਰੀਏ ਇਸਮਤ ਚੁਗਤਾਈ ਜੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ, ਕੀ ਕਹਿੰਦੀ ਹੈ ਇਹ ਕਹਾਣੀ। ₹80 ਤਨਖਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ। ਬਸ ਕੁਝ ਬਚਦਾ ਨਹੀਂ ਸੀ, ਪਰ ਕਰਜ਼ਾ ਇੱਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ਤੇ ਵੀ ਖਿੱਚ ਤੂ ਕੇ ਜਿਹੜਾ ਸੀ ਪੂਰਾ ਪੈ ਜਾਂਦਾ ਸੀ। ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੁਮਕਿਆਂ ਜਿਹੜੀਆਂ ਸਨ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਦੇ ਨਾਲ ਬਣਵਾਈਆਂ ਸਨ ਝੁਮਕੀਆਂ, ਬੜਾ ਦੁੱਖ ਹੋਇਆ। ਖੈਰ ਫਿਰ ਬਣ ਜਾਣਗੀਆਂ, ਫਿਰ ਬਣਾ ਲਾਂਗੇ, ਪਰ ਇਹ ਸਭ ਦਿਲ ਨੂੰ ਸਮਝਾਉਣ ਦੀ ਗੱਲ ਨੇ। ਇੱਕ ਇੱਕ ਕਰਕੇ ਗਈਆਂ ਨੇ ਦਹੇਜ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗਨੂੰ ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂੰ ਬਣ ਜਾਣਗੇ। ਫਿਰ ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਤਾਂ ਨਾਂ ਹੀ ਨਹੀਂ ਸੀ ਲੈਂਦੀ ਪਈ। ਗਜਬ ਖੁਦਾ ਦਾ ਹੈ, 21 ਰੁਪਏ ਤੋਂ 2116 ਤੇ ਪਹੁੰਚ ਗਿਆ ਹੈ, ਤੇ ਅੱਜ ਦੇਖ ਲਓ ਕਿੰਨੇ ਨੂੰ ਆ, 2.5 ਲੱਖ, 2 ਲੱਖ। ਭਲਾ ਕੀ ਜੁਗਨਾ, ਜੁਗਨੂੰ ਬਣਵਾ ਲਓ ਕੋਈ ਇਹਨਾਂ ਦੇ ਵਿੱਚੋਂ, 21 ਰੁਪਏ ਤੋਂ 2116 ਦੇ ਉੱਤੇ ਜਿਹੜਾ ਸੋਨਾ ਪਹੁੰਚ ਗਿਆ, ਭਲਾ ਕੀ ਬਣੂ ਇਹਦੇ ਵਿੱਚੋਂ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਹੀ ਦਿੱਤਾ ਹੈ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਖੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਹੈ, ਮੁੱਕ ਸੁੱਕ ਜਾਏ ਤਾਂ ਫੇਰ ਕੀ ਹੋਵੇ। ਤੇ ਬੁਖਾਰ ਦੇ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਹੀ ਕਹਿੰਦੇ ਰਹੇ ਕਿ ਫੈਸ਼ਨ ਆ ਗਿਆ ਬੋਤਲ ਦੇ ਨਾਲ ਦੁੱਧ ਪਿਉਣ ਦਾ। ਸਾਡੇ ਜ਼ਮਾਨੇ ਦੇ ਵਿੱਚ ਤਾਂ 3-3 ਸਾਲ ਪਿਉਂਦੇ, ਤਦ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਦੇ ਵਿੱਚ ਡਾਲਡਾ ਨਹੀਂ ਸੀ ਹੁੰਦਾ ਨਾ, ਦੇਸੀ ਹੁੰਦਾ ਸੀ, ਛੰਨੇ ਭਰ ਭਰ ਦੁੱਧ ਛੁਹਾਰੇ ਅਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ ਸੀ। ਦਿਨ ਦੇ ਵਿੱਚ ਕਈ ਕਈ ਵੇਰ ਬੀਬੀ ਜੀ ਦੇ ਤਾਨੇ ਮਿਹਣੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗੱਠੀਏ ਨੂੰ ਰੋਣ ਦੇ। ਤੇ ਗੱਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਦੇ ਵਿੱਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਨਾ, ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋ ਗਿਆ, ਹੋ ਜਾਣਗੇ, ਆਪਣੀ ਸਰਕਾਰ ਹੈ, ਆਪੂ ਫਿਕਰ ਕਰੇਗੀ। ਖੈਰ ਨੋਟਿਸ ਮਿਲਿਆ ਏ ਤਾਂ ਕੀ ਹੋ ਗਿਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ, ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫਿਰ ਕਿਸੇ ਸਕੂਲ ਦੇ ਵਿੱਚ ਲਾ ਦਿੱਤਾ ਜਾਂਦਾ ਸੀ। ਇੱਕ ਵਾਰੀ 6 ਮਹੀਨੇ ਕਿਤੇ ਜਗ੍ਹਾ ਖਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਲਾ ਦਿੱਤਾ ਗਿਆ ਸੀ। ਮਤਲਬ ਤਾਂ ਤਨਖਾਹ ਤੀਕ ਹੀ ਸੀ, ਜਿੱਥੇ ਮਰਜ਼ੀ ਲਾ ਦਿਓ, ਜਦ ਤੀਕ ਮਿਲਦੀ ਰਹੀ ਖਿਆਲ ਹੀ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ ਨੇ, ਤਨਖਾਹ ਆਈ ਜਾਂਦੀ। ਪਰ ਇਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ 1.5 ਸਾਲ ਦੀ ਭੱਜ ਨੱਠ ਦੇ ਪਿੱਛੋਂ ਹੀ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। 9 ਸਾਲ ਪੱਕਿਆਂ ਨਾ ਹੋਣ ਦੀ ਹੋਣਾ ਹੀ ਨਿਕੰਮੇਪਨ ਦਾ ਜਿਹੜਾ ਸਬੂਤ ਸੀ। ਵੈਸੇ ਤਾਂ ਉਸਦੇ ਨਾਲ ਉਹ ਪਿੱਛੋਂ ਲੱਗੇ ਦੋਵੇਂ ਹੱਥੀ ਰੋਟੀਆਂ ਮਰੋੜ ਰਹੇ ਸੀ, ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ। ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਦੇ ਕਾਰਨ ਇਸ ਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ ਕਿ ਪੱਕੇ ਹੋ ਲਈਏ। ਇਹ 1.5 ਸਾਲ ਕਿੰਜ ਬੀਤਿਆ, ਜਾਂ ਹਾਜ਼ਰਾ ਬੀ ਜਾਣਦੀ ਸੀ, ਜਾਂ ਫਿਰ ਬਾਕਰ ਮੀਆਂ, ਜਾਂ ਕੁਝ ਕੁਝ ਅੰਮਾ ਜੀ, ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਦੇ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਹੀ ਨਹੀਂ ਸੀ ਹੋਈ। ਉਹਨਾਂ ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ ਕਿ 11 ਰੁਪਏ ਪੈਨਸ਼ਨ ਆਉਂਦੀ ਸੀ। ਕਈਆਂ ਝੁਮਕੀਆਂ ਕਿਹਾ ਗੁਲੂਬੰਦ ਇੱਕ ਇੱਕ ਕਰਕੇ ਖੁਰ ਗਏ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ, ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਦੇ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦਿ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਝ ਜਾਂਦੇ। ਹਾਜ਼ਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਦੇ ਵਿੱਚ ਕਾਫ਼ੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਵਿਆਹ ਹੋਈ ਤਾਂ ਸਾਰਾ ਪੜਿਆ ਗੁਣਿਆ ਬਾਲ ਬੱਚਿਆਂ ਦੀ ਦੇਖਭਾਲ ਦੇ ਵਿੱਚ ਨਾਸਾਂ ਥਾਈ ਬਾਹਰ ਨਿਕਲ ਗਿਆ। ਵਰਿਆਂ ਤੋਂ ਸਾਲਾਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜ਼ਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ ਕਿ ਧੀ ਨੂੰ ਪੜ੍ਹਾਓ। ਜਨਾਨੇ ਪਰਚੇ ਲਗਾਤਾਰ ਉਸਦੇ ਨਾਂ ਦੇ ਆਉਂਦੇ ਰਹਿੰਦੇ ਸਨ। ਸ਼ਾਦੀ ਦੇ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜ਼ਰਾ ਬੀ ਨੂੰ ਨੇੜੇ ਦੇ ਸਕੂਲ ਦੇ ਵਿੱਚ ਨੌਕਰੀ ਕਰ ਲੈਣ ਦੀ ਰਾਏ ਦੇ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਦੇ ਵਿੱਚ ਕੀੜੇ ਪਾਤੇ। ਪੜੀਆਂ ਲਿਖੀਆਂ ਔਰਤਾਂ ਦੇ ਚਾਲ ਚਲਨ ਦੇ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜ਼ਰਾ ਨੇ ਕੰਨਾਂ ਦੇ ਉੱਤੇ ਹੱਥ ਧਰ ਲਏ। ਤੋਬਾ ਤੋਬਾ ਤੋਬਾ ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਇਹ ਨੌਕਰੀ। ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਦੇ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ, ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁੱਲ ਖਿਉਣ ਜਾ ਵੜੀਆਂ, ਉਹ ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਰ ਜਿਹੜਾ ਸੀ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਉੱਤੇ ਹੀ ਬੰਦ ਕਰ ਦਿੱਤੇ ਤਾਂ ਹਾਜ਼ਰਾਂ ਨੂੰ ਜਿਹੜਾ ਸੀ ਗੁਆਂਢਣ ਦੀ ਗੱਲ ਦੇ ਉੱਤੇ ਗੌਰ ਕਰਨਾ ਹੀ ਪੈ ਗਿਆ। ਉਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ। ਪੁੱਛਣ ਦੇ ਉੱਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ ਮੇਰੇ ਚ, ਕਹਿੰਦਾ ਮਰਦ ਜਾਗ ਪਿਆ ਉਹਦਾ, ਜਦ ਮਰ ਜਾਵਾਂਗਾ ਤਦ ਜੋ ਜੀ ਵਿੱਚ ਆਏ ਨਾ ਕਰ ਲਵੀ ਤੂੰ, ਆਪਣੀ ਘਰ ਵਾਲੀ ਨੂੰ ਕਹਿੰਦਾ, ਤੇਰੀ ਕਮਾਈ ਨੀ ਮੈਂ ਖਾਣੀ, ਕਹਿੰਦਾ ਹੁਣ ਤਾਂ ਜੇਵਰ ਵੀ ਕਹਿੰਦਾ ਨਹੀਂ ਰਹੇ, ਤੇ ਭਾਈ ਜੇਵਰ ਵੀ ਤਾਂ ਉਹਦੇ ਵੇਚ ਵੇਚ ਕੇ ਖਾਧੇ ਆ, ਸਾਰੇ ਇੱਕ ਇੱਕ ਕਰਕੇ ਵਿਕ ਗਏ। ਵਿਕ ਗਏ ਤਾਂ ਕੀ ਹੋ ਗਿਆ, ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ, ਮਰੀ ਕਿਉਂ ਜਾਨੀ ਹੈ ਤੂੰ, ਉਹ ਹਾਂ ਚੁੱਕਿਆ ਹੁਣ ਪੈਸਿਆ, ਚੁੱਕਿਆ ਹੁਣ ਪੈਸਾ, ਸਾਲ ਦੇ ਵਿੱਚ 300-400 ਦੀ ਕਮਾਈ ਦੇ ਵਿੱਚ ਕਿੰਜ ਗੁਜ਼ਾਰਾ ਹੋ ਸਕਦਾ, ਦੇਖ ਲਈ, ਦੇਖ ਬਈ ਜੇ ਇੰਜ ਅਵਾਰਾ ਗਰਦੀ ਕਰਨ ਦਾ ਹੀ ਮੂਡ ਹੈ ਨਾ ਤੇਰਾ, ਤਾਂ ਤਲਾਕ ਲੈ ਮੇਰੇ ਤੋਂ ਤੇ ਮੌਜਾਂ ਕਰ, ਮੈਂ ਦੁਨੀਆਂ ਦੀਆਂ ਲਾਹਨਤਾਂ ਨਹੀਂ ਸੁਣ ਸਕਦਾ। ਬਾਕਰ ਮੀਆਂ ਨੇ ਹਿਰਖ ਕੇ ਕਹਿ ਦਿੱਤਾ ਤੇ ਫਿਰ ਹਾਜ਼ਰਾ ਬੀ ਦੀ ਹਿੰਮਤ ਮੁੱਕ ਗਈ ਸੀ। ਇੱਕ ਤਾਂ ਘਰੇ ਤੰਗੀ ਉਪਰੋਂ ਸਾਰਿਆਂ ਦਾ ਮਿਜਾਜ ਚਿੜਚਿੜਾ, ਅੰਮਾ ਜੀ ਦੀ ਤਾਂ ਸਮਝ ਦੇ ਵਿੱਚ ਹੀ ਨਹੀਂ ਸੀ ਆਉਂਦਾ, ਉਹ ਬਈ ਸਾਡੀ ਤਾਂ ਆਪਣੇ 11 ਰੁਪਏ ਦੇ ਵਿੱਚ ਵਧੀਆ ਸਰੀ ਜਾਂਦਾ ਹੈ, ਬੀਬੀ ਕਹਿੰਦੀ ਹੈ। ਤੇ ਮੈਂ ਪੁੱਛਦੀ ਹਾਂ, ਬਹੂ ਤੂੰ ਕਿਉਂ ਨਹੀਂ ਘਰ ਚੱਲਦਾ, ਤੇਰੇ ਤੋਂ ਕਾਹਤੋਂ ਨਹੀਂ ਘਰ ਚੱਲਦਾ ਫਿਰ, ਮੈਂ ਤਾਂ 11 ਰੁਪਏ ਚ ਚਲਾਈ ਜਾਂਦੀ ਹਾਂ। ਉਹ ਬੁੜਬੁੜਾ ਕਰਦੀ ਤੇ ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ ਨਾ ਵੱਲ ਸੀ, ਪਾਈ ਪਾਈ ਦਾ ਹਿਸਾਬ ਲਿਖਦੀ ਹੈ ਪਰ ਫਿਰ ਵੀ ਇਹੋ ਰੱਟਦੇ ਰਹਿੰਦੇ ਨੇ। ਉਹ ਬਈ ਇੰਨੇ ਰੁਪਈਆਂ ਦੇ ਵਿੱਚ ਤਾਂ ਖਾਨਦਾਨ ਪਲ ਜਾਂਦਾ, ਤੁਹਾਡੇ ਤਾਂ ਬਰਕਤ ਹੀ ਨਹੀਂ ਆ ਘਰੇ, ਬਹੂ ਭਲਾ ਅਸੀਂ ਕਿੰਜ ਗੁਜ਼ਾਰਾ ਕਰ ਲੈਂਦੇ ਹਾਂ, ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ, ਨਾ ਖਾਣੇ ਦਾ ਧੇਲਾ, ਨਾ ਭੰਗੀ ਮਾਸ਼ਕੀ ਦਾ ਖਰਚ, ਰਹਿ ਗਈ ਅਫੀਮ ਦੀ ਲੱਤ ਤਾਂ। ਲੱਤ ਸ਼ਬਦ ਜਿਹੜਾ ਸੀ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਣੀ ਖੂਨ ਉਬਾਲਾ ਖਾ ਗਿਆ। ਮੇਰਾ ਰਹਿਣਾ ਵੀ ਰੜਕਦਾ ਹੈ ਤੈਨੂੰ, ਹਾਂ ਕਿਰਾਇਆ ਵੀ ਤਾਂ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ ਦੋ ਰੋਟੀਆਂ ਖਾਂਦੀਆਂ, ਹਿਸਾਬ ਲਾ ਕੇ ਲੈ ਲਿਆ ਕਰ ਤੂੰ ਉਹਦੀਆਂ ਵੀ ਆਪਣੇ ਸਾਰੇ ਪੈਸੇ, ਕੀ ਸਮਝਿਆ ਮੈਨੂੰ, ਅਜੇ ਦਮ ਹੈ ਇੰਨਾ ਕਿਸੇ ਦੇ ਭਾਂਡੇ ਮਾਂਝ ਕੇ ਇੰਨਾ ਤਾਂ ਮਿਲ ਜਾਇਆ ਕਰੂ ਮੈਨੂੰ, ਹੱਡ ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦਈਏ, ਅੱਲਾ ਦੇ ਨਾਂ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ। ਵੈਸੇ ਸੁਣ ਲੈ ਤੂੰ ਬਹੂ ਇੱਕ ਗੱਲ, ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਹਾਂ, ਕਿਸੇ ਮਾਲ ਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ। ਬੀਬੀ ਹੋ ਗਈ ਸਿੱਧੀ। ਹਾਜ਼ਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਬੀਬੀ, ਮੇਰਾ ਖੁਦਾ ਨਾ ਕਰੇ ਮੇਰਾ ਇਹ ਮਤਲਬ ਥੋੜਾ ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ। ਪਰ ਉਹ ਕਦ ਸੁਣਨ ਵਾਲੀ ਸੀ, ਇੱਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ, ਖੁਦ ਆਪਣੀਆਂ ਆਪਣੇ ਖਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਵਾਪਸ ਆਏ, ਅੰਮਾ ਜੀ ਦਾ ਰਿਕਾਰਡ ਫਿਰ ਸ਼ੁਰੂ ਹੋ ਗਿਆ। ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ। ਹਾਜ਼ਰਾ ਨੇ ਉਹਦੀ ਬਹੂ ਜਿਹੜੀ ਹੈ, ਘਰ ਵਾਲੀ ਜਿਹੜੀ ਹੈ, ਆਪਣੀ ਬਾਕਰ ਦੀ ਘਰ ਵਾਲੀ ਕਹਿੰਦੀ ਹੈ, ਹਾਜ਼ਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ ਬਾਕਰ ਨੂੰ, ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜ਼ਰਾ ਨੂੰ ਮੂਰਖ ਸਿੱਧ ਕਰ ਦਿੱਤਾ ਆਪਣੀ ਘਰ ਵਾਲੀ ਨੂੰ, ਤੇ ਅੰਮਾ ਜੀ ਨੇ ਉਹਨੂੰ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ, ਪਰ ਕਿਸੇ ਦੇ ਕਾਲਜ ਦੇ ਵਿੱਚ ਠੰਡਕ ਨਾ ਪੈ ਸਕੀ। ਹਾਜ਼ਰਾ ਵੀ ਸਾਰੀ ਰਾਤ ਰੋਂਦੀ ਰਹੀ, ਅੰਮਾ ਜੀ ਬੁੜਬੁੜ ਜਿਹੜਾ ਕਰਦੀ ਰਹੀ, ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ। ਵਿੱਚ ਵਿੱਚ ਨਸੀਮ ਡਰਾਵਣੇ ਸੁਪਨੇ ਦੇਖ ਕੇ ਰੋਂਦਾ ਰਿਹਾ, ਉਹਨਾਂ ਦਾ ਪੁੱਤਰ, ਤੇ ਕਈ ਮਹੀਨਿਆਂ ਦੀ ਝਿਕ ਝਿਕ ਦੇ ਪਿੱਛੋਂ ਇਹੋ ਹੀ ਫੈਸਲਾ ਹੋਇਆ ਕਿ ਜੇ ਹਾਜ਼ਰਾ ਵੀ ਕੱਚੇ ਤੌਰ ਦੇ ਉੱਤੇ ਕੰਮ ਕਰਨ ਲੱਗ ਜਾਵੇ ਤਾਂ ਇੰਨਾ ਜ਼ਿਆਦਾ ਹਰਜ ਵੀ ਨਹੀਂ ਹੈ, ਪਰ ਪੱਕੇ ਤੌਰ ਤੇ ਨਹੀਂ। ਕਹਿੰਦਾ ਕਿ ਮੈਂ ਬਾਕਰ ਕਹਿੰਦਾ ਕਿ ਮੈਂ ਆਪਣੀ ਔਰਤ ਦੀ ਕਮਾਈ ਨਹੀਂ ਖਾਣੀ ਤੇ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ। ਪਰ ਜਿੱਥੇ ਸਾਰੇ ਦਰਵਾਜ਼ੇ ਉਹਦੇ ਲਈ ਬੰਦ ਹੋ ਗਏ ਤਾਂ ਫਿਰ ਕਹਿੰਦਾ ਕਿ ਚੱਲ ਕੱਚੀ ਕੁ ਤਾਂ ਨੌਕਰੀ ਕਰ ਲੈ, ਉਹਨਾਂ ਕੁ ਤਾਂ ਕਹਿੰਦੇ ਚੱਲ ਜਾਊਗਾ। ਜਿਵੇਂ ਹੀ ਬਾਕਰਮੀਆਂ ਨੂੰ ਨੌਕਰੀ ਮਿਲੇਗੀ ਕਹਿੰਦੇ ਉਹ ਨੌਕਰੀ ਛੱਡ ਦੇਗੀ। ਹਾਂ ਬਈ, ਹੁਣ ਮੈਂ ਬੋਰਡ ਦੀ ਮੀਟਿੰਗ ਦੇ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ। ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾ ਕੀ ਜਵਾਬ ਦਿੰਦੇ ਆ। ਕੋਈ ਮੈਨੂੰ ਸ਼ੌਂਕ ਹੈ ਮਨਹੂਸ ਨੌਕਰੀ ਦਾ, ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ? ਹਾਜ਼ਰਾ ਬੀ ਨੇ ਵਿਸ਼ਵਾਸ ਦਵਾਇਆ। ਉਹ ਬਈ, ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ ਤੁਹਾਨੂੰ? ਕਿਸਮਤ ਦੇ ਵਿੱਚ ਜੋ ਲਿਖਿਆ ਉਹ ਤਾਂ ਹੋਊਗਾ ਹੀ ਹੋਊਗਾ। ਅੰਮਾ ਜੀ ਨੇ ਵੀ ਰਜ਼ਾਮੰਦੀ ਦੇ ਨਾਲ ਜ਼ਹਿਰ ਜਿਹੜੀ ਸੀ ਰਜ਼ਾਮੰਦੀ ਜ਼ਹਿਰ ਕਰ ਦਿੱਤੀ। ਤੇ ਹਾਜ਼ਰਾ ਬੀ ਨੇ ਸਿਰਫ 52 ਰੁਪਏ ਤੇ ਉੱਤੇ, ਉਸ ਸਮੇਂ ਦੇ 52 ਰੁਪਏ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਦੇ ਵਿੱਚ ਗਿਆਨ ਦੇ ਨਾਲੋਂ ਵੱਧ ਧਮੁੱਕੀਆਂ ਤੇ ਚਪੇੜਾਂ ਦੀ ਜ਼ਰੂਰਤ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਲਾ ਪਾੜ ਪਾੜ ਕੇ ਬੱਚਿਆਂ ਨੂੰ ਤਾੜਨਾ, ਝਾੜਨਾ, ਉਹਨਾਂ ਦੀ ਮਾਰ ਕੁਟਾਈ, ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕੇ ਅਮਨ ਬਹਾਲ ਕਰਨਾ, ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਦੇ ਲਈ ਸਾੜੀਆਂ ਬਲਾਊਜ਼ਾਂ ਦੇ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜਾਈਆਂ ਦੇ ਨਗੰਦੇ ਪਾਉਣਾ। ਹਾਜ਼ਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਉਹਦੇ ਕੋਲੋਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਪੜਾਉਣਾ ਤਾਂ ਕੀ ਸੀ ਬੱਚਿਆਂ ਨੂੰ? ਹਾਜ਼ਰਾ ਬੀ ਨੂੰ ਆਪਣੇ ਕੰਮ ਦੇ ਉੱਤੇ ਨਾਜ਼ ਸੀ। ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ। ਕਦੀ ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਦੇ ਲਈ ਆ ਜਾਂਦਾ ਸੀ। ਸਾਰਿਆਂ ਨੂੰ ਹੀ ਹਾਜ਼ਰਾ ਬੀ ਦੇ ਘਰ ਦਾ ਹਾਲ ਪਤਾ ਸੀ ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਦੇ ਲਈ ਦਿੱਤੇ ਤਾਂ ਹਾਜ਼ਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਇਆ ਕਹਿ ਦੇ, ਮਾਸਟਰ ਨੀ ਏ, ਆ ਕੋਈ ਮੰਗਤੀ ਨਹੀਂ ਆ। ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਫਿਰ ਕੀ ਫਾਇਦਾ ਵਿਗਾੜ ਕੇ, ਨੁਕਸਾਨ ਆਪਣਾ ਹੀ ਹੈ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਵੇ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਤੇ ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ ਉਹਦੇ ਪਤੀ ਨੂੰ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਐ, ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡਦੀ ਹੈ? ਵੰਡਦਾ ਸੀ ਉਹ ਇਸੇ ਦੇ ਲਈ ਤਾਂ ਕਹਿੰਦੀ, ਹਾਂ ਬੇਟਾ ਤੇਰੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ? ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ ਬਾਕਰ ਮੀਆਂ ਦਾ ਅਜੀਬ ਹਾਲ ਸੀ। ਨਾ ਛੱਡਿਆ ਜਾਂਦਾ ਸੀ ਤੇ ਨਾ ਨਿਗਲਿਆ, ਵੱਸ ਦੇ ਵਿੱਚ ਹੁੰਦਾ ਤੇ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ ਐਸ਼ ਨੇ, ਤੇਰੇ ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਤੇਰੀ ਕਹਿੰਦੇ ਐਸ਼ ਹੈ। ਬਾਕਰ ਬੀ, ਬਾਈ ਬੈਠ ਕੇ ਆਰਾਮ ਦੇ ਨਾਲ ਖਾਂਦਾ ਏ ਤੂੰ, ਇੱਥੇ ਸਾਡੀ ਬੇਗਮ ਦਾ ਉਹ ਨਖਰਾ ਏ ਕਿ ਮਾਸ਼ਾ ਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਵੀ ਜਿਹੜਾ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ, ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਕਹਿੰਦਾ ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਵੇ। ਦੂਜੇ ਸਾਹਿਬ ਨੇ ਫਰਮਾ ਦਿੱਤਾ, ਉਹ ਉਹਨੇ ਫਰਮਾਇਆ, ਤੇਰਾ ਹੀ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏ। ਯਾਰ ਸੌਂ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ, ਇੰਜ ਤੀਵੀ ਦੇ ਟੁਕੜਿਆਂ ਦੇ ਉੱਤੇ ਮੈਂ ਤਾਂ ਨਹੀਂ ਜਿਉਂਦਾ ਰਹਿ ਸਕਦਾ। ਓਏ ਇਹ ਬੋਰਡ ਦੇ ਮੈਂਬਰ ਹੈ, ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ, ਇਹ ਸਕੂਲ ਤਾਂ ਨਾਂ ਦੇ ਨੇ, ਸਾਲੇ ਚੱਕਲੇ ਨੇ ਚੱਕਲੇ। ਮਤਲਬ ਕਿ ਉਹਨਾਂ ਦੀ ਸੋਚ ਦੇਖੋ ਕਿੱਥੇ ਤੱਕ ਡਿੱਗੀ ਹੈ। ਬੁਰਾ ਨਾ ਮੰਨੀ, ਤੇਰੀ ਬੀਬੀ ਤਾਂ ਖੈਰ ਸ਼ਰੀਫ ਹੈ। ਇਹ ਕਹਿੰਦਾ ਸਾਲੀਆਂ, ਮਾਫ਼ੀ ਚਾਹੁੰਦਾ ਜੀ, ਇਹ ਜੋ ਕੁਝ ਲਿਖਿਆ ਗਿਆ ਇੱਕ ਮਰਦ ਸਮਾਜ ਦੀ ਜਿਹੜੀ ਹੈ ਸੋਚ ਸਾਹਮਣੇ ਦਿੱਤੀ ਹੈ। ਕਹਿੰਦਾ ਕਿ ਇਹ ਤਾਂ ਮਾਸਟਰਨੀਆਂ ਅਵਲ ਨੰਬਰ ਦੀਆਂ ਉਹ ਹੁੰਦੀਆਂ ਨੇ, ਇਹ ਸਾਰੀਆਂ ਮੈਂਬਰਾਂ ਦੇ ਘਰੀ ਤੁਰੀਆਂ ਫਿਰਦੀਆਂ ਨੇ। ਲਾਹੌਲ ਵਾਲਾ ਕੁਵੱਤ, ਓਏ ਯਾਰ ਇਨ੍ਹਾਂ ਮਾਸਟਰੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਹੈ। ਕਹਿੰਦਾ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿ ਥਰਡ ਕਲਾਸ ਮਾਲ ਦੇ ਨਾਲ। ਯਾਰ ਸਾਡੇ ਮੁਹੱਲੇ ਦੇ ਵਿੱਚ ਇੱਕ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ, ਤੇ ਜਦੋਂ ਮੇਰੇ ਘਰ ਸਾਹਮਣੇ ਉਹ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ ਲਾ ਦਿਓ ਏ ਇਹਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ ਤੇ ਕੱਢ ਦਿੱਤੀ ਗਈ ਮੁਹੱਲੇ ਦੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਜਿਹੜੀ ਸੀ ਟਾਲਦਾ ਰਹਿੰਦਾ, ਸੁਣੀ ਅਣਸੁਣੀ ਕਰ ਛੱਡਦਾ, ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦਾ। ਆਉਂਦਿਆਂ ਨੂੰ ਅੰਮਾ ਜੀ ਦੋ ਚਾਰ ਸੁਣਾ ਦਿੰਦੀ ਅੱਗਿਓਂ, ਕਿਉਂਕਿ ਅੰਮਾ ਨੂੰ ਵੀ ਨਹੀਂ ਪਸੰਦ ਸੀ ਕਿ ਉਹਦੀ ਔਰਤ ਜਿਹੜੀ ਹੈ ਬਹੂ ਜਿਹੜੀ ਘਰ ਦੀ ਹੈ ਉਹ ਜੌਬ ਦੇ ਉੱਤੇ ਜਾਂਦੀ ਹੈ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਉਹਦੇ ਆਪਣੇ ਪੁੱਤਰ ਨੂੰ ਤੇ ਬੇਗਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਹਾਂ ਕਿ ਇੰਨੀ ਸਵੇਰੇ ਸਵੇਰੇ ਸਕੂਲ ਦੇ ਵਿੱਚ ਕੀ ਹੁੰਦਾ? ਮੀਆਂ ਮੈਂ ਬੁੱਢੀ ਠੇਰੀ ਕਬਰ ਦੇ ਵਿੱਚ ਪੈਰ ਲਟਕਾਈ ਬੈਠੀ ਹਾਂ, ਅੱਜ ਮਰੀ ਕੱਲ ਦੂਜਾ ਦਿਨ, ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ, ਕਿੰਜ ਬੀਤੇਗੀ? ਭਾਈਆ ਜਿਹੜਾ ਤੁਰਿਆ ਫਿਰਦਾ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ ਇਹਨੂੰ ਕਹੋ ਬਈ ਬੱਚਿਆਂ ਨੂੰ ਤੂੰ ਕੰਮ ਨਹੀਂ ਕਰਦਾ, ਜੋਬ ਨਹੀਂ ਕਰਦਾ, ਘਰ ਵਾਲੀ ਤੇਰੀ ਜੋਬ ਕਰ ਰਹੀ ਹੈ, ਤਾਂ ਤੂੰ ਰੋਟੀ ਪਟੋਕ ਕਰ ਲਾ ਘਰ ਦਾ, ਸਾਫ਼ ਸਫਾਈ ਕਰ ਲਾ। ਤੇ ਅੱਗਿਓਂ ਅੰਮਾ ਕਹਿੰਦੀ ਉਹਨੂੰ ਵੀ ਭਾਈ ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਵੇਗਾ? ਕਿ ਮਾਂ ਦਾ ਪੈਰ ਘੜੀ ਭਰ ਦੇ ਲਈ ਵੀ ਘਰੇ ਨਹੀਂ ਟਿਕਦਾ? ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ ਕਹਿੰਦਾ ਕਿ ਗਾਲ ਕੱਢ ਕੇ ਉਹਨੂੰ, ਘਰੇ ਆ ਜਾਵੇ ਕਹਿੰਦਾ ਅੱਜ ਇੱਕ ਵਾਰੀ, ਮਜ਼ਾ ਨਾ ਚਖਾ ਦਿੱਤਾ ਨਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟੀਮ ਤੋਂ ਬਾਅਦ ਵੱਡੀ ਮਾਸਟਰਾਣੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ ਹੈ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ ਹੈ। ਹਾਜ਼ਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋ ਜਾਂ ਨਾ ਕਰਵਾਇਆ ਹੋ, ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਵੇ ਉਹਨੂੰ, ਖੱਟੀ ਹੋ ਗਈ ਲੱਗਦੀ ਸੀ, ਕਹਿਣਾ ਭੁੱਲ ਗਈ ਉਹਨਾਂ ਨੂੰ ਕਿ ਇਹ ਨਾ ਦਿਓ, ਸੁੱਟ ਦਿੰਦੀ ਤਾਂ ਚੰਗਾ ਹੁੰਦਾ, ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ, ਮਤਲਬ ਕਿ ਤੈਹਾਂ ਲਾਉਣ ਦਾ ਜਾਂ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦਾ, ਪਤਾ ਨਹੀਂ ਕੀ ਗਵਾਹ ਆਇਆ ਹੋਏਗਾ ਉਹ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ, ਅੱਜ ਸੱਲੂ ਦੇ ਲਈ ਬਟਰ ਲੈਂਦੀ ਜਾਵਾਂਗੀ ਘਰੇ, ਦੁੱਧ ਨਿਰਾ ਪਾਣੀ ਪਾਉਂਦਾ ਹੈ ਕੰਬਖਤ ਦੇ ਵਿੱਚ, ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ, ਪਤਾ ਨਹੀਂ। ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ, ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਸ਼ਾਇਦ ਉਹਨੂੰ ਕਮੀਜ਼ ਲੱਭੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ, ਐਤਕੀ ਤਨਖਾਹ ਮਿਲੀ ਤਾਂ ਮੈਨੂੰ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੇ ਉਹਨਾਂ ਲਈ, ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਦੇ ਵਿੱਚ ਘੁਲੇ ਜਾ ਰਹੇ ਨੇ। ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ, ਆਪਣੇ ਘਰ ਵਾਲਾ ਯਾਦ ਆ ਗਿਆ ਉਦੋਂ ਸਮੇਂ ਦਾ, ਜਦੋਂ ਨਵੀਂ ਨਵੀਂ ਵਿਆਹੀ ਆਈ ਸੀ, ਕੱਪੜਿਆਂ ਦਾ ਕਿੰਨਾ ਸ਼ੌਂਕ ਸੀ, ਸੂਟਾਂ ਦੇ ਨਾਲ ਅਲਮਾਰੀ ਭਰੀ ਪਈ ਸੀ, ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਹੈ, ਇੱਥੇ ਘਰ ਬਾਰ ਹੀ ਬੁੱਢਾ ਹੋ ਗਿਆ ਹੈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਲ ਦੇ ਨਾਲ 30 ਸਾਲ ਦੇ ਹੋਣਗੇ। ਹਾਜ਼ਰਾ ਵੀ ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਉਹ ਕਹਿੰਦੀ ਹੈ। ਵੱਡੀ ਮਾਸਟਰਾਣੀ ਜੀ ਨੇ ਸੋਚਾਂ ਦੇ ਵਿੱਚੋਂ ਬਾਹਰ ਖਿੱਚ ਲਿਆਂਦਾ ਉਹਨੂੰ, ਕਹਿੰਦੀ ਜੀ ਹਾਂਜੀ ਜੀ, ਇਹ ਦੇਖੋ ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ, ਇਹ ਕਿੰਜ ਤੂੰ ਪਹਿਲੀ ਵਿੱਚ ਜਿਹੜਾ ਚੜਾ ਦਿੱਤੇ, ਕੰਮ ਦੇ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ ਹੈ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ ਤੈਨੂੰ, ਤੇਰੀ ਕਲਾਸ ਦੇ ਵਿੱਚ ਵੀ ਰੌਲਾ ਪੈਂਦਾ ਰਹਿੰਦਾ ਹੈ, ਮੈਂ ਹੁਣੇ ਦੂਜੀ ਲਿਸਟ ਬਣਾ ਦਿੰਦੀ ਹਾਂ ਜੀ। ਹਾਜ਼ਰਾ ਬੀ ਨੇ ਜਿਹੜਾ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਦੇ ਉੱਤੇ ਝੁੱਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਿਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜ਼ਰਾ ਬੀ ਨੂੰ ਦੇਖਿਆ ਤਾਂ ਇੱਕ ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ੍ਹ ਗਏ। ਕਿੱਥੋਂ ਤਸ਼ਰੀਫ ਲਿਆ ਰਹੇ ਹੋ, ਇੰਨੀ ਦੇਰ ਦੇ ਨਾਲ? ਜਹੰਮ ਦੇ ਵਿੱਚ ਉਹ ਕਹਿੰਦੀ। ਹਾਜ਼ਰਾ ਬੀ ਨੇ ਚਿੜ ਕੇ ਕਹਿ ਦਿੱਤਾ ਆਪਣੇ ਘਰ ਵਾਲੇ ਨੂੰ ਬਾਕਰ ਨੂੰ, ਉਹ ਬਈ ਤੂੰ ਕੌਣ ਹੁੰਦਾ ਏ ਪੁੱਛਣ ਵਾਲਾ? ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜਾ ਹੀ ਹੈ, ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਂਗੀ। ਮਤਲਬ ਕਿ ਅੱਗੇ ਉਹ ਸ਼ੁਰੂ ਹੋ ਜਾਂਦਾ ਬਾਕਰ ਘਰ ਵਾਲੀ ਨੂੰ ਸੁਣਾਉਣ ਨੂੰ, ਜਦੋਂ ਜੀ ਚਾਹੂਗਾ ਜਾਊਂਗੀ ਆਊਂਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ ਤੇ ਅੰਮਾ ਵੀ ਬੋਲ ਪਈ, ਸੋ ਅੱਗ ਉੱਤੇ ਤੇਲ ਛਿੜਕਾ ਦਿੱਤਾ ਉਹਨੇ ਵੀ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ ਤੈਂ? ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ, ਹਾਜ਼ਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ ਤੈਨੂੰ, ਤੇਰੇ ਕੰਨ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ? ਤੇ ਗਾਲ ਕੱਢਦਾ ਉਹਨੂੰ ਹਰਾਮਜ਼ਾਦੀ ਵੀ ਕਹਿੰਦਾ, ਉੱਲੂ ਦੀ ਪੱਟੀ। ਬਾਕਰ ਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆ ਸੱਪ ਵਾਂਗ ਫੁੰਕਾਰ ਕੇ ਕਿਹਾ। ਹਾਜ਼ਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਦੇ ਵਿੱਚ ਦੇਖਿਆ ਤੇ ਸਹਿਮ ਉੱਠੀ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ ਉਹਦੇ। ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ? ਕਮਾਈ ਦੀ ਬੱਚੀ, ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ? ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ ਫਿਰ? ਹਾਜ਼ਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਹਿ ਦਿੱਤਾ, ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਹੈ, ਸਾਰਾ ਦਿਨ ਕੰਮ ਬਖਤ ਦਿਮਾਗ ਖਪਾਉਂਦੇ ਆਓ ਤੇ ਉੱਪਰੋਂ ਗਾਲਾਂ ਸੁਣੋ ਇੱਥੇ ਘਰੇ ਆ ਕੇ ਵੀ। ਘਰੇ ਬੈਠੇ ਆਕੜ ਦੇ ਹੋ, ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਦੇ ਨਾਲ ਤੁਸੀਂ ਲੈਂਦੇ ਹੋ, ਉੱਪਰੋਂ ਗੁਰਾਉਂਦੇ ਹੋ। ਹਾਜ਼ਰਾ ਵੀ ਜਾਣਦੀ ਸੀ ਕਿ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ ਨਾ, ਤੇ ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਆ ਆ, ਬਸ ਇੰਨਾ ਕੁ ਜਵਾਬ ਦਿੰਦਾ। ਉਹ ਤਰਬਕ ਕੇ ਕਹਿੰਦੇ, ਹਾਂ ਹਾਂ ਸਭ ਠੀਕ ਹੈ, ਤੇ ਫਿਰ ਆਪਣੀਆਂ ਸੋਚਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ, ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕਿ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁੱਪੜਾ ਜੂਤ ਪਤਾਨ ਹਰ ਰੋਜ਼ ਆਪਣੀ ਪੀਂਘ ਚੜਾਉਂਦੇ ਰਹੇ ਨੇ, ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛੱਟਾ, ਹੋਰ ਕੁਝ ਨਹੀਂ, ਬਸ ਇਹੀ ਹੈ। ਹਾਂ ਬਈ, ਭਲਾ ਮੀਆਂ, ਪੈਰ ਦਾ ਪਹਿਰਾਵਾ ਨੀ, ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲਿਆ। ਹਾਂ ਬਈ, ਨਿਕੰਮਾ ਮੀਆਂ, ਤੇ ਪਾ ਖਾਧਾ ਕੁੱਤਾ ਕਿਸੇ ਨੂੰ ਨੀ ਪਾਉਂਦਾ। ਫਿਰ ਜਿਹੜਾ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਦੇ ਉੱਤੇ ਘਰੀੜ ਲਿਆ ਦਿੰਦੀ ਹੈ। ਨਵੀਂ ਪਾਈ ਚੁੱਪ ਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਦੇ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆ, ਉਹ ਨਰਮੀ ਦੇ ਨਾਲ ਕਹਿੰਦੀ ਹੈ। ਰਹਿਣ ਦੇ, ਤੂੰ, ਰੁੱਖਾ ਜਿਹਾ ਜਵਾਬ ਮਿਲ ਜਾਂਦਾ ਹੈ। ਹੁਣ ਇਹਨਾਂ ਨਖਰਿਆਂ ਦਾ ਕੀ ਲਾਭ ਹੈ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਦਾ ਜਿਵੇਂ ਸੁਪਨਾ ਜਿਹੜਾ ਸੀ ਬਣ ਕੇ ਰਹਿ ਗਈਆਂ ਸੀ। ਇੱਕ ਵਾਰੀ ਕਹਿ ਦਿੱਤਾ ਨਾ, ਰਹਿਣ ਦੇ, ਬਾਕਰ ਮੀਆਂ ਗਰਜਦੇ ਤੇ ਹਾਜ਼ਰਾ ਵੀ ਆਪਣੀ ਪੰਗੂੜੀ ਵਰਗੀ ਮੰਜੀ ਦੇ ਉੱਤੇ ਲੇਟਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ। ਹੂੰ ਹਾਂ ਦੇ ਸਿਵਾਏ ਗੱਲਬਾਤ ਵੀ ਜਿਹੜੀ ਸੀ ਉਹ ਬੰਦ ਹੋ ਗਈ ਸੀ। ਉਹ ਸਮਝਦੀ ਸੀ ਕਿ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ, ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ ਹੀ। ਮੀਆਂ ਕਮਾ ਕੇ ਜਿਹੜਾ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਦੇ ਵਿੱਚ ਆਪਣਾ ਪਿਆਰ ਦਿੰਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਜਿਹੜਾ ਕੱਟਣ ਤੋਂ ਬਚਾ ਰਹੀ ਹੈ, ਤਾਂ ਇਹ ਕਸੂਰ ਹੈ? ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਦੇ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਹਾਣੀਆਂ ਹੋਣ। ਕਿ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ। ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਨ੍ਹਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਬੀ ਮੁਜਰਮ। ਖੈਰ ਉਸ ਨੂੰ ਦੁਨੀਆਂ ਦੇ ਨਾਲ ਨਹੀਂ ਬਾਕਰਮੀਆਂ ਦੇ ਨਾਲ ਸ਼ਿਕਾਇਤ ਸੀ, ਆਪਣੇ ਘਰ ਵਾਲੇ ਦੇ ਨਾਲ ਕਿ ਉਹ ਵੀ ਉਹਦੇ ਬਾਰੇ ਉਹੀ ਸੋਚਦਾ ਜੋ ਲੋਕ ਸੋਚਦੇ ਨੇ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਦੇ ਨਾਲ ਛਾਤੀ ਦੇ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਦੇ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਦੇ ਲਈ ਸਮਾਂ ਨਹੀਂ ਮਿਲਦਾ। ਖੁਦ ਉਸਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ ਤੇ ਹੁਣ ਜਦੋਂ ਕਿ ਜ਼ਿੰਦਗੀ ਇੱਕ ਪੱਕਾ ਐਤਵਾਰ ਬਣ ਗਈ ਸੀ ਉਸਦਾ ਦਮ ਘੁੱਟਦਾ ਜਾ ਰਿਹਾ ਸੀ ਕਿ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ, ਕਿ ਉਹ ਮੀਆਂ ਦੀ ਜ਼ਿੰਦਗੀ ਦੇ ਵਿੱਚ ਹੀ ਬੇਵਾ ਹੋ ਗਈ। ਖੁਦਾ ਨੇ ਜਿਵੇਂ ਸੁਣ ਲਈ, ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ। ਤੜਪ ਕੇ ਹਾਜ਼ਰਾਂ ਨੇ ਉਹਨੂੰ ਜਿਹੜਾ ਉਹਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਦੇ ਵਿੱਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ, ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੇਲੀਆਂ ਤਾਂ ਕਦੇ ਨਹੀਂ ਸੀ ਹੁੰਦੀਆਂ ਜਿਵੇਂ ਸਦੀਆਂ ਬਾਅਦ ਉਹ ਉਹਨਾਂ ਦੇ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੈਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸਦੀਆਂ ਬਾਹਾਂ ਦੇ ਵਿੱਚ ਗੂੜੀ ਨੀਂਦ ਸੌ ਗਏ ਸਨ ਜਿਵੇਂ ਵਰਿਆਂ ਦੇ ਜਾਗ ਰਹੇ ਹੋਣ। ਹੁਣ ਇਹ ਉਸੇ ਤਰ੍ਹਾਂ ਸਵਿਆ ਕਰਨਗੇ, ਜਾਣੀ ਕਿ ਸੋਇਆ ਕਰਨਗੇ। ਕੱਲ ਤੋਂ ਆਪਣੀ ਖੱਲ ਲਾ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਦੇ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ ਹੈ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪ ਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਕਹਿੰਦੀ ਹੈ ਕਿ ਪਰ ਉਹ ਹਿੱਲੀ ਨਹੀਂ ਸੀ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਦੇ ਵਿੱਚ ਦੇਖਿਆ ਕਿ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ, ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਦੇ ਵਿੱਚ ਹੀ ਗਿਲੋਰੀ ਮੂੰਹ ਦੇ ਵਿੱਚ ਪਾਈ ਤਾਂ ਉਹਨਾਂ ਪੋਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਜਿਹੜੀ ਸੀ ਨੱਪ ਲਈ। ਸਾਰੀ ਦੇਹ ਵਿੱਚ ਕੁਤਕਤੀਆਂ ਹੋਣ ਲੱਗ ਪਈਆਂ ਤੇ ਹਜ਼ਾਰਾਂ ਦੀ ਅੱਖ ਖੁੱਲ ਗਈ। ਹਾਜ਼ਰਾ ਦੀ, ਉਹਦੀ ਘਰ ਵਾਲੀ ਜਿਹੜੀ ਸੀ, ਹਾਜ਼ਰਾ ਦੀ ਅੱਖ ਖੁੱਲ ਗਈ ਤੇ ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਉੱਠ, ਤੇਰਾ ਮੀਆਂ ਪੂਰਾ ਹੋ ਗਿਆ ਏ, ਅੰਮਾ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ। ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ, ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ। ਅਸਲ ਦੇ ਵਿੱਚ ਤਾਂ ਉਹ ਡਾਇਨ ਨਹੀਂ ਖਾ ਕੇ ਗਈ ਸੀ, ਸਮਾਜ ਖਾ ਗਿਆ, ਜਾਂ ਅੰਮਾ ਦੇ ਤਾਨੇ ਮੇਣਿਆਂ ਦੇ ਵਿੱਚ ਫਸਿਆ ਹੋਇਆ ਵਿਚਕਾਰ ਉਹ ਸਾਰਾ ਕੁਝ ਖਾ ਗਿਆ ਜੋ ਸਮਾਜ ਉਹਨੂੰ ਤਾਨੇ ਦਿੰਦਾ ਸੀ ਕਿ ਉਹਦੀ ਘਰ ਵਾਲੀ ਨੌਕਰੀ ਕਰਦੀ ਹੈ ਤੇ ਆਪ ਉਹ ਘਰੇ ਬੈਠਾ। ਪਰ ਕਿਤੇ ਨਾ ਕਿਤੇ ਉਹ ਵੀ ਉਸ ਸੋਚ ਦਾ ਹੀ ਮਾਲਕ ਸੀ। ਦੋਸਤੋ, ਇਹ ਸੀ ਕਹਾਣੀ। ਮਹਿੰਦਰ ਬੇਦੀ ਜੈਤੋ ਉਹਨਾਂ ਦੀ ਕਲਮ ਨੇ ਇਸ ਨੂੰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚੋਂ ਅਸਲ ਦੇ ਵਿੱਚ ਕਹਾਣੀ ਹੈ। ਕਹਾਣੀ ਦਾ ਨਾਮ ਬੇਕਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਉਮੀਦ ਕਰਦੇ ਹਾਂ ਬਹੁਤ ਕੁਝ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ, ਸੋਚ ਤਬਦੀਲ ਹੋਏਗੀ ਕਈਆਂ ਦੀ, ਤੇ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟ ਜਿਹੜੀ ਹੈ ਉਹ ਕਰਨੀ ਬਣਦੀ ਹੈ, ਬਦਲਣੀ ਚਾਹੀਦੀ ਹੈ। ਸਾਡੀ ਸੋਚ ਬਦਲਣੀ ਚਾਹੀਦੀ ਹੈ, ਸਮਾਜ ਨੂੰ ਬਦਲਣਾ ਚਾਹੀਦਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਊਚ ਨੀਚ ਜਾਂ ਔਰਤ ਮਰਦ ਦਾ ਪਾੜਾ ਜਿਹੜਾ ਉਹ ਘਟਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਹਾਲੇ ਕਿ ਉਹ ਮਤਲਬ ਕਿ ਮਾਸਟਰ ਸੀਗੇ ਤੇ ਫਿਰ ਵੀ ਇਸ ਤਰ੍ਹਾਂ ਦੀ ਸੋਚ, ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨੇ, ਉਸੇ ਸਮਾਜ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇਸ ਨੂੰ ਕਹਾਣੀ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1919 ਵਾਟ ਸਟੂਡੀਓ ਦਾ ਨੰਬਰ ਹੈ, ਤੇ ਆਪਣਾ ਜੇ ਕੋਈ ਇਹਦੇ ਉੱਤੇ ਬਾਤਚੀਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ। ਇਹ ਸੀ ਕਹਾਣੀ ਬੇਕਾਰ ਇਸਮਤ ਝੁਕਤਾਈ ਹੁਣਾਂ ਦੀ ਕਲਾ। ਤੇ ਲੋ ਦੋਸਤੋ, ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਆਏ ਨੇ ਉਹਨਾਂ ਦੇ ਸਵਾਗਤ ਕਰਕੇ ਫਿਰ ਆਗਿਆ ਲੈਣਾ। ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ ਸਵਾਗਤ ਹੈ। ਨਵਦੀਪ ਜੀ ਤੋਂ ਬਾਅਦ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸੁਨੇਹਾ ਪੜ੍ਹ ਦਿੱਤਾ ਸੀ ਤੇ ਪਰਮਿੰਦਰ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ, ਸੱਜਣਾਂ ਨੂੰ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਤੇ ਕਹਿੰਦੇ ਭਾਰਤ ਸਾਹਿਬ ਵਧੀਆ ਕਹਾਣੀ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਤੇ ਦੋਸਤੋ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਵਧੀਆ ਕਹਾਣੀ ਜੀ, ਤੇ ਵਾਹਿਗੁਰੂ ਲਿਖਦੇ ਨੇ ਮਾਲ ਜੀ, ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਹਾਣੀ ਕਿਹਾ। ਤੇ ਲੋ ਆਪਣੇ ਨਾਲ ਮਾਲ ਜੀ ਜੋੜੀ ਚੁੱਕੇ ਨੇ, ਉਹਨਾਂ ਦੀ ਜ਼ੁਬਾਨੀ ਹੀ ਸਾਰਾ ਕੁਝ ਆਪਾਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਭਵਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਭੈਣ ਜੀ, ਕੀ ਹਾਲ ਚਾਲ ਨੇ?
1: ਹਾਂਜੀ ਕਹਾਣੀ ਵਧੀਆ ਲੱਗੀ
0: ਜੀ।
1: ਤੁਸੀਂ ਦੇਖੋ ਭਈ, ਇਹ ਮੇਰੇ ਖਿਆਲ ਪਹਿਲਾਂ ਇੱਦਾਂ ਜ਼ਿਆਦਾ ਹੀ ਹੁੰਦਾ ਸੀਗਾ, ਕਰਦੇ ਸੀ ਸੋਚਦੇ ਸੀ ਆਪਾਂ, ਮੇਰੇ ਖਿਆਲ ਆਪਣੇ ਲੋਕ ਅਜੇ ਘੱਟ ਕਰਦੇ ਸੀ, ਪਤਾ ਨੀ ਹੈ। ਹੁਣ ਤੁਸੀਂ ਪਾਕਿਸਤਾਨੀ ਕਹਾਣੀ ਇੱਕ ਸੁਣਾਈ ਹੈ, ਇਹਦੇ ਵਿੱਚ ਉਹ ਕੁਛ ਅਸਲ ਚ ਜ਼ਿਆਦਾ ਇਸ ਕਰਕੇ ਵੀ ਕਰਦੇ ਹੋ ਸਕਦੇ ਕਿਉਂਕਿ ਉਹ ਜ਼ਿਆਦਾ ਹੀ ਪੜਦੇ।
0: ਨਹੀਂ ਭੈਣ ਜੀ, ਇੰਡੀਆ ਦੇ ਹਾਲਾਤ ਨੇ, ਮਤਲਬ ਕਿ ਬੰਬੇ ਜਾਂ ਦਿੱਲੀ ਵਰਗੇ ਸ਼ਹਿਰ ਦੀ ਕਹਾਣੀ ਹੈ ਜੀ। ਹਾਂਜੀ
1: ਹਾਂਜੀ ਹਾਂਜੀ, ਕਿਉਂਕਿ ਇੱਦਾਂ ਉਹ ਔਰਤਾਂ ਜ਼ਿਆਦਾ ਪੜਦੇ ਵਿੱਚ ਰਹੀਆਂ ਹਨਾ, ਆਪਣੇ ਲੋਕ ਫਿਰ ਵੀ ਜਾਂਦੇ ਆ, ਕੰਮ ਕਰਦੇ ਆ, ਬਾਹਰ ਪੜ੍ਹਦੀਆਂ ਲਿਖਦੀਆਂ ਆ, ਤਾਂ ਫਿਰ ਕਰਕੇ ਜਿੱਦਾਂ ਹੁਣ ਕਈ ਕੰਟਰੀਆਂ ਚ, ਮੁਸਲਿਮ ਕੰਟਰੀਆਂ ਚ ਕੁੜੀਆਂ ਨੂੰ ਬੱਚੇ ਪੜ੍ਹਦੇ ਨੀ ਹੈਗੇ, ਉਹਨਾਂ ਨੂੰ ਪੜ੍ਹਨ ਨੀ ਦਿੰਦੇ, ਇਜਾਜ਼ਤ ਨੀ ਹੈਗੀ।
0: ਬਿਲਕੁਲ,
1: ਪਰ ਜਿਹੜੇ ਹੁਣ ਉੱਠਦੇ ਆ, ਪੜ੍ਹਦੇ ਹੈਗੇ ਆ, ਕੁਛ ਤੇ ਕੁਛ ਹੁਣ ਬਦਲਾਵ ਬਹੁਤ ਆ ਗਿਆ, ਕੁੜੀਆਂ ਕੁਛ ਤੇ ਕੁਛ ਕਰਨੀਆਂ ਚਾਹੁੰਦੀਆਂ, ਵੱਡੇ ਵੱਡੇ ਅਫਸਰ ਹੈਗੀਆਂ, ਸਭ ਕੁਛ ਕਰਨਾ ਚਾਹੁੰਦੀਆਂ, ਉਹ ਸਾਹਮਣੇ ਖੜੀਆਂ ਹੋਣੀਆਂ ਵੀ ਹਾਂ ਮੈਂ ਆ ਕਰਨਾ ਤੇ ਏਦਾਂ ਕਰਨਾ।
0: ਬਿਲਕੁਲ,
1: ਤਾਂ ਮਤਲਬ ਬਦਲਾਵ ਤਾਂ ਆ ਰਿਹਾ।
0: ਦੇਖੋ ਆਪਣੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਸਾਰਿਆਂ ਦੀ ਸੋਚ ਨੀ, ਆਪਣੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਤਲਬ ਕਿ ਉਹ ਜਦੋਂ ਵਿਆਹ ਕਰਾਉਂਦੇ ਨੇ ਜਾਂ ਸ਼ਰਤ ਕਈ ਵਾਰੀ ਰੱਖਦੇ ਆ ਕਿ ਤੇਰੇ ਤੋਂ ਅਸੀਂ ਕੰਮ ਨੀ ਕਰਾਉਣਾ।
1: ਹਾਂਜੀ
0: ਹਨਾ, ਏਦਾਂ ਦੀ ਸ਼ਰਤਾਂ ਵੀ ਨਾਲ ਪਈ, ਜਦੋਂ ਤੈਨੂੰ ਉੱਥੇ ਬੁਲਾ ਲਿਆ ਤੇ ਤੂੰ ਕੰਮ ਨੀ ਕਰਨਾ, ਬਸ ਤੂੰ ਘਰ ਸਾਂਭਣਾ ਜਾਂ ਆਪਣਾ ਘਰੇ ਹੀ ਰਹਿਣਾ ਬਸ ਹਨਾ। ਪਰ ਉਹ ਕਿੰਨਾ ਕੁ ਚਿਰ, ਜਿਹੜੀ ਔਰਤ ਹੈ ਚਾਹੇ ਮਰਦ ਵੀ ਹੈ, ਚਾਰ ਦੀਵਾਰੀ ਦੇ ਵਿੱਚ ਕਿੰਨਾ ਕੁ ਚਿਰ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਜਾਵੇਗੀ, ਰੂਟੀਨ ਜਿਹੜੀ ਰੋਜ਼ ਦੀ ਹੈ, ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਲਿਆ, ਕਿਸੇ ਸਮਾਜ ਦੇ ਨਾਲ ਕੋਈ ਕੋਈ ਲੈਣਾ ਦੇਣਾ ਨੀ ਗਾ, ਕਿਤੇ ਵਿਚਰਨਾ ਨੀ ਗਾ, ਕੋਈ ਸਹੇਲੀ ਨਹੀਂ ਹੈ, ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਮਤਲਬ ਕਿ ਮੌਤ ਵੱਲ ਨੂੰ ਜਾਵੇਗਾ ਜੀ ਬੰਦਾ, ਚਾਹੇ ਉਹ ਔਰਤ ਹੈ ਤੇ ਚਾਹੇ ਉਹ ਆਪਣਾ ਕਹਿ ਲੋ ਕਿ ਮਰਦ ਹੈ ਜੀ।
1: ਹਾਂਜੀ, ਹੁਣ ਤੁਸੀਂ ਦੇਖੋ, ਜੋਬ ਕਰਦੀ ਸੀ, ਚੱਲ ਉਹਨੇ ਦੇਖਿਆ ਤੇ ਘਰ ਚ ਤੰਗੀ ਬਹੁਤ ਹੈ, ਬੜੀ ਮੁਸ਼ਕਿਲ ਆ, ਫਿਰ ਰੋਟੀ ਦੀ ਵੀ ਔਖੀ ਹੈ, ਤਾਂ ਸਭ ਕੁਛ, ਤਾਂ ਹੁਣ ਜੋਬ ਕਰ ਲਈ, ਪਹਿਲਾਂ ਤਾਂ ਜੋਬ ਕਰਨੀ ਨੀ ਸੀ ਦੇਣ ਚਾਹੁੰਦੇ, ਜੇ ਉਹਨੇ ਸੋਚਿਆ ਤਾਂ ਚੱਲ ਜੋਬ ਕਰਨ ਵੀ ਲੱਭੇ, ਚੱਲ ਹੁਣ ਜੇ ਉਹਦਾ ਘਰ ਵਾਲਾ ਵੀ ਚੱਲ ਹੋ ਗਿਆ ਵੀ ਚੱਲ ਇਹਨੂੰ ਜੋਬ ਮਿਲਦੀ ਹੈ ਤਾਂ ਕਰ ਲਵੇ, ਪਰ ਤੁਸੀਂ ਦੇਖੋ ਲੋਕ ਹੀ ਬੜੇ ਤਾਨੇ ਦੇਈ ਜਾਊਗੇ, ਕਾਹਤੇ ਕਰਨ ਲੱਗੀ ਲੈ, ਤਾਂ ਕਮਾਊ ਨੀ ਹੈ, ਤਾਂ ਕੰਮ ਕਰਨ ਜੋਗਾ ਨੀ ਹੈ, ਆਪਣੀ ਘਰ ਵਾਲੀ ਨੂੰ ਖੜਾ ਨੀ ਸਕਦੇ, ਆਪਣੀ ਮਾਂ ਨੂੰ ਨੀ ਖੜਾ ਸਕਦਾ, ਆਪਣੇ ਨਿਆਣੇ ਨੂੰ ਬਾਕੀ ਲੋਕ ਏਦਾਂ ਕਰਦੇ ਆ, ਘੱਟ ਵੱਧ ਕਹਿੰਦੇ ਆ ਮਾਸਟਰੀਆਂ ਬਾਰੇ ਜਾਂ ਕੁਛ ਵੀ ਆ, ਤੇ ਦੇਖੋ ਕਿੱਦਾਂ ਕਹਿ ਰਹੇ, ਹੁਣ ਤੁਸੀਂ ਕਈ ਗਾਲਾਂ ਵਿੱਚੇ ਰੱਖ ਲਈਆਂ ਹੋਣੀਆਂ
0: ਚੇਤਾ, ਬਿਲਕੁਲ ਮੈਂ ਯੂਜ਼ ਵੀ ਨਹੀਂ ਕਰ ਸਕਦੇ, ਚਲੋ ਇੱਕ ਮਰਿਆਦਾ ਰੱਖਣ ਦੀ ਕੋਸ਼ਿਸ਼ ਥੋੜਾ ਬਹੁਤ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜਸਲੇ ਹੁਣ ਉਹ ਦੇਖੋ ਉਹ ਤਾਂ ਸੁਪਨਾ ਲੈ ਰਹੀ, ਉਹਦੇ ਬਾਰੇ ਸੁਪਨੇ ਵਿੱਚ ਕੀਤੀ, ਉਹਦੇ ਦਿਮਾਗ ਵਿੱਚ ਕਿੰਨੀ ਸੋਹਣੀ ਉਹ ਕਰ ਰਹੀ ਹੈ ਹਨਾ,
0: ਆਪਣੇ ਪੁੱਤ ਦਾ ਵੀ ਸੋਚਦੀ ਹੈ, ਅੰਮਾ ਦਾ ਵੀ ਸੋਚਦੀ ਹੈ ਤੇ ਘਰ ਵਾਲੇ ਦਾ ਵੀ ਸੋਚਦੀ ਹੈ ਜੀ।
1: ਹਾਂਜੀ, ਮੈਂ ਤਾਂ ਉਹਨੂੰ ਸੁਪਨੇ ਨੂੰ ਰਿਐਲਿਟੀ ਜਿਹੀ ਸਮਝ ਰਹੀ, ਪਰ ਉਸੇ ਵੇਲੇ ਤੁਸੀਂ ਜਿਹਲੇ ਉਹ ਉੱਥੇ ਆ ਗਿਆ ਇਸ ਜਗ੍ਹਾ ਤੇ ਪਹੁੰਚ ਕੇ, ਤੇ ਉਹਨੂੰ ਆ ਕੇ ਜਗਾਇਆ ਤੇ ਉੱਠ ਤੂੰ ਸੁੱਤੀ ਪਈ ਆ ਹਨਾ, ਤੇ ਤੂੰ ਆਪਣੇ ਘਰ ਵਾਲੇ ਨੂੰ ਲੈ ਲਿਆ, ਘਰ ਵਾਲੇ ਨੂੰ ਕੌਣ ਲਿਆ, ਤੁਸੀਂ ਦੇਖੋ ਉਹਦੇ ਤਾਂ ਦਿਲ ਚ ਕਿਹੋ ਜਿਹੇ ਜਜ਼ਬਾਤ ਸੀ, ਉਹ ਆਪਣੇ ਘਰ ਵਾਲੇ ਨੂੰ ਸੁਪਨੇ ਵਿੱਚ ਪਿਆਰ ਕਰ ਰਹੀ ਸੀ, ਸਭ ਕੁਛ ਕਰ ਰਹੀ ਸੀ, ਕਿੱਦਾਂ ਉਹਦੇ ਬਾਰੇ ਸੋਚਦੀ ਪਈ, ਕਿੱਦਾਂ ਕਮਜ਼ੋਰ ਹੋ ਗਿਆ, ਕਿੱਦਾਂ ਹੋ ਗਿਆ, ਫੇਰ ਸੋਚਦੀ
0: ਚੀਜ਼ਾਂ
1: ਲੈ ਕੇ ਜਾਣੀ ਆ ਕਰਦੀਆਂ ਹਨਾ, ਉਹ ਤਾਂ ਸਾਰਾ ਕੁਛ ਸੋਚ ਰਹੀ ਆ, ਪਰ ਫਿਰ ਵੀ ਉਹ ਤੇ ਜਿੱਦਾਂ ਆਮ ਤੌਰ ਤੇ ਅਜੇ ਤੱਕ ਵੀ ਕਈ ਘਰਾਂ ਵਿੱਚ ਭਵਿੰਦਰ ਜੀ ਏਦਾਂ ਹੁੰਦੀ ਹੈ, ਜੇ ਘਰ ਵਿੱਚ ਨਾ ਕੋਈ ਕੁਛ ਆਦਮੀ ਨੂੰ ਹੋ ਜਾਂਦਾ ਤਾਂ ਉਹ ਇਲਜ਼ਾਮ ਜਿਹੜਾ ਸਾਰਾ ਤੀਵੀਂ ਤੇ ਲਾ ਦਿੰਦੇ ਤੇ ਇਹ ਮਾੜੀ ਤੀਵੀਂ ਆਈ ਹੈ, ਮਾੜੀ ਕਿਸਮਤ ਵਾਲੀ ਆਈ ਹੈ, ਮੇਰਾ ਪੁੱਤ ਲੈ ਲਿਆ ਜਾਂ ਫਲਾਨਾ ਸਾਡਾ ਆ ਹੋ ਗਿਆ ਤਾਂ ਹੋ ਗਿਆ,
0: ਬਿਲਕੁਲ,
1: ਪਰ ਜੋ ਹੋਣਾ ਹੁੰਦਾ ਉਹ ਤਾਂ ਹੋਣਾ ਹੁੰਦਾ, ਜਾਣੀ ਕਿ ਐਵੇਂ ਇੱਕ ਦੂਜੇ ਨੂੰ ਜਿਹੜੇ ਆਪਾਂ ਇਲਜ਼ਾਮ ਦਿੰਨੇ ਆ ਉਹ ਗਲਤ ਅਜਿਹੀਆਂ ਗੱਲਾਂ ਆ, ਤੇ ਕਿਸੇ ਦੇ ਆਉਣ ਦੇ ਨਾਲ ਤਾਂ ਇਹ ਹੁੰਦਾ ਨੀ, ਪਰ ਇਹਦਾ ਮਤਲਬ ਕਿ ਉਸ ਇਹ ਰੱਬ ਦਾ ਹੀ ਪਲਾਨ ਹੋਊਗਾ ਵੀ ਕਿਸੇ ਦੇ ਆਏ ਤੇ ਉਸ ਵੇਲੇ ਹੋਣਾ, ਜਿਹੜਾ ਕੀ ਆ ਉਹ ਵਾਹਿਗੁਰੂ ਨੇ ਆਪਣੇ ਸਿਰ ਤੇ ਇਲਜ਼ਾਮ ਲੜਨਾ ਨੀ।
0: ਬਰਕਰਾਰ ਰੱਖਣਾ ਉਹਦੇ ਉੱਤੇ ਮਿਹਨਤ ਦੁੱਗਣੀ ਕਰਨੀ ਪੈਂਦੀ ਹੈ। ਇਹ ਨੀ ਕਿ ਤੁਸੀਂ ਚਲੋ ਇਹ ਪਹਿਲਾਂ ਜੋਬ ਕਰਦੇ ਸੀਗੇ ਸਕੂਲ ਦੇ ਵਿੱਚ ਤਾਂ ਮਤਲਬ ਕਿ ਪੱਕੀ ਨੌਕਰੀ, 9 ਸਾਲ ਤੱਕ ਪੱਕੇ ਨੀ ਹੋਏ, ਮਤਲਬ ਕਿ ਉਧਰ ਕੋਈ ਦਿੱਤਾ ਨੀ, ਚਲੋ ਹਉ ਪਰੇ ਕਰ ਦਿੱਤਾ ਹੋ ਜਾਂਗੇ ਪੱਕੇ। ਜਦੋਂ ਕੋਈ ਬਦਲੀ ਹੁੰਦੀ ਸੀ ਜਾਂ ਕੁਝ ਮਤਲਬ ਕਿ ਨੌਕਰੀ ਤੋਂ ਨੋਟਿਸ ਆ ਜਾਂਦਾ ਸੀ ਤਾਂ ਉਹ ਫਿਰ ਸਿਫਾਰਸ਼ਾਂ ਸਪੂਰਸ਼ਾਂ ਪਵਾ ਕੇ ਕਿਤੇ ਨਾ ਕਿਤੇ ਮਤਲਬ ਕਿ ਲੱਗ ਜਾਂਦੇ ਸੀ ਫਿਰ ਤਾਂ ਉਹ ਜੇ ਉਹਦੇ ਵਿੱਚ ਹੁਣ ਅੱਜ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਚਲੋ ਜਾਂ ਇੰਡੀਆ ਦੇ ਵਿੱਚ ਵੀ ਹੈ, ਉੱਥੇ ਵੀ ਦੇਖੋ ਕੰਮਾਂ ਦੇ ਉੱਤੇ ਦੇਖ ਲੋ ਨਾ, ਜਿਹੜੇ ਤੁਹਾਡੇ ਕੁਲੀਕ ਵੀ ਨੇ ਚਲੋ ਉਹ ਸਾਰੇ ਮਿੱਤਰ ਵੀ ਨੇ ਸਾਰਾ ਕੁਝ ਹੈ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਜ਼ਰੂਰ ਹੁੰਦਾ ਕਿ ਮੈਂ ਇਸ ਜੋਬ ਦੇ ਉੱਤੇ ਮਤਲਬ ਕਿ ਲੰਬੀ ਦੌੜ ਦਾ ਘੋੜਾ ਬਣਨਾ, ਸਰਵਾਈਵ ਕਰਨਾ। ਸਰਵਾਈਵਰ ਦੀ ਦੌੜ ਜਿਹੜੀ ਹੈ ਨਾ ਉੱਥੇ ਵੀ ਜਿਹੜਾ ਜੋਬ ਦੇ ਉੱਤੇ ਵੀ ਰਹਿੰਦੀ ਹੈ ਭਈ ਮੈਂ ਇੱਥੇ ਕਿਤੇ ਮੇਰੀ ਛੁੱਟੀ ਨਾ ਹੋ ਜਾਵੇ ਜਿੱਦਾਂ ਵੀ ਆ, ਉਹਨੂੰ ਸਰਵਾਈਵ ਕਰਨਾ ਬਹੁਤ ਅੱਗੇ ਹੋਰ ਵੀ ਕਾਜ ਆ ਜੀ, ਪਰ ਉਹ ਕੁਝ ਲੋਕ ਕਰਦੇ ਨੀ, ਬੇਫਿਕਰੇ ਹੋ ਜਾਂਦੇ ਆ।
1: ਹਾਂਜੀ ਉਹ ਤਾਂ ਉਧਰ ਵੀ ਚੱਲਦਾ ਤਾਂ ਇਧਰ ਵੀ ਚੱਲਦਾ
0: ਚੱਲਦਾ,
1: ਤੁਸੀਂ ਦੇਖੋ। ਮੈਂ ਕਹਿੰਦਾ ਉਧਰ ਤਾਂ ਜੇ ਕੁਛ ਲੰਬੀ ਦੇਰ ਤਾਈਂ ਜੋਬਾਂ ਚੱਲਦੀਆਂ ਆ ਭਵਿੰਦਰ ਜੀ, ਇੱਥੇ ਤਾਂ ਮਤਲਬ ਤੁਹਾਨੂੰ ਪਤਾ ਨੀ ਪਿਆ ਅੱਜ ਤੁਸੀਂ ਕੰਮ ਤੇ ਗਏ ਆ, ਮੋਹਰੇ ਕਿੱਦਾਂ ਹੋਣੀ, ਤੁਸੀਂ ਅੱਜ ਜੋਬ ਤੇ ਰਹਿ ਜਾਣਾ ਤੇ ਕਿੱਦਾਂ। ਕਈ ਵਾਰ ਉੱਥੇ ਇਹ ਨੀ ਪਤਾ ਹੁੰਦਾ ਅਗਲਿਆਂ ਦਾ ਮੋਹਰੇ ਕੀ ਹਿਸਾਬ ਕਿਤਾਬ ਹੁੰਦਾ, ਕਿਸ ਤਰੀਕੇ ਨਾਲ ਤੁਹਾਨੂੰ ਉਹਨੇ ਕੱਢ ਵੀ ਦੇਣਾ ਹੁੰਦਾ। ਕਈ ਵਾਰ ਤਾਂ ਸਮਝੋ ਸਮਝੋ 2 ਸੈਕਿੰਡ ਚ ਗਲਤੀ ਕਿਸ ਤੋਂ ਹੋ ਗਈ, ਤਾਂ ਕਰਕੇ ਉਹਨਾਂ ਨੂੰ ਬਹਾਨਾ ਹੁੰਦਾ। ਭਾਈ ਕਈ ਵਾਰੀ ਉਹਨੇ ਬਹਾਨਾ ਆਪਣੇ ਆਪ ਬਣਾਇਆ ਹੁੰਦਾ ਕਿ ਇਹਨੂੰ ਇਸ ਜਾਲ ਵਿਚ ਫਸਾਣਾ ਤਾਂ ਇਸ ਤਰੀਕੇ ਨਾਲ ਇਹਨੂੰ ਕੱਢਣਾ ਆ। ਕਈ ਕਹਾਣੀਆਂ ਏਦਾਂ ਸੁਣੀ ਦੀਆਂ ਫਿਰ ਫਲਾਨੇ ਨਾਲ ਏਦਾਂ ਹੋਇਆ, ਕੁਛ ਗੱਲ ਨੀ ਕਰਨਾ ਬਾਸਤਾ ਉਹਨੇ ਮਾਹੌਲ ਹੀ ਏਦਾਂ ਦਾ। ਇੱਧਰ ਲੋਕ ਆਪਾਂ ਜੀ ਕਹਿੰਦੇ ਇਹਨਾਂ ਵਿੱਚ ਹੈ ਨਹੀਂ ਚੀਜ਼, ਇਹਨਾਂ ਵਿੱਚ ਵੀ ਹੈਗੀ ਨੇ, ਮਾਹੌਲ ਹੀ ਏਦਾਂ ਦਾ ਪੈਦਾ ਕਰ ਦੇਣਾ। ਤੇ ਸਮਝੋ 10 ਜਾਣੇ ਬੈਠੇ ਉਹ ਸਮਝੋ ਕਲਾਸ ਚ ਗਿਆ, ਕਲਾਸਰੂਮ ਚ ਗਿਆ ਜਾਂ ਆਪਣੇ ਕੰਮ ਤੇ ਗਿਆ, ਉਹਨੇ ਇੱਕ ਅੱਧੀ ਚੀਜ਼ ਏਦਾਂ ਜਾਣ ਕੇ ਏਦਾਂ ਰੱਖਣੀ ਆ ਵੀ ਜਿਹੜੀ ਮਾੜੇ ਜੇ ਕੋਲੋਂ ਲੰਘੇ ਤਾਂ ਡਿੱਗ ਜਾਓ, ਤਾਂ ਫੇਰ ਉਹ ਜਾਣ ਕੇ ਇਲਜ਼ਾਮ ਉਹਤੇ ਲਾ ਦੇਣਾ, ਫਿਰ ਤੈਂ ਤੋੜੀ ਦਿੱਤੀ, ਤੈਂ ਸਾਰਾ ਨੁਕਸਾਨ ਕੀਤਾ
0: ਜੀ।
1: ਤੇ ਜੋਬਾਂ ਤਾਂ ਕਿਤੇ ਵੀ ਨੀ, ਕੋਈ ਚਾਹੇ ਸਰਕਾਰੀ ਜੋਬਾਂ ਲੈ ਲਓ, ਕਿਸੇ ਚਾਹੇ ਹਸਪਤਾਲਾਂ ਦੀਆਂ ਲੈ ਲਓ, ਕਿਸੇ ਪਾਸੇ ਲੈ ਲਓ। ਭੁਪਿੰਦਰ ਜੀ ਇਹ ਨੀ ਪਤਾ ਹੁੰਦਾ ਪਏ ਕਿੱਦਾਂ ਪਏ ਹੁਣ ਜਿਹੜੇ ਜੋਬ ਕਰਦੇ ਜਿਹਨਾਂ ਦਾ ਗੁਜ਼ਾਰਾ ਹੀ ਜੋਬ ਤੇ ਆ, ਹੈ ਬੜੀ ਮੁਸ਼ਕਿਲ ਆ ਜੇ ਕਿਸੇ ਬੰਦੇ ਨੂੰ ਨਾ ਸਮਝੋ ਮਹੀਨਾ ਤੋਂ ਮਹੀਨੇ ਬੈਠਣਾ ਪੈ ਜਾਵੇ।
0: ਬਿਲਕੁਲ
1: ਬਹੁਤ ਔਖੀ ਆ ਹੁਣ, ਚੱਲ ਅਸੀਂ
0: ਬਿਲਕੁਲ
1: ਫਿਰ ਹੁਣ ਤੁਸੀਂ ਦੇਖੋ ਜਿਹੜੇ ਜੋਬਾਂ ਵੀ ਕਰਦੇ ਜੋਬਾਂ ਕਰਕੇ ਵੀ ਭੁਪਿੰਦਰ ਜੀ ਪੈਸੇ ਜਿਹੜੇ ਆ ਉਹਨੇ ਪੈਸੇ ਜਿਹੜੇ ਮਿਲਦੇ ਆ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ। ਮੈਨੂੰ ਨੀ ਪਤਾ ਵੀ ਤੁਹਾਡੇ ਵੀ ਗਰੋਸਰੀ ਕਿੱਦਾਂ
0: ਮਹਿੰਗੀ ਹੋ ਜਾਂਦੀ, ਬਹੁਤ ਮਹਿੰਗੀ ਆ ਜੀ। ਸਾਡੇ ਤਾਂ ਉਦਾਂ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੇ ਮੁਲਕਾਂ ਦੇ ਵਿੱਚ ਤਕਰੀਬਨ ਆ ਜਾਂਦੇ ਜੀ, ਪਹਿਲਾਂ ਹੀ ਬਹੁਤ ਮਹਿੰਗਾਈ ਆ ਜੀ ਇੱਥੇ ਤਾਂ। ਬਿਲਕੁਲ
1: ਹੁਣ ਜੇ ਕੋਈ ਮੈਨੂੰ ਸੁਣਦਾ ਹੋ ਤੁਹਾਨੂੰ ਸੁਣਦਾ ਹੋ ਕਹਿੰਦੇ ਹੁਣ ਕਮਾਲ ਦੀ ਗੱਲ ਹੈ, ਬਾਹਰ ਬੈਠੇ ਵੀ ਕਹਿੰਦੇ
0: ਬਿਲਕੁਲ ਨਹੀਂ, ਉਹ ਡਾਲਰ ਚ ਆਏ ਨੇ ਯੂਰੋ ਚ ਆਏ ਨੇ, ਜੇ ਉਹ ਤਨਖਾਹ ਉਹਨਾਂ ਚ ਆਉਂਦੀ ਹੈ ਭੈਣ ਜੀ ਤਾਂ ਚੱਲਣੇ ਵੀ ਤਾਂ ਇੱਥੇ ਉਹ ਯੂਰੋ ਡਾਲਰ ਚ ਹੀ ਨੇ ਨਾ, ਰੁਪਈਆ ਚ ਨੀ ਨਾ ਚੱਲਣ, ਕਨਵਰਟ ਤਾਂ ਉਹ ਇੰਡੀਆ ਜਾ ਕੇ ਹੁੰਦੇ ਆ। ਬਿਲਕੁਲ
1: ਹਾਂਜੀ ਤੁਹਾਨੂੰ ਮੈਂ ਦੱਸਦੀ ਆ ਹੁਣ ਇੱਥੇ ਹੁਣ ਗੈਸ ਗੂਸ ਦੇਖੋ ਕਿੰਨੀ ਆ, ਜਦ ਇਹਨਾਂ ਦਾ ਰੌਲਾ ਚੱਲਦਾ ਕਿੰਨੀ ਗੈਸ ਮਹਿੰਗੀ ਹੋਈ। ਅੱਛਾ ਜਿੰਨੀ ਸਾਡੇ ਗੈਸ ਆ ਨਾ ਜੋ ਪ੍ਰਾਈਸ ਹੈਗਾ ਹਨਾ
0: ਜੀ,
1: ਆ ਡਬਲ ਪ੍ਰਾਈਸ ਇਕਵਾਲਨ ਦੇ ਉੱਥੇ ਕੈਲੀਫੋਰਨੀਆ ਚ
0: ਜੀ।
1: ਤੁਸੀਂ ਦੇਖੋ ਜੇ ਸਮਝੋ ਇੱਥੇ 250 ਆ ਚਾਹੇ 275 ਆ ਤਾਂ ਉਹਨਾਂ ਦੇ ਤੁਸੀਂ ਦੇਖੋ $5 ਹੋ ਗਿਆ ਜਾਂ $5 ਹੋ ਗਿਆ ਤਾਂ ਦੇਖੋ ਕਿੰਨੀ ਮਹਿੰਗੀ ਗਈ,
0: €2.5 ਨੂੰ ਲੀਟਰ ਹੋਇਆ ਜੀ।
1: ਹਾਂਜੀ ਹਾਂਜੀ
0: ਹਾਂਜੀ
1: ਤੇ ਬਹੁਤ ਮਹਿੰਗੀ ਹੈਗੀ। ਜਾਣੀ ਕਿ ਜੇ ਹੁਣ ਅਸੀਂ ਇੱਥੋਂ ਇੰਡੀਆ ਜਾਂਦੇ ਆ ਉਹ ਕਨਵਰਟ ਹੋ ਕੇ ਪੈਸੇ ਜਰਾ ਜਾਂਦੇ ਬਣ ਜਾਂਦੇ ਤਾਂ ਚੱਲ ਸਾਨੂੰ ਲੱਗਦਾ ਪੇ ਸੌਖੇ ਆ ਤਾਂ ਠੀਕ ਆ, ਪਰ ਉੱਥੇ ਸੌਖੇ ਤਾਂ ਹੀ ਲੱਗਦੇ। ਭੁਪਿੰਦਰ ਜੀ ਪਹਿਲਾਂ ਟਿਕਟਾਂ ਵੀ ਤਾਂ $2,500 ਦੀਆਂ ਲੱਗ ਜਾਈ।
0: ਬਿਲਕੁਲ ਜੀ ਬਿਲਕੁਲ,
1: ਜੇ ਕਾਊਂਟ ਕੀਤਾ ਜਾਵੇ ਇੰਨੇ ਪੈਸੇ ਖਰਚ ਕੇ ਵੀ ਜਾਈਦੇ ਆ, ਫਿਰ ਉੱਥੇ ਰਹਿਣਾ ਉਹ ਖਰਚੇ ਤੁਸੀਂ ਦੇਖੋ, ਸਮੇਂ ਇੱਥੇ ਘਰ ਆ ਹੁਣ ਸਾਰੇ ਪਰਿਵਾਰ ਚ ਖਰਚਾ ਹੁੰਦਾ ਹਨਾ,
0: ਬਿਲਕੁਲ
1: ਸਮੇਂ ਤੁਸੀਂ ਉੱਥੇ ਜਿਸਲੇ ਕੱਲਿਆਂ ਨੇ ਆਪਾਂ 2 ਜਣਿਆਂ ਨੇ ਜਾਣਾ, ਹਰ ਚੀਜ਼ ਸੁਣ ਚਾਹੀਦੀ, ਹਰ ਚੀਜ਼ ਅਰੇਂਜਮੈਂਟ ਕਰਨਾ ਤਾਂ ਉਹ ਖਰਚੇ ਫਾਲਤੂ ਹੀ ਆ, ਉੱਥੇ ਲੱਗਦੇ ਸਸਤਾ।
0: ਬਿਲਕੁਲ ਜੀ
1: ਤਾਂ ਕਹਾਣੀ ਬਹੁਤ ਵਧੀਆ ਸੀ, ਮਤਲਬ ਬਦਲਣ ਦੀ ਲੋੜ ਹੈਗੀ ਆ, ਕੋਈ ਵੀ ਇੱਕ ਦੂਜੇ ਨੂੰ ਸਾਨੂੰ ਦੇਖਣਾ ਚਾਹੀਦਾ ਹੈ, ਚਾਹੇ ਤੀਵੀਂ ਕੰਮ ਕਰਦੀ ਜਾਂ ਆਦਮੀ ਕੰਮ ਕਰਦੇ, ਬਾਕੀ ਠੀਕ ਆ, ਕਿਤੇ ਕਿਤੇ ਕੋਈ ਖਰਾਬੀ ਹੁੰਦੀ ਵੀ ਆ, ਪਰ ਸਾਰੇ ਖਰਾਬੀਆਂ ਨੀ ਹੁੰਦੀਆਂ, ਸਾਰੇ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ, ਔਰ ਜਿਹੜਾ ਕੰਮ ਕਰਦਾ ਓਹਦੇ ਤੇ ਸਟ੍ਰੈਸ ਕਿੰਨਾ ਹੁੰਦਾ, ਜਿਸਲੇ ਜੋਬ ਤੇ ਹੁੰਦਾ ਨਾ, ਚਾਹੇ ਉਹ ਟੀਚਰ ਆ, ਇਹ ਨੀ ਹੈ ਵੀ ਮਾਸਟਰੀਆਂ ਦਾ ਕੰਮ ਸੌਖਾ ਹੁੰਦਾ ਪੜ੍ਹਾਉਣਾ, ਭੁਪਿੰਦਰ ਜੀ ਬਹੁਤ ਔਖਾ ਹੁੰਦਾ ਉੱਥੇ ਨਾਲੋਂ ਵੀ, ਮੇਰੇ ਖਿਆਲ ਇੱਥੇ ਹੋਰ ਵੀ ਬਹੁਤ ਜ਼ਬਰਦਸਤ ਹੈਗਾ
0: ਜੀ। ਇੱਥੇ ਦੇਖੋ ਹੁਣ 2 ਮਹੀਨੇ ਸਾਡੇ, ਹੁਣ ਕੱਲ ਦੀ ਆਖਰੀ ਡੇ ਹੈ ਸੈਟਰਡੇ ਤਾਈ, ਮਤਲਬ ਕਿ ਚਲੋ 1 ਘੰਟਾ ਬੱਚਿਆਂ ਨੇ ਫਿਰ ਜਾਣਾ ਹੁੰਦਾ ਸਰਟੀਫਿਕੇਟ ਵਗੈਰਾ ਲੈਣ ਦੇ ਲਈ, ਤਾਂ ਇਸ ਵੀਕਐਂਡ ਦੇ ਉੱਤੇ ਮਤਲਬ ਕਿ ਸਮਾਪਤ ਹੋ ਜਾਣਾ ਜੀ ਸਕੂਲ, ਮੁੜ ਕੇ 12 ਤਰੀਕ ਨੂੰ, ਹਾਂਜੀ 12-14 ਨੂੰ, 12 ਨੂੰ ਲੱਗਣਾ ਜੀ ਅਗਸਤ ਦੇ, ਤੇ ਉਹ 2 ਮਹੀਨੇ ਜਿਹੜੀ ਹੈ, 2 ਮਹੀਨੇ ਤਕਰੀਬਨ 2.5 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ, ਤੇ 2 ਮਹੀਨੇ ਘੱਟੋ ਘੱਟ ਨੀ, ਤੇ ਟੀਚਰ ਜਿਹੜੇ ਨੇ ਉਹਨਾਂ ਨੇ ਮਤਲਬ ਕਿ ਕੋਈ ਸਕੂਲ ਦੇ ਨਾਲ ਲੈਣਾ ਦੇਣਾ ਨੀ ਹੁੰਦਾ, ਉਹਨਾਂ ਦੇ 2 ਮਹੀਨੇ ਮਤਲਬ ਕਿ ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਅਗਲੇ ਸਾਲ ਦੇ ਲਈ।
1: ਬਿਲਕੁਲ ਬਿਲਕੁਲ ਬਿਲਕੁਲ, ਫਿਰ ਤੁਹਾਨੂੰ ਮੈਂ ਦੱਸਦੀ ਹਾਂ, ਫਿਰ ਜਿਸਲੇ ਹੁਣ ਅਸੀਂ ਉਸ ਸਕੂਲ ਛੋੜਦਾ ਸੀ, ਜਿਹੜੇ ਸਾਡੇ ਐਡਮਿਨਿਸਟ੍ਰੇਟਰ ਆ, ਉਹਨੇ ਵੀ ਤਾਂ ਇਹੀ ਦੇਣਾ ਹੁੰਦਾ ਸੀ, ਸਾਰਿਆਂ ਤੋਂ ਬੜਾ ਡਾਇਰੈਕਟਰ ਨੇ ਸਾਰਾ ਕੁਛ ਇਹੀ ਸਮਝਾਉਣਾ ਹੁੰਦਾ ਸੀ ਵੀ ਜਿਸਲੇ ਬੱਚੇ ਹੁਣ ਇਹ ਤੋਂ ਬਾਅਦ ਆਉਣੇ ਨਾ ਸਕੂਲ, ਜਾਣ ਕੇ 2-4 ਦਿਨ ਸਾਨੂੰ ਟੀਚਰਾਂ ਨੂੰ ਪਹਿਲਾਂ ਜਾਣਾ ਪੈਂਦਾ
0: ਹੁੰਦਾ ਸੀ, ਕਹਿਣਾ
1: ਤੁਹਾਡਾ ਫਸਟ
0: ਇੰਪ੍ਰੈਸ਼ਨ ਹੈ ਨਾ,
1: ਹਾਂਜੀ ਉਹਨੇ ਕਹਿਣਾ ਵੀ ਜਿਹੜਾ ਫਸਟ ਇੰਪ੍ਰੈਸ਼ਨ ਆ ਉਹੀ ਲਾਸਟ ਤੱਕ ਰਹਿਣਾ, ਜਿਹੜਾ ਇੰਪ੍ਰੈਸ਼ਨ ਤੁਹਾਡਾ ਨਾ ਬੱਚਿਆਂ ਦੀ ਕਲਾਸ ਜਿਸਲੇ ਸ਼ੁਰੂ ਹੋਣੀ ਆ, ਜਿੱਦਾਂ ਦਾ ਪੈ ਗਿਆ ਨਾ ਉਦਾਂ ਦਾ ਹੀ ਤੁਹਾਡਾ ਪੈ ਰਹਿਣਾ, ਜੇ ਹੁਣ ਸਮਝੋ 2-4 ਬੱਚੇ ਤੁਹਾਡੇ ਤੇ ਭਾਰੂ ਪੈ ਗਏ, ਤੁਹਾਨੂੰ ਸਾਰਾ ਸਾਲ ਫਿਰ ਮੁਸ਼ਕਲ ਹੋਣੀ ਤੇ ਉਹ ਕਲਾਸ
0: ਸੰਭਾਲਣੀ, ਨਾਲੇ ਭੈਣ ਇੱਥੇ ਤਾਂ ਹੋਰ ਵੀ ਔਖਾ ਨਾ, ਉੱਥੇ ਚਲੋ ਮਾੜਾ ਮੋਟਾ ਦਬਕਾ ਦੁਬਕਾ ਮਾਰਦੇ, ਇੱਥੇ ਤਾਂ ਉਂਗਲ ਕਰਕੇ ਤੁਸੀਂ ਬੱਚੇ ਨਾਲ ਗੱਲ ਨੀ ਕਰ ਸਕਦੇ, ਦਬਕੇ ਤੇ
1: ਮੇਰੇ ਖਿਆਲ ਤਾਂ ਭੁਪਿੰਦਰ ਜੀ ਗੱਲ ਤਾਂ ਠੀਕ ਹੈ, ਕੁੱਟਣਾ ਮਾਰਨਾ ਨਹੀਂ ਚਾਹੀਦਾ, ਮੈਂ ਵੀ ਸੋਚਦੀ ਅਸੀਂ ਵੀ ਮਾਰਦੇ ਹੁੰਦੇ ਸੀ, ਅਸੀਂ ਆਪ ਵੀ ਖਾਧੀਆਂ, ਅਸੀਂ ਮਾਰੀਆਂ ਵੀ ਆ, ਪਰ ਮਤਲਬ ਮੈਂ ਸੋਚਦੀ ਹਾਂ ਕਾਹਤੇ ਮਾਰੀਆਂ, ਪਰ ਉਹ ਤਾਂ ਟਾਈਮ ਨਿਕਲ ਗਿਆ ਹਨਾ, ਹੁਣ ਹੱਥ ਨੀ ਆ
0: ਸਕਦਾ,
1: ਪਰ ਮਤਲਬ ਜੇ ਬੱਚਿਆਂ ਨੂੰ ਬਿਲਕੁਲ ਨੀ ਨਾ, ਚਾਹੇ ਪੇਰੈਂਟਸ ਆ ਚਾਹੇ ਸਕੂਲ ਆ, ਜੇ ਬੱਚਿਆਂ ਨੂੰ ਥੋੜਾ ਬਹੁਤ ਝਟਕਾ ਨਹੀਂ ਪੈਂਦਾ ਚਾਹੇ ਘਰੋਂ ਚਾਹੇ ਉੱਥੋਂ, ਬੱਚੇ ਟੋਟਲੀ ਡਿਫਰੈਂਟ ਹੋ ਜਾਂਦੇ,
0: ਬਿਲਕੁਲ ਜੀ ਬਿਲਕੁਲ ਸਹਿਮਤ ਆ ਜੀ, ਉਹ ਦੇਖਦੇ ਆ ਰੋਜ਼ਾਨਾ ਦੇਖਦੇ ਆ ਜੀ ਬੱਚਿਆਂ ਦੇ ਵਿੱਚ ਇਹ ਚੀਜ਼ ਹੈਗੀ ਆ ਜੀ, ਬਿਲਕੁਲ
1: ਹਾਂਜੀ,
0: ਪਰ ਕਰ ਨਹੀਂ ਸਕਦੇ ਭੈਣ ਜੀ, ਉਹ ਹੱਥ ਬੰਨੇ ਇਦਾਂ ਦੇ ਨਾ ਗੌਰਮੈਂਟਾਂ ਨੇ ਇੱਥੇ ਵੀ ਹੁਣ, ਤੇ ਚਾਹੇ ਮਾੜਾ ਮੋਟਾ ਵੀ ਟੋਕ ਨਹੀਂ ਸਕਦੇ, ਮੈਂਟਲ ਆਉਂਦੇ ਨੇ ਬੱਚੇ ਸ਼ਿਕਾਇਤ ਕਰਨ ਨੂੰ,
1: ਹਾਂਜੀ ਉਹ ਪਤਾ ਖਤੇ ਕਿਉਂਕਿ ਉਹਨਾਂ ਨੂੰ ਆਪਣੇ ਰਾਈਟ ਦਾ ਹੀ ਪਤਾ,
0: ਬਿਲਕੁਲ ਆ ਜੀ ਬਿਲਕੁਲ,
1: ਰੌਲਾ ਇਹ ਆ ਉਹਨਾਂ ਨੂੰ, ਬੱਚਿਆਂ ਨੂੰ ਇਹ ਪਤਾ ਵੀ ਸਾਨੂੰ ਨਹੀਂ ਕਹਿ ਸਕਦੇ
0: ਜੀ,
1: ਤੁਸੀਂ ਦੇਖੋ ਉੱਥੇ ਕਿੰਨੇ ਕਿੰਨੇ ਬੱਚਿਆਂ ਨੂੰ ਚਾਹੇ ਕੁੜੀਆਂ ਚਾਹੇ ਮੁੰਡਿਆਂ ਨੂੰ ਪੇਰੈਂਟਸ ਥੱਪੜ ਲਾ ਦਿੰਦੇ ਸੀ
0: ਹਨਾ,
1: ਫਿਰ ਤੁਸੀਂ ਦੇਖੋ ਘਰ ਵਿੱਚ ਵੀ ਭਰਾ ਭਰਾ ਨੂੰ ਵੀ ਜੇ ਕੋਈ ਕੰਮ ਛੋਟਾ ਭਰਾ ਆ, ਸਮਝੋ ਤੁਸੀਂ ਆ, ਤੁਸੀਂ ਕੰਮ ਚੱਜ ਨਾਲ ਕਰਦੇ ਨੀ ਕਹੀ ਜਾਂਦੇ, 3-4 ਦਿਨ ਹੋ ਗਏ ਲਟਕਾਉਂਦਿਆਂ ਨੂੰ ਕਹੀ ਜਾਂਦੇ ਹਾਂ ਕਰਦੇ ਨਾ, ਮੈਂ ਕਰਦੇ ਨਾ ਕਰਦੇ ਨਾ, ਤਾਂ ਆਪੇ ਤੁਹਾਡੇ ਬੜੇ ਭਰਾ ਨੇ ਜੇ 4 ਲਾਤੀਆਂ ਤਾਂ ਕੋਈ ਗੱਲ ਨੀ, ਹੁਣ ਇੱਥੇ ਚਲੋ ਕੋਈ ਲਾ ਦੋ, ਇੱਥੇ ਤਾਂ ਜੇ ਲਾਤੀਆਂ ਸਮਝੋ ਬਾਈ ਚਾਂਸ ਕੋਈ ਦੇਖਦਾ ਹੀ ਆ, ਜਾਂ ਸਮਝੋ ਤੁਸੀਂ ਉੱਚੀ ਬੋਲੇ ਉਹ ਗੁਆਂਢੀ ਨੇ, ਭੁਪਿੰਦਰ ਜੀ ਤੁਹਾਨੂੰ ਸ਼ਿਕਾਇਤ,
0: ਇੱਥੇ ਤਾਂ ਤੁਸੀਂ ਸ਼ੋਪ ਦੇ ਉੱਤੇ ਗਏ, ਉਹ ਬੱਚੇ ਨੂੰ ਆਪਣੇ ਦਬਕਾ ਮਾਰ ਦਿੱਤਾ ਤਾਂ ਉਹ ਨਾਲ ਜਿਹੜੇ ਤੁਰੇ ਫਿਰਦੇ ਉਹਨਾਂ ਨੇ ਮੈਂਟ ਲਾਉਣਾ ਜੀ,
1: ਹਾਂਜੀ ਉਹ ਤੁਸੀਂ ਉਹੀ ਆ, ਮੈਨੂੰ ਚੇਤਾ ਨਹੀਂ ਗਿਆ ਤੁਸੀਂ ਅਸੀਂ ਸਾਡੇ ਖੂੰਜੇ ਜਾਣੀ ਕਿ ਅਸੀਂ ਸੀਗੇ ਦੂਜੀ ਫਲੋਰ ਤੇ, ਉਹ ਚੀਨਣ ਚ ਤਾਂ ਚੀਨਣ ਦੋ ਜਣੇ ਲੜਦੇ ਸੀਗੇ ਹਨਾ, ਉਹ ਗੱਲ ਸੁਣੋ ਇੱਕ ਮਿੰਟ ਚ ਪੁਲਿਸ ਆ ਕੇ ਸ਼ਿਕਾਇਤ ਕਰ ਦਿੱਤੀ, ਉਹ ਬੇਚਾਰੀ ਫੇਰ ਜਿੱਦਾਂ ਏਸ਼ੀਅਨ ਲੋਕ ਆਪਣੇ ਹੁੰਦੇ
0: ਆ,
1: ਸਾਡੀ ਬਹਿਸ ਵਸਾਈ ਹੁੰਦੀ ਸੀ, ਗੱਲ ਗੱਲ ਕੀ ਆ ਕੁਛ ਵੀ ਨੀ, ਫੇਰ ਕਹਿੰਦੀ ਇਹ ਪੁਲਿਸ ਕਿਸ ਮੰਗਾਈ, ਉਹ ਆਪ ਬੇਚਾਰੀ
0: ਪੈਸੇ ਪਰ ਬੱਚੇ ਤੇ ਇਹ ਪ੍ਰਭਾਵ ਨੀ ਪੈਣਾ
1: ਚਾਹੀਦਾ, ਹੁਣ ਤਾਂ ਤੁਸੀਂ ਦੇਖੋ ਉੱਥੇ ਤਾਂ ਜਿਹੜੇ ਸੀਗੇ ਇਸ ਕੰਟਰੀ ਚ ਆ ਕੇ ਬੜਾ ਕੁਛ ਸਿੱਖਿਆ, ਹੁਣ ਤਾਂ 38-40 ਸਾਲ ਹੋ ਗਏ ਬਸ ਸਿੱਖੀ ਜਾਂਦੇ ਰੋਜ਼, ਅਜੇ ਵੀ ਤਾਂ ਭੁਪਿੰਦਰ ਜੀ ਹੁਣ ਜੋਬ ਜੀ ਛੱਡ ਵੀ ਦਿੱਤੀ ਆ, ਬਹੁਤ ਚੀਜ਼ਾਂ ਰੋਜ਼ੇ ਰੋਜ਼ ਨਵੀਆਂ ਸਿੱਖਦੇ
0: ਬਿਲਕੁਲ ਹੈ ਜੀ, ਹਾਂਜੀ
1: ਹਾਂਜੀ ਚਲੋ ਬਹੁਤ ਵਧੀਆ,
0: ਥੈਂਕ ਯੂ
1: ਬਹੁਤ ਵਧੀਆ ਸੀ, ਚਲੋ ਠੀਕ ਹੈ ਭੁਪਿੰਦਰ ਜੀ,
0: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਹ ਸਨ ਮਾਲ ਭੈਣ ਜੀ ਜੁਐਸ ਤੋਂ ਜੁੜ ਗਏ ਜੁੜੇ ਸੀ ਜੀ, ਆਪਣਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਇਸ ਲਾਈਨ ਦੇ ਵਿੱਚ, ਤੇ ਹੁਣ ਰਿਟਾਇਰਮੈਂਟ ਮਾਰ ਰਹੇ ਨੇ, ਪਰ ਅਮਰੀਕਾ ਦੇ ਵਿੱਚ ਵੀ ਜੋਬ ਕੀਤੀ ਹੈ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਸਕੂਲਿੰਗ ਜੋਬ ਕਰਦੇ ਰਹੇ ਨੇ। ਤੇ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮਤਲਬ ਜਿਦਾਂ ਭਾਜੀ ਜਿਦਾਂ ਮਾਂ ਭੈਣ ਦੀ ਗੱਲ ਕਰਦੇ ਸੀ ਜੀ,

0: ਦੂਜੀ ਗੱਲ ਇਹ ਆ ਜੀ, ਹੁਣ ਜਿੱਦਾਂ ਬੱਚੇ ਆ ਜੀ, ਮਤਲਬ ਹੁਣ ਜੇ ਬੱਚਿਆਂ ਨੂੰ ਹੁਣ ਦੂਸਰੇ ਵੀ ਨਹੀਂ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਅਗਲਾ ਹੁਣ ਕੇ ਜੇ ਬੰਦੇ ਨੂੰ ਕੋਈ ਦੂਸਰੇ, ਚਲੋ ਅਸੀਂ ਤਾਂ ਨਹੀਂ ਇਸ ਗੱਲ ਦੇ, ਮਤਲਬ ਬੱਚਿਆਂ ਨੂੰ ਝਿੜਕੀ ਦਾ ਸਾਹਮਣੇ ਵੀ ਬੰਦਿਆਂ ਦੇ ਹੋਵੇ, ਚਾਹੇ 10 ਬੰਦੇ ਖੜੇ ਹੋਣ, ਬੱਚਿਆਂ ਨੂੰ ਝਿੜਕੀ ਦਾ ਉਹਨਾਂ ਨੂੰ ਦੱਸੀਦਾ, ਮਤਲਬ ਜੁੱਤੀ ਵੀ ਲਾ ਲਈ ਜੀ, ਕੋਈ ਵੱਡੀ ਗੱਲ ਨੀ ਹੈਗੀ। ਉਹ ਹੁਣ ਜ਼ਿਆਦਾਤਰ ਜਿਹੜੇ ਬੱਚਿਆਂ ਦੇ ਵਿੱਚ ਹੁਣ ਕਈ ਬੰਦੇ ਇੱਥੇ ਉਹ ਤੁਸੀਂ ਸਾਰਿਆਂ ਦੇ ਸਾਹਮਣੇ ਕਹੀਦਾ ਨੇ, ਜਿਹੜੇ ਬੱਚਿਆਂ ਦੇ ਵਿੱਚ ਜੀ ਸੁਸਾਈਡ ਦੇ ਕੇਸ ਹੁੰਦੇ ਜਾਂ ਏਦਾਂ, ਉਹ ਵੀ ਇਹ ਜਿਹੜਾ ਬੱਚਿਆਂ ਨੂੰ ਹੁਣ ਅਸੀਂ ਆਪਣੀ ਜਿਹੜੀ ਅਸੀਂ ਤਾਂ ਮੈਂ ਤਾਂ ਇਹ ਕਹੀ ਅਸੀਂ ਕਹਿੰਦਾ ਨਾ, ਮੈਂ ਕਿਹਾ ਜਿਹੜੀ ਸਾਡੀ ਉਹ ਸਾਡੇ ਤਾਂ ਮੈਂ ਕਿਹਾ ਜੁੱਤੀਆਂ ਪਈ, ਸਾਨੂੰ ਤਾਂ ਬੇਇੱਜ਼ਤੀ, ਮਤਲਬ ਅਸੀਂ ਬੇਇੱਜ਼ਤੀ ਪਰੂਫ ਸੀ ਜੀ, ਸਾਨੂੰ ਮਲੂਮ ਹੀ ਨਹੀਂ ਹੁੰਦੀ ਹੁੰਦੀ।
1: ਬਿਲਕੁਲ ਨਹੀਂ, ਕੁਝ ਚੀਜ਼ਾਂ ਦੇ ਉੱਤੇ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਆਪਣੇ ਪਰਮਿੰਦਰ ਜੀ। ਚਲੋ ਜਿਹੜੇ ਚਾਹੇ ਉਹ ਕੁੜੀ ਆ ਆਪਣੀ ਸਹੇਲੀਆਂ ਦੇ ਵਿੱਚ, ਚਾਹੇ ਕੋਈ ਆਇਆ ਗਿਆ ਆ, ਤੇ ਉਹ ਆਪਣਾ ਪਰਸਨਲੀ ਜਿੱਦਾਂ ਮਰਜ਼ੀ ਬੱਚਿਆਂ ਨਾਲ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਦੋਂ ਹੋ ਸਕਦਾ, ਜਾਂ ਇੱਥੇ ਤੱਕ ਕਿ ਮਤਲਬ ਕਿ ਜੇ ਵੱਡਾ ਛੋਟਾ ਇਕੱਠੇ ਨੇ ਨਾ, ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਮਤਲਬ ਕਿ ਇੱਦਾਂ ਡਾਂਟੋ ਨਾ, ਕਿਉਂਕਿ ਉਹ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ, ਉਹ ਇਨਸਲਟ ਫੀਲ ਕਰਦੇ ਆ ਆਪਣੇ ਆ, ਜੇ ਮੇਰੀ ਬੇਇੱਜ਼ਤੀ ਕਰ ਦਿੱਤੀ।
0: ਭਾਜੀ ਮਤਲਬ ਮੈਂ ਭਾਜੀ ਆਹੀ ਗੱਲ ਕਹਿੰਦਾ ਵੀ ਜਦੋਂ ਉਹ ਹੁਣ ਜਦੋਂ ਗੱਲ ਹੁੰਦੀ, ਮੈਂ ਹੁਣ ਕਹਿੰਦਾ, ਮੈਂ ਕਿਹਾ ਜਦੋਂ ਅਸੀਂ ਸੀ ਸਾਨੂੰ ਮਤਲਬ ਹੁਣ
1: ਆਪਣੇ ਆਪਣੇ ਸਮੇਂ ਜ਼ਮਾਨੇ ਹੋਰ ਸੀ।
0: ਭਾਜੀ ਭਾਜੀ ਮਤਲਬ ਭਾਜੀ ਹੁਣ ਹੁਣ ਵੀ ਜੀ ਮੈਂ ਮਤਲਬ ਗੱਲ ਕਰਦਾ ਜੀ, ਉਹ ਮੈਂ ਤਾਂ ਹੁਣ ਕਈ ਵਾਰੀ ਹੱਸਦਾ ਹੁੰਦਾ ਸਾਡੇ ਲੜਕੇ ਮੇਰੇ, ਮੈਂ ਜਦੋਂ ਮਤਲਬ ਹੋਰ ਵੀ ਸਾਡੇ ਉਹ ਰਿਸ਼ਤੇਦਾਰ ਵੀ ਜਦੋਂ ਕਈ ਵਾਰੀ ਇਕੱਠੇ ਹੋਏ ਨੇ, ਉਹ ਮੈਂ ਕਹਿੰਦਾ ਉਹ ਮੈਂ ਜਦੋਂ ਭਾਜੀ ਜਦੋਂ ਮਤਲਬ ਉਹ ਮੈਂ ਤਾਂ ਬਈ ਮਤਲਬ ਮੇਰੀ ਹੁਣ ਮੈਂ ਉਹਦਾ ਬਈ 45-46 ਸਾਲ ਦੀ ਉਮਰ ਹੋ ਗਈ
1: ਜੀ,
0: ਉਹ ਮੈਂ ਲੜਕੇ ਵੀ ਹੁਣ ਸਾਡੇ ਘੇਰੇ ਦੇ ਰਿਸ਼ਤੇਦਾਰ ਚਲੋ ਜ਼ਿਆਦਾਤਰ ਬਾਹਰ ਹੀ ਆ ਜੀ, ਉਹ ਜਦੋਂ ਹੁਣ ਆਏ ਹੁਣ ਸਾਡੇ ਫੁੱਫੜ ਹੋਣੀ ਚਲਾਈ ਤਾਂ ਕਈ ਵਾਰੀ ਬੈਠੇ ਹੁੰਦੇ ਸਾਡੇ ਬਾਪੂ ਵੀ ਉੱਥੇ, ਉਹ ਮੈਂ ਤਾਂ ਹੁਣ ਨਿਆਣਿਆਂ ਨੂੰ ਦੱਸਦਾ, ਉਹ ਮੈਂ ਕਿਹਾ ਹੁਣ ਵੀ ਹੁਣ ਭਾਜੀ ਚਲੋ ਮਤਲਬ ਸਿਆਣਿਆਂ ਦੀ ਉਹਨਾਂ ਦੀ ਸੋਚ ਹੀ ਸੀਗੀ ਜਾਂ ਚਲੋ ਮਤਲਬ ਉਹ ਸਾਡੇ ਬਾਪੂ ਹੁਣ ਵੀ ਆ, ਜੇ ਕੋਈ ਗੱਲਬਾਤ ਹੋਵੇ ਅਸੀਂ ਕਹਿਣਾ ਨਹੀਂ ਇੱਦਾਂ, ਉਹ ਜੇ ਕੋਈ ਗੱਲ ਨਿਆਣੇ ਮਤਲਬ ਬੱਚੇ ਵੀ ਬੈਠੇ ਉਹਨ ਮਤਲਬ ਇਹ ਕਹਿਣਾ, ਉਹ ਮਤਲਬ ਹੁਣ ਵੀ ਉਹ ਹੁਣ ਜਿਹੜਾ ਟੋਕਾ ਟੋਕਣਾ ਉਹ ਕਹਿੰਦੇ ਉਹ ਲੈ ਹੁਣ ਇਹ ਉਹ ਲੈ ਇਹ ਕਹਿਣਾ ਲੈ ਇਹ ਬੁੱਢਾ ਹੋ ਗਿਆ ਇਹਦੇ ਵਿੱਚ ਕਹਿੰਦਾ ਨਿਆਣਾਪਣਾ ਨਹੀਂ ਗਿਆ ਜੀ।
1: ਉਹ ਇੱਕ ਬੱਚੇ ਦਾ ਜਿਹੜਾ ਸੈਲਫ ਕੌਨਫੀਡੈਂਸ ਆ ਨਾ, ਉਹ ਵੀ ਉਹਦੇ ਵਿੱਚ ਵੀ ਫਿਰ ਉਹ ਅਨਸੈਲਟ ਫੀਲ ਕਰਦਾ ਆਪਣੇ ਆਪ ਦੇ ਵਿੱਚ, ਉਹ ਕੋਈ ਚੰਗਾ ਕੰਮ ਵੀ ਕਰਦਾ, ਕਿਉਂਕਿ ਆਪਣੇ ਸਮਾਜ ਦੇ ਵਿੱਚ ਦੇਖੋ ਨਾ ਕਿੰਨਾ ਵਧੀਆ ਤੋਂ ਵਧੀਆ ਕੰਮ ਕੀਤਾ ਹੋਵੇ, ਉਹਨੂੰ ਦੋ ਬੋਲ ਨਹੀਂ ਇਹ ਕਹੇ ਜਾਂਦੇ ਵੀ ਭਾਈ ਬਹੁਤ ਵਧੀਆ ਕੀਤਾ, ਕਿਆ ਬਾਤ ਆ ਨਾ, ਨਜ਼ਾਰਾ ਆ ਗਿਆ, ਤੇ ਉਹਦੇ ਨਾਲ ਬੱਚੇ ਦਾ ਉਹ ਜਿਹੜਾ ਤੁਹਾਡੇ ਲਾਗੇ ਵੀ ਆਉਣਾ ਬੱਚੇ ਨੇ, ਉਹਦਾ ਸੈਲਫ ਕੌਨਫੀਡੈਂਸ ਵੀ ਬਦਲਣਾ ਕਿ ਮੈਨੂੰ ਮੈਂ ਕੁਝ ਚੰਗਾ ਕਰਕੇ ਆਇਆ, ਤੇ ਜੇ ਉਹਨੂੰ ਹਰ ਜੇ ਚੰਗਾ ਕੰਮ ਵੀ ਕੀਤਾ ਤਾਂ ਵੀ ਉਹਨੂੰ ਨਿੰਦੀ ਜਾਣਾ, ਉਹਨੂੰ ਕਹੀ ਜਾਣਾ, ਤਾਂ ਬੱਚੇ ਦਾ ਤੁਹਾਡੇ ਕੋਲ ਦੂਰ ਹੀ ਜਾਣਗੇ ਜੀ, ਫਿਰ ਉਹ ਵੀ ਹੈ ਨਾ
0: ਭਾਜੀ। ਭਾਜੀ ਆਪਾਂ ਤਾਂ ਗੱਲ ਤੁਹਾਡੀ ਮੈਂ ਗੱਲ ਨਾਲ ਸਹਿਮਤ ਹਾਂ, ਆਪਾਂ ਇਹ ਗੱਲ ਮੰਨਦੇ ਨਿਆਣੇ ਬੱਚਿਆਂ ਨੂੰ ਕਹਿੰਦੇ, ਮੰਨ ਲਾ ਮੈਂ ਉਹਨਾਂ ਨੂੰ ਇਹ ਨਿਆਣਿਆਂ ਨੂੰ ਦੱਸ ਦਿੰਦਾ, ਮੈਂ ਕਿਹਾ ਮੰਨ ਜਦੋਂ ਮੈਂ ਕਿਹਾ ਹੁਣ ਤੁਹਾਡੇ ਮੰਨ ਅਸੀਂ ਸੀ ਹੁਣ ਵੀ ਮੈਂ ਕਿਹਾ ਤੁਹਾਡੇ ਸਾਹਮਣੇ ਆ, ਤੁਹਾਡਾ ਬਾਬਾ ਆ ਤੁਹਾਡਾ ਬਾਬਾ, ਮੰਨ ਲਾ ਜਦੋਂ ਅਸੀਂ ਹੁੰਦੇ ਸੀ ਨਾ, ਮੰਨ ਲਾ ਜੇ ਅਸੀਂ ਮੈਂ ਚਲੋ ਜਵਾਨ ਵੀ ਹੋ ਗਿਆ ਜਦੋਂ 25-26 ਸਾਲ ਦੇ 27-28-30 ਤੇ ਵੀ ਜਦੋਂ ਮੰਨ ਲਾ ਭਾਜੀ ਜੇ ਮੰਨ ਲਾ ਕੋਈ ਗੱਲ ਵੀ ਹੋਣੀ ਉਹਨੇ ਕਹਿਣਾ ਹਾਂ, ਉਹ ਮੰਨ ਲਾ ਬਜ਼ੁਰਗ ਮੰਨ ਭਾਜੀ ਜਿਹੜੇ ਤੁਸੀਂ ਕਾਂਟਰੇ ਜਿਹੜੇ ਇਹ ਨਾ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਜ਼ਿੰਮੇਵਾਰੀਆਂ ਦਿੰਦੇ ਆ ਜੀ, ਉਹ ਸੋਚਦੇ ਹਾਂ ਬੱਚਾ ਹੋ ਗਿਆ ਮੰਨ ਲਾ ਹੋ ਗਿਆ 28-30 ਸਾਲ ਦਾ ਹੋ ਗਿਆ, ਇਹ ਆਪਣੀ ਜ਼ਿੰਮੇਵਾਰੀ ਆਪ ਜਾ ਕੇ ਹੁਣ ਇੱਥੇ ਮੈਂ ਉਹ ਕਈ ਵਾਰੀ ਹੱਸਦਾ ਹੁੰਦਾ, ਮੈਂ ਕਿਹਾ ਦੇਖ ਲਾ ਉਹ ਹੁਣ ਵੀ ਆ ਜੇ ਬਜ਼ੁਰਗਾਂ ਨੂੰ ਕਹਿਣਾ ਉਹਨੇ ਕਹਿਣਾ ਹਾਂ
1: ਨਹੀਂ। ਪਰਮਿੰਦਰ ਜੀ ਜਿੱਦਾਂ ਹੁਣ ਚਲੋ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕਾਰਖਾਨਾ ਅੱਜ ਵੀ ਚੱਲਦਾ ਹੈ, ਤਾਂ ਸ਼ੁਰੂ ਤੋਂ ਹੀ ਜਿੱਦਾਂ ਸਕੂਲੋਂ ਆਉਣਾ ਸਾਡੀ ਪਰਵਰਿਸ਼ ਮੈਂ ਕਹਾਂ ਜਿੱਦਾਂ ਇਹਨਾਂ ਮੁਲਕਾਂ ਚ ਹੁੰਦੀ ਹੈ ਨਾ, ਮੈਨੂੰ ਲੱਗਦਾ ਕਿ ਓਦਾਂ ਹੀ ਹੋਈ ਹੈ। ਚਲੋ ਕਿਤੇ ਗਲਤੀ ਕਰਦੇ ਸੀ ਫਾਦਰ ਹੋਣੀ, ਚਲੋ ਮਾੜਾ ਮੋਟਾ ਕਦੇ ਮਾਰਿਆ ਕੁੱਟਿਆ ਨੀ, ਓਦਾਂ ਝਿੜਕ ਵਗੈਰਾ ਜ਼ਰੂਰ ਮਤਲਬ ਕਿ ਪੈਂਦੀ ਰਹੀ ਹੈ, ਤੇ ਪਰ ਇਹ ਨੀ ਸੀਗਾ ਮਤਲਬ ਕਿ ਓਦਾਂ ਦਾ ਹੀ ਮਾਹੌਲ ਸੀਗਾ, ਕਦੇ ਇਹ ਨੀ ਰੋਕਿਆ ਟੋਕਿਆ ਨੀ ਕਿਸੇ ਚੀਜ਼ ਤੋਂ, ਜਾਂ ਜਿੱਥੇ ਜਾਣਾ ਆਉਣਾ ਉਹਨਾਂ ਨੂੰ ਜ਼ਰੂਰਤ ਹੈ ਤਾਂ ਕਾਰਖਾਨੇ ਜਾ ਕੇ ਬਹਿੰਦੇ ਵੀ ਰਹੇ ਆ, ਨਾਲ ਕੰਮ ਵੀ ਕਰਾਉਂਦੇ ਰਹੇ ਆ। ਉਹ ਇੱਕ ਜਿਹੜਾ ਉਹ ਜਿਹੜਾ ਜਿਹੜੇ ਤਾਂ ਨਾ ਕੰਮਾਂ ਕਾਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਚਲੋ ਸ਼ੋਪਾਂ ਹੈਗੀਆਂ ਜਾਂ ਕੋਈ ਕਾਰਖਾਨੇ ਨੇ, ਚਾਹੇ ਆਪਾਂ ਕਹਿ ਲਓ ਕਿ ਆਪਣੇ ਬਹੁਤ ਸਾਰੇ ਹੱਟੀਆਂ ਵਾਲੇ ਨੇ, ਤਾਂ ਉਹਨਾਂ ਦੇ ਬੱਚੇ ਦੇਖ ਲਓ, ਤੇ ਜਿਹੜੇ ਜਿਹੜੇ ਕੰਮਾਂ ਕਾਰਾਂ ਆਪਣਾ ਪਰਸਨਲ ਕਾਰੋਬਾਰ ਨਹੀਂ ਨਾ, ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਫਰਕ ਦਿਖੂਗਾ ਜ਼ਰੂਰ ਇਸ ਚੀਜ਼ ਦਾ ਜੀ।
0: ਭਾਜੀ ਸਾਡੇ ਮਤਲਬ ਖੇਤੀਬਾੜੀ ਜੇ ਤੁਹਾਨੂੰ ਦੱਸਦਾ,
1: ਹਾਂਜੀ
0: ਮਤਲਬ ਬਜ਼ੁਰਗਾਂ ਨੂੰ ਭਾਜੀ ਫੇਰੀ ਮਤਲਬ ਜਿਹੜੇ ਹੁਣ ਪਹਿਲਾਂ ਬਜ਼ੁਰਗ ਉਹਨਾਂ ਨੂੰ ਇਹ ਰਹਿੰਦਾ ਮੰਨ ਲਾ ਇਹ ਨਿਆਣੇ

0: ਹਾਂ ਇਹ ਨਿਆਣਾ ਹੀ ਆ ਹਜੇ, ਇਹਨੂੰ ਵੀ ਪਤਾ ਏਦਾਂ ਨਹੀਂ ਦਾ ਮਤਲਬ,
1: ਉਹ ਕਿਉਂਕਿ ਉਹ ਵਿਸ਼ਵਾਸ ਨੀ ਨਾ, ਉਹ ਜਿਹੜੀ ਜਿੰਮੇਵਾਰੀ ਆਪ ਕਰਦੇ ਰਹੇ ਆ ਉਹ ਸੌਂਪਣੀ ਨੀ ਚਾਹੁੰਦੇ। ਹੁਣ ਦੇਖੋ ਬਹੂ ਘਰ ਆ ਜਾਂਦੀ ਹੈ, ਸੱਸ ਦੀ ਗੱਲ ਆ, ਪਹਿਲਾਂ ਸੱਸ ਉਹਨੂੰ ਚਾਬੀਆਂ ਦਿੰਦੀ ਆ, ਉਹਦੀ ਸੱਸ ਦਿੰਦੀ ਉਹਨੂੰ ਚਾਬੀਆਂ, ਠੀਕ ਆ ਜੀ। ਤੇ ਉਹਨੂੰ ਇਹ ਭਰੋਸਾ ਨੀ ਹੁੰਦਾ ਕਿ ਜਿੰਨਾ ਚਿਰ ਮਤਲਬ ਕਿ ਮੈਂ ਤੁਰ ਫਿਰਨਾ ਬੰਦ ਨੀ ਕਰ ਦਿੰਦੀ, ਉਨਾ ਚਿਰ ਉਹ ਚਾਬੀਆਂ ਨੀ ਸੌਂਪਦੀ। ਸਾਡੇ ਬਹੁਤ ਵੱਡੀ ਪ੍ਰੋਬਲਮ ਆ ਸਮਾਜ ਦੇ ਵਿਚ ਕਿ ਕਿਸੇ ਦੇ ਉੱਤੇ ਘਰ ਵਾਲੇ ਦੇ ਉੱਤੇ ਵਿਸ਼ਵਾਸ ਨੀ ਕਰਦੇ ਆਪਾਂ ਤਾਂ ਕਿਸੇ ਦਾ।
0: ਭਾਜੀ ਮੈਂ ਤੁਹਾਨੂੰ ਉਹੀ ਗੱਲ,
1: ਜਿੰਮੇਵਾਰੀ ਤਾਂ ਹੀ ਟ੍ਰਾਂਸਫਰ ਹੋਏਗੀ ਨਾ।
0: ਮਤਲਬ ਮੈਂ ਬੱਚਿਆਂ ਨੂੰ ਮੈਂ ਕਿਹੜੇ ਹੱਸਦਾ ਨਾ, ਉਹ ਮੈਂ ਕਿਹਾ ਆਪਣਾ ਜਿਹੜਾ ਨਾ ਸਮਾਜ ਆ, ਮਤਲਬ ਮੈਂ ਕਿਹਾ ਸਾਡੇ ਤਾਂ ਇੱਥੇ ਭਾਜੀ ਅਸੀਂ ਕਈ ਬੰਦੇ ਬੱਚੇ ਦੇਖੇਗਾ, ਉਹ ਕਈ ਗਾਂ ਉਹਨਾਂ ਦੇ ਕਈ ਬੰਦਿਆਂ ਦੇ ਗਾਂ ਬੱਚੇ ਵਿਆਹ ਵੀ ਹੋ ਗਏ ਜੀ, ਉਹਨਾਂ ਦੇ ਗਾਂ ਬੱਚੇ ਵੀ ਹੋ ਗਏ
1: ਬਿਲਕੁਲ।
0: ਉਹ ਮਤਲਬ ਉਹ ਨੀ ਕਹਿਣਾ ਨਾ ਇਹਨਾਂ
1: ਨੂੰ ਤੈਨੂੰ ਨੀ ਪਤਾ, ਮੈਂ
0: ਤੁਹਾਨੂੰ ਇਹ ਜੀ ਜੀ
1: ਬਿਲਕੁਲ
0: ਜੇ ਹੁਣ ਮਤਲਬ ਕਹੀ ਕੋਈ ਗੱਲ ਵੀ
1: ਨਾਲੇ ਦੇਖੋ ਬੱਚੇ ਜਦੋਂ ਹੁਣ ਕੋਈ ਵੀ ਆਪਾਂ ਵੀ ਸੀਗੇ ਆਪਾਂ ਗਲਤੀਆਂ ਤੋਂ ਹੀ ਸਿੱਖੇ ਆ ਨਾ, ਗਲਤੀ ਕਰਾਂਗੇ ਤਾਂ ਹੀ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋਏਗਾ ਨਾ ਵੀ ਚੱਲ ਯਾਰ ਐਤਕੀ ਗਲਤੀ ਹੋ ਗਈ ਤਾਂ ਅਗਲੀ ਵਾਰੀ ਤਾਂ ਇਥੋਂ ਸਿੱਖਿਆ ਹੀ ਆ ਕੁਝ ਨਾ ਕੁਝ। ਬਿਲਕੁਲ ਹਾਂ ਜੀ, ਆਪਾਂ ਕਿਹੜਾ ਨਾਲ ਲੈ ਕੇ ਸਾਰਾ ਕੁਝ ਜੰਮੇ ਸੀਗੇ, ਮਤਲਬ ਕਿ ਆਉਂਦਿਆਂ ਨੂੰ ਸਾਰਾ ਕੁਝ ਆ ਗਿਆ ਸੀ।
0: ਭਾਜੀ ਬੰਦਾ ਗਲਤੀ ਨੂੰ ਸਕਦਾ, ਉਦਾਂ ਮੈਂ ਮਤਲਬ ਗੱਲ ਕਰਦਾ ਬਜ਼ੁਰਗਾਂ ਦਾ ਜ਼ਿਆਦਾ ਮਤਲਬ ਇਹ ਹੁੰਦਾ ਹਾਂ ਮਾਰਾ ਗਾਹਾਂ ਬੱਚਾ ਜਿਹੜਾ ਚਾਹੇ ਉਹ ਗਾਹਾਂ ਚਲੋ ਕਹਿੰਦਾ ਨਿਆਣੇ ਵਿਆਹ ਹੋ ਗਏ ਪੋਤਿਆਂ ਵਾਲੀ ਹੋ ਜੇ, ਉਹਨੇ ਇਹੀ ਕਹਿੰਦਾ ਨਾ ਇਹਨੂੰ ਕੀ ਪਤਾ ਇਹ ਸਾਰੀ ਉਮਰ ਦੇ ਵਿੱਚ ਕਹਿੰਦਾ ਨਿਆਣਾ ਪੁਣਾ ਨਹੀਂ ਗਿਆ
1: ਬਸ
0: ਜੁੰਮੇਵਾਰੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਬਹੁਤ ਆ ਸਾਡੇ ਬਜ਼ੁਰਗਾਂ ਨੂੰ ਇਹੀ ਲੱਗਦਾ ਅਸੀਂ ਪਰਫੈਕਟ ਆ,
1: ਪਰਫੈਕਟ
0: ਇਹਨਾਂ ਨੂੰ ਪਤਾ ਕੁਛ ਨਹੀਂ
1: ਕਿਉਂਕਿ ਉਹਨਾਂ ਦਾ ਇੱਕ ਆਪਣਾ ਤਜਰਬਾ ਆ, ਹਲੇ ਇੱਕ ਤਜਰਬੇ ਤੋਂ ਬਗੈਰ ਆ ਜੀ, ਉਹਦਾ ਫਿਰ ਸਮਾਂ ਤਾਂ ਲੱਗੂਗਾ। ਪਰ ਉਹ ਜਿਹੜਾ ਵਿਸ਼ਵਾਸ ਆ ਨਾ ਇੱਕ ਜਿੰਮੇਵਾਰੀ, ਉਹਨਾਂ ਚਿਰ ਅਸੀਂ ਨਹੀਂ ਸੌਂਪ ਸਕਦੇ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਅਸੀਂ ਪਹਿਲ ਕਦਮੀ ਕਰਨ ਹੀ ਨਹੀਂ ਦਿੰਦੇ ਜੀ। ਬਿਲਕੁਲ ਹੈ
0: ਭਾਜੀ, ਦੂਜੀ ਗੱਲ ਇਹ ਤੁਸੀਂ ਜਿੰਨਾ ਚਿਰ ਆਪਾਂ ਇਹ ਤਾਂ ਹੁਣ ਮੰਨ ਲਓ ਜੀ ਗੱਲ ਤਾਂ ਹੁਣ ਅਸੀਂ ਬਹੁਤ ਘਰਾਂ ਚ ਮੈਂ ਤਾਂ ਇਹ ਨਾ ਜਿਦਾਂ ਹਲਦੀ ਕੀਲੀ ਵਾਲਾ ਕੰਮ ਆ ਜੀ, ਇੱਕ ਇੱਕ ਕੀਲੀ ਛੱਡੀ, ਇੱਕ ਇੱਕ ਕੀਲੀ ਛੱਡ ਛੱਡ ਕੇ ਨਿਆਣੇ ਤੇ ਬੋਝ ਪਾਈ ਜਾਊਗਾ, ਅਗਰ ਨਿਆਣੇ ਨੂੰ ਪਤਾ ਹੋਊਗਾ ਉਹਨਾਂ ਦੇ ਬੋਝ ਥੋੜਾ ਪਊਗਾ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ।
1: ਬਿਲਕੁਲ, ਹੁਣ ਦੇਖੋ ਕਦੇ ਮੇਖ ਲਾਉਣਾ ਬਚਪਨ ਦੇ ਵਿੱਚ, ਮੇਖ ਲਾਉਂਦੇ ਹੋਣਾ ਥੋੜੀ ਹੱਥ ਦੇ ਵਿੱਚ ਹੋਣੀ ਆ ਤਾਂ ਮੇਖ ਲਾਉਣੀ, ਕਿੰਨੀ ਵਾਰੀ ਉਂਗਲ ਭੰਨੀ ਜੀ ਆਪਾਂ ਆਪਣੀ, ਹਨਾ
0: ਭਾਜੀ। ਭਾਜੀ ਉਹ ਤਾਂ ਹੈਗਾ ਜੀ, ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦਾ ਆਪਣੇ ਚਲੋ ਦੁਆਬੇ ਦੇ ਵਿੱਚ ਮੈਂ ਭਾਜੀ ਦੇਖਿਆ
1: ਜੀ,
0: ਪਹਿਲਾਂ ਬਜ਼ੁਰਗਾਂ ਨੇ ਜੀ ਨਿਆਣਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੀ
1: ਜੀ,
0: ਦੂਜਾ ਵੀ ਜਦੋਂ ਕਿਤੇ ਬਜ਼ੁਰਗ ਰੱਬ ਨਾ ਕਰੇ ਜੀ ਬਜ਼ੁਰਗ ਚੜਾਈ ਕਰ ਗਏ,
1: ਬਿਲਕੁਲ
0: ਨਿਆਣਿਆਂ ਦੇ ਹੱਥ ਪੈਸਾ ਆ ਗਿਆ, ਜਦੋਂ ਪੈਸਾ ਆਇਆ ਉਹਨੇ ਪਹਿਲਾਂ ਦਬਾ ਕੇ ਜ਼ਿਆਦਾ ਰੱਖੇ, ਉਹਦਾ ਮਿਸਯੂਜ ਜ਼ਿਆਦਾ ਹੋਇਆ।
1: ਬਿਲਕੁਲ ਜੀ,
0: ਦੂਸਰੀ ਗੱਲ ਭਾਜੀ ਤੁਸੀਂ ਵੀ ਦੇਖਿਆ ਹੋਗਾ, ਮੈਂ ਮੰਨ ਲਓ ਮੈਂ ਆਪਣੇ ਦੇਖਿਆ ਰਿਸ਼ਤੇਦਾਰਾਂ ਦੇ ਵਿੱਚ
1: ਜੀ,
0: ਜਿਹੜਾ ਭਾਜੀ ਸਾਡੇ ਮੈਂ ਦੇਖਿਆ ਰਿਹਾ ਸਾ, ਜਿਹੜਾ ਬਾਹਰਲਾ ਹੈ ਨਾ ਪੈਸਾ ਆਉਣ ਲੱਗਾ ਜੀ
1: ਜੀ,
0: ਉਹਨੇ ਸਾਡੇ ਲੋਕ ਬਹੁਤਿਆਂ ਲੋਕਾਂ ਨੇ ਚਲੋ ਸੰਭਾਲਿਆ ਵੇ ਜੀ, ਉਹਨੇ ਬਣਾਇਆ ਵੀ ਆ, ਪਰ ਬਹੁਤਿਆਂ ਲੋਕਾਂ ਨੇ ਜਿਹੜਾ ਇੱਥੇ ਬਾਹਰਲੇ ਪੈਸੇ ਨੇ ਜਦੋਂ ਆਉਣ ਇੱਥੇ ਜਿਹੜਾ ਕੰਮ ਸੀ ਉਹਨਾਂ ਦਾ ਖਰਾਬ ਕੀਤਾ
1: ਹੋ ਛੜਾ ਮਿਹਨਤ ਛੱਡ ਕੇ।
0: ਭਾਜੀ ਸੌਖਾ ਪੈਸਾ ਆਉਣ ਲੱਗ ਪਿਆ,
1: ਬਿਲਕੁਲ
0: ਇੱਥੇ ਗਏ ਸੀ ਉਹ ਇੱਥੇ ਇੱਥੋਂ ਜਦੋਂ ਪੈਸਾ ਸੌਖਾ ਆਉਣਾ ਉਹਨੇ ਇੱਥੇ ਆਪਣੇ ਸ਼ੌਂਕ ਪਾਲ ਲਿਆ, ਤਕਾਲਾ
1: ਮਤਲਬ
0: ਦਾਰੂ ਪਾਣੀ ਹੋਰ ਜਾਣ ਏਦਾਂ ਦੇ ਕੰਮ ਕਰ, ਉਹਨੇ ਘਰ ਦਾ ਜਾਲਾ ਕੀਤਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਜੇ ਹੁਣ ਮਤਲਬ ਮੇਰੇ ਆਪਣੇ ਭਾਜੀ ਫੈਮਿਲੀ ਚ ਹੋਇਆ, ਸਾਡੇ ਇੱਕ ਮਾਸੀ ਦਾ ਪੁੱਤ ਸੀ ਜਾਂ ਸਾਡੇ ਦਾ ਆਪਣੇ ਸਾਡੇ ਤਾਇਆਂ ਚਾਚਿਆਂ ਦੇ ਪਿਤਾ ਮਤਲਬ ਹੋਏ ਦੋ ਕੇਸ
1: ਜੀ,
0: ਮਤਲਬ ਉਹਨੇ ਜਿਹੜਾ ਉਹਨੇ ਉਹ ਜਦੋਂ ਇੱਥੇ ਉਹ ਪਹਿਲਾਂ ਕੰਮ ਕਰਦੇ ਬੜੇ ਵਧੀਆ, ਜਦੋਂ ਉਹਨਾਂ ਦਾ ਭਰਾ ਬਾਹਰ ਚਲ ਗਿਆ ਉਹ ਪੈਸਾ ਆਉਣ ਲੱਗ ਪਿਆ। ਈਵਨ ਭਾਜੀ ਤੁਸੀਂ ਇਹ ਦੇਖੋ ਉਹਨੇ ਜਿਹੜੀਆਂ ਇੱਥੇ ਜ਼ਮੀਨਾਂ ਰਹੀਆਂ ਠੇਕਾ ਵੀ ਉਹ ਬਾਹਰ ਦਿੰਦੇ ਸੀ
1: ਜੀ,
0: ਠੇਕਾ ਉੱਥੇ ਬਾਹਰ ਦਿੰਦੇ ਸੀ, ਇੱਥੇ ਜਿਹੜੇ ਜ਼ਮੀਨਾਂ ਵਾਹੁੰਦੇ ਉਹ ਜ਼ਮੀਨਾਂ ਵਾਹ ਕੇ ਵੀ ਉਹ ਪੈਸੇ ਫੇਰ ਸੈਰ ਕਰਾਈ ਜਾਂਦੇ, ਜੇ ਉਹ ਮਤਲਬ ਜੇ ਉਹਨੀ ਸਾਲ ਦੋ ਸਾਲ ਉਹਨਾਂ ਦਾ 5-7 ਲੱਖ ਰੁਪਏ ਹਰੇਕ ਸਾਲ ਦੋ ਸਾਲ ਆਣ ਕੇ ਉਹ ਲਾਉਂਦੇ ਹੁੰਦੇ ਸੀ
1: ਜੀ,
0: ਉਹਨਾਂ ਨੂੰ ਉਹਨਾਂ ਨੂੰ ਭੇਜਦਾ ਜੋ ਗੱਲ ਹੋਈ ਬਾਅਦ ਚੋ, ਮੈਂ ਉਹ ਮੈਂ ਕਿਹਾ ਤੁਹਾਡੇ ਪੈਸੇ ਨੇ ਇਹਨਾਂ ਨੂੰ ਮਾਰਿਆ ਆ
1: ਜੀ ਬਿਲਕੁਲ,
0: ਮੈਨੂੰ ਕਹਿੰਦਾ ਉਹ ਕਿੱਦਾਂ, ਉਹ ਮੈਂ ਕਹਿੰਦਾ ਤੁਸੀਂ 5-7 ਉਹ ਮੈਂ ਕਿਹਾ ਤੁਸੀਂ ਉੱਥੇ ਠੇਕਾ ਜ਼ਮੀਨ ਤਾਂ ਤੁਸੀਂ ਇੱਥੇ ਦੇ ਜਾਣਾ, ਜ਼ਮੀਨ ਨਾ ਇੱਥੇ ਮਾਰੇ, ਜੇ ਤੁਸੀਂ ਇਹ ਮੌਕਤ ਜ਼ਮੀਨ ਵਾਹ ਕੇ ਵੀ ਇਹ ਕਾਮਯਾਬ ਨਹੀਂ ਹੋਊਗਾ ਤਾਂ ਕਿੱਦਾਂ?
1: ਤੁਸੀਂ ਦੇਖੋ ਜਿੱਦਾਂ ਪਹਿਲਾਂ ਬੁਲਟ ਮੋਟਰਸਾਈਕਲ ਸਾਡੇ ਸਮੇਂ ਦੇ ਵਿੱਚ ਕਾਫੀ ਮਸ਼ਹੂਰ ਹੋਇਆ, ਚਲੋ ਉਹ ਤਾਂ ਸਾਡੇ ਤੋਂ ਪਹਿਲਾਂ ਦਾ ਵੀ ਸੀ ਪਰ ਇੱਕ ਟ੍ਰੈਂਡ ਜਿਹੜਾ ਬਣ ਗਿਆ ਨਾ, ਤਾਂ ਉਹਦੇ ਵਿੱਚ ਦੇਖੋ ਜਿਹੜਾ ਬਾਹਰੋਂ ਦੁਆਬੇ ਦੇ ਵਿੱਚ ਗੱਲ ਕਰੀਏ ਤੇ ਕੁਝ ਪਰਿਵਾਰ ਇਦਾਂ ਦੇ ਸੀ ਕਿ ਉਹਨਾਂ ਨੇ ਆਉਣਾ ਤੇ ਮਤਲਬ ਕਿ ਚਾਚਾ ਆ ਗਿਆ ਜਾਂ ਤਾਇਆ ਆ ਗਿਆ, ਉਹਨੇ ਮਤਲਬ ਕਿ ਜਵਾਕਾਂ ਨੂੰ ਭਰਾ ਦੇ ਜਵਾਕ ਨੂੰ ਮਤਲਬ ਕਿ ਮੋਟਰਸਾਈਕਲ ਲੈ ਦੇਣਾ, ਉਹਨਾਂ ਨੇ ਬਥੇਰੀ ਨਾਂ ਨੁੱਕਰ ਕਰਨੀ ਭਾਈ ਰਹਿਣ ਦੇ ਤਾਂ ਮਤਲਬ ਕਿ ਪੈਟਰੋਲ ਪੰਪ ਵੀ ਨਾਲ ਚਾਹੀਦਾ, ਪਰ ਉਹਨਾਂ ਨੇ ਇੱਕ ਵਾਰੀ ਚਲੋ 60,000 ਦਾ 50,000 ਦਾ ਉਸ ਸਮੇਂ ਆਉਂਦਾ ਹੋਏਗਾ, ਹੁਣ ਤਾਂ ਤਕਰੀਬਨ 2-2.5 ਲੱਖ ਦਾ ਹੋ ਗਿਆ ਤੇ
0: ਹਾਂਜੀ ਹਾਂਜੀ
1: ਨਵਾਂ, ਤੇ ਮੋਟਰਸਾਈਕਲ ਤਾਂ ਲੈ ਦੇਣਾ ਚਲੋ ਮਹੀਨਾ ਖੰਡ 2 ਮਹੀਨੇ ਜੇ ਉੱਥੇ ਆ ਤਾਂ ਉਹਨਾਂ ਨੇ ਚਲਾ ਚਲੂ ਵੀ ਲੈਣਾ ਤੇ ਨਾਲ ਤੇਲ ਤੂਲ ਵੀ ਪਈ ਜਾਣਾ ਸਾਰਾ ਕੁਝ, ਪਤਾ ਤਾਂ ਉਦੋਂ ਲੱਗਣਾ ਜਦੋਂ ਫੇਰ ਆਪ ਤੇਲ ਪਵਾਉਣਾ ਪਿਆ ਜੀ।
0: ਭਾਜੀ ਮੈਂ ਤੁਹਾਨੂੰ ਗੱਲ ਦੱਸਾਂ, ਸਾਡੇ ਚਾਚਾ ਜੀ ਦਾ ਲੜਕਾ ਇੰਗਲੈਂਡ ਆ ਜੀ, ਉਹ ਜਿਹੜਾ ਅਸੀਂ ਮੈਂ ਉਹ ਮਾੜਾ ਜਦੋਂ ਆਪਣੇ ਮੋਰਚਾ ਲੱਗਾ ਸੀ
1: ਜੀ,
0: ਉਸ ਲਈ ਇੱਦਾਂ ਸੀਗਾ ਆਇਆ ਤਾਂ ਕਹਿੰਦਾ ਮੋਟਰਸਾਈਕਲ ਲੈਣਾ ਬੁਲਟ, ਅਸੀਂ ਮੁੰਡ ਮੈਂ ਕਿਹਾ ਚੱਲ ਕੋਈ ਨਾ, ਉਸ ਲਈ ਲੈ ਗਏ ਉਹਨੂੰ, ਉਹ ਸਿਰਫ ਉਹਦੇ ਚਲਾਉਣ ਲਈ ਕਰਕੇ ਖੜਾ ਮੈਂ, ਮਤਲਬ ਮੈਂ ਕਿਹਾ ਸਾਨੂੰ ਤਾਂ ਲੋੜ ਨੀ। ਹੁਣ ਭਾਜੀ ਹੁਣ ਆਇਆ ਉਹਦੀ ਵਾਈਫ ਸੀ ਨਾਲ, ਉਹ ਮੈਨੂੰ ਕਹਿੰਦਾ ਅਸੀਂ ਜੀਪ ਲੈ ਲੈਣੀ ਆ, ਓਪਨ ਜੀਪ ਲਈਏ ਭਾਜੀ, ਮੈਂ ਕਿਹਾ ਉਹ ਕੀ ਕਰਨੀ ਆ, ਉਹ ਮੈਂ ਕਿਹਾ ਨਾਲੇ ਉਹ ਤੇ ਧੂੜ ਵੀ ਪੈਣੀ, ਉਹ ਤੇ ਧੁੱਪ ਵੀ ਪੈਣੀ,
1: ਬਿਲਕੁਲ
0: ਮੀਂਹ ਵੀ ਪੈਣਾ। ਦੂਜੀ ਗੱਲ ਮੈਂ ਕਿਹਾ ਕਾਕਾ ਇਹ ਆ ਤੇਰੀ ਨਾਲ, ਮੈਂ ਕਿਹਾ ਤੇਰਾ ਟੱਬਰ ਆ, ਹਰੇਕ ਬੰਦੇ ਨੇ ਮੈਂ ਕਿਹਾ ਬੂਥਾ ਚੱਕ ਕੇ ਬੂਥਾ ਚੱਕ ਕੇ ਮੈਂ ਕਿਹਾ ਉਹਦੇ ਨੂੰ ਦੇਖਣਾ
1: ਜੀ।
0: ਫੇਰ ਕਹਿੰਦਾ ਫੇਰ ਅਸੀਂ ਥਾਰ ਲੈ ਲਈਏ, ਮੈਂ ਕਿਹਾ ਮੇਰੀ ਗੱਲ ਸੁਣ, ਗੱਡੀ i20 ਗੱਡੀ ਖੜੀ, ਮੈਂ ਕਿਹਾ ਥਾਰ ਮੈਨੂੰ ਤਾਂ ਥਾਰ ਦੀ ਲੋੜ ਹੀ, ਤੂੰ ਥਾਰ ਤੁਸੀਂ ਕਰਨੀ ਕੀ ਆ, ਥਾਰ ਮੈਨੂੰ
1: ਜੀ
0: ਹਨਾ, ਮੈਂ ਕਿਹਾ ਮੇਰੇ ਕੋਲ ਤਾਂ ਵਿਹਲ ਹੈ, ਉਹ ਮੈਂ ਕਿਹਾ ਉਹ ਮੋਟਰਸਾਈਕਲ ਵੀ ਮੈਂ ਕਿਹਾ ਤੇਰੇ ਸਾਹਮਣੇ ਆ ਮੋਟਰਸਾਈਕਲ, ਮੇਰੇ ਕੋਲ ਮੈਂ 2-2 ਮਹੀਨੇ ਮੋਟਰਸਾਈਕਲ ਨਹੀਂ ਚਲਾ ਹੁੰਦਾ,
1: ਜਿਸ ਗੱਡੀ ਦਾ ਨਾਂ ਹੀ ਰੇਗਿਸਤਾਨ ਹੈ ਜੀ, ਸੋਕਾ ਹੀ ਪੋਣਾ ਮੁੜ ਕੇ।
0: ਨਹੀਂ ਨਹੀਂ ਭਾਜੀ ਭਾਜੀ ਉਹਦਾ ਫਾਇਦਾ ਕੀ ਆ ਜੀ,
1: ਬਿਲਕੁਲ ਹੈ ਜੀ
0: ਹਨਾ, ਮੈਂ ਕਿਹਾ 20 ਲੱਖ ਰੁਪਇਆ ਮੈਂ ਉਹਨੂੰ ਦੇਖਣਾ, ਮੈਂ ਕਿਹਾ 20 ਲੱਖ ਰੁਪਇਆ 18-20 ਲੱਖ ਲਾ ਕੇ
1: ਜੀ
0: ਇੱਥੇ, ਮੈਂ ਕਿਹਾ ਤੂੰ ਮੈਂ ਕਿਹਾ ਲਿਆ ਰੁਪਈਏ, ਮੈਂ ਕਿਹਾ 18-20 ਲੱਖ ਮੈਨੂੰ ਦੇ ਇੱਥੇ, ਮੈਂ ਕਿਹਾ ਬੈਂ ਵਿੱਚ ਪਾਣਾ,
1: ਇੱਥੋਂ ਬੈਂਕ ਚ ਸਿੱਟੋ 1% 2% ਵੀ ਉਹਦਾ ਤਾਂ ਆਰਾਮ ਨਾਲ ਤੁਹਾਨੂੰ 20,000 ਰੁਪਇਆ ਮਹੀਨੇ ਦਾ ਉਹ ਬਣੀ ਜਾਣਾ। ਹਾਂਜੀ
0: ਭਾਜੀ 6.5-7% ਆਉਂਦਾ ਜੀ,
1: ਲੈ ਦੱਸੋ ਫਿਰ ਵਿਆਜ ਹੀ ਨੀ ਮੁੱਕਦਾ ਜੀ ਮਹੀਨੇ ਦਾ, ਦੱਸੋ
0: ਨਹੀਂ ਮਤਲਬ ਮੈਂ ਉਹੀ ਗੱਲ ਦੇ ਹੁਣ, ਮੈਂ ਕਿਹਾ ਤੂੰ ਏਦਾਂ ਕਰ ਲਿਆ ਤੂੰ, ਮੈਂ ਕਿਹਾ 20 ਲੱਖ ਮੈਨੂੰ ਦੇ, ਮੈਂ ਕਿਹਾ ਮੈਂ ਵਿੱਚ ਪੈਸੇ ਪਾਉਣਾ, ਮੈਂ ਕਿਹਾ ਕਿੱਲਾ ਜ਼ਮੀਨ ਦਾ ਲੈ ਕੇ ਤੇ ਛੱਡ ਲੈਣਾ ਜਾਂ ਕਿਤੇ ਹੋਰ ਥਾਂ ਛੱਡਣਾ, ਉਹ ਵਧਣਾ ਆ,
1: ਉਹ ਵਧਣਾ ਹੈ ਜੀ ਬਿਲਕੁਲ।
0: ਉਹ ਮੈਂ ਕਿਹਾ ਉਹਨੂੰ ਫਿਰ ਸਮਝਾਇਆ, ਮੈਂ ਕਿਹਾ ਕਾਕਾ ਗੱਲ ਸੁਣ, ਜਿਸ ਕੰਮ ਆ ਨਾ ਇਹ ਜਿਹੜੀ ਸ਼ੋਅ ਆ, ਸ਼ੋਅ ਆਫ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੱਢਿਆ,
1: ਜਿੰਨਾ ਤੁਸੀਂ ਪ੍ਰੋਪਰਟੀ ਇਦਾਂ ਦੀ ਚੀਜ਼ ਆ ਜੀ ਸੋਨੇ ਨਾਲੋਂ ਵੀ ਵੱਧ ਕੇ ਆ, ਉਹਦੇ ਵਿੱਚ ਜਿੰਨਾ ਤੁਸੀਂ ਇਨਵੈਸਟਮੈਂਟ ਕਰਦੇ ਹੋ ਉਹ ਵਧਣਾ ਹੀ ਆ ਜੀ, ਵਧਣਾ ਹੀ ਆ, 10 ਸਾਲਾਂ ਤਾਈਂ 5 ਸਾਲਾਂ ਤਾਈਂ ਅੱਗੇ ਵਧਣਾ ਹੀ ਆ ਜੀ।
0: ਉਹਦੀ ਸਾਨੂੰ ਮੈਸੇਜ ਲਿਆ, ਉਹ ਕਹਿੰਦੀ ਭਾਜੀ ਨੇ ਠੀਕ ਹੈ, ਕਹਿੰਦੀ ਐਵੇਂ ਕਰ, ਉਹ ਮੈਂ ਕਿਹਾ ਉਹਦਾ ਫਾਇਦਾ ਕੀ ਆ, ਮੈਨੂੰ ਇੱਕ ਗੱਲ ਤਾਂ ਬੈਨੀਫਿਟ ਲੋਕਾਂ ਨੂੰ ਦਿਖਾਲਣਾ
1: ਜੀ, 20 ਲੱਖ ਦੀ ਗੱਡੀ ਆ ਜੀ, ਉਹ 2 ਲੱਖ ਤਾਂ ਸਿੱਧਾ ਡਿੱਗ ਜਾਣਾ ਜਦੋਂ ਤੁਸੀਂ ਉਥੋਂ ਗੱਡੀ ਬਾਹਰ ਹੀ ਕੱਢੀ ਆ ਜੀ ਏਜੰਸੀ ਤੋਂ।
0: ਭਾਜੀ ਉਹਨੂੰ ਮੈਂ ਕਹਿੰਦਾ ਮੈਂ ਉਹਨੂੰ ਦੱਸਿਆ, ਨਹੀਂ ਉਹ ਤਾਂ ਚਲੋ ਉਹ ਵੀ ਛੱਡੋ, ਮੈਂ ਕਹਿੰਦਾ ਲੋਕਾਂ ਉਹ ਮੈਂ ਕਿਹਾ ਲਿਆ ਇੱਥੇ 50,000 ਰੁਪਇਆ ਫੜਾ ਮੈਂ ਸਵੇਰ ਨੂੰ, ਇੱਥੇ ਮੈਂ ਸਵੇਰ ਨੂੰ ਵੰਡ ਕੇ ਦੇਖੇ, ਮੈਂ ਕਿਹਾ ਦਸ ਲੋਕੀ ਤੁਰੇ ਫੰਦ ਤੇਰੀ ਉਦੇ ਮੈਂ ਜੈ ਜੈਕਾਰ ਕਰਾਉਣਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਹਨਾ ਭਾਜੀ। ਮਤਲਬ ਇਹ ਜੇ ਉਹਨੂੰ ਫਿਰ ਦੱਸਿਆ, ਮੈਂ ਕਿਹਾ ਜਿਹੜਾ ਇਹ ਕੰਮ ਤੂੰ ਕਰ, ਉਹਨੂੰ ਮੈਂ ਕਿਹਾ ਮੇਰੀ ਗੱਲ ਤਾਂ ਇੰਗਲੈਂਡ ਦੇ ਵਿੱਚ, ਮੈਂ ਕਿਹਾ ਤੂੰ ਉੱਥੇ ਉੱਥੇ ਕਿੰਨੇ ਕੁ ਇਹ ਕੰਮ ਕਰਨਾ, ਤੇ ਨਹੀਂ ਕਹਿੰਦਾ ਉੱਥੇ, ਮੈਂ ਕਿਹਾ ਤੇਰੇ ਹੁਣ ਮੈਂ ਕਿਹਾ ਇੱਥੇ ਪੈਸੇ ਵਾਧੇ ਕਰਕੇ,
1: ਬਿਲਕੁਲ ਜੀ ਬਿਲਕੁਲ
0: ਹਨਾ, ਤੂੰ ਤੂੰ ਤਾਂ ਮੈਂ ਕਿਹਾ ਇਹ ਕੰਮ ਕਹਿੰਦਾ ਵੀ ਤੇਰੇ ਤੇਰੇ ਇੱਥੇ ਕਿਉਂ, ਤੇਰੇ ਇੱਥੇ ਵਾਧੇ ਆ,
1: ਬਿਲਕੁਲ ਜੀ
0: ਤੂੰ ਤੂੰ ਤੁਸੀਂ ਮੈਂ ਕਿਹਾ ਉੱਥੇ ਕਮਾਉਂਦੇ, ਉੱਥੇ ਤੁਹਾਡੇ ਜਿਹੜੇ ਪੌਂਡ ਕਮਾਉਂਦੇ ਪੌਂਡ ਉਹ ਪੌਂਡਾਂ ਚ ਖਰਚ ਹੋਣੇ
1: ਜੀ,
0: ਇੱਥੇ ਮੈਂ ਕਿਹਾ ਤੁਸੀਂ ਕਰ ਲੈਣਾ ਉਹਦਾ ਫਾਇਦਾ ਕੀ ਹੋਣਾ
1: ਜੀ, ਬਿਲਕੁਲ
0: ਇੱਥੇ ਤੁਸੀਂ ਮੇਰਾ ਗੇੜਾ ਦੇ ਦੇਣਾ ਮੁੜ ਕੇ ਭਾਜੀ, ਇੱਥੇ ਮੈਂ ਕਿਹਾ ਕੀਤਾ, ਇੱਥੇ ਮੈਂ ਕਿਹਾ 4 ਬੰਦੇ ਨਾਲ ਹੋਰ ਪੱਟ ਹੋ ਜਾਣੇ ਕੋਈ,
1: ਹਾਂ ਬਿਲਕੁਲ ਜੀ ਬਿਲਕੁਲ, ਪਤਾ ਨੀ ਕਿਹੜੀ ਫੈਕਟਰੀ ਲਾਈ ਆ ਉੱਥੇ
0: ਭਾਜੀ, ਹੁਣ ਵੇਚ ਕੇ ਮੁੜ ਕੇ ਲੈ ਆਉਣੀ ਆ,
1: ਬਿਲਕੁਲ ਜੀ ਬਿਲਕੁਲ,
0: ਇਹ ਕੁਛ ਆ ਜੀ
1: ਜੀ।
0: ਮੈਂ ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਇੱਦਾਂ ਕਰਿਆ, ਮੈਂ ਕਿਹਾ ਦੱਸੋ ਤੂੰ, ਮੈਂ ਕਿਹਾ ਗੱਲ ਸੁਣ, ਇੱਥੇ ਆਉਣਾ ਆਰਾਮ ਨਾਲ ਠੀਕ ਠਾਕ
1: ਜੀ,
0: ਵੀ ਜੇ ਕੋਈ ਹੋਰ ਪਰੇਸ਼ਾਨੀ ਠੀਕ ਆ, ਕਾਹਦੇ ਵਾਸਤੇ ਮੈਂ ਕਿਹਾ ਤੂੰ ਇਹ ਕੰਮ ਕਰਨਾ,
1: ਬਿਲਕੁਲ ਹਫਤਾ ਖੰਡ ਆਉਣਾ ਆਪਣਾ ਕਿਰਾਏ ਤੇ ਲੈ ਲਓ, ਨਹੀਂ ਸਰਦਾ ਉੱਥੇ ਕੀ ਹੈ, ਬਿਲਕੁਲ ਹੈ ਜੀ ਹਫਤਾ 2 ਘੰਟੇ 2 ਹਫਤੇ ਵੱਧ ਤੋਂ ਵੱਧ, NRI ਕਿੰਨਾ ਕਹਿ ਜੀ ਮਹੀਨਾ ਕੱਢ ਜਾਣਗੇ, ਉਸ ਤੋਂ ਵੱਧ ਤਾਂ ਨਹੀਂ ਕੱਢਦੇ,
0: 12-13 ਦਿਨਾਂ ਲਈ,
1: 12-13 ਦਿਨ ਹੀ ਬਹੁਤ ਹੈ ਜੀ, ਬਿਲਕੁਲ ਹੈ ਜੀ ਜੀ
0: ਹਾਂਜੀ, ਗੱਡੀ i20 ਹੈਗੀ, ਮੈਂ ਕਿਹਾ ਇੱਕ ਜਾਣਾ ਆਉਣਾ,
1: ਬਿਲਕੁਲ
0: ਤੈਨੂੰ ਮੈਂ ਕਿਹਾ ਇਹਦੇ ਵਿੱਚ ਪ੍ਰੋਬਲਮ ਕੀ ਹੈ, ਸਿਰਫ ਹੱਥ ਸ਼ੋ ਦਿਖਾ ਲੈਣੂ, ਮੈਂ ਕਿਹਾ ਦਿਖਾ ਲੈਣੂ ਬਸ਼ਾਕ ਨੂੰ ਡਿਫੈਂਡਰ ਲੈ ਲਾ, ਮੈਂ ਕਿਹਾ ਉਹ ਵੀ ਮਤਲਬ ਜੀ ਯਾਰ ਉਹਦਾ ਕੋਈ ਫਾਇਦਾ ਬੈਨੀਫਿਟ ਉਹਦਾ ਕੁਛ ਨਹੀਂ ਹੋਣਾ,
1: ਬਿਲਕੁਲ
0: ਉਲਟਾ ਉਹਦਾ
1: ਖਰਚਾ ਹੈ ਜੀ, ਖਰਚਾ ਖੜੀ ਰਹਿਣੀ ਆ ਮੁੜ ਕੇ ਜੀ, ਬਿਲਕੁਲ ਫਿਰ ਲੋਕਾਂ ਨੇ ਭੰਨਣੀ ਆ ਜੀ, ਉਹੀ ਆ ਜੀ
0: ਲੋਕਾਂ ਨੇ ਭਾਜੀ ਕਾਹਦੀ ਭੰਨਣੀ ਸਾਡੇ ਕੋਲੋਂ, ਮੈਂ ਤਾਂ ਉਹ ਮੈਂ ਕਿਹਾ ਜਦੋਂ ਸਾਨੂੰ ਕਹਿੰਦੇ ਸਾਡੇ ਤੋਂ ਜਿੱਦਾਂ ਜਿਹੜੀ 5-7 ਕਿਲੋਮੀਟਰ ਐਵਰੇਜ ਆ ਭਾਜੀ, ਅਸੀਂ ਕਿਤੋਂ ਤੇਲ ਪਾਉਣਾ?
1: ਬਿਲਕੁਲ ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ,
0: ਅਸੀਂ ਅਸੀਂ ਤਾਂ ਟਰੈਕਟਰਾਂ 'ਚ ਤੇਲ ਪਾਉਂਦੇ, ਮਿਲਦੇ ਪਾਉਂਦੇ ਵੀ,
1: ਟਰੈਕਟਰ
0: ਇੰਨਾ ਤੇਲ ਖਾ ਜਾਂਦਾ।
1: ਬਿਲਕੁਲ ਸਹਿਮਤ ਹੈ ਜੀ, ਸਹਿਮਤ ਹੈ।
0: ਇਸ ਕਰਕੇ ਮੈਂ ਤਾਂ ਮਨ ਮੈਨੂੰ ਉੱਥੇ ਆਵੇ, ਮੈਂ ਕਿਹਾ ਤੂੰ ਜਿਹੜੇ ਕੰਮ ਕਰਦਾ ਇਸ ਕੰਮ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਨੀ ਹੈਗਾ, ਸ਼ੋ ਆਫ ਦੇ ਵਿੱਚ ਮੈਂ ਕਿਹਾ ਕੁਛ ਨੀ,
1: ਆਪਣਾ
0: ਮੈਂ ਕਿਹਾ ਤੂੰ ਆਉਣਾ
1: ਬਿਲਕੁਲ
0: ਠੀਕ ਠਾਕ, ਆਪਣਾ ਰਹੋ ਇੰਜੋਏ ਕਰੋ ਤੁਸੀਂ, ਆਪਾਂ ਮੈਂ ਕਿਹਾ ਕਿਸੇ ਨੂੰ ਦਿਖਾ ਦੇਣਾ ਥੋੜਾ, ਤੁਸੀਂ ਆਉਣੇ ਇੰਜੋਏ ਕਰੋ, ਇੰਜੋਏ ਕਰਕੇ ਆਰਾਮ ਨਾਲ ਠੀਕ ਠਾਕ
1: ਬਿਲਕੁਲ।
0: ਇਹ ਚੀਜ਼ ਹੈ ਜੀ, ਇੱਥੇ ਨਿਆਣੇ ਨੂੰ ਆਪਾਂ ਇੱਥੇ ਬਾਹਰਲੇ ਨਿਆਣੇ ਵਿੱਚ ਬਹੁਤ ਕੋਈ ਕੁਛ ਹੈ ਜੀ,
1: ਬਿਲਕੁਲ
0: ਤਾਂ ਕਰਕੇ ਓਕੇ ਭਾਜੀ ਨਾ,
1: ਓਕੇ ਜੀ, ਥੈਂਕ ਯੂ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ,
0: ਥੈਂਕ ਯੂ ਤੁਹਾਡਾ ਸਮਾਂ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
0: ਓਕੇ ਭਾਜੀ।
1: ਜੀ ਦੋਸਤੋ, ਇਸ ਜੀ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਸੱਚਾਈ ਦੇ ਲਾਗੇ ਗੱਲਾਂ ਨੇ ਜੀ, ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੇ ਹੱਕ ਦਾ ਪਤਾ ਹੈ, ਪਰ ਸਾਡੇ ਇੱਥੇ ਇਮੋਸ਼ਨਲ ਬਲੈਕਮੇਲ ਕਰਕੇ ਬੱਚਿਆਂ ਨੂੰ ਸਾਰੀ ਉਮਰ ਹੋਣ ਦੇ ਲਈ ਮਜਬੂਰ ਕਰ ਦਿੰਦਾ ਹੈ ਮਾਂ ਪਿਓ, ਤੇ ਮਾਂ ਪਿਓ ਆਪਣੀ ਚੌਧਰ ਦੇ ਲਈ ਜਿਹੜਾ ਤੋਰ ਦਿੰਦਾ ਹੈ, ਪਰ ਇਹ ਨਹੀਂ ਸੋਚਦਾ ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਰਿਸ਼ਤਾ ਕੀ ਹੈ। ਬਿਲਕੁਲ ਜੀ, ਦਰੁਸਤ ਮੁਕੱਦਰ ਜੀ, ਸ਼ੁਕਰੀਆ ਜੀ ਕਮੈਂਟ ਦੇ ਲਿਖਣ ਦੇ ਲਈ ਵੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਅੱਜ, ਤੇ ਅੱਧਾ ਘੰਟਾ ਤਕਰੀਬਨ ਆਪਾਂ ਉੱਪਰ ਲਾ ਦਿੱਤਾ, ਤੇ ਇਸਦੇ ਨਾਲ ਹੀ ਫਿਰ ਮੈਂ ਆਗਿਆ ਲੈਣਾ, ਵੱਧ ਘੱਟ ਬੋਲ ਗਿਆ ਗੁਸਤਾਖੀ, ਮੈਂ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ, ਤੇ ਪੰਜਾਬ ਨਾਵਲ ਨਾਵਲ ਕਹਿ ਦਿੰਦਾ ਕਿਤਾਬ, ਪੰਜਾਬ ਕਿਤਾਬ ਦਾ ਆਪਾਂ ਜ਼ਿਕਰ ਕਰਾਂਗੇ ਕੱਲ ਨੂੰ, ਰਾਜਮੋਹਨ ਗਾਂਧੀ ਹੋਣਾ ਦੀ ਕਲਮ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ ਉਹਦੇ ਵਿੱਚੋਂ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤ, ਪਸੰਦ ਕਰ ਰਹੇ ਨੇ ਉਸ ਕਿਤਾਬ ਨੂੰ, ਬਹੁਤ ਵਧੀਆ ਰਿਸਪੋਂਸ ਤੁਸੀਂ ਦੇ ਰਹੇ ਹੋ, ਸ਼ੁਕਰੀਆ, ਧੰਨਵਾਦ ਹੈ। ਤੇ ਲੋ ਦੋਸਤੋ, ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ, ਸ਼ੁਕਰੀਆ ਤੇ ਧੰਨਵਾਦ ਜਿਨ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ, ਲਾਈਕ ਕੀਤਾ ਤੇ ਸ਼ੇਅਰ ਕੀਤਾ, ਤੇ ਅੱਗੇ ਵੀ ਕਰ ਦਿਓ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: மகாபவர் ரேடியோ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ। ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ। ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ। ਉਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ SS ਭੱਲਾ ਪਟਿਆਲਾ, ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ। ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ, ਉਹ ਕਿਰਪਾ ਕਰਕੇ ਸੁਣਨਾ। ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ, ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ। ਸਰਵਣ ਕਰੋ ਜੀ। ਸਾਬ ਜਾਦੇ ਆਖਣ ਦਾ ਦੀਏ ਨੀ,

ਕਿੰਨੇ ਚਿਰਾਂ ਤੋਂ ਮੌਤ ਪਈਰਾ ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਏ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲ ਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਬੂਲ ਕਰਮ ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਪ੍ਰਮਾਣ ਲਈ ਸੂਬਾ ਲਾਲਚ ਦੇ ਕੇ

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਹੋਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ

0: ਇਨ ਤੇਰੇ ਸ਼ੂਰਵੀਰ ਲਾਲਾਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਨਿਊਜ਼ੀਲੈਂਡ ਦੇ ਵਿੱਚ ਵੈਸੀ ਸਾਡੀ ਸ਼ਾਇਰਾ ਅਮਰੇਸ਼ ਕੁਮਾਰੀ ਨੂੰ ਅਮਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਅਮਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਅਮਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ ਜ਼ਰਾ ਕੁ ਸੋਚੋ ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ ਜੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਜੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬੱਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬੱਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਆ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਿਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਦਰਦਮੰਦਾਂ ਦਾ ਦਰਦੀ ਹੋਵੇ, ਤੂੰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ। ਸਤਿਯੁਗ ਵਾਪਿਸ ਲਿਆਵੇ, ਹਾਂ ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸਮੇਸ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤ

0: ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਅਸੀਂ ਭਾਈ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਪਰ ਕੁਛ ਪਾਉਣ ਲਈ ਕੁਛ ਖੋਣਾ ਪਰ ਕੁਛ ਪਾਉਣ ਲਈ ਕੁਛ ਖੋਣਾ ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਨਿਮੀ ਵਿਸ਼ੇਸ਼ ਜੀ ਜੀ ਆਇਆਂ
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਰੱਖੀ ਚੇਤੇ, ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ।

0: ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ, ਅੱਜ ਮੈਂ ਮੁਕੰਮਲ ਹੋ ਗਿਆ। ਹਾਂ, ਅੱਜ ਮੈਂ ਮੁਕੰਮਲ ਹੋ ਗਿਆ। ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
0: ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ 'ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿੱਚ, ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ,

0: ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਦੋਸਤੋ ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਧੰਨਵਾਦ ਸਤਿ ਸ੍ਰੀ ਅਕਾਲ
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਵਾਰ ਫਿਰ ਆਏ ਨੇ ਉਹਨਾਂ ਦਾ ਨਿੱਘਾ ਸਵਾਗਤ ਹੈ ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ
2: ਹਾਂਜੀ ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੇਸ਼ ਹੈ ਜੀ ਮੇਰੀ ਰਚਨਾ ਅੱਗ ਦੀ ਮੰਡੀ ਜਦ ਮੈਂ ਆਈ ਅੱਗ ਦੀ ਮੰਡੀ ਜਦ ਮੈਂ ਆਈ ਵੇਖ ਕੇ ਮੇਰੀ ਰੂਹ ਕੁਮਲਾਈ ਕੋਈ ਅੰਬਰੋਂ ਟੁੱਟਿਆ ਤਾਰਾ ਏ ਦਿਲ ਤੇ ਬੋਝ ਜੋ ਭਾਰਾ ਏ ਹੰਝੂ ਖਾਰੇ ਅਕਬਰ ਸਾਵਣ ਆਪਣੇ ਹੀ ਆਪਣਿਆਂ ਨੂੰ ਖਾਵਣ ਬਦੋ ਬਦੀ ਲੁੱਟੀ ਜਾਵਣ ਵਿੱਚ ਨੈਣਾਂ ਦੇ ਉਦਾਸੀ ਛਾਈ ਵੇਖ ਕੇ ਮੇਰੀ ਰੂਹ ਕੁਮਲਾਈ ਟੁੱਟੀ ਲਟੈਣ ਥੰਮ ਮੇਰੇ ਦੀ ਟੁੱਟੀ ਲੁਟੈਣ ਥੰਮ ਮੇਰੇ ਦੀ ਪਈ ਨਬੁੱਕਤ ਕੰਮ ਮੇਰੇ ਦੀ ਬੇਕਦਰੀ ਹੋਈ ਚੰਮ ਮੇਰੇ ਦੀ ਜਿੰਦ ਮੇਰੀ ਹੁਣ ਤਾਂ ਘਬਰਾਈ ਵੇਖ ਕੇ ਮੇਰੀ ਰੂਹ ਕੁਮਲਾਈ ਪ੍ਰੀਤ ਤੂੰ ਚੁੱਪ ਹੀ ਰਹਿਣਾ ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ ਰੋਗ ਹਿਜਰ ਦਾ ਸਹਿਣਾ ਪੈਣਾ ਸੋਚ ਲੈ ਇਹ ਕੁਦਰਤ ਦੀ ਸਜਾਈ ਵੇਖ ਕੇ ਮੇਰੀ ਰੋ ਕਮਲਾਈ ਟੋਟੇ ਟੋਟੇ ਹੋ ਕੇ ਟੁੱਟੀ ਟੋਟੇ ਟੋਟੇ ਹੋ ਕੇ ਟੁੱਟੀ ਵਿੱਚ ਕੰਡਿਆਂ ਦੇ ਜਾ ਕੇ ਸੁੱਟੀ ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ ਐਸੀ ਜ਼ਹਿਰ ਦੀ ਰੋਟੀ ਖਵਾਈ ਵੇਖ ਕੇ ਮੇਰੀ ਰੂਹ ਕਮਲਾਈ ਅੱਗ ਦੀ ਮੰਡੀ ਜਦ ਮੈਂ ਆਈ ਵੇਖ ਕੇ ਮੇਰੀ ਰੂਹ ਕਮਲਾਈ ਕੋਈ ਅੰਬਰੋਂ ਟੁੱਟਿਆ ਤਾਰਾ ਏ ਦਿਲ ਤੇ ਬੋਝ ਜੋ ਭਾਰਾ ਏ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਨੇਹਾ ਜੀ ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ ਨੇਹਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
3: ਨਮਸਕਾਰ ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ गुजरते वर्ष के साथ इतना कर्म कर मेरे दाता, गुजरते वर्ष के साथ इतना कर्म कर मेरे दाता, खुशी भरा हो हर लम्हा जो अब जीवन में मेरे आता। ना हो कोई दुख ना तकलीफ जीवन में, हर एक को सुख भरा वक्त ही है भाता। गुजरते वर्ष के साथ इतना कर ए इंसान, जो किए हैं कर्म तूने प्रायश्चित उनका कर ए इंसान। वो दयालु है करुणा निधान है बख्शनहारा है, वो दयालु है करुणा निधान बख्शनहारा है, छोड़कर दंभ और घमंड शरणागत उसका बन ए इंसान। करके पाप तू ए मूरख, करके पाप तू ए मूरख क्यों इतराता फिरता है, करके पाप तू ए मूरख क्यों इतराता फिरता है, क्यों मजलूम पर जुल्म कर गर्त में जा गिरता है। समझता है खुदा खुद को बेजुबा को सताता है, क्यों खोदता है कब्र अपनी खुद ही कफन अपना सिलता है। गुजरते वर्ष के साथ गुजरता वक्त गुजर जाए, गुजरते वर्ष के साथ गुजरता वक्त गुजर जाए, गुजर गया जो वक्त ना फिर वो लौट कर आए। उठाकर हाथ अपने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए, दुआ करो अब के बरस खुशियों भरा हर एक पल आए। धन्यवाद।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਗੁਸਤਾਖੀ ਕਰਨ ਲੱਗਾ। ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ, ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
4: ਜ਼ਿੰਦਗੀ ਯੇ ਕਹੇ ਗਾ ਤੂੰ ਗਾਨਾ, हंसते गाते दिन बिताना। हाँ, जिंदगी

ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਆਇਆ ਸੀ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ಪವರ್ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ. ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ.
2: ਹਾਂ, ਉਹ ਓਕੇ ਹੈ. ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ?
1: ਜੀ,
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਜੀ ਜੀ,
2: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ।
1: ਜੀ ਜੀ,
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ,
2: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
1: ਜੀ,
2: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ, ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
2: ਹਾਂਜੀ, ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ, ਬਿਲਕੁਲ। ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ।
1: ਬਿਲਕੁਲ ਬਿਲਕੁਲ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ,
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ।
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਪੀੜ੍ਹੀ ਚੱਲ ਰਿਹਾ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ, ਬਿਲਕੁਲ
2: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ
2: ਹਾਂਜੀ
1: ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ। ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ, ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ। ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: जी, बिल्कुल ठीक है
2: जदों बच्चा साडे नाल गल करदा है
1: जी जी
2: असीं उहनूं मोटीवेट करदे हां
1: जी,
2: ओह असीं उहनूं इह कहिंदे हां कि तू 10वीं किसे तरीके नाल कर लै, उस तों बाद तू जो करना चाहना तैनूं ऑप्शनस मिलणगीआं
1: जी।
2: साडा सिस्टम इदां दा है कि 10वीं तक तुसीं सारे सब्जेक्ट्स पढ़ने हैं,
1: पढ़ने
2: पैणे हैं
1: बिल्कुल,
2: बट उस तों बाद ऑप्शनस है, फिर तू उह करें जो तेरा दिल करदा है, ठीक है, उह मोटीवेट हुंदा है, उह खुशी खुशी कर जांदा है, उह कर जांदा है उहनूं फिर उही
1: फिर लैक्चर शुरू हो जाता है, पुरानी गल जी सीडी पै जाती है। बिल्कुल बिल्कुल जी, तो ये एक जिहड़ा है फोर्स्ड कह लो उन्होंने उत्ते किया जाता है, जिहड़ा अपने थोपिया जाता है, उन्होंने अपनी पंड चुकाते हैं। कई बार ये होंगे कि माता पिता जो नहीं बन सके जीवन च बनना चाहते, बच्चा बने
2: बिल्कुल
1: घटो घट वह तो बने,
2: अपनी उम्मीदा का भार लद दिने असीं बच्चियां ते।
1: हाँ जी हाँ जी,
2: बच्चे एक इंडिविजुअल एंटिटी है
1: जी जी,
2: तुहानूं इह मनना पवेगा, उह तुहाडे बच्चे है ठीक है, पर उह इक वखरा ह्यूमन बीइंग भी है
1: बिल्कुल,
2: जिहदी डिजाइनिंग कुछ डिफरेंट है तुहाडे नालों।
1: बिल्कुल बिल्कुल जी, ये तो मन के चलना पैना।
2: हाँ
1: जे जिनी देर तक ये गल नहीं आएगी।
2: हाँ जी,
1: ते एक होर जिहड़ा आपां कहिंदे ना बलदी ते तेल पै जांदा है, ते आम मैं कई बार बच्चों नूं मिलदा है जां घरां विच आम आपां देखदे आ, एक सब तो वड्डा डायलॉग हुंदा है माता पिता दा कि लोकां दे बच्चे नूं देखो।
2: हाँ जी, कंपैरिजन
1: कंपैरिजन, ये किन्ना क जरूरी है?
2: बिल्कुल जरूरी नहीं है, बिल्कुल अनहेल्दी है, बिल्कुल नहीं होना चाहिए लोगों के बच्चे की भैन भरावां च नहीं होना चाहिए।
1: बिल्कुल बिल्कुल जी,
2: ठीक है, जैलसी डिवेलप होती है इहदे नाल
1: जी जी बिल्कुल,
2: ठीक है। कई बार वो तुहाडा कोई बहुत अच्छा फ्रेंड होंदा है, बार बार उहदी एग्जाम्पल तुहानूं दित्ती जांदी, तुहानूं उस तों चिढ़ाउण लग जांदी है जदों देखो ये इदां करदा तां मेरे नाल इदां हुंदी है।
1: बिल्कुल बिल्कुल,
2: तुसीं उसदी अचीवमेंट्स ते खुश नहीं हुंदे,
1: बिल्कुल
2: तुसीं जैलस होना सीख जांदे हो,
1: उह इक तरह दी गिरावट आणी शुरू हो जांदी नेगेटिविटी जिहड़ी है।
2: हां जी,
1: लेकिन ये बहुत ही व्यापक है,
2: बहुत व्यापक है, क्योंकि रीस करन दी आदत है सानू।
1: बिल्कुल बिल्कुल जी,
2: असीं ओही चीज अगे इनकलकेट करदे हैं
1: जी जी बिल्कुल,
2: बच्चियां नू शुरू शुरू दे विच सारियां नू प्रॉब्लम हुंदी है जदों उन्हां नू किसे नाल कंपेयर कीता जांदा है, शुरू शुरू दे विच ओह कहिंदे भी है कि साडे नाल इदां ना करो, पर क्योंकि पेरेंट्स नहीं हटदे, क्योंकि उन्हां नू डराया धमकाया जांदा है और इस नू डिसओबीडियंस मन्नया जांदा है, बच्चियां दी हौली हौली फाइन ट्यूनिंग हो जांदी है और अल्टीमेटली ओही करन लग जांदे है।
1: कई बार ये भी तो हो सकता है कि जो बच्चा देखे कि चलो हूँ मैं उन्होंने बच्चों वर्गा नहीं है जी छो परे,
2: तो
1: जो अपने राह तो भी उतर जाता है।
2: बिल्कुल उतरता है, मैं हमने तो जी एग्जाम्पल
1: ये कुछ हो रहा है।
2: बिल्कुल हो रहा है,
1: बिल्कुल बिल्कुल जी। तो ये जी अजक जे मापे आ जी हूँ जनरेशन चल रही है, अजक वट्सएप का इंटरनेट का जमाना है, जे हूँ माता पिता ने ये बहुत ओवर बिजी ने।
2: हाँ जी,
1: ते पहला वाले भी बिजी से वो अपना चलो कम कार व्यार करते, पहला तो हूँ च कि जो फर्क वेखते हो?
2: बहुत फर्क है, देखो इन्ना टेक्नोलॉजी एडवांस है, सब कुछ है
1: जी जी।
2: एक तरह नाल देखा जाए तो अगर तुसी सोशल मीडिया से एक्टिव हो तो तुहाडा इस तरह टाइम बचता है कि तुहानू जाके नहीं मिलना पैंदा, तुसी घरे ही सारिया नू हैलो हाय एक बारी सवेरे करके निपट जांदे हो।
1: ओ एक केड़ा वादा है?
2: हाँ ओ इहदा वादा है, जे इसनू पॉजिटिवली लो
1: जी जी।
2: लेकिन अगर तुसी पिंग होई नाल दी नाल फोन चुकिया सारे काम छड्ड के तुसी मैसेज देखिया फटाफट, नहीं एक चीज का टाइम होना चाहिए कि ये टाइम है मेरा
1: जी जी,
2: इस टाइम जिदा बच्चे स्कूल गए है या ट्यूशन गए है, ए, मैं हुन घर दे काम तो फ्री है, ए, एक घंटा मैं इतने लगा सकती हूँ, प्रायोरिटी देनी पेगी तुहानू, तुसी सैट करना है कि तुहाडे लई प्रायोरिटी की है। जे तुहाडे लई प्रायोरिटी सोशलाइज करना है, मार्केट जाना है, सहेलियां नू मिलना है, तो फिर तुसी बच्चियां तो ये एक्सपैक्ट ना करो कि उन्हां लई पढ़ाई और जो तुसी कहने वो प्रायोरिटी होवे, क्योंकि तुसी अपने बच्चों के रोल मॉडल हो, बच्चा जो देखता वही करता है।
1: हाँ, बिल्कुल, बिल्कुल,
2: जे तुहाडे लई हमेशा तुसी उहनूं इह कहिंदे हो नहीं इत्थे तां जाना ही पैणा है, नहीं हुणे आए आ हुण तुसी इहनां नूं अटेंड करो, उह इही सिखेगा कि पढ़ाई पिछे पाई जा सकदी है।
1: जी जी बिल्कुल बिल्कुल,
2: जे तुसी बहुत इंपॉर्टेंट फंक्शन उहनां दी पढ़ाई लई छड्डदे हो उह सिखेगा कि पढ़ाई ही प्रायोरिटी है,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ,
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ
1: ਹਾਂ
2: ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
2: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ ਉਹਨੇ ਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ
2: ਹੁਣ ਮੈਨੂੰ ਇਹ ਕਰਨਾ ਪਏਗਾ ਹੁਣ ਮੈਨੂੰ ਉਹ ਕਰਨਾ ਪਏਗਾ ਮੇਰੀ ਤਾਂ ਜਾਨ ਹੀ ਔਖੀ ਹੋ ਗਈ ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ
1: ਜੀ ਜੀ ਜੀ
2: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ ਪੇਰੈਂਟਿੰਗ ਚ ਆਈ ਨਾ
1: ਉੱਥੇ ਆਈ ਬਿਲਕੁਲ ਬੱਚਾ ਤੇ ਕੋਰਿਸ ਲੇਟ ਸੀ
2: ਬੱਚਾ ਕੋਰਿਸ ਲੇਟ ਸੀ
1: ਜੀ ਜੀ ਬਿਲਕੁਲ
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ ਬਿਲਕੁਲ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ
1: ਜੀ ਜੀ ਬਿਲਕੁਲ
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ
1: ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਆ ਕਿ ਕਿਸੇ ਹੋਰ ਦੇ ਘਰ ਹੀ ਆ ਗਏ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ
1: ਹਾਂ
2: ਉਹਨਾਂ
1: ਜੀ,
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
2: ਆਮਦਨ ਇਹਨਾਂ

0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ ਉੱਥੇ ਜਾਣਗੇ, ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ
1: ਪਰਮਿਟ
0: ਜੀ,
1: ਦੇ ਥਰੂ ਵੀ ਜਾਇਆ ਜਾ ਸਕਦਾ ਏ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: ਅੱਛਾ
1: ਤਾਂ
0: ਜੀ,
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ, ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ, ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ IELTS ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: ਅੱਛਾ ਜੀ,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ, ਮੈਂ
0: ਇੱਕ
1: ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ,
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ,
1: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
0: ਅੱਛਾ
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ। ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ। ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ, ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ। ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ। ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ। ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
0: ਹਾਂਜੀ
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ, ਅੱਛਾ ਇੱਕ ਗੱਲ

0: ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ
1: ਹਾਂਜੀ
0: ਲੈਣ ਲਈ। ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ ਕਿ
0: ਹਾਂਜੀ
1: ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: ਹਾਂਜੀ
1: ਰਸਤਾ ਵੀ ਘੱਟ ਹੈ ਤੇ
0: ਫਿਰ
1: ਉਹ
0: ਇੱਧਰ
1: ਵੀ
0: ਘੱਟ ਕਿਉਂ ਆਉਂਦੇ ਨੇ ਨੌਜਵਾਨ?
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: ਅੱਛਾ ਜੀ,
1: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
0: ਹਾਂਜੀ
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ ਤੇ
0: ਅੱਛਾ ਜੀ,
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
0: ਹਾਂਜੀ
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: ਅੱਛਾ ਜੀ,
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
0: ਹਾਂਜੀ ਹਾਂਜੀ
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ,
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: ਹਾਂਜੀ
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
0: ਹਾਂਜੀ
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
0: ਹਾਂਜੀ
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
0: ਅੱਛਾ ਜੀ,
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਿਹਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
0: ਹਾਂਜੀ
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: ਅੱਛਾ
1: ਤਾਂ
0: ਜੀ,
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: ਅੱਛਾ
1: ਲਈਏ।
0: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
0: ਅੱਛਾ ਜੀ,
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: ਅੱਛਾ ਜੀ,
1: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
0: ਹਾਂਜੀ
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
0: ਹਾਂਜੀ,
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
0: ਅੱਛਾ
1: ਬਟ
0: ਜੀ,
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: ਅੱਛਾ ਜੀ,
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: इस खेत्र के विच ये है कि देखो जिदा मैं तुहानू पहलां दस चुकी हाँ कि जिहड़े बच्चे हायर एजुकेशन च जाना चाहते हैं, देखो एक चीज़ का जरूरी तौर पर है कि पहला डिसाइड कर लेना चाहिए बच्चे नू कि मैं प्राइवेट सैक्टर च जाना है या फिर मैं गवर्नमेंट सैक्टर च जाना है या
0: अच्छा
1: कि
0: जी,
1: मैं अपना खुद का रुजगार खुलना है, कुछ भी अपना
0: हाँ जी,
1: स्वयं रोजगार बनाना, कुछ भी अपना बिजनेस वगैरह करना है। फिर ओदी तैयारी उस अकॉर्डिंग होएगी।
0: अच्छा जी,
1: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उन्हों थ्रेटिकल अपना बड़ा रखना पौगा, मजबूत रखना पौगा नाल नाल, क्योंकि ओदे विच बच्चे नू टेस्ट देना पौगा, टेस्ट कढ़ने पैणगे, ते नाल दी नाल उन्हों अप टू डेट रहना पौगा भी केड़े टेस्ट आ रहे ने, उन्हां दी तैयारी नाल दी नाल करदे रहना पौगा। 2 साल दे दौरान जदों ओदे ओदा आईटीआई जद तक कोर्स कंप्लीट होगा ओदे नाल नाल ही उह बच्चा या तो चलो जे जेकर वो बच्चा अंडर एज है तां वो डिप्लोमा कर सकदा है, अगर वो एज ओदी 18 तक हैगी है तां वो बच्चा फिर पीडब्ल्यूडीज दे अंडर या फिर कोई भी इदा गवर्नमेंट पीएसयूज दे अंडर निकले हुए टेस्ट ने जेडे वो अप्लाई कर सकदा है, ओदी तैयारी नाल दी नाल करी जावे।
0: अच्छा जी,
1: बट जिवें आपां प्राइवेट सैक्टर दी गल करदे हां, जेकर बच्चे ने
0: हाँ जी,
1: प्राइवेट सेक्टर च आना है तां उहनूं बच्चे नूं थोड़ा प्रैक्टिकल नॉलेज दे विच तेज होना पौगा, प्लस ओदे कम्युनिकेशन स्किल्स जिहड़े हैं बहुत मैटर करते हैं।
0: अच्छा एक मिनट, में ये दसो भी जेडे वोकेशनल जेडे कोर्स होंगे ने ते आईटीआई, इन्हां दोनों के खेत्र विच की फर्क हैगा?
1: वोकेशनल कोर्सेज जिहड़े के स्कूल्स दे दौरान बच्चे लै लैंदे आ, जिदा कटिंग सीविंग दे भी काफी हुंदे आ, या फिर इसे दे नाल मिलदे जुलदे काफी सारे हो जांदे, इलेक्ट्रिशियन वेल्डर इलेक्ट्रिशियन वगैरह वाले भी आ जांदे आ, तां उहनां दा फायदा इह हुंदा कि जिहड़े बच्चे आईटीआई ज्वाइन करना चाहुंदे आ
0: हाँ
1: उहनां
0: जी,
1: दे लई उह इक प्लेटफॉर्म इक बेस बन जांदे आ,
0: अच्छा जी,
1: उहनां नूं उहनां बारे पहलां ही नॉलेज हो जांदी है ना।
0: अच्छा जी,
1: ते जिहड़े बच्चिआं ने मान लो आईटीआई या फिर उद्योगिक खेत्र दे विच जाणा नहीं है या फिर
0: हाँ
1: उहनां
0: जी,
1: ने अगे ग्रेजुएशन करनी है या फिर हायर स्टडीज दे विच कुछ भी होर करना है, तां इहो जे बच्चिआं दे लई सिंपल अपना 10th तक या फिर 12th तक अपनी सिंपल स्टडी करन दे विच ही बेहतरी है उहनां दी।
0: अच्छा जी,
1: हां जी
0: मैडम साहिबाना जी, तुसीं बहुत वधिया जानकारी साडे स्रोतों दे नाल सांझी कीती, तुहाडा बहुत बहुत धन्नवाद।
1: धन्यवाद जी,
0: हाँ
1: थैंक
0: जी,
1: यू
0: स्रोतों दा असीं धन्नवाद करते हैं जिन्होंने साडे प्रोग्राम नूं बड़े प्यार नाल सुणिया,
1: जी,
0: ते अगली बार फिर मिलांगे प्रोग्राम सिक्ख्या ते रुजगार दे विच। तुहाडा सारयां दा बहुत बहुत धन्नवाद। मैं सुखबीर जोगा अते दुआबा रेडिया वल्लों शुक्रिया जी।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬੰਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦੁਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦੁਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾ

0: ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਇੱਥੇ ਸੰਦੇ ਪੈਣੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ ਪਕਾਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜ ਦੀ ਹਵਾਂਕ ਆਉਂਦੀ ਹੈ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ, ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ, ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ, ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ, ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
3: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

ਉਡੀਕਾਂ ਨਾ ਮੁੱਕੀਆਂ, ਦਿਨ ਚੜ ਚੜ ਢਲਦੇ ਗਏ। ਉਡੀਕਾਂ ਨਾ ਮੁੱਕੀਆਂ ਦਿਨ

ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹੀਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜ਼ਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ।

0: Cabinets LTD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Vic Parach 604-377-1092, British Columbia. Bestfood Kitchen Cabinets, LTD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਵੀਕਐਂਡ ਤੋਂ ਬਾਅਦ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਅਤੇ ਅੱਜ 6 ਜੁਲਾਈ 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਅੱਜ ਦਾ ਵਿਚਾਰ ਦੁਨੀਆਦਾਰੀ ਦੀ ਗੱਲਬਾਤ ਅਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358-449-7619 ਦਾ ਨੰਬਰ ਹੈ ਲਗਾਤਾਰਤਾ ਦੇ ਵਿੱਚ ਉੱਪਰ ਜਿਹੜਾ ਫਲੈਸ਼ ਕਰਦਾ ਰਹਿੰਦਾ ਹੈ ਅਤੇ ਵਟਸਐਪ ਕਾਲ ਕਰਕੇ ਜਾਂ ਸਿੱਧੀ ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ ਅਤੇ ਆਪਣੇ ਮਨ ਦੇ ਵਿਚਾਰ ਅਤੇ ਆਪਣੇ ਸੁਝਾਅ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਾਈਕ ਸਹਾਇਤਾ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਜੌਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਅਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਜ਼ਰੂਰ ਤੁਸੀਂ ਦਰੁਸਤ ਕਰਾ ਦਿਓ ਕਿਸ ਤਰ੍ਹਾਂ ਤੁਹਾਡੇ ਤੱਕ ਗੱਲਾਂ ਬਾਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਅਤੇ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਚੰਗੇ ਅਤੇ ਅੱਛੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕੀਤਾ ਜਾ ਸਕੇ ਅੱਜ ਦੇ ਵਿਚਾਰ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਅਤੇ ਘੜੀਆਂ ਦੇ ਉੱਤੇ 5 ਮਿੰਟ ਦਾ ਸਮਾਂ ਹੈ ਅਤੇ ਭਾਰਤ ਦੇ ਵਿੱਚ ਰਾਤ ਦੇ 9:00 ਅਤੇ 35 ਮਿੰਟ ਜਿਹੜੇ ਹੋ ਚੁੱਕੇ ਹੈ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਮਾਂ ਅਤੇ ਸਥਿਤੀ ਸਵੇਰ ਦੇ 9:00 ਘੜੀਆਂ ਦੇ ਉੱਤੇ 5 ਮਿੰਟ ਨੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:05 ਅਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਦਾ ਸਮਾਂ ਹੈ ਜੀ ਅਤੇ ਲਓ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੁਹਾਨੂੰ ਨਵੀਆਂ ਹੋਰ ਵੀ ਸੁਣਾਉਂਦੇ ਹਾਂ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਬਣੇ ਹੋਏ ਹੈ ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦਾ ਵਿਚਾਰ ਹੈ ਕਿ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ ਉਹ ਫਰੇਬੀ ਹੈ ਜਿਸ ਦੇ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ ਹੈ ਅਤੇ ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ ਉਹ ਮੂਰਖ ਹੁੰਦਾ ਹੈ ਅਬਰਾਹਮ ਟੀ ਕਾਵੁਰ ਹੁਣਾਂ ਦੀ ਇਹ ਕਲਮ ਦਾ ਜਿਹੜਾ ਇੱਕ ਕੁਝ ਲਾਈਨਾਂ ਨੇ ਜੋ ਜ਼ਿਕਰ ਕਰਦੇ ਹੈ ਅੱਜ ਦੇ ਦਿਹਾੜੇ ਦੇ ਉੱਤੇ 6 ਜੁਲਾਈ 1885 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਵਿਗਿਆਨੀ ਲੂਈ ਪਾਸਚਰ ਨੇ ਜੋਸਫ ਮਾਸਟਰ ਦੇ ਹਲਕਾ ਦਾ ਜਿਹੜਾ ਟੀਕਾ ਲਾ ਕੇ ਸਫਲ ਤਜ਼ਰਬਾ ਜਿਹੜਾ ਕੀਤਾ ਸੀ ਉਹ 1885 ਦੇ ਵਿੱਚ ਅਤੇ ਅੱਜ ਵੀ ਉਹ ਸਮੱਸਿਆ ਹਲਕਾ ਦੀ ਜਿਹੜੀ ਬਣੀ ਹੋਈ ਹੈ ਕੁੱਤਿਆਂ ਦੇ ਕੱਟਾਂ ਦੇ ਨਾਲ ਬੁਰਾ ਹਾਲ ਪੌਂਕੇ ਦਿਹਾੜੇ ਅੱਜ ਵੀ ਉਹ ਉਸੇ ਤਰ੍ਹਾਂ ਹੈ ਬੱਚਿਆਂ ਨੂੰ ਅਤੇ ਅਡਲਟ ਨੂੰ ਜਿਹੜਾ ਕੱਟਿਆ ਵੱਢਿਆ ਜਾ ਰਿਹਾ, ਪਰ ਕਾਰਵਾਈ ਕੋਈ ਨਹੀਂ ਹੈ। ਚਾਹੇ ਬਹੁਤ ਸਾਰੇ ਸਖ਼ਤ ਕਾਨੂੰਨ, ਕੋਰਟ ਸਾਹਿਬਾਨਾਂ ਦੇ ਵੱਲੋਂ ਫੈਸਲੇ, ਸਾਰਾ ਕੁਝ ਆ ਚੁੱਕਿਆ, ਪਰ ਕਿਸੇ ਵੀ ਸੂਬੇ ਦੇ ਉੱਤੇ ਕੋਈ ਸਿਰ ਦੇ ਉੱਤੇ ਕੋਈ ਜੂੰ ਜਿਹੜੀ ਹੈ ਤੁਰਦੀ ਫਿਰਦੀ ਨਜ਼ਰ ਨਹੀਂ ਆਉਂਦੀ। ਅਤੇ ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਜਿਹੜਾ ਪਾ ਦਿੱਤਾ ਜਾਂਦਾ, ਪਰ ਲੋਕ ਇਹਨਾਂ ਚੀਜ਼ਾਂ ਦਾ ਹਰਜ਼ਾਨਾ ਭੁਗਤਦੇ ਨੇ, ਭੁਗਤਦੇ ਆਉਣਗੇ ਅਤੇ ਭੁਗਤਦੇ ਰਹਿਣਗੇ। 1906 ਦੇ ਵਿੱਚ ਭੌਤਿਕ ਵਿਗਿਆਨੀ ਡਾਕਟਰ ਦੌਲਤ ਸਿੰਘ ਕੋਠਾਰੀ ਹੋਣਾ ਦਾ ਜਨਮ ਹੁੰਦਾ ਹੈ। ਅਤੇ 1917 ਦੇ ਵਿੱਚ ਦੂਜੇ ਮਾਡਲੇ ਬਰਮਾ ਸਾਜਿਸ਼ ਕੇਸ ਦਾ ਜਿਹੜਾ ਸੀ ਫੈਸਲਾ, ਮੁਜਤਬਾ ਹੁਸੈਨ, ਜੌਨਪੁਰ ਅਲੀ ਅਹਿਮਦ ਸਦੀਕੀ ਫੈਜ਼ਾਬਾਦ, ਅਮਰ ਸਿੰਘ ਇੰਜੀਨੀਅਰ ਲੁਧਿਆਣਾ ਦੇ, ਰਾਮ ਰੱਖਾ ਸੁਸੋਲੀ ਜੇਲ੍ਹ ਦੇ ਵਿੱਚ ਮੌਤ ਨੂੰ ਜਿਹੜਾ ਉਮਰ ਕੈਦ ਦਿੱਤੀ ਗਈ ਸੀ। ਅਤੇ 1922 ਦੇ ਵਿੱਚ ਨਾ ਮਿਲਵਰਤਨ ਲਹਿਰ ਜਿਹੜੀ ਸੀ ਉਹਦੇ ਦੌਰਾਨ ਪੁਲਿਸ ਦੇ ਸਿਪਾਹੀ ਮਾਰੇ ਜਾਣ ਦੇ ਦੋਸ਼ ਲੱਗੇ ਅਤੇ ਮਹਾਰਾਸ਼ਟਰ ਦੇ ਇਸਮਾਇਲ ਖਾਂ ਅਤੇ ਸੁਲੇਮਾਨ ਨੂੰ ਯਰਵੇਦਾ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1923 ਦੇ ਵਿੱਚ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕੀਤੀ ਗਈ। 1959 ਦੇ ਵਿੱਚ ਵੈਲੂਰ ਹਸਪਤਾਲ ਦੇ ਵਿੱਚ ਪਹਿਲੀ ਵਾਰ ਸਫਲਤਾਪੂਰਵਕ ਓਪਨ ਹਾਰਟ ਸਰਜਰੀ ਕੀਤੀ ਗਈ। 1964 ਦੇ ਵਿੱਚ ਪੰਜਾਬ ਦੇ ਰਾਮਕ੍ਰਿਸ਼ਨ ਮੁੱਖ ਮੰਤਰੀ ਬਣ ਗਏ ਅਤੇ 1966 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ। 2006 ਦੇ ਵਿੱਚ ਭਾਰਤ ਚੀਨ ਜੰਗ ਹੁੰਦੀ ਹੈ ਅਤੇ 1962 ਤੋਂ ਬਾਅਦ ਬੰਦ ਪਿਆ ਨਥੂਲਾ ਦਰਾ ਵਪਾਰ ਜਿਹੜਾ ਉਹ ਲਈ ਉਹ ਜਿਹੜਾ ਸੀ ਖੋਲ੍ਹਿਆ ਗਿਆ ਸੀ ਉਹਦੇ ਲਈ ਖੋਲ੍ਹਿਆ ਗਿਆ। ਅਤੇ ਸਭ ਤੋਂ ਪਹਿਲਾਂ ਦੋਸਤੋ ਗੱਲ ਹੋਈ ਹੈ ਤਰਕ ਦੇ ਝਰੋਖੇ ਦੇ ਨਾਲ ਗੱਲ ਕਰਦੇ ਹਾਂ, ਉਹਦੇ ਵਿੱਚੋਂ ਕਲਾ ਇਲਮ ਦੀ, ਕਾਲਾ ਇਲਮ ਕਾਲਾ ਜਾਦੂ ਉਹਦੀ ਬਾਤ ਪਾਉਂਦੇ ਹਾਂ ਥੋੜ੍ਹੀ ਜਿਹੀ। ਮੁਖਵਿੰਦਰ ਚੋਲਾ ਜੀ ਦੀ ਆਪ ਬੀਤੀ ਲਗਭਗ 35 ਕੁ ਸਾਲ ਪਹਿਲਾਂ ਮੇਰੇ ਕੋਲ ਵਿਭਾਗ ਦਾ ਇੱਕ ਦੋਸਤ ਆਉਂਦਾ ਹੈ ਅਤੇ ਕਹਿਣ ਲੱਗ ਪੈਂਦਾ ਹੈ ਕਿ ਕੱਲ੍ਹ ਮੈਂ ਕਾਲਾ ਇਲਮ ਜਿਹੜਾ ਸੀ ਅੱਖੀਂ ਵੇਖਿਆ। ਮੇਰੇ ਪੁੱਛਣ ਦੇ ਉੱਤੇ ਦੱਸਣ ਲੱਗਿਆ ਕਿ ਕੱਲ੍ਹ ਉਹ ਜਲੰਧਰ ਪਾਸਪੋਰਟ ਬਣਾਉਣ ਦੇ ਲਈ ਗਿਆ ਸੀ ਅਤੇ ਉੱਥੇ ਬੱਸ ਅੱਡੇ ਦੇ ਨੇੜੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਕਾਫੀ ਭੀੜ ਜਿਹੜੀ ਸੀ ਇਕੱਠੀ ਹੋਈ ਸੀ। ਪਾਸਪੋਰਟ ਦਫ਼ਤਰ ਉੱਥੋਂ ਉਦੋਂ ਜਦੋਂ ਜਿੱਥੇ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਉਹ ਬਿਲਡਿੰਗ ਹੈ ਉਹਦੇ ਲਾਗੇ ਹੈ ਸੀਗਾ ਪਹਿਲਾਂ, ਹੁਣ ਤਾਂ ਸ਼ਾਇਦ ਉੱਥੋਂ ਬਦਲ ਗਿਆ। ਕਹਿੰਦੇ ਨੇ ਕਿ ਮੈਂ ਭੀੜ ਦੇ ਵਿੱਚ ਵੜ ਕੇ ਖੜ ਗਿਆ ਅਤੇ ਉੱਥੇ ਵੇਖਿਆ ਕਿ ਇੱਕ ਮਦਾਰੀ ਨੇ ਇੱਕ ਮੁੰਡਾ ਜ਼ਮੀਨ ਦੇ ਉੱਪਰ ਲੰਮੇ ਪਾਇਆ ਹੋਇਆ ਸੀ ਅਤੇ ਉਸਦੇ ਉੱਪਰ ਕਾਲੇ ਰੰਗ ਦੀ ਮੋਟੀ ਚਾਦਰ ਪਾਈ ਹੋਈ। ਮਦਾਰੀ ਨੇ ਇੱਕ ਚਾਂਦੀ ਦੇ ਰੰਗ ਦੀ ਜਿਹੜੀ ਰਿੰਗ ਛਾਂਪ ਜਿਹੜੀ ਸੀ ਚਾਦਰ ਉੱਪਰ ਰੱਖੀ ਅਤੇ ਉਹ ਭੀੜ ਦੇ ਵਿੱਚੋਂ ਕਿਸੇ ਤੋਂ ਸਵਾਲ ਪੁੱਛਦਾ ਅਤੇ ਉਸਦਾ ਉੱਤਰ ਹੇਠਾਂ ਲੰਮਾ ਪਿਆ ਜਿਹੜਾ ਸੀ ਲੜਕਾ ਜਿਸਨੂੰ ਉਹ ਜਮੂਰਾ ਕਹਿ ਕੇ ਬੁਲਾਉਂਦਾ ਸੀ ਉਹ ਜਵਾਬ ਦੇ ਰਿਹਾ ਸੀ। ਮਦਾਰੀ ਕਿਸੇ ਦੇ ਹੱਥ ਦੇ ਗੁੱਟ ਦੇ ਉੱਤੇ ਉਂਗਲ ਲਾ ਕੇ ਜਮੂਰੇ ਨੂੰ ਜਿਹੜਾ ਸੀ ਪੁੱਛਦਾ ਕਿ ਇਹ ਕੀ ਹੈ। ਉਹ ਹੇਠਾਂ ਲੰਮੇ ਪਿਆ ਹੀ ਹੱਥ ਘੜੀ ਜਾਂ ਕੜਾ ਦੱਸ ਕੇ ਸਹੀ ਜਵਾਬ ਦੇ ਰਿਹਾ ਸੀ। ਜਦ ਉਹ ਚਾਦਰ ਦੇ ਉੱਪਰ ਰੱਖੀ ਰਿੰਗ ਚੁੱਕ ਲੈਂਦਾ ਤਾਂ ਜਮੂਰਾ ਬੋਲਣੋਂ ਹਟ ਜਾਂਦਾ। ਉਹ ਫਿਰ ਰਿੰਗ ਰੱਖ ਦਿੰਦਾ ਅਤੇ ਉਹ ਜਵਾਬ ਜਿਹੜਾ ਦੇਣ ਫਿਰ ਲੱਗ ਪੈਂਦਾ ਅਤੇ ਮੈਂ ਬਹੁਤ ਹੈਰਾਨ ਹੋਇਆ ਅਤੇ ਉਹ ਜਮੂਰੇ ਨੂੰ ਪੁੱਛਦਾ ਕਿ ਉਹ ਸੜਕ 'ਤੇ ਕੀ ਜਾ ਰਿਹਾ ਤਾਂ ਉਹ ਦੱਸ ਦਿੰਦਾ ਹੈ ਕਿ ਉਹ ਰਿਕਸ਼ਾ ਹੈ ਅਤੇ ਜਿਸ ਦੇ ਉੱਤੇ ਇੱਕ ਟੋਪੀ ਵਾਲਾ ਆਦਮੀ ਅਤੇ ਔਰਤ ਬੈਠੇ ਨੇ। ਲੋਕ ਹੈਰਾਨ ਹੋ ਜਾਂਦੇ ਹੈ ਅਤੇ ਹੈਰਾਨ ਹੋ ਕੇ ਤਾੜੀਆਂ ਮਾਰ ਦਿੰਦੇ ਹੈ। ਆਖਰ ਦੇ ਵਿੱਚ ਲੋਕਾਂ ਵਾਂਗ ਹੀ ਮੈਂ ਵੀ ਮਦਾਰੀ ਦੇ ਕੰਨ ਦੇ ਵਿੱਚ ਸਵਾਲ ਪੁੱਛਿਆ ਕਿ ਮੈਂ ਬਾਹਰਲੇ ਦੇਸ਼ ਕਦੋਂ ਤੱਕ ਜਿਹੜਾ ਜਾਵਾਂਗਾ ਤਾਂ ਜਮੂਰੇ ਨੇ ਕਿਹਾ ਕਿ ਤੂੰ ਇੱਕ ਸਵਾਲ ਤੋਂ ਪਹਿਲਾਂ ਬਾਹਰ ਜਾਵੇਂਗਾ, ਕਹਿੰਦਾ ਕਿ ਇੱਕ ਸਾਲ ਤੋਂ ਪਹਿਲਾਂ ਬਾਹਰ ਜਾਵੇਂਗਾ। ਜਦ ਲੋਕ ਜ਼ਿਆਦਾ ਸਵਾਲ ਪੁੱਛਣ ਲੱਗ ਪਏ ਤਾਂ ਉਸਨੇ ਇੱਕ ਸਵਾਲ ਦਾ ਰੇਟ 10 ਰੁਪਏ ਜਿਹੜਾ ਰੱਖ ਦਿੱਤਾ ਵੀ ਹੋਰ ਜੇ ਸਵਾਲ ਪੁੱਛਣੇ ਆ ਪ੍ਰਭਾਵਿਤ ਹੋ ਕੇ ਦੇਖ ਕੇ ਕਿ ਇਹ ਆਂਸਰ ਦਿੰਦਾ ਹੈ ਤਾਂ ਉਸਦਾ ਪ੍ਰਾਈਜ਼ ਰੱਖ ਦਿੱਤਾ ਗਿਆ ਕਿ 10 ਰੁਪਏ ਦਾ ਇੱਕ ਸਵਾਲ ਹੋਏਗਾ। 2-3 ਸਵਾਲਾਂ ਤੋਂ ਬਾਅਦ ਉਸਨੇ ਰੇਟ 5 ਰੁਪਏ ਕਰ ਦਿੱਤਾ ਅਤੇ ਆਖਰ ਦੇ ਵਿੱਚ ਉਹ ਕਾਲੇ ਇਲਮ ਵਾਲੀਆਂ ਛਾਪਾਂ ਕੱਢ ਕੇ 10 ਰੁਪਏ ਅਤੇ ਫਿਰ 5 ਰੁਪਏ ਦੇ ਵਿੱਚ ਕਾਫੀ ਵੇਚ ਗਿਆ। ਇੱਕ ਛਾਂਪ ਜਿਹੜੀ ਸੀ ਮੈਂ ਵੀ ਲੈ ਕੇ ਆਇਆ ਸੀ ਉੱਥੋਂ ਕਿ ਇਹ ਕਾਲੇ ਇਲਮ ਤੋਂ ਘੱਟ ਹੈ। ਮੈਂ ਉਸਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਕੇ ਦੱਸਿਆ ਕਿ ਇਹ ਜਿਹੜਾ ਕੋਈ ਕਾਲਾ ਇਲਮ ਨਹੀਂ, ਤੇਰੇ ਵਰਗੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੈਸੇ ਠੱਗਦੇ ਆ। ਅਸਲ ਦੇ ਵਿੱਚ ਉਹ ਸਾਰੇ ਸਵਾਲ ਆਪਣੇ ਜਮੂਰੇ ਨੂੰ ਇੱਕ ਹੋਰ ਭਾਸ਼ਾ ਮਸਰੇਜਮ ਜਾਂ ਕੋਡ ਦੇ ਰਾਹੀਂ ਦੱਸ ਦਿੰਦਾ ਸੀ ਅਤੇ ਉਹਨਾਂ ਦਾ ਜਵਾਬ ਜਿਹੜਾ ਸੀ ਉਹ ਆਪਣੇ ਹਿਸਾਬ ਦੇ ਨਾਲ ਦੇ ਦਿੰਦਾ ਸੀ। ਇਸੇ ਤਰ੍ਹਾਂ ਉਸੇ ਭਾਸ਼ਾ ਦੇ ਰਾਹੀਂ ਘੜੀ, ਕੜਾ ਅਤੇ ਰਿਕਸ਼ੇ ਦੇ ਬਾਰੇ ਉਹਨੂੰ ਜਿਹੜਾ ਸੀ ਪਹਿਲਾਂ ਹੀ ਦੱਸ ਦਿੰਦਾ ਸੀ ਅਤੇ ਫਿਰ ਆਪਣੀ ਪੰਜਾਬੀ ਬੋਲੀ ਦੇ ਵਿੱਚ ਜਵਾਬ ਲੈ ਲੈਂਦਾ ਸੀ। ਕਾਲਾ ਇਲਮ ਭਾਵ ਕਾਲਾ ਜਾਣੀ ਕਿ ਹਨੇਰਾ, ਇਲਮ ਜਾਣੀ ਕਿ ਵਿੱਦਿਆ। ਇਸ ਨੂੰ ਵਿੱਦਿਆ ਦਾ ਹਨੇਰਾ ਹੋਵੇ, ਜਿੰਨਾ ਚਿਰ ਕਿਸੇ ਚੀਜ਼ ਜਾਂ ਜਾਦੂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ, ਉਨਾ ਚਿਰ ਉਹ ਸਾਡੇ ਲਈ ਕਾਲਾ ਇਲਮ ਹੀ ਹੁੰਦਾ ਹੈ। ਜਦੋਂ ਅਸਲੀਅਤ ਸਾਹਮਣੇ ਆ ਜਾਵੇ ਤਾਂ ਉਹ ਕਾਲਾ ਇਲਮ ਚਾਨਣ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਦੁਨੀਆ ਦੇ ਬਹੁਤ ਵੱਡੇ ਵੱਡੇ ਜਿਹੜੇ ਵਿਗਿਆਨੀ ਹੈ ਇਸ ਵਕਤ ਖੋਜ ਕਰ ਰਹੇ ਨੇ ਬਲੈਕ ਹੋਲ ਦੇ ਬਾਰੇ, ਅਤੇ ਜਦੋਂ ਲੱਗਦਾ ਕਿ ਉਹਦੇ ਬਾਰੇ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜਾਂ ਸੱਚਾਈ ਸਾਹਮਣੇ ਆ ਗਈ ਤਾਂ ਲੱਗਦਾ ਕਿ ਉਹ ਫਿਰ ਆਉਂਦੇ ਸਮਿਆਂ ਦੇ ਵਿੱਚ ਰੋਸ਼ਨੀ ਦਾ ਦਰਿਆ ਵਗ ਜਾਣਾ ਉੱਥੇ, ਅਤੇ ਰੋਸ਼ਨੀ ਜਿਹੜੀ ਹੈ ਫਿਰ ਚਾਰ ਚੁਫੇਰੇ ਛਾਵੇਗੀ। ਪਰ ਉੱਥੇ ਜਿਹੜਾ ਬਲੈਕ ਹੋਲ ਹੈ ਉਹ ਹਰ ਚੀਜ਼ ਨੂੰ, ਹਰ ਸ਼ੈ ਨੂੰ ਜਿਹੜਾ ਆਪਣੇ ਅੰਦਰ ਖਿੱਚ ਲੈਂਦਾ ਹੈ, ਸਮਾ ਲੈਂਦਾ ਹੈ, ਅਤੇ ਉਹਦੇ ਬਾਰੇ ਉਹ ਸਟੱਡੀ ਕਰ ਰਹੇ ਨੇ। ਅਤੇ ਲਓ ਦੋਸਤੋ, ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਣ ਤੋਂ ਪਹਿਲਾਂ ਥੋੜ੍ਹੀ ਜਿਹੀ ਫੁੱਟਬਾਲ ਦੀ ਦੁਨੀਆ ਦੀ ਗੱਲ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ। ਫੀਫਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਜਿਹੜੇ ਨੇ ਅਦਭੁਤ ਜਿਹੜੇ ਮੈਚ ਦੇਖਣ ਨੂੰ ਮਿਲ ਰਹੇ ਆ। ਵੱਡੇ ਵੱਡੇ ਜਿਹੜੇ ਕਹਿੰਦੇ ਘਲਾਉਂਦੇ ਜਿਹੜੇ ਆਪਣੇ ਮੁਲਕ ਨੇ ਉਹ ਕਿਤੇ ਨਾ ਕਿਤੇ ਬਾਹਰ ਹੋ ਰਹੇ ਨੇ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਸਟੇਜ ਦੇ ਮੁਕਾਬਲੇ ਦੇ ਉੱਪਰ ਜਿਹੜਾ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਰੋਮਾਂਚ ਦੇ ਨਾਲ ਭਰ ਦਿੱਤਾ ਹੈ। 5 ਜੁਲਾਈ ਨੂੰ ਖੇਡੇ ਗਏ ਜਿਹੜੇ ਮੈਚ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਉਲਟਫੇਰ ਨਿਊਯਾਰਕ ਦੇ ਸਟੇਡੀਅਮ 'ਚ ਦੇਖਣ ਨੂੰ ਮਿਲਿਆ, ਜਿੱਥੇ ਨਾਰਵੇ ਦੀ ਟੀਮ ਨੇ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ 2-1 ਦੇ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਾਰਵੇ ਦੇ ਸਟਾਰ ਸਟ੍ਰਾਈਕਰ ਇਰਲਿੰਗ ਹਾਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ ਯਾਨੀ ਕਿ 79ਵੇਂ ਮਿੰਟ ਅਤੇ 90ਵੇਂ ਮਿੰਟ ਦੇ ਵਿੱਚ ਗੋਲ ਕੀਤਾ ਅਤੇ 2 ਲਗਾਤਾਰ ਗੋਲ ਕਰਕੇ ਆਪਣੀ ਟੀਮ ਨੂੰ ਕੁਆਰਟਰ ਫਾਈਨਲ ਦੇ ਵਿੱਚ ਪਹੁੰਚਾਇਆ। ਬ੍ਰਾਜ਼ੀਲ ਦੇ ਵੱਲੋਂ ਨੇਮਾਰ ਨੇ ਮੈਚ ਦੇ ਆਖਰੀ ਮਿੰਟ ਦੇ ਵਿੱਚ, ਜਿਹੜੀ ਅੱਜ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ, ਆਪਸ ਦੇ ਵਿੱਚ ਪਲਾਂਟੀ ਲਾਉਣ ਤੋਂ ਪਹਿਲਾਂ ਨੇਮਾਰ ਅਤੇ ਜਿਹੜਾ ਉਹਨਾਂ ਦਾ ਨਾਰਵੇ ਦਾ ਗੋਲਕੀਪਰ ਹੈ ਆਖਰ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਸ਼ਬਦੀ ਬੋਲਬਾਣੀ ਇੱਕ ਦੂਸਰੇ ਦੇ ਨਾਲ ਵਾਰਤਾਲਾਪ ਕਰਦੇ ਆ, ਅੜੀ ਬੜ ਪਗਾਉਣ ਲੱਗੇ ਹੋਏ ਹੈ ਅਤੇ ਉਹ ਕਾਫੀ ਵਾਇਰਲ ਵੀ ਹੋਈ ਹੈ। ਅਤੇ ਪੈਨਲਟੀ ਦੇ ਰਾਹੀਂ ਇੱਕ ਗੋਲ ਜ਼ਰੂਰ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾ ਨਹੀਂ ਸਕੇ। ਅਤੇ ਇਸੇ ਦੇ ਦਿਨ ਹੀ ਫਿਲਾਡੇਲਫੀਆ ਵਿਖੇ ਖੇਡੇ ਗਏ ਇੱਕ ਹੋਰ ਮੁਕਾਬਲੇ 'ਚ ਫਰਾਂਸ ਨੇ ਪੈਰਾਗੁਆਏ ਨੂੰ 1-0 ਦੇ ਨਾਲ ਜਿਹੜਾ ਮਾਤ ਦੇ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ 5 ਜੁਲਾਈ ਦੀ ਦੇਰ ਰਾਤ ਜਿਹੜੀ ਹੈ ਤੜਕੇ ਸਮੇਂ ਇਹਨਾਂ ਮੁਲਕਾਂ ਦੇ ਵਿੱਚ ਜੋ ਮੈਚ ਹੋਏ ਹੈ ਉਹਦੇ ਵਿੱਚ ਮੈਕਸੀਕੋ ਸਿਟੀ ਦੇ ਇਤਿਹਾਸਕ ਸਟੇਡੀਅਮ ਦੇ ਵਿੱਚ ਮੇਜ਼ਬਾਨ ਮੈਕਸੀਕੋ ਅਤੇ ਇੰਗਲੈਂਡ ਵਿਚਕਾਰ ਇੱਕ ਬੇਹੱਦ ਰੋਮਾਂਚਕ ਅਤੇ ਡਰਾਮੇ ਦੇ ਨਾਲ ਭਰਪੂਰ ਮੈਚ ਖੇਡਿਆ ਗਿਆ। ਤੂਫਾਨ ਦੇ ਕਾਰਨ 1 ਘੰਟਾ ਦੇਰੀ ਦੇ ਨਾਲ ਸ਼ੁਰੂ ਹੋਏ ਇਸ ਹਾਈ ਵੋਲਟੇਜ ਮੁਕਾਬਲੇ ਦੇ ਵਿੱਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਜਿਹੜਾ ਹਰਾਇਆ। ਇੰਗਲੈਂਡ ਵੱਲੋਂ ਜੂਡ ਬਲਿੰਗਮ ਨੇ ਜਿਹੜਾ ਮਹਿਜ਼ 98 ਸੈਕਿੰਡਾਂ ਦੇ ਵਿੱਚ ਦੇ ਅੰਦਰ ਅੰਦਰ 2 ਸ਼ਾਨਦਾਰ ਗੋਲ ਕੀਤੇ ਅਤੇ ਕਪਤਾਨ ਹੈਰੀ ਕੇਨ ਨੇ ਜਿਹੜਾ ਸੀ ਪੈਨਲਟੀ ਦੇ ਰਾਹੀਂ 3ਜਾ ਜਿਹੜਾ ਗੋਲ ਦਾਗਿਆ। ਇੰਗਲੈਂਡ ਦੇ ਖਿਡਾਰੀ ਜੈਰਲ ਕੁਆਸਾ ਨੂੰ ਰੈੱਡ ਕਾਰਡ ਮਿਲਣ ਕਰਕੇ ਟੀਮ 10 ਮਿੰਟ ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਅਤੇ ਫਿਰ ਵੀ ਮੈਕਸੀਕੋ ਜਿਸ ਦੇ ਵੱਲੋਂ ਕੁਆਇਨੋਨੇਸ ਅਤੇ ਰਾਉਲ ਹਿਮੇਨੇਜ਼ ਨੇ ਜਿਹੜਾ ਗੋਲ ਕੀਤੇ ਅਤੇ ਇਸਦਾ ਫਾਇਦਾ ਨਹੀਂ ਚੁੱਕਿਆ। ਹੁਣ ਕੁਆਟਰ ਫਾਈਨਲ ਦੇ ਵਿੱਚ ਇੰਗਲੈਂਡ ਦਾ ਸਾਹਮਣਾ ਨਾਰਵੇ ਦੇ ਨਾਲ ਹੋਣਾ ਹੈ ਅਤੇ ਦੇਖਦੇ ਹਾਂ ਅਗਲੇ ਪੜਾਅ ਦੇ ਵਿੱਚ ਕੀ ਵਾਪਰਦਾ ਹੈ। ਅਤੇ ਪੁਰਤਗਾਲ ਬਨਾਮ ਸਪੇਨ ਦਾ ਮੈਚ ਜਿਹੜਾ ਖੇਡ ਰਿਹਾ ਜਾਣਾ ਹੈ ਅਤੇ ਉਸਦੀ ਵੀ ਅੱਜ 6 ਨੂੰ ਜਾਂ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਮੈਚ ਹੋਣਾ ਹੈ। ਅਤੇ ਅਮੈਰੀਕਾ ਬਨਾਮ ਜਿਹੜਾ ਬੈਲਜੀਅਮ ਦਾ ਮੈਚ ਜਿਹੜਾ ਹੈ ਉਹ ਹੋਣਾ ਹੈ ਜੀ ਸੈਟਲ USA ਦੇ ਵਿੱਚ, ਅਤੇ ਦੋਵੇਂ ਮੈਚ ਜਿਹੜੇ ਨੇ ਦੇਖਣ ਯੋਗ ਹੋਣਗੇ। ਅਤੇ ਉਸ ਤੋਂ ਬਾਅਦ ਫਿਰ ਹੋਰ ਵੀ ਟਫ ਜਿਹੜੇ ਨੇ ਮੈਚ ਖੇਡਣੇ ਸ਼ੁਰੂ ਹੋ ਜਾਣੇ ਆ। ਭਾਰਤ ਦੇ ਵਿੱਚ ਬਹੁਤ ਇੱਕ ਚੱਲ ਰਿਹਾ ਮੁੱਦੇ ਚੱਲ ਰਹੇ ਨੇ ਉਹਦਾ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ। E20 ਆਖਰ 'ਚ ਜਾਣਨ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਹਿੰਦੇ ਗੱਡੀਆਂ ਖੜੋ ਰਹੀਆਂ ਨੇ ਪਰ ਅਸਲ ਦੇ ਵਿੱਚ ਜਿਹੜਾ ਇਥਾਨੋਲ ਹੈ ਉਹਦੀ ਜਿਹੜੀ ਹੈ ਮਿਸ਼ਰਤ ਪੈਟਰੋਲ ਜਿਹੜਾ ਅਸਲ ਦੇ ਵਿੱਚ ਹੁੰਦਾ ਹੈ, ਖਾਸ ਕਰਕੇ E20 ਜਿਹੜਾ ਹੈ ਜਿਹਦੇ ਵਿੱਚ 20% ਇਥਾਨੋਲ ਹੁੰਦਾ ਹੈ ਅਤੇ 80% ਅਸਲ ਪੈਟਰੋਲ ਹੁੰਦਾ ਹੈ। ਪਰ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜਾ ਉਲਟਾ ਕਰ ਦਿੱਤਾ ਗਿਆ, 80% ਜਿਹੜਾ ਉਹਦੇ ਵਿੱਚ ਇਥਾਨੋਲ ਅਤੇ 20% ਜਿਹੜਾ ਪੈਟਰੋਲ ਮਿਲਾ ਰਹੇ ਨੇ ਨੂੰ ਲੈ ਕੇ ਅੱਜ ਕੱਲ੍ਹ ਜਿਹੜਾ ਕਾਫੀ ਚਰਚਾ ਦਾ ਚਿੰਤਾਵਾਂ ਜਿਹੜੀਆਂ ਬਣੀਆਂ ਹੋਈਆਂ। ਇੱਕ ਪਾਸੇ ਵਾਹਨ ਮਾਲਕਾਂ ਦੀਆਂ ਪਰੇਸ਼ਾਨੀਆਂ ਨੇ ਅਤੇ ਦੂਜੇ ਪਾਸੇ ਸਰਕਾਰ ਦੇ ਆਪਣੇ ਦਾਅਵੇ ਹੈ। ਲੋਕ ਜਿਹੜੇ ਨੇ ਇਸ ਦੇ ਵਿੱਚ ਕਿਉਂ ਪਰੇਸ਼ਾਨ ਨੇ, ਇੰਜਨ ਨੂੰ ਕੀ ਨੁਕਸਾਨ ਹੋ ਸਕਦਾ, ਉਹਦੇ ਬਾਰੇ ਥੋੜ੍ਹੀ ਜਿਹੀ ਚਰਚਾ ਕਰਦੇ ਹਾਂ। ਅਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਹੈ ਬਿਲਕੁਲ ਬੇਬੁਨਿਆਦ ਨਹੀਂ ਨੇ। ਇਥਾਨੋਲ ਕੈਮੀਕਲ ਦੇ ਤੌਰ ਦੇ ਉੱਤੇ ਪੈਟਰੋਲ ਦੇ ਨਾਲ ਵੱਖਰਾ ਹੁੰਦਾ ਹੈ, ਜਿਸ ਦੇ ਕਾਰਨ ਜਿਹੜਾ ਸੀ ਪੁਰਾਣੇ ਵਾਹਨਾਂ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹਦਾ ਜ਼ਿਕਰ ਕਰਦੇ ਹਾਂ। ਅਤੇ ਅੱਜ ਦੀ ਜਿਹੜੀ ਹੈ ਨਵੀਂ ਟੈਕਨੋਲੋਜੀ ਆ ਉਹਦਾ ਅਤੇ ਇਹਦਾ ਕੀ ਅੰਤਰ ਹੈ। ਨਮੀ ਉਹਦੇ ਵਿੱਚ ਕਾਫੀ ਹੁੰਦੀ ਹੈ ਪਾਣੀ ਨੂੰ ਸੋਖਣਾ। ਇਥਾਨੋਲ ਹਵਾ ਦੇ ਵਿੱਚੋਂ ਨਮੀ ਜਿਹੜੀ ਹੈ ਪਾਣੀ ਨੂੰ ਬਹੁਤ ਜਲਦੀ ਖਿੱਚਦਾ ਹੈ। ਜੇਕਰ ਗੱਡੀ ਲੰਮੇ ਸਮੇਂ ਤੱਕ ਖੜ੍ਹੀ ਰਹੇ ਤਾਂ ਟੈਂਕੀ ਦੇ ਅੰਦਰ ਪਾਣੀ ਅਤੇ ਪੈਟਰੋਲ ਵੱਖ ਹੋ ਜਾਂਦੇ ਨੇ, ਜਿਸ ਦੇ ਨਾਲ ਇੰਜਨ ਸਟਾਰਟ ਹੋਣ ਦੇ ਵਿੱਚ ਦਿੱਕਤ ਜਿਹੜੀ ਆਉਂਦੀ ਹੈ। ਜਿਵੇਂ ਸਾਡੇ ਮੁਲਕਾਂ ਦੇ ਵਿੱਚ ਗੱਲ ਕਰੀਏ ਤਾਂ ਸਿਆਲ ਨੂੰ ਕਹਿੰਦੇ ਆ ਕਿ ਜਦੋਂ ਬਰਫ਼ ਵਗੈਰਾ ਪਈ ਹੁੰਦੀ ਹੈ ਟੈਂਕੀ ਫੁੱਲੀ ਚਾਹੀਦੀ ਹੈ, ਘੱਟੋ ਘੱਟ ਹਫ਼ਤਾ ਚਾਹੀਦੀ ਹੈ ਨਾ, ਡਾਊਨ ਨਹੀਂ ਚਾਹੀਦਾ, ਕਿਉਂਕਿ ਉਹਦੇ ਵਿੱਚ ਫਿਰ ਜਿਹੜਾ ਫਰੀਜ਼ ਹੁੰਦਾ ਕੁਝ ਵੀ ਤਾਂ ਉਹ ਪਾਣੀ ਵਿੱਚ ਬਦਲ ਜਾਂਦਾ ਡੀਜ਼ਲ ਇੰਜਣਾਂ ਦੇ ਵਿੱਚ ਖਾਸ ਕਰਕੇ, ਅਤੇ ਉਹ ਫਿਰ ਇਸ ਕਰਕੇ ਕਹਿੰਦੇ ਨੇ ਟੈਂਕੀ ਨੂੰ ਫੁੱਲੀ ਰੱਖੋ, ਗੁੰਜਾਇਸ਼ ਨਾ ਰਹੇ। ਜੰਗਾਲ ਅਤੇ ਖੋਰ ਵੱਧ ਜਾਂਦੀ ਹੈ। ਇਥਾਨੋਲ ਪੁਰਾਣੀਆਂ ਗੱਡੀਆਂ ਦੇ ਲੋਹੇ ਜਾਂ ਐਲਮੂਨੀਅਮ ਤੱਕ ਦੇ ਪੁਰਜ਼ਿਆਂ ਦੇ ਵਿੱਚ ਜੰਗਾਲ ਪੈਦਾ ਕਰ ਸਕਦਾ ਹੈ। ਰਬੜ ਅਤੇ ਪਲਾਸਟਿਕ ਦਾ ਖਰਾਬ ਹੋਣਾ ਵੀ ਇਹਦੇ ਵਿੱਚ ਸੰਭਵ ਹੈ। ਪੁਰਾਣੇ ਵਾਹਨਾਂ ਦੀਆਂ ਫਿਊਲ ਪਾਈਪਾਂ ਜੜੀਆਂ ਨੇ ਅਤੇ ਗੈਸ ਕੱਟ ਜੜੇ ਨੇ ਰਬੜ ਦੀਆਂ ਹੁੰਦੀਆਂ ਨੇ। ਇਥਾਨੋਲ ਇਹਨਾਂ ਰਬੜ ਦੇ ਪੁਰਜ਼ਿਆਂ ਨੂੰ ਗਾਲ ਦਿੰਦਾ ਹੈ, ਜਿਸ ਦੇ ਨਾਲ ਲੀਕੇਜ ਜੜੀਆ ਹੋ ਸਕਦੀ ਹੈ। ਘੱਟ ਮਾਲਜ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ, ਉਹਦੇ ਉੱਤੇ ਐਵਰੇਜ ਦੀ ਇਥਾਨੋਲ ਦੀ ਊਰਜਾ ਸਮਰੱਥਾ ਜਿਹੜੀ ਹੈ ਉਹਦੇ ਵਿੱਚ ਸ਼ੁੱਧ ਪੈਟਰੋਲ ਦੇ ਨਾਲੋਂ ਘੱਟ ਹੁੰਦੀ ਹੈ। ਇਸ ਦੇ ਲਈ E20 ਜਿਹੜਾ ਫਿਊਲ ਦੀ ਵਰਤੋਂ ਦੇ ਨਾਲ ਵਾਹਨ ਦੀ ਮਾਈਲੇਜ ਜਿਹੜੀ ਆ 5 ਤੋਂ 7% ਤੱਕ ਜਿਹੜੀ ਘੱਟ ਸਕਦੀ ਹੈ। ਸਰਕਾਰ ਦਾ ਇਹਦੇ ਵਿੱਚ ਕੀ ਦਾਅਵਾ ਹੈ? ਸਰਕਾਰ ਦਾ ਕਹਿਣਾ ਕਿ E20 ਬਾਲਣ ਦੇ ਨਾਲ ਦੇਸ਼ ਅਤੇ ਵਾਤਾਵਰਨ ਨੂੰ ਵੱਡਾ ਫਾਇਦਾ ਹੋਵੇਗਾ, ਅਤੇ ਉਹਨਾਂ ਦੇ ਦਾਅਵੇ ਜਿਹੜੇ ਨੇ ਉਹ ਕੀ ਨੇ? ਕਹਿੰਦੇ ਨੇ ਕਿ ਪ੍ਰਦੂਸ਼ਣ ਦੇ ਵਿੱਚ ਕਮੀ ਆਏਗੀ। ਇਥਾਨੋਲ ਇੱਕ ਸਾਫ਼ ਬਾਲਣ ਹੈ, ਕਲੀਨ ਫਿਊਲ ਹੈ,

ਪੇਂਟ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ ਕਿ ਉਹਨਾਂ ਦੇ ਇੰਜਨ ਪਾਈਪਾਂ ਅਤੇ ਮਟੀਰੀਅਲ ਉੱਤੇ 20% ਇਥਾਨੋਲ ਦਾ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਇਥਾਨੋਲ ਦੀ ਸਹੀ ਵਰਤੋਂ ਦੇ ਮਾਪਦੰਡ ਜਿਹੜੇ ਨੇ ਅਸਲ ਦੇ ਵਿੱਚ ਉਹ ਕੈਪਟੇਬਿਲਟੀ ਜਿਹੜੀ ਹੈ ਉਹਦੇ ਨਿਯਮਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਇਥਾਨੋਲ ਨੂੰ ਸਿੱਧਾ ਗੱਡੀ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਇਸ ਦੀ ਵਰਤੋਂ ਦੇ ਸਖ਼ਤ ਵਿਗਿਆਨਕ ਜਿਹੜੇ ਮਾਪਦੰਡ ਵੀ ਨੇ। E10 ਜਿਹੜਾ ਹੈ ਜਾਣੀ ਕਿ 10% ਇਥਾਨੋਲ ਆਉਂਦਾ ਉਹਦੇ 'ਚ। ਇਹ ਬਾਲਣ ਭਾਰਤ ਦੀਆਂ ਲਗਭਗ ਸਾਰੀਆਂ ਪੁਰਾਣੀਆਂ ਅਤੇ ਨਵੀਆਂ ਗੱਡੀਆਂ ਲਈ ਸੁਰੱਖਿਅਤ ਹੈ। ਅਤੇ E20 ਜਿਹਦੇ ਵਿੱਚ 20% ਜਿਹੜਾ ਇਥਾਨੋਲ ਹੁੰਦਾ ਹੈ ਇਹ ਸਿਰਫ ਉਹਨਾਂ ਵਾਹਨਾਂ ਦੇ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੂਅਲ ਕਿਤਾਬਜੇ ਜਿਹੜੇ ਨੇ, ਯਾਨੀ ਕਿ ਜਾਂ ਫਿਊਲ ਟੈਂਕ ਦੇ ਢੱਕਣ ਦੇ ਉੱਤੇ ਜਦੋਂ ਆਪਾਂ ਫਿਊਲ ਪਵਾਉਂਦੇ ਹਾਂ ਤਾਂ ਟੈਂਕੀ ਦਾ ਢੱਕਣ ਖੋਲ੍ਹਦੇ ਹਾਂ, ਉਹਦੇ ਅੰਦਰਲੇ ਪਾਸੇ ਇੱਕ ਚਿੱਟਾ ਅਤੇ ਹਰੇ ਰੰਗ ਦਾ ਜਾਂ ਨੀਲੇ ਰੰਗ ਦਾ ਇੱਕ ਸਟਿੱਕਰ ਲੱਗਾ ਹੁੰਦਾ, ਉਹਦੇ ਉੱਤੇ ਟਾਇਰਾਂ ਦੀ ਹਵਾ ਅਤੇ ਫਿਊਲ ਦਾ ਦੱਸਿਆ ਹੁੰਦਾ ਵੀ ਇਹਦੇ ਵਿੱਚ ਕਿਹੜਾ ਫਿਊਲ ਜਿਹੜਾ ਵਰਤਿਆ ਜਾ ਸਕਦਾ। E95, E98, E20 ਜਾਂ E10, E5 ਇਸ ਤਰ੍ਹਾਂ ਦਾ ਉਹਦੇ E85 ਇਸ ਤਰ੍ਹਾਂ ਦੇ ਉਹਦੇ ਉੱਤੇ ਲੱਗੇ ਹੁੰਦੇ ਆ ਜਿਹੜੇ ਉਸ ਇੰਜਨ ਦੇ ਵਿੱਚ ਫਿਊਲ ਪਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਹੈ E20 ਇਹ ਸਿਰਫ ਉਹਨਾਂ ਵਾਹਨਾਂ ਦੇ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੂਅਲ ਉੱਤੇ ਜਿਹੜਾ ਫਿਊਲ ਟੈਂਕ ਦੇ ਢੱਕਣ ਦੇ ਉੱਤੇ E20 ਲਿਖਿਆ ਹੋਵੇ। ਇਸੇ ਤਰ੍ਹਾਂ ਫਲੈਕਸ ਫਿਊਲ ਵਾਹਨ ਜਿਹੜੇ ਨੇ ਇਹ ਖਾਸ ਵਾਹਨ ਹੁੰਦੇ ਹੈ ਜੋ 20% ਤੋਂ ਲੈ ਕੇ 85%, ਯਾਨੀ ਕਿ E85 ਜੋ ਕਿ ਇੱਥੇ ਯੂਰਪੀਅਨ ਕੰਟਰੀਆਂ ਦੇ ਵਿੱਚ ਆਉਂਦਾ, ਜਾਂ 100% ਇਥਾਨੋਲ ਦੇ ਉੱਤੇ ਵੀ ਚੱਲ ਸਕਦੇ ਨੇ। ਇਹਨਾਂ ਦੇ ਇੰਜਨ ਕੰਪਿਊਟਰ, ECU ਅਤੇ ਫਿਊਲ ਸੈਂਸਰ ਬਹੁਤ ਐਡਵਾਂਸ ਹੁੰਦੇ ਹੈ। ਅਸਲ ਦੇ ਵਿੱਚ ਵਾਹਨ ਚਾਲਕਾਂ ਦੇ ਲਈ ਜ਼ਰੂਰੀ ਸਾਵਧਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੇਲ ਪਵਾਉਣ ਤੋਂ ਪਹਿਲਾਂ। ਜੇਕਰ ਤੁਹਾਡੇ ਕੋਲ ਪੁਰਾਣੀ ਗੱਡੀ ਹੈ ਤਾਂ ਤੁਹਾਨੂੰ E20 ਪੈਟਰੋਲ ਦੀ ਵਰਤੋਂ ਕਰਨੀ ਪੈ ਰਹੀ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗੱਡੀ ਲੰਬਾ ਸਮਾਂ ਜਿਹੜਾ ਖੜ੍ਹੀ ਨਾ ਰੱਖੋ। ਜੇਕਰ ਗੱਡੀ 2 ਤੋਂ 3 ਹਫ਼ਤੇ ਖੜ੍ਹੀ ਰਹਿ ਜਾਂਦੀ ਹੈ ਤਾਂ ਟੈਂਕੀ ਫੁੱਲ ਨਾ ਹੋ ਰੱਖੋਗੇ ਜਾਂ ਫਿਊਲ ਸਟੈਬੀਲਾਈਜ਼ਰ ਜਿਹੜਾ ਐਡੀਟਿਵ ਦੀ ਵਰਤੋਂ ਕਰੋਗੇ ਤਾਂ ਜੋ ਪਾਣੀ ਵੱਖਰਾ ਨਾ ਹੋਵੇ। ਫਿਊਲ ਫਿਲਟਰ ਅਤੇ ਪਾਈਪਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹਰ ਸਰਵਿਸ ਵੇਲੇ ਮਕੈਨਿਕ ਤੋਂ ਫਿਊਲ ਪਾਈਪਾਂ ਦੀ ਜਾਂਚ ਕਰਵਾਓ ਕਿ ਕਿਤੇ ਉਹ ਗਲ ਤਾਂ ਨਹੀਂ ਗਏ, ਅਤੇ ਫਿਊਲ ਫਿਲਟਰ ਜਿਹੜਾ ਸਮੇਂ ਸਿਰ ਬਦਲੋ। ਭਰੋਸੇਯੋਗ ਜਿਹੜਾ ਪੈਟਰੋਲ ਪੰਪ ਹੈ ਸਿਰਫ ਚੰਗੇ ਅਤੇ ਸਾਫ਼ ਪੈਟਰੋਲ ਪੰਪਾਂ ਤੋਂ ਹੀ ਤੇਲ ਪਵਾਓ ਜਿੱਥੇ ਜਿਹੜਾ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਟੈਂਕੀਆਂ ਦੇ ਵਿੱਚ ਨਮੀ ਜਾਂ ਪਾਣੀ ਦੀ ਸਮੱਸਿਆ ਨਾ ਹੋਵੇ। ਆਖਰ ਦੇ ਵਿੱਚ ਜਿਹੜਾ ਯੂਰਪੀਅਨ ਕੰਟਰੀਆਂ ਦੀ ਥੋੜ੍ਹੀ ਗੱਲ ਕਰਦਾ ਇਹਨੂੰ ਲੈ ਕੇ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਪਹਿਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। ਜੇਕਰ ਫਿਨਲੈਂਡ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ 'ਤੇ ਮੁੱਖ ਤੌਰ ਦੇ ਉੱਤੇ 2 ਕਿਸਮਾਂ ਦਾ ਪੈਟਰੋਲ ਮਿਲਦਾ ਇੱਥੇ। ਦੋਵਾਂ ਦੇ ਉੱਤੇ ਸਪੱਸ਼ਟ ਤੌਰ ਦੇ ਉੱਤੇ E ਨੰਬਰ ਲਿਖਿਆ ਹੁੰਦਾ। 95, E10 ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹੈ। ਮਿਕਸਿੰਗ ਮਾਤਰਾ ਜਿਹੜੀ ਇਹਦੇ ਵਿੱਚ 10% ਤੱਕ ਇਥਾਨੋਲ ਅਤੇ 90% ਸ਼ੁੱਧ ਪੈਟਰੋਲ ਹੁੰਦਾ ਹੈ। ਇਹ ਜਿਹੜਾ ਫਿਨਲੈਂਡ ਦਾ ਸਟੈਂਡਰਡ ਜਿਹੜਾ ਨਿਯਮਤ ਪੈਟਰੋਲ ਹੈ। ਫਿਨਲੈਂਡ ਦੀਆਂ ਸੜਕਾਂ ਦੇ ਉੱਤੇ ਚੱਲਣ ਵਾਲੀਆਂ ਲਗਭਗ 92% ਤੋਂ ਵੱਧ ਪੈਟਰੋਲ ਕਾਰਾਂ ਇਸ ਬਾਲਣ ਦੀ ਵਰਤੋਂ ਕਰਨ ਦੇ ਯੋਗ ਨੇ। 98 ਜਾਣੀ ਕਿ E98 ਜਾਂ E5 ਸੁਰੱਖਿਅਤ ਵਿਕਲਪ ਹੈ। ਮਿਕਸਿੰਗ ਮਾਤਰਾ ਇਹਦੇ ਵਿੱਚ ਹੁੰਦੀ ਹੈ ਜਿਵੇਂ ਕਿ ਵੱਧ ਤੋਂ ਵੱਧ 5% ਤੱਕ ਇਥਾਨੋਲ ਹੁੰਦਾ ਹੈ, ਜਾਂ ਕਈ ਵਾਰ ਇਹ ਬਿਲਕੁਲ ਸ਼ੁੱਧ ਹੁੰਦਾ ਹੈ। ਇਸਦਾ ਜਿਹੜਾ ਅਕਟੇਨ ਨੰਬਰ 98 ਜ਼ਿਆਦਾ ਹੁੰਦਾ ਹੈ। ਇਹਦੀ ਵਰਤੋਂ ਜਿਹੜੀ ਹੈ ਬਾਲਣ ਖਾਸ ਤੌਰ ਦੇ ਉੱਤੇ ਪੁਰਾਣੀਆਂ ਕਾਰਾਂ, ਮੋਟਰਸਾਈਕਲਾਂ, ਕਿਸ਼ਤੀਆਂ ਅਤੇ ਇੰਜਨਾਂ ਦੇ ਵਿੱਚ ਜਿਹੜਾ ਲਾਨ ਮੂਵਰ, ਜਿਹੜੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਨੇ ਜਾਂ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੇ, ਜਾਂ 2-stroke ਹੈ ਜਾਂ 4-stroke ਹੈ, ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਇੰਜਨ E10 ਬਾਲਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈ। E85 ਜਿਹੜਾ ਹਾਈ ਇਥਾਨੋਲ ਬਾਲਣ ਹੈ। ਮਿਕਸਿੰਗ ਮਾਤਰਾ ਇਸ ਦੇ ਵਿੱਚ 85% ਤੱਕ ਇਥਾਨੋਲ ਅਤੇ ਸਿਰਫ 15% ਪੈਟਰੋਲ ਹੁੰਦਾ ਹੈ। ਇਹ ਸਿਰਫ ਖਾਸ ਤੌਰ ਦੇ ਉੱਤੇ ਬਣਿਆ ਫਲੈਕਸ ਫਿਊਲ ਜਿਹੜਾ FFV ਜਿਹੜਾ ਇਹਨੂੰ ਕੋਡ ਕਿਹਾ ਜਾਂਦਾ ਗੱਡੀਆਂ ਦੇ ਵਿੱਚ ਹੀ ਪਾਇਆ ਜਾਂਦਾ। ਫਿਨਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਦੇ ਵਿੱਚ E85 ਰਿਟਰੋਫਿਟ ਕਿੱਟ ਜਿਹੜੀ ਹੈ ਲਗਵਾ ਕੇ ਇਸ ਸਸਤੇ ਅਤੇ ਵਾਤਾਵਰਨ ਅਨੁਕੂਲ ਬਾਲਣ ਦੀ ਜਿਹੜੀ ਵਰਤੋਂ ਕਰਦੇ ਹੈ। ਦੂਸਰੇ ਪਾਸੇ ਯੂਰਪੀਅਨ ਮੁਲਕਾਂ ਦੀ ਗੱਲ ਕਰ ਲਈਏ ਤਾਂ ਸਾਰੇ ਦੀ, ਉਹਦੇ ਵਿੱਚ ਪੂਰੇ ਯੂਰਪ ਦੇ ਵਿੱਚ ਇਥਾਨੋਲ ਦੀ ਵਰਤੋਂ ਨੂੰ ਲੈ ਕੇ ਇੱਕ ਸਮਾਨ ਕਾਨੂੰਨ ਹੈ, EN 228 ਸਟੈਂਡਰਡ ਇਹਦੇ ਵਿੱਚ ਲਾਗੂ ਹੁੰਦਾ। ਸਪੱਸ਼ਟ ਲੇਬਲਿੰਗ ਯਾਨੀ ਕਿ ਯੂਰਪ ਦੇ ਹਰ ਪੈਟਰੋਲ ਪੰਪ ਦੀ ਨੋਜ਼ਲ ਦੇ ਉੱਤੇ ਇੱਕ ਗੋਲ ਜਿਹੜਾ ਚੱਕਰ ਦੇ ਅੰਦਰ E5 ਜਾਂ E10 ਲਿਖਿਆ ਹੋਣਾ ਕਾਨੂੰਨੀ ਲਾਜ਼ਮੀ ਹੈ। ਗਾਹਕ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੀ ਗੱਡੀ ਦੇ ਵਿੱਚ ਕੀ ਪਵਾ ਰਿਹਾ ਜਾਂ ਪਾ ਰਿਹਾ। ਆਪ ਉਧਰੇ ਹੀ ਪਾਉਂਦੇ ਆ ਤੇਲ ਇਹਨਾਂ ਮੁਲਕਾਂ 'ਚ ਤਾਂ, ਕਿਉਂਕਿ ਇੱਥੇ ਸਰਵਿਸ ਨਹੀਂ ਹੈ, ਆਪ ਹੀ ਪਾਉਣਾ ਪੈਂਦਾ।

0: ਵੈਬਸਾਈਟ ਅਤੇ ਡਾਟਾਬੇਸ ਜਿਹੜਾ ਫਿਲਨਰ ਦੇ ਵਿੱਚ ਜਿਵੇਂ ਕਿ ਆਟੋ ਲੀਤੋ ਜਾਣੀ ਕਿ ਜਿਹੜੀ ਹੈ ਯੂਨੀਅਨ ਨੇ ਕਾਰ ਯੂਨੀਅਨ ਜਾਂ E10.fi ਅਤੇ ਬਾਕੀ ਯੂਰਪ ਦੇ ਵਿੱਚ ਸਰਕਾਰੀ ਵੈਬਸਾਈਟਾਂ ਨੇ ਜਿੱਥੇ ਕੋਈ ਵੀ ਵਿਅਕਤੀ ਆਪਣੀ ਕਾਰ ਦਾ ਮਾਡਲ ਅਤੇ ਸਾਲ ਲਿਖ ਕੇ ਚੈੱਕ ਕਰ ਸਕਦਾ ਹੈ ਕਿ ਉਸਦੀ ਗੱਡੀ ਜਿਹੜੀ ਹੈ ਉਹਦੇ ਲਈ E10 ਸੁਰੱਖਿਅਤ ਹੈ ਜਾਂ ਫਿਰ ਉਸਨੂੰ ਜਿਹੜਾ E5 ਪਵਾਉਣਾ ਚਾਹੀਦਾ ਹੈ। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ। ਜੋ ਭਾਰਤ ਦੇ ਮਾਪਦੰਡ ਨੇ ਉਹ ਥੋੜ੍ਹੇ ਵੱਖਰੇ ਨੇ, ਮੈਨੂੰ ਲੱਗਦਾ ਕਿ ਉਲਟਾ ਪੁਲਟਾ ਕਰ ਦਿੱਤਾ ਜਾਂ ਸਮਝਣ ਦੇ ਵਿੱਚ ਕੋਈ ਉਲਟਾ ਪੁਲਟਾ ਹੋਇਆ, ਬਾਕੀ ਤੁਸੀਂ ਆਪ ਦੱਸ ਸਕਦੇ ਹੋ। ਅਤੇ ਅਗਲੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +352 44 976 1962 ਸਟੂਡੀਓ ਦਾ ਨੰਬਰ ਹੈ। ਅਤੇ ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ? ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵਕੀਲਾਂ ਦੀ ਗੱਲ ਕਰ ਲਈਏ ਤਾਂ ਵਕੀਲ ਸਾਰੇ ਹੀ ਜਿਹੜੇ ਨੇ ਹੜਤਾਲ ਦੇ ਉੱਤੇ ਚਲੇ ਗਏ ਆ ਅੱਜ ਅਤੇ ਕੱਲ੍ਹ ਦੇ ਲਈ। ਬਾਰ ਐਸੋਸੀਏਸ਼ਨ ਦਸੂਹਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਮੀਟਿੰਗ ਐਡਵੋਕੇਟ ਸ਼ੁਭ ਸਰੋਚ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਾਰ ਐਸੋਸੀਏਸ਼ਨ ਜਿਹੜੀ ਹੈ ਭੁਲੱਥ ਦੇ ਮੈਂਬਰ ਐਡਵੋਕੇਟ ਸ਼੍ਰੀ ਅਮਨਦੀਪ ਸਿੰਘ ਖਹਿਰਾ ਦੇ ਵਿਰੁੱਧ FIR ਜਿਹੜੀ ਹੈ ਦਰਜ ਕਰਨ ਦੇ ਸੰਬੰਧ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ JAC ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਦੇ ਅਨੁਸਾਰ ਬਾਰ ਐਸੋਸੀਏਸ਼ਨ ਭੁਲੱਥ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹੋਏ ਜਿਹੜਾ ਬਾਰ ਐਸੋਸੀਏਸ਼ਨ ਦਸੂਹਾ ਦੇ ਮੈਂਬਰ ਸੋਮਵਾਰ 6 ਜੁਲਾਈ 2026 ਨੂੰ ਮੁਕੰਮਲ 9 ਵਰਕ ਡੇ ਕੰਮ ਦਾ ਮੁਕੰਮਲ ਬਾਈਕਾਟ ਰੱਖਿਆ ਗਿਆ। JEC ਜਿਹੜੀ ਹੈ ਉਹਦੇ ਸਾਹਮਣੇ ਇਹ ਜਿਹੜਾ ਪੱਖ ਰੱਖਿਆ ਗਿਆ ਕਿ FIR ਦੇ ਵਿੱਚ ਲਗਾਏ ਗਏ ਦੋਸ਼ਾਂ ਤੋਂ ਉਕਤ ਐਡਵੋਕੇਟ ਦੀ ਕਥਿਤ ਅਪਰਾਧਾਂ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਜਿਹੜਾ ਕੋਈ ਵੀ ਖਾਸ ਭੂਮਿਕਾ ਜਾਂ ਤੱਤ ਸਾਹਮਣੇ ਨਹੀਂ ਆਉਂਦੇ ਹੈ। ਇਹ ਵੀ ਦੱਸਿਆ ਗਿਆ ਕਿ ਸੀਨੀਅਰ ਕਪਤਾਨ ਪੁਲਿਸ ਜਿਹੜੇ ਨੇ SSP ਕਪੂਰਥਲਾ ਨੂੰ ਇਸ ਮਾਮਲੇ ਦੀ ਨਿਰਪੱਖ ਸਮੀਖਿਆ ਜਿਹੜੀ ਕਰਨ ਅਤੇ FIR ਦੇ ਵਿੱਚੋਂ ਐਡਵੋਕੇਟ ਦਾ ਨਾਂ ਹਟਾਉਣ ਦੇ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਹੁਣ ਤੱਕ ਕੋਈ ਵੀ ਪ੍ਰਭਾਵਸ਼ਾਲੀ ਸੁਧਾਰਤਮਕ ਜਿਹੜਾ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਮੁਤਾਬਕ ਰਾਜ ਵਿਆਪੀ ਰੋਸ ਪ੍ਰਦਰਸ਼ਨ ਦੇ ਸਮਰਥਨ ਦੇ ਵਿੱਚ ਸਮਰਥ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਿਹੜੀ ਨਿਰਪੱਖ ਬਿਨਾਂ ਪੱਖਪਾਤੀ ਅਤੇ ਤੇਜ਼ੀ ਦੇ ਨਾਲ ਸਮੀਖਿਆ ਕਰਨ ਦੀ ਅਪੀਲ ਕਰਨ ਦੇ ਲਈ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰ 6 ਜੁਲਾਈ 2026 ਸੋਮਵਾਰ ਨੂੰ ਕੰਮ ਤੋਂ ਜਿਹੜਾ ਦੂਰ ਰਹੇ। ਇਹ ਜਿਹੜਾ ਉਮੀਦ ਕੀਤੀ ਜਾਂਦੀ ਹੈ ਕਿ FIR ਦੇ ਵਿੱਚੋਂ ਐਡਵੋਕੇਟ ਸ਼੍ਰੀ ਅਮਨਦੀਪ ਸਿੰਘ ਖਹਿਰਾ ਦਾ ਨਾਂ ਹਟਾਉਣ ਸਮੇਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਜਾ ਗਈ ਹੈ ਕਿ ਉਹ ਆਪਣਾ ਪੂਰਾ ਸਹਿਯੋਗ ਦੇਣ ਅਤੇ ਉਪਰੋਕਤ ਮਤੇ ਦੀ ਜਿਹੜਾ ਸਖਤੀ ਦੇ ਨਾਲ ਪਾਲਣਾ ਕਰਨ ਅਤੇ ਅਦਾਲਤ ਅਤੇ ਮਾਲ ਵਿਭਾਗ ਜਿਹੜਾ ਉਹਦੇ ਸਮੂਹ ਜੁਡੀਸ਼ੀਅਲ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਜਿਹੜਾ ਸਹਿਯੋਗ ਕਰਨ ਦੀ ਵੀ ਬੇਨਤੀ ਨਾਲ ਕੀਤੀ ਜਾਂਦੀ ਹੈ। ਦੂਸਰੇ ਪਾਸੇ ਪੰਥਕ ਇਕੱਠ 5 ਤਰੀਕ ਨੂੰ ਹੋਇਆ, ਕੱਲ੍ਹ ਬੀਤੇ ਦੇ ਵਿੱਚ ਪੰਥਕ ਇਕੱਠ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਅਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਨੂੰ ਪੰਥ ਦੀ ਸਾਂਝੀ ਆਵਾਜ਼ ਜਿਹੜਾ ਦੱਸਿਆ ਗਿਆ। ਵਿਵਾਦਿਤ ਵੀਡੀਓ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਕੱਠ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ ਅਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ। ਮਤੇ ਦੇ ਵਿੱਚ ਮੁੱਖ ਮੰਤਰੀ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ ਅਤੇ ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ਦੇ ਉੱਤੇ ਆਪ ਆਗੂ ਅਤੇ ਸਰਕਾਰ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਅਤੇ ਪੰਥਕ ਇਕੱਠ ਨੇ ਫੈਸਲਾ ਕੀਤਾ ਕਿ ਇਸ ਆਦੇਸ਼ ਨੂੰ ਘਰ ਘਰ ਜੜਾ ਪਹੁੰਚਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਦੇ ਵਿੱਚ ਪੰਥਕ ਇਕੱਠ ਸੱਦੇ ਜਾਣਗੇ ਅਤੇ ਪਿੰਡ ਪੱਧਰ ਦੇ ਉੱਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੇ ਕੂੜ ਪ੍ਰਚਾਰ ਦਾ ਜਵਾਬ ਤਰਕ ਸੰਗਤ ਦੇ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ। ਐਡਵੋਕੇਟ ਧਾਮੀ ਹੁਣਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਜਿਹੜਾ ਮੁੱਢਲਾ ਫਰਜ਼ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਖ਼ਤ ਹਜ਼ੂਰ ਸਾਹਿਬ ਦੇ ਵੱਲੋਂ ਗਿਆਨੀ ਪਰਮਵੀਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਦੇ ਦੌਰਾਨ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ 4 ਸਫ਼ਿਆਂ ਦਾ ਜਿਹੜਾ ਸੰਦੇਸ਼ ਵੀ ਵੰਡਿਆ ਗਿਆ, ਜਿਸ ਦੇ ਵਿੱਚ ਭਾਜਪਾ ਅਤੇ ਭਗਵੰਤ ਮਾਨ ਨੂੰ ਪੰਥ ਦੇ ਵਿਰੋਧੀ ਦੱਸਣ ਦੇ ਨਾਲ ਨਾਲ ਸਿੱਖ ਸੰਸਥਾ 'ਤੇ ਕਾਬਜ਼ ਹੋਣਾ, ਕਾਬਜ਼ ਲੋਕਾਂ ਦੀ ਭੂਮਿਕਾ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਜਥੇਦਾਰਾਂ ਦੇ ਉੱਤੇ ਵੀ ਤਿੱਖੇ ਸਵਾਲ ਚੁੱਕੇ ਗਏ। ਸਿੱਖ ਵਿਰੋਧੀ ਪ੍ਰਚਾਰ ਦੇ ਖਿਲਾਫ਼ ਜਥੇਦਾਰ ਦੇ ਵੱਲੋਂ ਸਰਕਾਰ ਨੂੰ ਤਾੜਨਾ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚੰਡੀਗੜ੍ਹ ਅਤੇ ਮੋਹਾਲੀ 'ਚ ਸਿੱਖ ਸੰਸਥਾਵਾਂ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਭੰਡੀ ਪ੍ਰਚਾਰ 10 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਅਤੇ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹਾ ਨਾ ਹੋਣ ਦੇ ਉੱਤੇ ਸਿੱਖ ਪੰਥ ਖੁਦ ਕਾਰਵਾਈ ਦੇ ਲਈ ਮਜਬੂਰ ਹੋਏਗਾ ਅਤੇ ਉਹਨਾਂ ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵੀ ਕੌਮ ਨੂੰ ਜਿਹੜਾ ਇੱਕਜੁੱਟ ਹੋਣ ਦਾ ਸੱਦਾ ਦੇ ਦਿੱਤਾ। ਬੁੱਢਾ ਦਲ ਨੇ ਨਾਰਾਜ਼ਗੀ ਜਤਾਈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਉਹਨਾਂ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕੱਲ੍ਹ ਬੀਤੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੱਤਾ ਕਿ ਕੌਮੀ ਮੁੱਦਿਆਂ ਦੇ ਉੱਤੇ ਗੁਰਮਤਾ ਕਰਨ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਭਰੋਸੇ ਦੇ ਵਿੱਚ ਲਿਆ ਜਾਵੇ। ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਪੰਥਕ ਇਕੱਠ ਮੌਕੇ ਸੰਬੋਧਨ ਕਰਦਿਆਂ ਬਾਬਾ ਬਲਵੀਰ ਸਿੰਘ ਨੇ ਸਿੱਧੇ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਦੇ ਖਿਲਾਫ਼ ਹੁਕਮਾਂ ਦੇ ਮਾਮਲੇ 'ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਹਨਾਂ ਦੱਸਿਆ ਕਿ ਕੌਮੀ ਮਾਮਲਿਆਂ 'ਚ ਕੋਈ ਵੀ ਗੁਰਮਤਾ ਲੈਣ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ, ਜਦੋਂ ਕਿ ਉਹ ਸਿੱਖ ਪੰਥ ਦਾ ਇੱਕ ਅਹਿਮ ਜਿਹੜਾ ਹਿੱਸਾ ਨੇ। ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਵੀ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪੰਥਕ ਇਕੱਠ ਦੇ ਵਿੱਚ ਸ਼ਾਮਲ ਹੋਣ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੇਵਾਲ ਅਤੇ ਹਰਮੀਤ ਸਿੰਘ ਕਾਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ ਜਥੇਦਾਰ ਦੇ ਕੋਲ ਲੈਂਡ ਪੋਲਿੰਗ ਨੀਤੀ ਦਾ ਮੁੱਦਾ ਉਠਾਉਂਦਿਆਂ ਉਹਨਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਵਿਵਾਦਿਤ ਵੀਡੀਓ ਮਾਮਲੇ ਦੇ ਉੱਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਅ ਛੱਡ ਕੇ ਸਮਰਪਣ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਕਾਂਗਰਸ ਦਾ ਕਲੇਸ਼। ਪੰਜਾਬ ਕਾਂਗਰਸ ਕਨਫਲੈਕਟ ਜਿਹੜਾ ਚੱਲ ਰਿਹਾ, ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ ਹੋ ਗਿਆ ਅਤੇ ਵੜਿੰਗ ਵਿਰੋਧੀ ਧੜੇ ਨੇ ਮੀਟਿੰਗ ਕੀਤੀ ਹੈ। ਵਿਰੋਧੀਆਂ ਨੇ ਹੱਥ ਮਿਲਾਏ ਨੇ ਅਤੇ ਬਘੇਲ ਦੇ ਪੁੱਜਣ ਤੋਂ ਪਹਿਲਾਂ ਨਵੀਂ ਚੁਣੌਤੀ ਆ ਗਈ ਹੈ। ਬਘੇਲ ਦੀ ਮੀਟਿੰਗ ਦੇ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੀ ਸੱਦਾ ਅਤੇ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ ਆ ਗਿਆ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਵਿਰੋਧੀ ਧੜਾ ਜਿਹੜਾ ਇੱਕਜੁੱਟ ਹੋ ਗਿਆ। ਧੜਿਆਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਅੱਜ ਹੋਈ ਇਹ ਜਿਹੜੀ ਅਹਿਮ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਵੜਿੰਗ ਵਿਰੋਧੀ ਧੜੇ ਦਾ ਕੋਈ ਵੀ ਆਗੂ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਨਹੀਂ ਹੋਏਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਇਕੱਠ ਮਗਰੋਂ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਨੇ ਆਪਸ ਦੇ ਵਿੱਚ ਹੱਥ ਮਿਲਾ ਲਏ ਨੇ ਅਤੇ ਅੱਜ ਮੋਹਾਲੀ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਨੇ ਮੀਟਿੰਗ ਕੀਤੀ ਹੈ। ਮੋਹਾਲੀ ਮੀਟਿੰਗ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ ਨੇ। ਮੀਟਿੰਗ ਦੇ ਵਿੱਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਿਸੇ ਚੋਣ ਦੇ ਰੁਝੇਵੇਂ ਦੇ ਕਾਰਨ ਸ਼ਾਮਲ ਨਹੀਂ ਹੋ ਸਕੇ, ਪਰ ਉਹਨਾਂ ਦੇ ਜਿਹੜੇ ਨੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ਦਾ ਜਿਹੜਾ ਵਿੱਚ ਸ਼ਾਮਲ ਹੋਣ ਦੀ ਹਾਮੀ ਤਾਂ ਭਰੀ ਸੀ, ਪਰ ਉਹ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਇਸੇ ਮੁੱਦੇ ਦੇ ਉੱਤੇ ਅੱਗੇ ਵਧੀਏ ਥੋੜ੍ਹਾ, ਜੋ ਨਵੀਂ ਅਪਡੇਟ ਹੈ। ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗੈਰ ਹਾਜ਼ਰ ਅਤੇ ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ਦੇ ਉੱਤੇ ਸਵਾਗਤ ਕਰ ਦਿੱਤਾ। ਇਹਦੇ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂਰੀ ਬਣਾ ਲਈ ਅਤੇ ਅੱਜ ਸਵੇਰੇ ਵਕਤ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਇਸ ਦੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ਉੱਤੇ ਪੁੱਜਦੇ ਹੈ ਅਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ ਦੇ ਵਿੱਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ। ਰਾਜਾ ਵੜਿੰਗ ਨੇ ਹਵਾਈ ਅੱਡੇ ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ਚ ਨਾਅਰੇ ਲਾ ਦਿੱਤੇ। ਐਡਾ ਵੱਡਾ ਸਵਾਗਤ ਪਹਿਲਾਂ ਭੁਪੇਸ਼ ਬਘੇਲ ਦਾ ਕਦੇ ਦੇਖਣ ਨੂੰ ਨਹੀਂ ਸੀ ਮਿਲਿਆ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ ਤੇ ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ। ਅਹਿਮ ਸੂਤਰ ਜਿਹੜੇ ਨੇ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਤੇ NSUI ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦਾ ਸਵਾਗਤ ਮੌਕੇ ਗੈਰ ਹਾਜ਼ਰ ਰਹੇ ਨੇ ਤੇ ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਦੇ ਨਾਲੋਂ ਦੂਰੀ ਜਿਹੜੀ ਬਣਾਈ ਰੱਖੀ ਹੈ ਤੇ ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਤੇ ਇੱਕ ਦੋ ਖਬਰਾਂ ਹੋਰ ਲੈ ਲਈਏ। ਹਿੰਦੂ ਮੈਂਬਰਸ ਇਨ ਵਕਫ ਬੋਰਡ, ਦੇਸ਼ ਦੇ ਵਿੱਚ ਪਹਿਲੀ ਵਾਰ ਵਕਫ ਬੋਰਡ ਦੇ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ ਕਰ ਦਿੱਤੇ ਗਏ। ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ ਬੋਰਡ ਨੂੰ ਵਕਤ ਪਾ ਦਿੱਤਾ ਹੈ। ਵਕਫ ਬੋਰਡ ਦੀ ਜਿਹੜੀ 10 ਮੈਂਬਰੀ ਟੀਮ ਦੇ ਵਿੱਚ ਦੋ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ। ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਤੇ ਜਦੋਂ ਕਿਸੇ ਸੂਬੇ ਦੇ ਵਕਫ ਬੋਰਡ ਦੇ ਵਿੱਚ ਗੈਰ ਮੁਸਲਿਮ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੋਇਆ ਤੇ ਸਰਕਾਰ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮਨੋਜ ਮਾਲਪਾਨੀ ਅਤੇ ਅਨੀਮੇਸ਼ ਭਾਰਗਵ ਨੂੰ ਜਿਹੜਾ ਮੱਧ ਪ੍ਰਦੇਸ਼ ਵਕਫ ਬੋਰਡ ਦਾ ਨਵਾਂ ਮੈਂਬਰ ਨਿਯੁਕਤ ਕਰ ਦਿੱਤਾ ਗਿਆ। ਇਹ ਕਦਮ ਵਕਫ ਬੋਰਡ ਦੀਆਂ ਪ੍ਰਕਿਰਿਆਵਾਂ ਦੇ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਕਹਿੰਦੇ ਨੇ ਦੇਖਿਆ ਜਾ ਰਿਹਾ ਤੇ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਵਕਫ ਐਕਟ ਦੇ ਵਿੱਚ ਪ੍ਰਸਤਾਵਿਤ ਨਵੇਂ ਬਦਲਾਅ ਅਤੇ ਸੋਧਾਂ ਦੇ ਚਲਦਿਆਂ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵਕਫ ਬੋਰਡਾਂ ਦੇ ਕੰਮਕਾਜ ਨੂੰ ਸੁਧਾਰਨ ਅਤੇ ਉਸ ਦੇ ਵਿੱਚ ਗੈਰ ਮੁਸਲਿਮ ਨੁਮਾਇੰਦਿਆਂ ਨੂੰ ਵੀ ਜਗ੍ਹਾ ਦੇਣ ਦੀ ਜਿਹੜੀ ਗੱਲ ਕਹੀ ਗਈ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਇਹਨਾਂ ਨਿਯਮਾਂ ਦੇ ਤਹਿਤ ਪਹਿਲ ਜਿਹੜਾ ਕਰਦਿਆਂ ਇਹ ਨਿਯੁਕਤੀ ਕੀਤੀਆਂ ਨੇ। ਦੂਸਰੇ ਪਾਸੇ BMP ਦੀ ਜ਼ਮੀਨ ਦੇ ਉੱਤੇ ਕਥਿਤ ਕਬਜ਼ੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਤੋਂ ਜਿਹੜਾ ਦਖਲ ਦੀ ਮੰਗ ਕਰ ਲਈ ਗਈ। FIR ਜਿਹੜੀ ਹੈ ਉਹਦੇ ਵਿੱਚ ਦੇਰੀ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਨੰਗਲ ਹਾਈਡਲ ਨਹਿਰ ਦੇ ਨਾਲ ਲੱਗਦੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਜਿਹੜੀ ਹੈ ਜ਼ਮੀਨ ਦੇ ਕਥਿਤ ਨਾਜਾਇਜ਼ ਕਬਜ਼ੇ ਦੇ ਉੱਤੇ ਵਿਵਾਦ ਦੇ ਬਾਰੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿਹੜਾ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ। ਅੱਜ ਨੰਗਲ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਵਾਲ ਕੀਤਾ ਕਿ BBMP ਦੇ ਮਲਬੇ ਨੂੰ ਜਿਹੜਾ ਜੋ ਕਰੀਬ 70 ਸਾਲਾਂ ਤੋਂ ਉੱਥੇ ਹੀ ਪਿਆ ਸੀ ਨਜਾਇਜ਼ ਤੌਰ ਦੇ ਉੱਤੇ ਹਟਾਉਣ ਦੇ ਬਾਵਜੂਦ ਕੋਈ FIR ਕਿਉਂ ਨਹੀਂ ਦਰਜ ਨਹੀਂ ਕੀਤੀ ਗਈ? ਭਾਈ 70 ਸਾਲ ਹੋ ਗਏ, ਤੁਸੀਂ ਚੁਕਵਾ ਲੈਂਦੇ ਜਾਂ ਕੁਝ ਕਰ ਲੈਂਦੇ ਉਹਦਾ ਹੱਲ। ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਹੈਰਾਨੀਜਨਕ ਹੈ ਕਿ BBMP ਦਾ ਜਿਹੜਾ ਮਲਬਾ ਦਿਨ ਦਿਹਾੜੇ ਚੁੱਕ ਲਿਆ ਗਿਆ ਅਤੇ ਕੋਈ ਕੇਸ ਦਰਜ ਨਹੀਂ ਹੋਇਆ, ਜੋ ਕਿ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਜਿਹੜੀ ਹੈ ਉਹ ਤੋਂ ਬਿਨਾਂ ਸੰਭਵ ਨਹੀਂ। ਉਹਨਾਂ ਕਿਹਾ ਕਿ ਇਹ ਮਲਬਾ ਨਹਿਰ ਦੀ ਉਸਾਰੀ ਦੇ ਸਮੇਂ ਤੋਂ ਉੱਥੇ ਪਿਆ ਸੀ ਅਤੇ ਉਸਨੂੰ ਹਟਾਉਣਾ ਸਰਕਾਰੀ ਜਾਇਦਾਦ ਦੀ ਚੋਰੀ ਹੈ, ਜਿਸ ਦੇ ਲਈ ਪੁਲਿਸ ਦਾ ਕੇਸ ਦਰਜ ਨਾ ਕਰਨ ਦਾ ਜਿਹੜਾ ਕਥਿਤ ਕਬਜ਼ਾਧਾਰੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਜਿਹੜਾ ਸੰਕੇਤ ਹੈ। ਭਾਜਪਾ ਆਗੂ ਨੇ ਅੱਗੇ ਦਾਅਵਾ ਕੀਤਾ ਕਿ BBMP ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਪੁਲਿਸ ਨੇ ਕੇਸ ਅਜੇ ਤੱਕ ਦਰਜ ਹੀ ਨਹੀਂ ਕੀਤਾ। ਭਾਜਪਾ ਨੇ ਹਿੰਦੂ ਧਰਮ ਨੂੰ ਬਾਹਰੋਂ ਅਤੇ ਅੱਤਵਾਦੀਆਂ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ, ਕੇਜਰੀਵਾਲ ਸਾਹਿਬ ਦਾਅਵਾ ਕਰਦੇ ਆ। ਆਪਣੇ ਮੁਨਾਫਿਆਂ ਦੇ ਲਈ ਦੇਖੋ, ਜਦੋਂ ਸਿਰ ਦੇ ਉੱਤੇ ਪੈਂਦੀ ਹੈ ਤਾਂ ਉਦੋਂ ਪਾਕਿਸਤਾਨ ਦਾ ਨਾਂ ਲੈ ਦਿੰਦੇ ਨੇ ਸਾਰੇ, ਅਤੇ ਜਦੋਂ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਫਿਰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਆ ਅਤੇ ਉੱਥੇ ਅੱਤਵਾਦ ਨੂੰ ਵੀ ਫਿਰ ਮਨਫੀ ਕਰ ਦਿੰਦੇ ਆ। ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਲਖਨਊ ਦੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਕਾਫਲੇ ਦੇ ਸਾਹਮਣੇ ਭਗਵਾਨ ਹਨੂੰਮਾਨ ਦੇ ਰੂਪ ਦੇ ਵਿੱਚ ਨੱਚਦੇ ਇੱਕ ਵਿਅਕਤੀ ਦੀ ਵਾਇਰਲ ਵੀਡੀਓ ਦੇ ਉੱਤੇ ਤਿੱਖਾ ਹਮਲਾ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਮੈਂਬਰਾਂ ਨੇ ਹਿੰਦੂ ਧਰਮ ਨੂੰ ਜਿਹੜਾ ਉਸ ਤੋਂ ਵੱਧ ਨੁਕਸਾਨ ਅਤੇ ਅਪਮਾਨ ਪਹੁੰਚਾਇਆ ਅਤੇ ਇੱਕ ਪਾਸੇ ਰਾਮ ਭਗਤ ਨੇ ਅਤੇ ਦੂਸਰੇ ਪਾਸੇ ਸ਼ਿਵ ਭਗਤ ਹੋ ਗਏ ਨੇ, ਜਿਨ੍ਹਾਂ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਦੇ ਵਿੱਚ ਬਾਹਰੋਂ ਆਏ ਅੱਤਵਾਦੀਆਂ ਨੇ ਵੀ ਕਹਿੰਦੇ ਨਹੀਂ ਕੀਤਾ ਜੋ ਕੁਝ ਇਹਨਾਂ ਲੋਕਾਂ ਨੇ ਜਿੰਨਾ ਹਿੰਦੂਆਂ ਨੂੰ ਲੁੱਟਿਆ ਹੈ ਅਤੇ ਉਹਨਾਂ ਕਿਸੇ ਨੇ ਵੀ ਨਹੀਂ ਕਹਿੰਦੇ ਲੁੱਟਿਆ। ਭਾਜਪਾ ਦੇ ਮੈਂਬਰ ਹਿੰਦੂ ਧਰਮ ਦੇ ਇੱਕ ਧੱਬਾ ਨੇ। ਉਹਨਾਂ ਨਿਤਿਨ ਨਬੀਨ ਨੂੰ ਵੀ ਜਿਹੜਾ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਕਿ ਤੁਹਾਨੂੰ ਸ਼ਰਮ ਆਉਂਦੀ ਹੈ, ਪੂਰੇ ਹਿੰਦੂ ਭਾਈਚਾਰੇ ਤੋਂ ਮਾਫ਼ੀ ਮੰਗ ਲਓ। ਕੇਜਰੀਵਾਲ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਧਰਮ ਸੰਬੰਧੀ ਦੋ ਵੱਖ ਵੱਖ ਵਿਚਾਰਧਾਰਾਵਾਂ ਦਾ ਜਿਹੜਾ ਪ੍ਰਤੀਕ ਨੇ ਅਤੇ ਸਾਡੀ ਵਿਚਾਰਧਾਰਾ ਇਹੀ ਹੈ ਕਿ ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਦੇ ਭਗਤ ਹਾਂ ਅਤੇ ਸਾਡਾ ਉਹਨਾਂ ਵਿੱਚ ਪੂਰਾ ਵਿਸ਼ਵਾਸ ਅਤੇ ਸ਼ਰਧਾ ਹੈ ਅਤੇ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ ਅਤੇ ਉਹਨਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਅਤੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹਾਂ। ਦੂਜੇ ਪਾਸੇ ਉਹਨਾਂ ਭਾਜਪਾ ਦੀ ਵਿਚਾਰਧਾਰਾ ਇਹ ਹੈ ਕਿ ਇਹ ਲੋਕ ਹਨੂੰਮਾਨ ਅਤੇ ਰਾਮ ਚੰਦਰ ਭਗਵਾਨ ਨੂੰ ਦੇਵਤਾ ਵੀ ਕਹਿੰਦੇ ਨਹੀਂ ਮੰਨਦੇ ਅਤੇ ਉਹਨਾਂ ਦੇ ਲਈ ਰਾਮ ਅਤੇ ਹਨੂੰਮਾਨ ਸਿਰਫ ਸ਼ਕਤੀ ਅਤੇ ਦੌਲਤ ਹਾਸਲ ਕਰਨ ਦਾ ਇੱਕ ਸਾਧਨ ਨੇ ਅਤੇ ਉਹਨਾਂ ਨੂੰ ਭਗਵਾਨ ਦਾ ਜਿਹੜਾ ਅਪਮਾਨ ਕਰਨ ਦੇ ਵਿੱਚ ਰੱਤਾ ਵੀ ਕਹਿੰਦੇ ਝਿਜਕ ਨਹੀਂ ਹੁੰਦੀ। ਰਾਮ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਪ੍ਰਤੀਕਿਰਿਆ ਦੇ ਉੱਤੇ ਦਿੰਦਿਆਂ ਕਿਹਾ ਕਿ ਇਹ ਕਿਹੋ ਜਿਹਾ ਮਜ਼ਾਕ ਜਿਹੜਾ ਹੈਗਾ। ਭਾਜਪਾ ਆਗੂ ਭਗਵਾਨ ਬਜਰੰਗ ਬਲੀ ਨੂੰ ਆਪਣੇ ਜਲੂਸਾਂ ਦੇ ਵਿੱਚ ਭਾਜਪਾ ਦਾ ਝੰਡਾ ਹੱਥ ਦੇ ਵਿੱਚ ਫੜਾ ਕੇ ਨਚਾ ਰਹੇ ਨੇ। ਜੇਕਰ ਇਹ ਸਭ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਜਪਾ ਹਿੰਦੂਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਦੇਸ਼ 'ਤੇ ਜਿਹੜਾ ਭਾਜਪਾਵਾਦ ਥੋਪ ਦੇਵੇਗੀ ਅਤੇ ਉਹ ਆਪਣੇ ਨੇਤਾਵਾਂ ਨੂੰ ਹੀ ਦੇਵਤਾ ਘੋਸ਼ਿਤ ਕਰ ਦੇਣਗੇ ਅਤੇ ਉਹਨਾਂ ਦੇ ਮੰਦਰ ਬਣਾਉਣਗੇ ਅਤੇ ਦੇਸ਼ ਵਾਸੀਆਂ ਤੋਂ ਉਹਨਾਂ ਦੀ ਪੂਜਾ ਕਰਵਾਉਣਗੇ। ਹਨੂੰਮਾਨ ਜੀ ਦੇ ਅਪਮਾਨ ਨੇ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹੁੰਚਾਈ ਹੈ। ਸੌਰਵ ਭਾਰਦਵਾਜ ਨੇ ਵੀ ਇਹ ਬਿਆਨਬਾਜ਼ੀ ਕੀਤੀ ਹੈ। ਅਤੇ ਲਓ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ। ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਠਾਕ ਹੈ ਜੀ।
0: ਕਿਵੇਂ ਰਿਹਾ ਸੋਮਵਾਰ ਜੀ?
1: ਸੋਮਵਾਰ ਤੁਸੀਂ ਤਾਂ ਜਿਹੜਾ ਹੈਗਾ ਜੀ ਸਾਡੀ, ਮੈਂ ਤਾਂ ਖੁਸ਼ੀ ਦੇ ਵਿੱਚ ਵੀ ਦੱਖੋ ਜੀ ਵੀ ਹੜਤਾਲ ਪੈ ਗਈ ਸੀ ਸਾਡੀ
0: ਜੀ,
1: ਤੇ ਹੁਣ ਹੜਤਾਲ ਜਿਹੜੀ ਅਸੀਂ ਕੱਲ ਦੀ ਵੀ ਪਾ ਲਈ ਆ, ਇਹ ਸਟੇਟ ਲੈਵਲ ਦੀ ਕਾਲ ਆ ਜੀ
0: ਜੀ,
1: ਕਿਉਂਕਿ ਸਾਡੇ ਇੱਕ ਮੁੱਦੇ ਆ ਜੀ ਉਹ ਜਿਹੜੇ ਹੈਗੇ ਆ ਕੋਈ ਵੀ ਉਹਨਾਂ ਨੂੰ ਐਡਰੈਸ ਨਹੀਂ ਕਰ ਰਿਹਾ ਜੀ। ਹਾਈ ਕੋਰਟ ਨਾਲ ਸੰਬੰਧਿਤ ਆ, ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਆ ਜੀ
0: ਜੀ,
1: ਤੇ ਉਹ ਗ੍ਰਾਮ ਨਿਆਲਿਆ ਜਿਹੜੀਆਂ ਬਣਾਈਆਂ ਆਈਆਂ ਜੀ ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਹੈਗਾ ਆ ਜੀ
0: ਜੀ। ਪਰ ਸੈਣੀ ਸਾਹਿਬ ਜੇ ਤੁਹਾਡੀ ਕੋਈ ਨਹੀਂ ਸੁਣਦਾ ਤੇ ਆਮ ਜਨਤਾ ਦੀ ਕੌਣ ਸੁਣੂਗਾ ਜੀ?
1: ਸਾਡੇ ਕੋਲ ਫਿਰ ਸਰ ਕੋਈ ਤਾਕਤ ਤਾਂ ਹੁੰਦੀ ਨੀ, ਇੱਕ ਹੜਤਾਲ ਹੀ ਆ ਨਾ ਜੀ, ਹੜਤਾਲ ਕਰਕੇ ਤੇ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਆ ਉਹਦੇ ਤੇ ਫਿਰ ਜੁਡੀਸ਼ਰੀ ਦੇ ਉੱਤੇ ਨਾ ਜੀ ਇਸ ਚੀਜ਼ ਦਾ ਦਬਾਅ ਪੈਂਦਾ ਹੈਗਾ ਜੀ
0: ਜੀ।
1: ਪਹਿਲਾਂ ਤਾਂ ਉਹ ਝਿੜਕਾਂ ਮਾਰਦੇ ਹੈਗੇ ਆ ਵੀ ਵਕੀਲਾਂ ਨੂੰ, ਨਹੀਂ ਤਾਂ ਅਸੀਂ ਕੇਸ ਖਾਰਜ ਕਰ ਦੇਣੇ ਇਸ ਤਰੀਕੇ ਦੇ ਨਾਲ, ਫਿਰ ਉਹ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਆ
0: ਜੀ।
1: ਜੇ ਮਤਲਬ ਜਿਹੜਾ ਹੈਗਾ ਜਿਹੜੀਆਂ ਬਾਰਾਂ ਤਾਂ ਸਖ਼ਤ ਹੈਗੀਆਂ ਉਹ ਤਾਂ ਫਿਰ ਕਹਿ ਦਿੰਦੀਆਂ ਹੈਗੀਆਂ ਵੀ ਕੋਈ ਕੋਰਟ ਦੇ ਅੰਦਰ ਨਹੀਂ ਜਾਊਗਾ
0: ਜੀ,
1: ਫਿਰ ਅਲਟੀਮੇਟਲੀ ਉਹਨਾਂ ਨੂੰ ਜਿਹੜੇ ਆਥੋਰਾਈਜ਼ ਵਕੀਲ ਹੁੰਦੇ ਉਹਨਾਂ ਦੀਆਂ ਹਾਜ਼ਰੀਆਂ ਪਾ ਕੇ ਤੇ ਲਤੀਕਾਂ ਪਾਉਣੀਆਂ ਹੀ ਪੈਂਦੀਆਂ ਜੀ
0: ਜੀ।
1: ਤੇ ਕਈ ਸਾਡੇ ਵਰਗੇ ਡਰ ਜਾਂਦੇ ਹੈਗੇ ਆ ਪਹਿਲਾਂ ਤੇ ਅੱਜ ਕੋਲੋਂ ਜਿਹੜਾ ਹੈਗਾ ਆ ਝਿੜਕਾ ਖਾਂਦੇ ਆ, ਫਿਰ ਜਿਹੜਾ ਆ ਕੇ ਬਾਹਰ ਤੋਂ ਝਿੜਕਾ ਖਾਂਦੇ ਆ ਜੀ, ਇਸ ਕਰਕੇ
0: ਜੀ
1: ਕਈ ਜੱਜ ਇਹ ਕਹਿੰਦੇ ਹੈਗੇ ਆ ਜੀ ਉਹ ਕਿਤੇ ਹੜਤਾਲ ਦੇ ਵਿੱਚ ਇੱਕ ਵਕੀਲ ਜਿਹੜਾ ਹੈਗਾ ਇਹਨੀ ਦੁਪਹਿਰ ਨੂੰ ਪੇਸ਼ ਹੋ ਗਿਆ ਮੇਰੇ ਖਿਲਾਫ਼ ਸਿਗਾ ਕੇ ਜੀ, ਉਹ ਜੱਜ ਨਾਲ ਜੱਜ ਦਾ ਪਹਿਲਾਂ ਹੀ ਬਾਈਕਾਟ ਕੀਤਾ ਆ ਸੀ ਬਾਰ ਨੇ।
0: ਅੱਛਾ ਜੀ।
1: ਤੇ ਉਹ ਕਹਿੰਦੀ ਤੁਹਾਡੀ ਹੜਤਾਲ ਨੀ ਗੀ
0: ਜੀ?
1: ਕਹਿੰਦਾ ਜੀ ਮੈਂ ਹੜਤਾਲ ਤੋਂ ਬਾਹਰ ਆ ਜੀ
0: ਜੀ,
1: ਮੈਂ ਜਨਾਬ ਦੇ ਨਾਲ ਆ। ਉਹ ਕਹਿੰਦੀ ਜੇ ਤੂੰ ਆਪਣੇ ਭਾਈਚਾਰੇ ਦਾ ਨੀ ਤੂੰ ਮੇਰੇ ਨਾਲ ਕਿੱਥੋਂ ਖੜ ਜਾਣਾ ਹੈਗਾ, ਤੂੰ ਜਾ ਆਪਣੀ ਤਰੀਕ ਲੈ ਜਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਭਾਈਚਾਰੇ ਦੇ ਨਾਲ ਤੁਰਨਾ ਹੀ ਪੈਂਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਤੂੰ ਇਸ ਕਰਕੇ ਹੁਣ ਜਦੋਂ ਸਟੇਟ ਲੈਵਲ ਦੀ ਕਾਲ ਆ ਤੇ ਫਿਰ ਉਹਨਾਂ ਨੂੰ ਛੋਟੀਆਂ ਕੋਰਟਾਂ ਨੂੰ ਓਨਰ ਕਰਨੀ ਪੈਂਦੀ ਹੈ ਜੀ।
0: ਪਰ ਸੈਣੀ ਸਾਹਿਬ ਜੋ ਇਹ ਸ਼ਾਇਦ ਉਹੀ ਮਾਮਲਾ ਨਾ ਜਿਹੜਾ ਮਜੀਠਾ ਸਾਹਿਬ ਦੇ ਨਾਲ ਵਕੀਲ ਗਏ ਸੀਗੇ ਜੀ?
1: ਨਹੀਂ ਨਹੀਂ ਨਹੀਂ, ਇਹ ਵੱਖਰਾ ਇਹ ਹੋ ਰਿਹਾ ਸਾਰੇ ਤਾਂ। ਹਾਂਜੀ ਹਾਂਜੀ, ਇਹ ਤਾਂ ਕੋਈ ਵਕੀਲ ਹੈਗਾ ਜੀ
0: ਉਹ ਹੋ ਗਿਆ ਸੀ ਜੀ
1: ਉਹ ਤਾਂ ਹੋ ਗਿਆ ਜੀ ਜਦ ਕੋਰਟ ਨੇ ਕੁਐਸ਼ ਕਰ ਦਿੱਤਾ ਹੈਗਾ ਸੀਗਾ ਜੀ, ਇਹਨਾਂ ਨੇ ਉਹ SIT ਦੇ ਵਿੱਚ ਉਹਦਾ ਨਾਂ ਹੀ ਕੱਢ ਦਿੱਤਾ ਸੀਗਾ ਵਕੀਲ ਦਾ ਤਾਂ ਜੀ
0: ਜੀ ਬਿਲਕੁਲ
1: ਸਰਕਾਰ ਨਾਲ ਸੰਬੰਧਿਤ, ਤੇ ਉਹ ਮਸਲਾ ਨਹੀਂ ਹੈ। ਹੋਰ ਕੋਈ ਮਸਲਾ ਹੈਗਾ ਹੈ ਜੀ ਕਿਸੇ ਵਕੀਲ ਦੇ ਨਾਲ ਜਿਹੜਾ ਹੈਗਾ ਉਹਨਾਂ ਜਾਤੀ ਹੋਏ ਹੋਗੇ
0: ਜੀ,
1: ਤੇ ਉਹਨਾਂ ਨੇ ਉੱਥੋਂ ਕਾਲ ਦਿੱਤੀ ਹੈਗੀ ਹੈ ਜੀ
0: ਜੀ,
1: ਤੇ ਉਸ ਕਾਲ ਦੇ ਮੁਤਾਬਕ ਜਿਹੜਾ ਹੈਗਾ ਆ ਇਹਨਾਂ ਨੇ ਕੋਰਸ ਆਫ ਐਕਸ਼ਨ ਜਿਹੜਾ ਡਿਸਾਈਡ ਕੀਤਾ ਜੀ
0: ਜੀ।
1: ਹੁਣ ਅੱਜ ਇਹ ਭਾਰੀ ਸਾਹਿਬ ਜਿਹੜਾ ਪੰਥਕ ਇਕੱਠ ਦੀ ਗੱਲ ਲਗਾ ਮੈਂ ਕਰਨ
0: ਜ਼ਰੂਰ ਜੀ।
1: ਪੰਥਕ ਇਕੱਠ ਦੇ ਵਿੱਚ ਨਿਰਮਲੇ ਪੰਥ ਤੋਂ ਸੰਤ ਬਾਬਾ ਤੇਜਾ ਸਿੰਘ ਉਹਨਾਂ ਨੇ ਉੱਥੇ ਜੋ ਕਿਹਾ ਉਹ ਅੰਡਰਲਾਈਨ ਕਰਨ ਵਾਲਾ ਸੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਬੋਲਿਆ, ਉਹ ਕਹਿੰਦੇ ਵੀ ਤੁਸੀਂ ਮਤ ਸੋਚਿਓ ਵੀ ਆਹ ਬੜਾ ਭਾਰਾ ਇਕੱਠ ਆ
0: ਜੀ,
1: ਤੇ ਇਹ ਸਾਰੇ ਸਾਡੀ ਸੋਚ ਨਾਲ ਸਹਿਮਤ ਹੀ ਆ
0: ਜੀ।
1: ਕਹਿੰਦੇ ਸਾਨੂੰ ਕੀ ਪਤਾ ਇਹਦੇ ਵਿੱਚ ਕਿੰਨੇ CID ਵਾਲੇ ਬੈਠੇ ਆ
0: ਜੀ,
1: ਕਿੰਨੇ ਸਰਕਾਰ ਵੱਲੋਂ ਭੇਜੇ ਗਏ ਬੰਦੇ ਬੈਠੇ ਹੈਗੇ ਆ ਵੀ ਦੇਖੋ ਉੱਥੇ ਕੀ ਹੁੰਦਾ ਜੀ
0: ਜੀ
1: ਤੇ ਇਸ ਕਰਕੇ ਕਿੰਨੇ ਮਨਮੁੱਖ ਬੈਠੇ ਹੈਗੇ ਆ ਜਿਹੜੇ ਕਿ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਆ ਉਹ ਮੂੰਹ ਨਾਲ ਕਹਿ ਦਿੰਦੇ ਮੰਨਦੇ ਹੈਗੇ ਆ ਤੇ ਉਹਨੂੰ ਬਾਅਦ ਦੇ ਵਿੱਚ ਉਸ ਵਰਡਿੰਗ ਨੂੰ ਜਿਹੜਾ ਆ ਉਹ ਅਕਸੈਪਟ ਕਰਨ ਨੂੰ ਤਿਆਰ ਹੀ ਨੀ ਹੁੰਦੇ ਜੀ
0: ਬਿਲਕੁਲ ਹੈ ਜੀ
1: ਉਹ ਕਹਿੰਦੇ ਮੈਂ ਆ ਰਿਹਾ ਸੀ ਕਹਿੰਦੇ ਵੀ ਉਹ ਇੱਥੋਂ ਸਾਡੇ ਪਿੰਡ ਖੁੱਡੇ ਤੋਂ ਹੀ ਉਹਨਾਂ ਦਾ ਹੈਗਾ ਆ ਜੀ
0: ਜੀ
1: ਤੇ ਗੁਰੂ ਸਥਾਨ ਉਹ ਉੱਥੋਂ ਡੇਰੇ ਤੋਂ ਗਏ ਆ ਤੇ ਉਹ ਕਹਿੰਦੇ ਮੈਂ ਰਸਤੇ ਚ ਆ ਰਿਹਾ ਸੀ ਤੇ ਮੈਂ ਦੇਖਿਆ ਤੇ ਇੱਕ ਪੀਰ ਲਾਹੀ ਦੇ ਕਹਿੰਦੇ ਮਤਲਬ ਜਿਹੜਾ ਜਾ ਮੇਲਾ ਜਿਹਾ ਲਗਾਇਆ ਸੀਗਾ ਤੇ ਜਿਹੜੇ ਉੱਥੇ ਪ੍ਰਸ਼ਾਦ ਵਰਤਾਉਂਦੇ ਸੀ
0: ਜੀ
1: ਸਾਰੇ ਤੇ ਜਾਪ ਦਾ ਲੰਗਰ ਕਰਦੇ ਪਏ ਸੀ ਉਹ ਸਾਰੇ ਅੰਮ੍ਰਿਤਧਾਰੀ ਸਿੰਘ ਸੀਗੇ
0: ਜੀ
1: ਕਹਿੰਦੇ ਵੀ 1708 ਦੇ ਵਿੱਚ ਜੇ ਗੁਰੂ ਸਾਹਿਬ ਗਏ ਹੈਗੇ ਆ ਤੇ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਆ ਵੀ 300 ਸਾਲ ਤੋਂ ਉੱਤੇ ਹੋ ਗਿਆ ਜੀ
0: ਜੀ
1: ਅਸੀਂ ਅੱਜ ਤੱਕ ਸਿੱਖਾਂ ਨੂੰ ਇਹ ਸਮਝਾ ਹੀ ਨਹੀਂ ਸਕੇ ਕਿ ਗੁਰੂ ਮਾਨਿਓ ਗ੍ਰੰਥ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਇੱਥੇ ਹੀ ਸਾਡੀ ਟੇਕ ਆ
0: ਜੀ
1: ਸੋ ਹੁਣ ਕਹਿੰਦੇ ਜਿਹੜਾ ਹੈਗਾ ਆ ਵੀ ਪਹਿਲਾਂ ਤਾਂ ਉਹਨਾਂ ਬੰਦਿਆਂ ਦਾ ਸੋਚੋ ਵੀ ਜਿਹੜੇ ਬੰਦੇ ਤੁਹਾਡੇ ਜਿਹੜੇ ਹੈਗੇ ਆ ਦੇਸ਼ਾਂ ਨੂੰ ਸਰਕਾਰ ਦੀ ਸ਼ਹਿ ਤੇ ਵਾਇਲੇਟ ਕਰ ਰਹੇ ਹੈਗੇ ਅੰਮ੍ਰਿਤਧਾਰੀ ਸਿੰਘ ਆ ਜੀ
0: ਜੀ
1: ਇਹ ਵੀ ਫੋਟੋ ਅੱਜ ਇੱਕ ਦੇਖਣ ਨੂੰ ਮਿਲੀ ਵੀ ਜੀ ਆਪਣੇ ਮਾਝੇ ਦੇ ਇਲਾਕੇ ਦੇ ਵਿੱਚੋਂ ਜੀ
0: ਜੀ ਪਰ ਸਿੰਘ ਸਾਹਿਬ ਇਹਦੇ ਉੱਤੇ ਇੱਕ ਸਵਾਲ ਜ਼ਰੂਰ ਮਨ ਚ ਆਉਂਦਾ ਚਲੋ ਇਹਨਾਂ ਮੁਲਕਾਂ ਚ ਵੀ ਵਿਚਰਦੇ ਆ ਬਹੁਤ ਸਾਰੇ ਵੱਖਰੇ ਵੱਖਰੇ ਧਰਮ ਨੇ ਇੱਕ ਦੂਸਰੇ ਦੇ ਇੱਕ ਜਿਹੜਾ ਭਾਈਚਾਰਕ ਜਾਂ ਵਿਰਸੇ ਵਿਰਾਸਤ ਦੀ ਗੱਲ ਆ ਜਾਂਦੀ ਆ ਧਰਮ ਚਲੋ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਆਪਾਂ ਨੂੰ ਰੱਖ ਲੈਂਦੇ ਹਾਂ ਪਰ ਜਿਹੜਾ ਇੱਕ ਸਹਿਚਾਰ ਆ ਜਾਂ ਸੱਭਿਆਚਾਰ ਹੈ ਸਾਡਾ ਇੱਕ ਦੂਸਰੇ ਦਾ ਮਾਣ ਸਤਿਕਾਰ ਜਾਂ ਰਿਸ਼ਤੇਦਾਰੀਆਂ ਨੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰ ਸਕਦਾ ਕਿ ਉਹਦੇ ਵਿੱਚ ਵੀ ਫਿਰ ਉਹ ਲਾਗੂ ਹੁੰਦਾ ਜੀ ਉਹਦੇ ਵਿੱਚ ਮਤਲਬ ਕਿ ਜੇ ਸਰਬ ਸਾਂਝੀਵਾਲਤਾ ਦਾ ਇੱਕ ਕੋਈ ਸੰਦੇਸ਼ ਜਾਂਦਾ ਹੈ ਤਾਂ ਉਹ ਚਲੋ ਕੋਈ ਵੀ ਮੇਲਾ ਹੈ ਕੋਈ ਵੀ ਜਗ੍ਹਾ ਹੈ ਤਾਂ ਉਹਦੇ ਉੱਤੇ ਵੀ ਪਾਬੰਦੀਆਂ ਫਿਰ ਲਾਈਆਂ ਜਾ ਸਕਦੀਆਂ ਨੇ ਜੀ ਫਿਰ ਸਰਬ ਸਾਂਝੀਵਾਲਤਾ ਕਿੱਥੇ ਰਹਿ ਗਈ ਜੀ ਉਹ ਤਾਂ ਕੱਟੜਤਾ ਵਧੇਗੀ ਉਸ ਚੀਜ਼ ਦੇ ਵਿੱਚ ਫਿਰ ਜੀ
1: ਪਰ ਸਾਹਿਬ ਉਹ ਗੱਲ ਤਾਂ ਠੀਕ ਹੈਗੀ ਆ ਨਾ ਜੀ ਉਹਨਾਂ ਦਾ ਤਾਂ ਕਹਿਣ ਦਾ ਮਤਲਬ ਇਹ ਸੀਗਾ ਕਿ ਕੱਲ ਜਿਹੜਾ ਆ ਮਾਝੇ ਤੋਂ ਜਿਹੜੀ ਫੋਟੋ ਆਈ ਸੀ ਵੀ ਜਿਹੜੇ ਸਰਕਾਰ ਦੁਆਰਾ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ SGPC ਨੇ ਪੋਸਟਰ ਲਵਾਏ ਸੀ ਗੁਰੂ ਦੁਖੀ ਪੰਥ ਵਿਰੋਧੀ ਹਾਂਜੀ ਮਾਨ ਸਾਹਿਬ ਦੇ ਉਹ ਪੋਸਟਰ ਜਿਹੜੇ ਹੈਗੇ ਪਾਲ ਰਿਹਾ ਸੀ ਬੰਦਾ ਤੇ ਉਹ ਵੀ ਤਾਂ ਅੰਮ੍ਰਿਤਧਾਰੀ ਸਿੰਘ ਸੀ
0: ਹਾਂਜੀ ਬਿਲਕੁਲ ਹੈ ਜੀ
1: ਉਹ ਨਾਲ ਓਪਨਲੀ ਡਿਕਲੇਅਰ ਕਰ ਰਿਹਾ ਸੀਗਾ ਕਿ ਅਸੀਂ ਜਿਹੜਾ ਆ
0: ਜੀ
1: ਵੀ ਇੱਥੇ ਜਿਹੜਾ ਆ ਜੇ ਇਹਨਾਂ ਨੇ ਮਤਲਬ ਜਿੱਥੇ ਜਿੱਥੇ ਲਾਏ ਹੈਗੇ ਆ ਆਮ ਆਦਮੀ ਪਾਰਟੀ ਉਹ ਸਾਰੇ ਪੋਸਟਰ ਫਾੜੇਗੀ
0: ਜੀ
1: ਨੋ ਡਾਊਟ ਕਿ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆ ਕੋਈ ਮੈਂਬਰ ਹੋਊਗਾ
0: ਜੀ
1: ਪਰ ਉਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਹੋ ਰਿਹਾ ਉਹਦੇ ਨਾਲ ਧਰਮ ਦੀ ਹਾਨੀ ਤਾਂ ਹੁੰਦੀ ਆ ਨਾ ਜੀ
0: ਜੀ
1: ਇਸ ਕਰਕੇ ਇਸ ਮੁੱਦੇ ਦੇ ਉੱਤੇ ਜਿਹੜਾ ਆ ਬੜਾ ਸੰਜੀਦਾ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈਗਾ ਆ ਜਿੰਨੇ ਬੰਦੇ ਬਾਦਲ ਦਲ ਦੇ ਅਗੇਂਸਟ ਹੈਗੇ ਆ ਜੀ
0: ਜੀ
1: ਉਹ ਇਹਨੂੰ ਨਰੂਲ ਪੋਲੀਟੀਕਲ ਮੂਵੀ ਜਿਹੜਾ ਆ ਸਭ ਮੰਨਦੇ ਆ ਜੀ
0: ਜੀ
1: ਜਦਕਿ ਮਸਲਾ ਤਾਂ ਵੀਡੀਓ ਦਾ ਹੈਗਾ ਆ ਜਿਸ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਉੱਤੇ ਜਿਹੜਾ ਆ ਸ਼ਰਾਬ ਦੇ ਛਿੱਟੇ ਮਾਰੇ ਗਏ ਸੀ ਜੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਤੇ ਜਥੇਦਾਰ ਸਾਹਿਬ ਨੇ ਵੀ ਜਿਹੜੀ ਗੱਲ ਕਹੀ
0: ਜੀ
1: ਕਿ ਭਾਈ ਇੱਥੇ ਜਿਹੜਾ ਆ ਦਿੱਲੀ ਤੋਂ ਆਈਆਂ ਦੋ ਜਿਹੜੀਆਂ ਟੀਮਾਂ ਆ ਸਾਨੂੰ ਪਤਾ ਆ ਕਿੱਥੇ ਬੈਠੀਆਂ ਮੋਹਾਲੀ ਤੇ ਚੰਡੀਗੜ੍ਹ ਜਿਹੜੇ ਬੈਠੇ ਹੈਗੇ ਆ ਜੀ ਜਿਹੜੇ IT ਸੈਕਟਰ ਦੇ ਬੰਦੇ ਹੈਗੇ ਆ ਤੇ ਉਹ ਸਾਰੀਆਂ ਪੋਸਟਾਂ ਦੇ ਉੱਤੇ ਪੁੱਠੇ ਪੁੱਠੇ ਕਮੈਂਟ ਕਰਦੇ ਆ ਤੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ
0: ਜੀ
1: ਮਤਲਬ ਇੱਕ ਮਿੱਥ ਕੇ ਏਜੰਡਾ ਚਲਾਉਂਦੇ ਆ ਉਹਦੇ ਅਗੇਂਸਟ ਬੋਲਣ ਵਾਸਤੇ
0: ਤੇ ਸੈਣੀ ਸਾਹਿਬ ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਵਧਾਵਾਂਗਾ ਜਦੋਂ ਮੈਂ ਖਬਰ ਕਰ ਵੀ ਰਿਹਾ ਸੀ ਮੇਰੇ ਮਨ 'ਚ ਵਿਚਾਰ ਆ ਰਿਹਾ ਸੀ ਕਿ ਅੱਜ ਦੀ ਦੁਨੀਆ ਦੇ ਵਿੱਚ ਜਿੱਥੇ ਆਪਾਂ ਡਿਵੈਲਪ ਕੰਟਰੀਆਂ ਨੇ ਜਾਂ ਡਿਵੈਲਪ ਹਰ ਚੀਜ਼ ਜਿਹੜੀ ਹੈ ਹੋ ਚੁੱਕੀ ਹੈ ਡਿਜੀਟਲਾਈਜੇਸ਼ਨ ਹੋ ਚੁੱਕੀ ਹੈ ਤਾਂ ਸਾਈਬਰ ਕ੍ਰਾਈਮ ਦੇ ਵਿੱਚ ਇੱਕ ਪਟੀਸ਼ਨ ਜਾਂ ਐਡੀ ਵੱਡੀ ਸੰਸਥਾ ਹੈ ਕਿ ਕੋਈ ਵੀ ਵਿਅਕਤੀ ਪੂਰੇ ਭਾਰਤ ਜਾਂ ਬਾਹਰਲੇ ਮੁਲਕਾਂ ਦੇ ਸਿੱਖ ਧਰਮ ਦੇ ਖਿਲਾਫ ਕੋਈ ਵੀ ਇਸ ਤਰ੍ਹਾਂ ਦੀ ਪੋਸਟ ਯੂਜ਼ ਕਰਦਾ ਜਾਂ ਉਹਨੂੰ AI ਦੇ ਨਾਲ ਤਿਆਰ ਕਰਦਾ ਜਾਂ ਪਾਉਂਦਾ ਹੈ ਜਾਂ ਪ੍ਰਚਾਰ ਕਰਦਾ ਜਾਂ ਭੱਦੀ ਸ਼ਬਦਾਵਲੀ ਵਰਤਦਾ ਹੈ ਤਾਂ ਉਹ ਜਿਹੜਾ ਆਪਣਾ ਸਾਈਬਰ ਕ੍ਰਾਈਮ ਦਾ ਜਿਹੜਾ ਐਕਟ ਹੈ, ਇਸ ਤਰ੍ਹਾਂ ਦਾ ਕਿਉਂ ਨਹੀਂ ਲਾਗੂ ਕਰਵਾਇਆ ਜਾਂਦਾ ਸਾਰਾ ਕੁਝ? ਉਹ ਦਰਖਾਸਤ ਕਿਉਂ ਨਹੀਂ ਦਿੱਤੀ ਜਾਂਦੀ? ਐਡੀ ਵੱਡੀ ਸੰਸਥਾ ਹੈ ਜੀ, ਕਾਨੂੰਨੀ ਉਹਨਾਂ ਤੋਂ ਵਕੀਲ ਨੇ, ਸਾਰਾ ਕੁਝ ਹੈ, ਅਤੇ ਇਹ ਜਿਹੜਾ ਆਪ ਉਧਰੇ ਸਾਰਾ ਕੁਝ ਕਰਨ ਦੀ ਕੀ ਜ਼ਰੂਰਤ ਹੈ ਜੀ?
1: ਭਾਰੇ ਸਾਹਿਬ, ਹੋ ਤਾਂ ਆਖਰ ਸਰਕਾਰ ਦੀ ਸ਼ਹਿ ਤੇ ਲਿਆ ਨਾ ਜੀ, ਉਹ ਕਹਿੰਦੇ ਆ
0: ਜੀ,
1: ਸੋ ਇਸ ਕਰਕੇ ਉਹ ਉਹਨਾਂ ਦਾ ਆਪਣਾ ਦੇਖੋ ਵੇ ਆਫ ਜਿਹੜਾ ਹੈਗਾ ਆ ਵਰਕਿੰਗ ਆ
0: ਜੀ।
1: ਸੋ ਉਹਨਾਂ ਨੇ ਕਿਹਾ ਅਸੀਂ ਜੇ ਮਤਲਬ ਜਿਹੜਾ ਆ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੰਨੇ ਹੈਗੇ ਆ, ਇਹ ਸੁਧਰ ਜਾਣ, ਨਹੀਂ ਤਾਂ ਅਸੀਂ ਫੇਰ ਬਾਬਾ ਮੇਜਰ ਸਿੰਘ ਨਿਹੰਗ ਸਿੰਘ ਉਹਨਾਂ ਦੀ ਡਿਊਟੀ ਲਾ ਦੇਣੀ ਆ ਜੀ।
0: ਜੀ,
1: ਤੇ ਜਦੋਂ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਸ੍ਰੀ ਅਕਾਲ ਤਖਤ ਜੋ ਹੁਕਮ ਕਰੇਗਾ ਅਸੀਂ ਤਾਂ ਉਹ ਐਸੇ ਹੀ ਕਹਿੰਦੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਤੋੜ ਫੋੜ ਕਰ ਦੇਣੀ ਆ।
0: ਪਰ ਸਾਈਂ ਸਾਹਿਬ, ਕਾਗਜ਼ੀ ਕਾਰਵਾਈ ਤਾਂ ਘੱਟੋ ਘੱਟ ਚਾਹੀਦੀ ਹੈ ਨਾ, ਉਸ ਤੋਂ ਬਾਅਦ ਫਿਰ ਪਰਚੇ ਦਰਜ ਹੋਣਗੇ ਇਹਨਾਂ ਦੇ ਉੱਤੇ, ਮਤਲਬ ਕਿ ਉਹ ਤਾਂ ਫਿਰ ਗਲਤ ਕੰਮ ਹੋ ਜਾਏਗਾ ਨਾ, ਉਹ ਤਾਂ ਟਕਰਾਅ ਵਧੇਗਾ ਫਿਰ ਉਹ ਚੀਜ਼ਾਂ। ਇੱਕ ਇੱਕ ਇਹਨੂੰ ਆਪਾਂ ਇੱਕ ਕਹਿ ਸਕਦੇ, ਇੱਕ ਧਾਰਮਿਕ ਪੱਖ ਅਤੇ ਇੱਕ ਪੋਲੀਟੀਕਲ ਪੱਖ, ਉਹਨਾਂ ਨੂੰ ਦੋਵਾਂ ਨੂੰ ਜੇ ਵੱਖਰਾ ਵੱਖਰਾ ਲੈ ਕੇ ਦੇਖੀਏ, ਧਾਰਮਿਕ ਸੰਸਥਾਵਾਂ ਦਾ ਆਪਣਾ ਇੱਕ ਫਰਜ਼ ਬਣਦਾ ਹੈ ਕਾਨੂੰਨੀ ਕਾਰਵਾਈ ਕਰਵਾਉਣ ਦਾ, ਪਰ ਉਹ ਚੀਜ਼ ਜਿਹੜੀ ਹੈ ਇੱਕ ਪੋਲੀਟੀਕਲ ਕਹਿ ਸਕਦੇ ਹਾਂ, ਬਿਆਨਬਾਜ਼ੀ ਵੀ ਤਾਂ ਸਾਹਮਣੇ ਆ ਰਹੀ ਹੈ ਉਹਨਾਂ ਚੀਜ਼ਾਂ ਤੋਂ।
1: ਭਾਰਤ ਸਾਹਿਬ, ਤੁਸੀਂ ਕਰਦੇ ਆ ਮਚੋਰਡ ਗੱਲਾਂ,
0: ਜੀ
1: ਇਹ ਨਹੀਂ ਚੱਲਦੀਆਂ ਜੀ ਇੱਥੇ। ਇੱਥੇ ਤਾਂ ਇਹ ਹੈਗਾ ਆ ਵੀ ਭਾਈ ਤੂੰ ਹਟਣਾ ਕਿ ਨਹੀਂ ਹਟਣਾ, ਫਿਰ 10 ਵਜੇ ਤੋਂ ਤੇਰਾ ਸੌਦਾ ਲਾ ਦਈਏ।
0: ਬਿਲਕੁਲ, ਖੂੰਡਾ ਤਾਂ ਫਿਰ ਕੈਪਟਨ ਸਾਹਿਬ ਵੀ ਤਾਂ
1: ਜਿਹੜਾ
0: ਮਸ਼ਹੂਰ ਸੀਗਾ ਜੀ, ਖੂੰਡਾ, ਕੈਪਟਨ ਖੂੰਡੇ ਵਾਲਾ ਜੀ।
1: ਹਾਂਜੀ, ਉਹ ਦੇਖੋ ਪੰਜਾਬ ਦੀ ਇੱਕ ਸਾਈਕੀ ਆ, ਇੱਥੇ ਅਗਰੈਸ਼ਨ ਜਿਹੜਾ ਹੈ ਨਾ ਉਹਨੂੰ ਪਸੰਦ ਕੀਤਾ ਜਾਂਦਾ
0: ਜਾਂਦਾ ਜੀ। ਬਿਲਕੁਲ ਬਿਲਕੁਲ ਜੀ,
1: ਸੋ ਇਸ ਕਰਕੇ ਉਹਨਾਂ ਨੇ ਜਿਹੜੀ ਹੈਗੀ ਇਹ ਚੀਜ਼ ਵਾਰਨਿੰਗ ਉਹਨਾਂ ਨੂੰ ਦਿੱਤੀ ਵੀ ਭਾਈ ਤੁਸੀਂ ਇਹ ਕੰਮਾਂ ਤੋਂ ਬਾਜ਼ ਆ ਜਾਓ
0: ਜੀ।
1: ਨੋ ਡਾਊਟ, ਇਸ ਚੀਜ਼ ਨੂੰ ਤਾਂ ਖਹਿਰਾ ਸਾਹਿਬ ਵੀ ਕਹਿੰਦੇ ਹੈਗੇ, ਤਨਖਾਹਾਂ ਵੀ ਸਾਡੇ ਕੋਲ ਲੈਂਦੇ ਹੈਗੇ, ਸਾਡੇ ਪੰਜਾਬ ਦੇ ਪੈਸੇ ਚੋਂ ਜਾਂਦੀਆਂ ਤੇ ਪੰਜਾਬ ਦੇ ਖਿਲਾਫ ਹੀ ਏਜੰਡਾ ਚਲਾਉਂਦੇ ਆ
0: ਜੀ।
1: ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਤਾਂ ਮੇਜਰ ਸਿੰਘ ਹੋਣੀ ਤਾਂ ਕਹਿੰਦੇ ਕਹਿੰਦੇ ਜੇ ਇਹੋ ਜਿਹੀ ਗੱਲ ਹੈਗੀ ਆ ਸਾਨੂੰ ਅਕਾਲ ਤਖ਼ਤ ਸਾਹਿਬ ਦੇਸ਼ ਦੇਣ, ਅਸੀਂ ਤਾਂ ਭਗਵੰਤ ਮਾਨ ਨੂੰ ਚੱਕ ਕੇ ਲੈ ਆਈਏ, ਕਹਿੰਦੇ ਇੱਥੇ ਤਿਆ ਕੇ ਤੇ ਮੇਰੇ ਅਕਾਲ ਤਖ਼ਤ ਸਾਹਿਬ ਜਿਹੜਾ ਹੈਗਾ ਹੈ ਨਤਮਸਤਕ ਕਰਾ ਦਈਏ
0: ਜੀ।
1: ਸੋ ਇਸ ਕਰਕੇ ਟਕਰਾਅ ਦੀ ਸੰਭਾਵਨਾ ਬਣੀ ਆ ਜੀ। ਬਿਹਤਰ ਇਸੇ 'ਚ ਹੁੰਦਾ ਕਿ ਮਾਨ ਸਾਹਿਬ ਇਹਨੂੰ ਵਾਇੰਡ ਅਪ ਕਰ ਲੈਂਦੇ ਇਸ ਇਸ਼ੂ ਨੂੰ। ਇਹ ਹੁਣ ਉਹ ਚਾਹੁੰਦੇ ਹੈਗੇ ਸੀਗੇ ਵੀ ਹਾਂ ਜੀ ਇਹਨੂੰ ਇੰਨਾ ਪ੍ਰੋਜੈਕਟ ਕਰ ਦਈਏ ਵੀ ਇਹ ਬਾਦਲਾਂ ਦੀ ਰਾਜਨੀਤੀ ਹੈਗੀ ਆ ਜੀ, ਬਟ ਐਟ ਦਾ ਸੇਮ ਟਾਈਮ ਜਿਹੜਾ ਆ ਥੋੜੇ ਸੋਫਟ ਹਾਰਟਡ ਬੰਦੇ ਜਿਹੜੇ ਹੁੰਦੇ ਆ ਨਾ ਜੀ, ਉਹ ਵੀ ਕਿਉਂਕਿ ਸਾਡੀ ਬਰੋਟ ਅਪ ਇਸ ਤਰੀਕੇ ਦੀ ਹੈਗੀ ਆ, ਉਹ ਵੀ ਰੱਬ ਦੇ ਨਾਂ ਤੋਂ ਬੜੀ ਛੇਤੀ ਡਰਦੇ ਆ ਜੀ।
0: ਬਿਲਕੁਲ ਆ ਜੀ, ਡਰਾਵਾ ਜੀ ਬਿਲਕੁਲ।
1: ਅਗਲੇ ਕਹਿੰਦੇ ਹੈਗੇ ਆ ਕਿ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਹੜਾ ਹੈਗਾ ਆ ਵੀ ਜੇ ਅਸੀਂ ਕੁਛ ਗਲਤ ਕਰਾਂਗੇ ਜਾਂ ਕੁਛ ਏਦਾਂ ਦੇ ਗੱਲ ਕਰਾਂਗੇ
0: ਜੀ
1: ਤੇ ਉਹ ਦੇਸ਼ਾਂ ਦੀ ਉਲੰਘਣਾ ਹੋ ਜਾਊਗੀ ਤੇ ਸਾਨੂੰ ਪਾਪ ਲੱਗੂਗਾ। ਇਸ ਕਰਕੇ ਜਦ ਤੱਕ ਦੁਨੀਆ ਪਾਪ ਪੁੰਨ ਦੇ ਚੱਕਰ ਚ ਪਈ ਹੈਗੀ ਆ, ਤਦ ਤੱਕ ਜਿਹੜਾ ਹੈਗਾ ਕੰਸਟੀਟਿਊਸ਼ਨਲ ਰਾਈਟਸ ਦੇ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ ਕਿ ਲੀਗਲ ਕੋਰਸ ਜਿਹੜਾ ਅਪਣਾਓ ਹਾਂਜੀ, ਪੀ ਐਫ ਆਈ ਆਰ ਦਰਜ ਕਰਾਓ
0: ਜੀ,
1: ਇਸ ਕਰਕੇ ਉਹ ਵੀ ਅਡੋਪਟ ਕਰਨਗੇ, ਉਹ ਬਾਅਦ ਚ ਕਰਨਗੇ। ਫਿਲਹਾਲ ਤਾਂ ਜਿਹੜਾ ਹੈਗਾ ਆ ਇਹ ਧਮਕੀਆਂ ਧਮਕੀਆਂ ਨਾਲ ਹੀ ਜੇ ਕੰਮ ਚੱਲ ਜਾਏ ਉਹਨਾਂ ਦਾ ਤੇ ਸਰ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ, ਪਰ ਉਹ ਵਿਵਾਦ ਘਟਾਉਣ ਦੀ ਬਜਾਏ ਸੈਣੀ ਸਾਹਿਬ ਤੁਹਾਨੂੰ ਇੱਕ ਆਡੀਓ ਸੁਣਾਉਣਾ, ਇੱਕ ਛੋਟਾ ਜਿਹਾ ਹੀ ਹੈ। ਚਲੋ, ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੀ ਸੀਗੀ ਆਪਣੀ ਆਪਣੀ ਭਰਾਜ ਨਾਂ ਦੀ ਜਿਹੜੀ ਆਪਣੀ ਸੀਗੀ, ਅਤੇ
1: ਹਾਂਜੀ ਹਾਂਜੀ
0: ਉਹਨਾਂ ਦੀ ਵੀਡੀਓ ਆ ਜੋ ਕੁਝ ਚਲੋ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜੇ ਐੱਮ ਐੱਲ ਏ ਜਾ ਕੇ ਆਏ ਨੇ ਸਾਰਾ ਕੁਝ ਹੋਇਆ, ਬੀਬਾ ਗੁਨੀਵ ਕੌਰ ਉਹਨਾਂ ਨੇ ਵੀ ਜੋ ਮੁੱਦਾ ਚੱਕਿਆ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਟਿੱਪਣੀਆਂ ਜਾਂ ਟੀਕਾਬਾਜ਼ੀ, ਉਹ ਤਾਂ ਫਿਰ ਵਿਵਾਦ ਹੋਰ ਵਧੇਗਾ ਇਹਨਾਂ ਚੀਜ਼ਾਂ ਨਾਲ। ਕਿਵੇਂ ਦੇਖਦੇ ਹੋ? ਆ ਇੱਕ ਛੋਟਾ ਜਿਹਾ ਕਲਿੱਪ ਹੈ, ਮੈਂ ਤੁਹਾਨੂੰ ਸੁਣਾਉਂਦਾ, ਫਿਰ ਇਹਦੇ ਉੱਤੇ ਆਪਾਂ ਚਰਚਾ ਕਰਦੇ ਥੋੜ੍ਹੀ ਜਿਹੀ, ਇੱਥੇ ਕਿਉਂ ਮਤਲਬ ਕਿ ਇੰਨਾ ਬਹਿਸ ਵਸਾਈ ਆ ਜਾਂ ਹਰ ਚੀਜ਼ਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਜੀ।
2: ਇੱਕ ਹੈ ਉਹ ਵੀ ਸਾਲੇ ਹਾਰ, ਉਹ ਨਹੀਂ ਆਉਂਦੀ, ਉਹ ਕਹਿੰਦੀ ਬੇਇੱਜ਼ਤੀ ਬਹੁਤ ਕਰਦੇ ਨੇ ਮੈਂ ਨਹੀਂ ਜਾਂਦੀ, ਤਾਂ ਉੱਥੇ ਹੁਣ ਹਾਰ ਪਾਈਏ ਫਿਰ ਤੁਹਾਡੇ ਬੇਇੱਜ਼ਤੀ ਹੋਣਗੇ ਜਦੋਂ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਨੇ।
3: ਮੁੱਖ ਮੰਤਰੀ ਸਾਹਿਬ, ਤੁਸੀਂ ਗਨੀਬ ਕੌਰ ਮਜੀਠੀਆ ਜੀ ਤੇ ਟਿੱਪਣੀ ਕੀਤੀ ਜੀ ਕਿ ਬੇਇੱਜ਼ਤੀਆਂ ਹੀ ਹੋਣਗੀਆਂ, ਤੁਸੀਂ ਕਰਤੂਤਾਂ ਹੀ ਇਹੋ ਜਿਹੀਆਂ ਕੀਤੀਆਂ। ਮੁੱਖ ਮੰਤਰੀ ਸਾਹਿਬ, ਅਸੀਂ ਜਿੰਨਾ ਕੁ ਗਨੀਬ ਕੌਰ ਮਜੀਠੀਆ ਜੀ ਨੂੰ ਸੁਣਿਆ ਜੀ, ਉਹ ਬੜੇ ਹੀ ਠੰਡੇ ਸੁਭਾਅ ਨਾਲ ਤੇ ਠਰਮੇ ਨਾਲ ਬੋਲਦੇ ਨੇ, ਤੇ ਅੱਜ ਤੱਕ ਉਹਨਾਂ ਦੇ ਮੂੰਹੋਂ ਕੋਈ ਆਪੱਤੀਜਨਕ ਸ਼ਬਦ ਵੀ ਨਹੀਂ ਸੁਣੇ ਜੀ। ਅਸਲ ਦੇ ਵਿੱਚ ਕਰਤੂਤਾਂ ਦਾ ਅਰਥ ਹੁੰਦਾ ਜੀ ਤੁਹਾਡੀਆਂ ਮਾੜੀਆਂ ਹਰਕਤਾਂ, ਕੀ ਤੁਸੀਂ ਸਾਨੂੰ ਗਨੀਬ ਕੌਰ ਮਜੀਠੀਆ ਜੀ ਦੀ ਕੋਈ ਇਹੋ ਜਿਹੀ ਕਰਤੂਤ ਦੱਸੋਗੇ ਜਿਸ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਜਾਂ ਰਿਸ਼ਤੇਦਾਰਾਂ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ, ਸਮਾਜ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ, ਜਾਂ ਫਿਰ ਉਹਨਾਂ ਦੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ? ਪਰ ਇਸ ਦੇ ਉਲਟ ਤੁਹਾਡੀਆਂ ਬਹੁਤ ਸਾਰੀਆਂ ਹਰਕਤਾਂ ਸੋਸ਼ਲ ਮੀਡੀਆ ਤੇ ਮੌਜੂਦ ਨੇ ਜੀ, ਜਿਸ ਦੇ ਨਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਸਮਾਜ ਦਾ ਜਾਂ ਫਿਰ ਤੁਹਾਡੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਜ਼ਰੂਰ ਚੁੱਕਿਆ ਹੋਵੇਗਾ ਜੀ। ਮੈਂ ਤੁਹਾਨੂੰ ਉਦਾਹਰਣ ਦੇ ਦੱਸਾਂ, ਮੈਂ ਆਪਣੇ ਸ਼ਬਦਾਂ ਦਾ ਤੇ ਸਮਝ ਦਾ ਮਿਆਰ ਨੀਵਾਂ ਨਹੀਂ ਕਰਨਾ ਚਾਹੁੰਦੀ ਜੀ, ਮੈਂ ਆਪਣੀ ਸੋਚ ਨੂੰ ਤੁਹਾਡੀ ਸੋਚ ਤੋਂ ਊਣਾ ਨਹੀਂ ਕਰਨਾ ਚਾਹੁੰਦੀ ਜੀ, ਕਿਉਂਕਿ ਤੁਸੀਂ ਮਸ਼ਕਰੀਆਂ ਵਾਲੇ, ਚੁਟਕਲਿਆਂ ਵਾਲੇ ਤੇ ਗੱਲਾਂ ਵਾਲੇ ਹੋ ਜੀ, ਤੇ ਅਸੀਂ ਤਰਕਾਂ ਵਾਲੇ ਆ। ਔਰ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਦੇ ਹੇਠਾਂ ਜ਼ਰੂਰ ਸੋਟਾ ਫੇਰ ਲੈਣਾ ਚਾਹੀਦਾ ਹੈ। ਔਰ ਔਰਤਾਂ ਤੇ ਪਬਲਿਕ ਪਲੇਸ ਤੇ ਇਤਰਾਜ਼ਯੋਗ ਟਿੱਪਣੀ ਕਰਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ ਜੀ।
0: ਜੀ ਸੈਣੀ ਸਰ,
1: ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ ਸਰ। ਮੈਨੂੰ ਨਹੀਂ ਪਤਾ ਸੀਗਾ ਸਰ ਇਹ ਕਿੰਨੇ ਬੋਲੇ ਹੈਗੇ ਜੀ ਸ਼ਬਦ।
0: ਨਰਿੰਦਰ ਭਰਾਜ ਸੀਗੇ ਮੇਰੇ ਖਿਆਲ ਨਾਲ, ਉਹਨਾਂ ਦੇ ਸੀਗੇ ਪਹਿਲਾਂ ਜੀ।
1: ਨਹੀਂ ਸਰ, ਉਹ ਤਾਂ ਇਹਨਾਂ ਦੀ ਐਮਐਲਏ ਹੈਗੀ ਨਰਿੰਦਰ ਭਰਾਜ, ਤਾਂ ਆਮ ਆਦਮੀ ਪਾਰਟੀ ਦੀ।
0: ਉਹਦੇ ਵਰਗੇ ਹੀ ਹੈ ਜੀ, ਮੈਨੂੰ ਨਾਮ ਨਹੀਂ ਚੇਤਾ ਆਉਂਦਾ, ਜੰਗ ਹੀ ਹੈ ਜੀ ਇਹ ਵੀ। ਹਾਂਜੀ, ਇਹ ਗੀਤ ਵਗੈਰਾ ਵੀ ਗਾਉਣ ਲੱਗ ਗਿਆ ਸੀ ਵਿੱਚ, ਸ਼ਾਇਦ ਤੁਹਾਨੂੰ ਚੇਤਾ ਆ ਜਾਓ
1: ਜੀ। ਐਨੀ ਹੋ, ਚਲੋ ਬਹੁਤ ਵਧੀਆ ਜੀ, ਬੜੀ ਸੰਜੀਦਾ ਗੱਲ ਹੈਗੀ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਜੀ।
0: ਜੀ,
1: ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ, ਪਰ ਹੁਣ ਕਰਨਾ ਕੀ ਹੈ ਜੀ, ਉਹ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਆ ਤੇ ਸੁਭਾਅ ਨਹੀਂ ਬਦਲਦੇ ਹੁੰਦੇ ਭਰਤ ਸਾਹਿਬ।
0: ਇਹ ਸੀਗੇ ਜੀ ਆਪਣੇ, ਸੋਰੀ ਹਾਂ ਜੀ, ਨਵਜੋਤ ਕੌਰ ਲੰਬੀ, ਉਹਨਾਂ ਨੇ ਕੀਤਾ ਜੀ।
1: ਹਾਂ, ਉਹ ਲੜਕੀ ਹੈਗੀ ਆ ਜੀ ਮੁਕਤਸਰ ਤੋਂ। ਹਾਂਜੀ ਹਾਂਜੀ, ਉਹ ਤਾਂ ਲੰਬੀ, ਉਹ ਠੀਕ ਹੈ ਜੀ। ਉਹ ਪਹਿਲਾਂ ਵੀ ਉਹਨੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੋਲਦੇ ਰਹੇ ਹੈਗੇ ਆ ਜੀ, ਪਰ ਉਹ ਬਹੁਤ ਵਧੀਆ ਮਤਲਬ ਇਸ ਚੀਜ਼ ਦੀ ਟਿੱਪਣੀ ਕੀਤੀ ਹੈਗੀ ਉਹਨਾਂ ਨੇ।
0: ਬਿਲਕੁਲ ਹੈ ਜੀ।
1: ਐਨੀਵੇ, ਹੁਣ ਆਪਾਂ ਚੱਲੀਏ ਜੀ, ਜਿਹੜਾ ਹੈਗਾ ਆ ਇਹਨਾਂ ਦੇ ਤਾਂ ਕਾਂਗਰਸ ਦੇ ਉੱਤੇ ਜੀ।
0: ਜੀ,
1: ਕਾਂਗਰਸ ਦਾ ਜਿਹੜਾ ਆ ਵੀ ਰਾਜਾ ਵੜਿੰਗ ਦਾ ਰੋਸਾ ਆ ਵੀ ਮੀਡੀਆ ਜਾਣ ਬੁੱਝ ਕੇ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਪੋਸਟੇ ਉਹ ਨਹੀਂ ਦਿਖਾ ਰਿਹਾ।
0: ਅੱਛਾ ਜੀ,
1: ਸਾਡੇ ਝਗੜੇ ਨੂੰ ਮੀਡੀਆ ਜਾਣ, ਪੰਜਾਬ ਦਾ ਮੀਡੀਆ ਜਾਣ ਬੁੱਝ ਕੇ ਹਾਈਪ ਦੇ ਰਿਹਾ।
0: ਅੱਛਾ ਜੀ।
1: ਹਾਂਜੀ, ਉਹ ਕਹਿੰਦੇ ਹੈਗੇ ਆ ਕਿ ਚੰਨੀ ਸਾਹਿਬ ਨਾਲ ਮੇਰੀ ਫੋਨ ਤੇ ਰੋਜ਼ ਗੱਲ ਹੁੰਦੀ ਆ
0: ਜੀ।
1: ਹਾਂਜੀ, ਤੇ ਮੀਡੀਆ ਜਿਸ ਤਰੀਕੇ ਦਾ ਪ੍ਰੋਜੈਕਟ ਕਰ ਰਿਹਾ ਆ, ਉਹ ਕਹਿੰਦੇ ਇਹ ਜਾਣ ਬੁੱਝ ਕੇ ਸਾਜਿਸ਼ ਦੇ ਤਹਿਤ ਇਹ ਚੀਜ਼ ਕੀਤੀ ਜਾ ਰਹੀ ਹੈਗੀ ਆ, ਤੇ ਇਹ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਜੀ ਸਾਰਾ ਕੁਛ
0: ਜੀ। ਪਰ ਸੈਣੀ ਸਾਹਿਬ, ਇਹਦੇ ਵਿੱਚ ਇੱਕ ਗੱਲ ਤਾਂ ਹੋਰ ਵੀ ਸਾਹਮਣੇ ਆ ਰਹੀ ਕਿ ਬਘੇਲ, ਉਹਨਾਂ ਨੂੰ ਜਿਹੜਾ ਸੀਗਾ ਭੁਪੇਸ਼ ਬਘੇਲ, ਉਹਨਾਂ ਨੂੰ ਮਤਲਬ ਕਿ ਲਾਇਆ ਗਿਆ ਸੀ, ਸਾਰੀ ਰਿਪੋਰਟ ਦੇਣ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਤਿੰਨ ਜਿਹੜੇ ਇਹਦੇ ਵਿੱਚ ਸਿੱਟ ਵੀ ਬਣਾਈ ਗਈ ਸੀ, ਜਿਹੜੇ ਬੰਦੇ ਸ਼ਾਮਿਲ ਕੀਤੇ ਸੀ ਆਪਣੇ, ਭੁਪਿੰਦਰ ਜਾਟ ਹੁਣੀ ਅਤੇ ਅਜੇ ਮਾਖਣ ਜੀ ਅਤੇ ਮੀਨਾਕਸ਼ੀ ਨਟਰਾਜ ਹੁਣੀ, ਜਿਹੜੇ ਉਹਨਾਂ ਦਾ ਜ਼ਿਕਰ ਵੀ ਹੋਇਆ ਸੀ, ਪਰ ਉਹਨਾਂ ਨੂੰ ਉਸ ਚੀਜ਼ ਦਾ ਜਾਂ ਸਥਿਤੀ ਦਾ ਕੁਝ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ। ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਰਿਪੋਰਟ ਤੁਸੀਂ ਸੌਂਪੋ, ਪਰ ਉਹਦੇ ਉੱਤੇ ਦੂਸ਼ਣਬਾਜ਼ੀ ਲੱਗ ਰਹੀ ਹੈ ਕਿ ਜਿਹੜੀ ਇਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਹੈ, ਕਿਤੇ ਨਾ ਕਿਤੇ ਉਹ ਵੀ ਕਹਿ ਸਕਦੇ ਹਾਂ ਕਿ ਨੁਕਤਾਚੀਨੀ ਕਹਿ ਲਓ ਜਾਂ ਕਿਹਨੂੰ ਲੈ ਕੇ ਆਉਣਾ, ਜਾਂ ਉਹਨਾਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਵੀ ਆਪਸ ਦੇ ਵਿੱਚ ਜਿਹੜਾ ਬੈਲੈਂਸ ਨਹੀਂ ਬਣ ਰਿਹਾ, ਜਾਂ ਜੋ ਆਪਣੇ ਗਾਂਧੀ ਹੁਣੀ ਆਪਣੇ ਨਾ ਹੀ ਚੇਤਾ ਭੁੱਲ ਜਾਂਦੇ ਜੀ, ਇੱਕ ਤਾਂ ਆਪਣੇ ਇਹਨਾਂ ਦਾ ਯੰਗ ਮੈਨ ਜਿਹੜਾ ਹੈ ਜੀ, ਹਾਂਜੀ, ਇਹਨਾਂ ਰਾਹੁਲ ਗਾਂਧੀ ਜੀ, ਜੋ ਫੈਸਲਾ ਕਹਿੰਦੇ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਕਰਕੇ ਗਿਆ ਸੀ, ਉਹ ਸੁਨੇਹਾ ਪੰਜਾਬ ਤੱਕ ਪੁੱਜਿਆ ਹੀ ਨਹੀਂ ਜੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਜੋ ਸੋਰਸਿਸ ਦੱਸਦੇ ਹੈਗੇ ਦੂਜੇ ਮੀਡੀਏ ਦੇ
0: ਜੀ,
1: ਉਹ ਕਹਿੰਦੇ ਜੀ ਵੀ ਜਦੋਂ ਚੰਨੀ ਸਾਹਿਬ ਨੇ ਮੀਟਿੰਗ ਸੱਦੀ ਉਹਨਾਂ ਦੇ ਘਰ, ਜਦੋਂ ਮੀਟਿੰਗ ਚੱਲ ਰਹੀ ਸੀ, ਚੱਲਦੀ ਮੀਟਿੰਗ ਦੇ ਵਿੱਚ, ਕਿਉਂਕਿ ਅਫਵਾਹ ਤਾਂ ਇਹ ਉੜੀਆਂ ਆਇਆ ਸੀ ਨਾ ਵੀ ਚੰਨੀ ਜਿਹੜਾ ਹੈਗਾ ਆ ਕੀ ਆਪਣੀ ਵੱਖਰੀ ਪਾਰਟੀ ਬਣਾਊਗਾ ਜਾਂ ਬੀਜੇਪੀ ਜੁਆਇਨ ਕਰੂਗਾ, ਤੇ ਇੰਨੇ ਬੰਦੇ ਆ ਗਏ ਜੀ, ਇੰਨੇ ਬੰਦੇ ਆ ਗਏ
0: ਜੀ।
1: ਉਸ ਵੇਲੇ ਕਹਿੰਦੇ ਖੜਗੇ ਸਾਹਿਬ ਦਾ ਫੋਨ ਆਇਆ ਸੀ ਚੰਨੀ ਸਾਹਿਬ ਨੂੰ
0: ਜੀ,
1: ਵੀ ਤੁਸੀਂ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਨਾ ਲਿਓ
0: ਜੀ,
1: ਆਪਾਂ ਤੁਹਾਡੀ ਬਹਿ ਕੇ ਤੁਹਾਡੀ ਗੱਲ ਵੀ ਸੁਣਾਂਗੇ ਤੇ ਉਸ ਚੀਜ਼ ਨੂੰ ਐਡਰੈਸ ਵੀ ਕਰਾਂਗੇ
0: ਜੀ,
1: ਵੀ ਰਾਹੁਲ ਜੀ ਜਦੋਂ ਆ ਜਾਂਦੇ ਆ ਉਦੋਂ ਮਤਲਬ ਜਿਹੜਾ ਹੈਗਾ ਤੁਹਾਡੀ ਗੱਲਬਾਤ ਸੁਣ ਲਈ ਜਾਊ
0: ਜੀ। ਕੱਲ ਆ ਹੀ ਜਾਣਾ ਮੇਰੇ ਖਿਆਲ ਨਾਲ ਜੀ, ਸੱਤ ਆ ਗਏ ਜੀ।
1: ਹਾਂਜੀ
0: ਜੀ,
1: ਹੁਣ ਰਾਜਾ ਵੜਿੰਗ ਨੇ ਤਾਂ ਸਿੱਧਾ ਜਿਹੜਾ ਹੈਗਾ ਆ ਰਾਹੁਲ ਗਾਂਧੀ ਨੂੰ ਕਿਹਾ ਸੀ ਜੀ ਮੈਨੂੰ ਲਾ ਦਿਓਗੇ ਤੇ ਮੈਨੂੰ ਕੋਈ ਫਰਕ ਨੀ, ਮੈਂ ਤਾਂ ਜਿੱਥੇ ਤੁਸੀਂ ਬਿਠਾ ਦੇਣਾ ਮੈਂ ਉੱਥੇ ਬਹਿ ਜਾਣਾ
0: ਜੀ।
1: ਬਸ ਇਹੀ ਗੱਲ ਉਹਨਾਂ ਨੂੰ ਘਰ ਕਰਕੇ ਜੀ ਅਗਲੇ ਕਹਿੰਦੇ ਹੈ ਏਡਾ ਲੋਇਲ ਬੱਚਾ
0: ਜੀ,
1: ਨਾ ਇਹਨੂੰ ਕਾਹਦੇ ਵਾਸਤੇ ਜਿਹੜਾ ਲਾਉਣਾ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਪਰ ਜਿਹੜਾ ਆ ਰਾਜਾ ਵੜਿੰਗ ਦਾ ਧੜਾ ਉਹ ਇਹ ਪ੍ਰੋਜੈਕਟ ਕਰ ਰਿਹਾ ਆ ਵੀ ਸਾਡਾ ਸਾਡੇ ਨਾਲ ਥੋੜਾ ਚੰਨੀ ਨੇ ਜੇ ਅੱਖ ਦਿਖਾਈ ਆ ਤੇ ਰਾਹੁਲ ਗਾਂਧੀ ਨੂੰ ਦਿਖਾਈ ਆ
0: ਜੀ,
1: ਕਿਉਂਕਿ ਫੈਸਲਾ ਰਾਹੁਲ ਗਾਂਧੀ ਦਾ ਆ
0: ਜੀ।
1: ਹੁਣ ਦੇਖਦੇ ਹੈਗੇ ਆ ਕਿ ਰਾਹੁਲ ਗਾਂਧੀ ਜਿਹੜਾ ਹੈਗਾ ਆ ਇਹਨਾਂ ਨੂੰ ਕਿੱਦਾਂ ਪੈਸੀਫਾਈ ਕਰਤਾ ਕਿੱਦਣ ਮੀਟਿੰਗ ਤੇ। ਬਾਕੀ ਭਵੇਸ਼ ਬਘੇਲ ਹੋਣੀ ਜਿਹੜੇ ਹੈਗੇ ਆ ਉਹਨਾਂ ਨੂੰ ਪੰਜਾਬ ਦਾ ਤਾਂ ਅਸੀਂ ਹੁਣ ਪਤਾ ਲੱਗਾ ਜੀ ਵੀ ਇੱਥੇ ਜਿੰਨੇ ਧੜੇ ਬਣਨਗੇ ਉਹਨਾਂ ਵੈਲਕਮ ਵਧੀਆ ਹੋਇਆ ਕਰੂਗਾ ਜੀ,
0: ਸਮੱਸਿਆ
1: ਸੋਲਵ ਕਰਨਗੇ।
0: ਬਾਜਵਾ ਸਾਹਿਬ ਪਹੁੰਚੇ ਨੀ ਜੀ, ਦੇਖੋ ਕੀ ਹਾਲਾਤ ਕੀ ਆ ਇੱਧਰ, ਉਹ ਆਪਣੀ ਸੁਰ ਦੇ ਵਿੱਚ ਚੱਲੇ ਹੋਏ ਨੇ ਜੀ।
1: ਸਾਰੇ ਇੱਥੇ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਵਾਲੀ ਝੱਗੀ ਸਵਾਈ ਫਿਰਦਾ, ਕਰਨਾ ਕੀ ਆ ਜੀ।
0: ਜੀ
1: ਉਹ ਕਹਿੰਦਾ ਮੁੱਖ ਮੰਤਰੀ ਤੋਂ ਘੱਟ ਤਾਂ ਮੈਂ ਕੋਈ ਚੀਜ਼ ਲੈਣੀ ਹੀ ਨਹੀਂ ਨਾ ਜੋ ਮਰਜ਼ੀ ਹੋ ਜਾਏ
0: ਜੀ।
1: ਤੇ ਚੰਨੀ ਸਾਹਿਬ ਕਹਿੰਦੇ ਹੈਗੇ ਆ ਮੂੰਹ ਨੂੰ ਲੱਗ ਗਈ ਛੁੱਟਦੀ ਨਾ ਹੀ, ਤੌਬਾ ਕਰਾਂ ਬਥੇਰੀ। ਹਾਂਜੀ ਉਹ ਤਾਂ ਇਹ ਆ ਵੀ ਉਹਨਾਂ ਨੇ ਦੇਖ ਕੇ ਤੇਰੀਆਂ ਮਸਤ ਨਿਗਾਹਾਂ ਟੁੱਟ ਗਈ, ਤੌਬਾ ਮੇਰੀ ਮੈਂ ਤਾਂ ਪੀਣੀ ਹੈ।
0: ਉਹਨਾਂ
1: ਨੇ ਹੁਣ ਸੀ ਐਮ ਦੀ
0: ਉਹ ਤਾਂ ਕਹਿੰਦੇ ਉਹਨੇ ਵੀ ਮੱਝਾਂ ਵੀ ਚੋਈਆਂ ਬੱਕਰੀਆਂ ਵੀ ਚੋਈਆਂ ਸਾਰਾ ਕੁਛ ਕੀਤਾ, ਟੈਂਟ ਵੀ ਲਾਇਆ, ਸਪੀਕਰ ਵੀ ਲਾਏ ਨੇ, ਤਾਂ ਫਿਰ ਵੀ ਜੇ ਇਹ ਚੀਜ਼ ਹਾਸਲ ਨਾ ਹੋਈ ਤਾਂ ਫਿਰ ਕਿਸ ਕੰਮ ਗਈ ਜੀ।
1: ਭਾਰੇ ਸਾਹਿਬ ਜਿਹੜੇ ਬੰਦੇ ਚੰਨੀ ਸਾਹਿਬ ਨੂੰ ਵਿਜ਼ਨਰੀ ਸਮਝਦੇ ਹੈਗੇ ਮੈਂ ਤਾਂ ਉਹਨਾਂ ਨਾਲ ਸਹਿਮਤ ਹੈ ਨੀ ਗਾ ਜੀ, ਜੋ ਏਦਾਂ ਦੀਆਂ ਹਰਕਤਾਂ ਹੋਈਆਂ ਸੀ ਕਿ ਉਹ ਇੱਕ ਵਿਜ਼ਨਰੀ ਲੀਡਰ ਜਿਹੜਾ ਹੈਗਾ ਆ
0: ਜੀ,
1: ਲੀਡਰ ਦਾ ਕੰਮ ਜਿਹੜਾ ਹੈਗਾ ਜਾਂ ਕੁਛ ਹੋਰ ਤਰ੍ਹਾਂ ਦਾ ਹੁੰਦਾ, ਸੀਜ਼ਨਡ ਲੀਡਰ ਹੈਗੇ ਸੀਗੇ ਜੀ
0: ਜੀ। ਪਰ ਇੱਕ ਜਿਹੜਾ ਸੈਣੀ ਸਾਹਿਬ ਇੱਕ ਪੱਕ ਹੋਰ ਛੱਡਣਾ ਨਹੀਂ ਜਾਂ ਪੈਣਾ, ਮਤਲਬ ਕਿ ਚਾਹੀਦਾ ਨਹੀਂ ਜਾਂ ਛੱਡਣਾ, ਜਿਵੇਂ ਕਿ ਬਾਕੀ ਪਾਰਟੀਆਂ ਵੀ ਐਸੀ ਭਾਈਚਾਰੇ ਨੂੰ ਟਾਰਗੇਟ ਕਰਕੇ ਜਾਂ ਵੋਟਾਂ ਦੀ ਖੇਡ ਜਿਹੜੀਆਂ ਖੇਡਦੀਆਂ ਨੇ, ਪਰ ਕਿਤੇ ਨਾ ਕਿਤੇ ਉਹ ਵੀ ਦੇਖਿਆ ਜਾਵੇ ਤਾਂ ਚੰਨੀ ਸਾਹਿਬ ਨੂੰ ਜਿਹੜਾ ਉਸਦੇ ਲਈ ਜਿਹੜਾ ਦੇਖਿਆ ਜਾ ਰਿਹਾ, ਜੇ ਉਹ ਨਹੀਂ ਕਰਦੇ ਤਾਂ ਫਿਰ ਕਾਂਗਰਸ ਕਿਤੇ ਨਾ ਕਿਤੇ ਮਾਤ ਵੀ ਦਿਖਾਵੇਗੀ।
1: ਪਰ ਸਾਹਿਬ ਇਹ ਐਸ ਸੀ ਵਰਗ ਜਿਹੜਾ ਹੈਗਾ ਆ ਇਹ ਵੀ ਇਹਦਾ ਇੱਕ ਗਲਤ ਫਹਿਮੀ ਕਾਂਗਰਸ ਦੀ ਆ, ਕਾਂਗਰਸ ਨੇ ਮੁਲਕ ਨੂੰ ਸ਼ੁਰੂ ਤੋਂ ਹੀ ਜਾਤਾਂ ਪਾਤਾਂ 'ਚ ਵੰਡ ਕੇ ਰੱਖਿਆ ਜੀ
0: ਜੀ।
1: ਹੁਣ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਹਰ ਇੱਕ ਪਾਰਟੀ ਦਾ ਆਪਣਾ ਐਸ ਸੀ ਵਿੰਗ ਵੱਖਰਾ ਹੈਗਾ ਜੀ
0: ਜੀ।
1: ਇਹ ਕਿੱਥੇ ਲਿਖਿਆ ਵੀ ਚੰਨੀ ਸਾਹਿਬ ਜੇ ਖੜੇ ਹੋ ਜਾਣਗੇ ਸਾਰੀਆਂ ਐਸ ਸੀ ਵੋਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਪੈ ਜਾਣਗੀਆਂ ਜੀ। ਜੇ ਇਹ ਸੱਚ ਹੁੰਦਾ ਤੇ ਪਹਿਲਾਂ ਵੀ ਤਾਂ 2 ਸੀਟਾਂ ਤੋਂ ਹਾਰ ਹੀ ਗਿਆ ਜੀ। ਦੇਖੋ ਰਿਜ਼ਰਵ ਸੀਟ ਦੇ ਉੱਤੇ ਜਦੋਂ ਇਲੈਕਸ਼ਨ ਲੜੋਗੇ ਤੁਸੀਂ ਤੇ ਦੂਜੇ ਪਾਸੇ ਵੀ ਤਾਂ ਤੁਹਾਡੀ ਜਾਤੀ ਦਾ ਹੀ ਬੰਦਾ ਆਊਗਾ।
0: ਬਿਲਕੁਲ ਆ ਜੀ,
1: ਉਹ ਦੂਜੀ ਪਾਰਟੀ ਦੇ ਵਿੱਚੋਂ ਜਿਹੜਾ ਬੰਦਾ ਲੜ ਰਿਹਾ ਆ ਉਹ ਵੀ ਉਸੇ ਜਾਤੀ ਦਾ ਹੋਊਗਾ, ਉਹਦਾ ਵੀ ਤਾਂ ਆਪਣਾ ਕੋਈ ਆਧਾਰ ਹੋਊਗਾ
0: ਜੀ।
1: ਨੋ ਡਾਊਟ ਕਿ ਇੱਕ ਸਾਬਕਾ ਸੀਐਮ ਦਾ ਜਿਹੜਾ ਆ ਤੁਹਾਡੇ ਤੇ ਟੈਗ ਲੱਗਾ ਆ ਜਿਹਦਾ ਬੈਨੀਫਿਟ ਵੀ ਹੁੰਦਾ
0: ਜੀ।
1: ਲੋਕੀ ਪਰਜ਼ਿਊਮ ਕਰਨ ਲੱਗ ਪੈਂਦੇ ਹੈਗੇ ਆ ਕਿ ਹਾਂ ਜੀ ਵੀ ਇਹ ਬੰਦਾ ਜਿਹੜਾ ਆ ਅਸੀਂ ਐਮ ਐਲ ਏ ਨਹੀਂ ਮੁੱਖ ਮੰਤਰੀ ਬਣਾਉਣ ਜਾ ਰਹੇ ਆ
0: ਜੀ।
1: ਬਟ ਇਹ ਆ ਕਿ ਦੇਰ ਇਜ਼ ਨੋ ਹਾਰਡ ਐਂਡ ਫਾਸਟ ਰੂਲ
0: ਜੀ।
1: ਪਿਛਲੀ ਵਾਰੀ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਦੋਵਾਂ ਸੀਟਾਂ ਤੋਂ ਲੜਿਆ ਸੀਗਾ ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸੀਗੇ ਜੀ, ਇਹ ਦੋਨਾਂ ਸੀਟਾਂ ਤੋਂ ਫੇਲ ਹੋ ਗਏ
0: ਜੀ।
1: ਜੇ ਕਾਂਗਰਸ ਦੀ ਸਰਕਾਰ ਆ ਵੀ ਜਾਂਦੀ ਤੇ ਤਾਂ ਵੀ ਚੰਨੀ ਸਾਹਿਬ ਥੋੜਾ ਮੁੱਖ ਮੰਤਰੀ ਬਣ ਸਕਦੇ ਸੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇੱਥੇ ਹੁਣ ਹਰ ਇੱਕ ਨੇ ਜਿਹੜੀਆਂ ਆਪਣੀਆਂ ਆਪਣੀਆਂ ਕੁੜਤੀਆਂ ਸਵਾਈਆਂ ਹੀ ਆ ਜੀ। ਬਾਜਵਾ ਸਾਹਿਬ ਸੋਚਦੇ ਹੈਗੇ ਆ ਵੀ ਮੇਰੇ ਤੋਂ ਵੱਡਾ ਸੀਨੀਅਰ ਲੀਡਰ ਕੋਈ ਨੀ
0: ਜੀ।
1: ਹਾਂਜੀ ਚੰਨੀ ਸਾਹਿਬ ਕਹਿੰਦੇ ਆਈ ਐਮ ਪਾਪੂਲਰ ਕਿਉਂਕਿ ਪੈਣ ਪੰਜਾਬ ਦੇ ਵਿੱਚ ਮੇਰੀ ਧਾਕ ਆ, ਮੇਰੀ ਡਿਮਾਂਡ ਆ ਹਰ ਜਗ੍ਹਾ ਜੀ।
0: ਪਰ ਉਧਰ ਸਿੱਧੂ ਸਾਹਿਬ ਵੀ ਪੱਟਾਂ ਮਾਰਨ ਲੱਗ ਗਏ ਨੇ।
1: ਭਾਰੀ ਸਾਹਿਬ ਮੈਨੂੰ ਤਾਂ ਉਹ ਤੋਂ ਉਮੀਦ ਕੋਈ ਨੀ ਜੀ, ਪਤਾ ਨੀ ਕਿਉਂ ਸਾਡੇ ਬੰਦੇ ਉਮੀਦ ਲਾ ਲੈਂਦੇ ਹੈਗੇ ਜੀ। ਦੇਖਿਆ ਆ ਜੀ ਕੇ ਉਹ ਕਹਿੰਦੇ ਨੀ ਜੇ ਹਾਥ ਹਮਨੇ ਅਜਵਾਏ ਹੋਏ ਹੈ,
0: ਕਹਿੰਦੇ ਖੇਡ ਨਾ ਖੇਡੂਗਾ ਨਾ ਖੇਲਣ ਦੂੰਗਾ ਕਹਿੰਦੇ ਜੀ।
1: ਭਾਰੀ ਸਾਹਿਬ ਸਿਆਸਤ ਦੇ ਵਿੱਚ ਜਿਹੜੀ ਬੋਲ ਪਾਣੀ ਆ ਨਾ ਬੜੀ ਮੈਟਰ ਕਰਦੀ ਆ
0: ਜੀ।
1: ਜਿਹੜੇ ਬੰਦੇ ਨੂੰ ਬੋਲਣਾ ਹੀ ਨੀ ਆਉਂਦਾ ਦੂਜੇ ਨੂੰ ਇੱਜ਼ਤ ਦੇਣੀ ਨੀ ਆਉਂਦੀ ਉਹ ਇੱਜ਼ਤ ਅਰਨ ਕਿੱਦਾਂ ਕਰੂਗਾ, ਇੱਜ਼ਤ ਕਮਾਊਗਾ ਕਿੱਦਾਂ।
0: ਬਿਲਕੁਲ ਹੈ ਜੀ।
1: ਮਤਲਬ ਇਹ ਸਕੀਮਾਂ ਦੇ ਸਕਦੇ ਹੈਗੇ ਆ, ਪਰ ਉਹ ਸਕੀਮਾਂ ਦਾ ਜਦੋਂ ਮੰਨ ਲਓ ਇਹਨਾਂ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਹੈਗੇ, ਸਰਕਾਰ ਵੀ ਇਹਨਾਂ ਦੀ ਬਣ ਜਾਂਦੀ ਹੈ, ਤਾਂ ਵੀ ਇਹਨਾਂ ਕੋਲ ਆਪਣਾ ਏਜੰਡਾ ਨਹੀਂ ਲਾਗੂ ਕਰਵਾ ਹੋਣਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਸਰਕਾਰ ਕੱਲੀ ਇੱਕ ਵਿਧਾਇਕ ਨਾਲ ਨਹੀਂ ਬਣਦੀ, 60 ਵਿਧਾਇਕ ਚਾਹੀਦੇ ਆ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: 60 ਬੰਦੇ ਸਿੱਧੂ ਸਾਹਿਬ 10 ਬੰਦੇ ਨਾਲ ਲੈ ਕੇ ਨਹੀਂ ਤੁਰ ਸਕਦੇ, ਤੇ 60 ਬੰਦੇ ਕਿੱਥੋਂ ਨਾਲ
0: ਤੁਰਨੇ ਆ। ਸੈਣੀ ਸਾਹਿਬ ਇੱਕ ਨੁਕਤਾ ਹੋਰ ਵਿਚਾਰ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ, ਅਕਾਲੀ ਦਲ ਤੋਂ ਮੂੰਹ ਮੋੜਨ ਲੱਗ ਗਏ ਨੇ, ਆਪਣੇ ਨਾਲ ਔਜਲਾ ਸਾਹਿਬ ਵੀ ਨੇ, ਉਹਨਾਂ ਦੀ ਵੀ ਨਾਲ ਗੱਲ ਸੁਣਦੇ ਹਾਂ ਫਿਰ ਇਹਦੇ ਉੱਤੇ ਥੋੜ੍ਹੀ ਜਿਹੀ ਚਰਚਾ ਜ਼ਰੂਰ ਆਪਾਂ ਛੇੜ ਲਈਏ 2 ਮਿੰਟ 'ਚ, ਕਿ ਅਕਾਲੀ ਦਲ ਜਿਹੜਾ ਹੈਗਾ ਖੇਤਰੀ ਪਾਰਟੀ, ਅਤੇ ਦੂਸਰੇ ਪਾਸੇ ਵਹੀਰ ਵਾਲੀ ਪਾਰਟੀ ਹੈ ਜੀ, ਅਤੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਇੱਧਰੋਂ ਪਾਟੋ ਧਾੜ ਹੋਣ ਲੱਗ ਗਿਆ ਜੀ, ਉੱਧਰ ਸ਼ਮੂਲੀਅਤ ਜ਼ਿਆਦਾ ਸੰਕੇਤ ਹੋਣ ਲੱਗ ਗਏ ਨੇ ਜੀ, ਕਿਵੇਂ ਦੇਖ ਦਿਓ ਇਹਦੇ ਵਿੱਚ?
1: ਪਰ ਸਾਹਿਬ ਜਿਹੜਾ ਅੱਜ ਕੱਲ ਅੱਜ ਜਿਹੜਾ ਹੋਇਆ ਨਾ, ਇਕਬਾਲ ਝੁੰਦਾ ਹੋਣਾ ਨੇ ਆਪਣਾ ਵੱਖਰਾ, ਮਿਸਲ ਪੰਜਾਬ ਵਾਲਿਆਂ ਸਤਲੁਜ ਵਾਲਿਆਂ ਨੇ ਜਿਹੜਾ ਹੈਗਾ, ਉਹਨਾਂ ਨੇ ਹਾਂਜੀ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਹੈਗਾ ਆ, ਇਹਨਾਂ ਦੇ ਰਲ ਕੇ ਇਕੱਠਾ ਧੜਾ ਜਿਹੜਾ ਆ ਉਹ ਬਣਾਇਆ
0: ਜੀ।
1: ਉਹ ਆਪਣੇ ਪ੍ਰਧਾਨ ਤੋਂ ਜਾਣੀ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਪਾਸਾ ਵੱਟ ਗਏ ਆ ਜੀ,
0: ਕਹਿੰਦੇ ਵੀ ਸਾਡਾ ਇਹ ਗਰੁੱਪ
1: ਹਾਂਜੀ ਪ੍ਰਧਾਨ ਦੀ ਪ੍ਰਧਾਨਗੀ ਇਨਕਾਰ ਕਰਕੇ, ਤੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਉਹ ਬਣਾ ਲਿਆ ਗਰੁੱਪ, ਨਾਲ ਉਹਨਾਂ ਨੇ ਕਿਹਾ ਵੀ ਅਸੀਂ ਅਲਾਇੰਸ ਉਹਦੇ ਨਾਲ ਕਰਾਂਗੇ, ਵੀ ਜਿਹੜੀ ਪਾਰਟੀ ਵੀ ਬੀਜੇਪੀ ਨਾਲ ਮਤਲਬ ਅਲਾਇੰਸ ਨਹੀਂ ਕਰੇ ਅੱਗੇ। ਦੂਜਾ ਕਿ ਅਸੀਂ ਜਿਹੜਾ ਹੈਗਾ ਅਮਰਜ ਨਹੀਂ ਹੋਵਾਂਗੇ, ਸਾਨੂੰ ਕਹਿੰਦੇ ਜੇ ਵਾਰਸ ਪੰਜਾਬ ਦੀ ਵੀ ਗੱਲ ਹੈਗੀ ਆ ਤੇ ਸਾਨੂੰ ਅੰਮ੍ਰਿਤਪਾਲ ਦੀ ਲੀਡਰਸ਼ਿਪ ਦੇ ਵੀ ਦੇ ਉੱਤੇ ਕੋਈ ਇਤਰਾਜ ਨੀ ਗਾ
0: ਜੀ,
1: ਉਹਨਾਂ ਦੀ ਅਗਵਾਈ ਚ ਚੱਲਣ ਨੂੰ ਤਿਆਰ ਆ, ਪਰ ਉੱਥੇ ਸਾਡਾ ਕੋਈ ਮਿਨੀਮਮ ਪ੍ਰੋਗਰਾਮ ਹੋਊਗਾ
0: ਜੀ,
1: ਤੇ ਸਾਡੀ ਆਪਣੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ
0: ਜੀ, ਕੰਟਰੋਲ ਅਸੀਂ ਕਰਾਂਗੇ।
1: ਮੁੱਦੇ ਉਹੀ ਜਿਹੜੇ ਝੁੰਦਾ ਕਮੇਟੀ ਦੇ ਵਿੱਚ ਲਾਏ ਹੈਗੇ ਸੀਗੇ ਜੀ, ਉਹੀ ਉਹਨਾਂ ਨੇ ਕਿਹਾ ਵੀ ਉਹਦੇ ਮੁਤਾਬਕ ਹੀ ਇਹ ਪਰਿਵਾਰਵਾਦ ਦਾ ਜਾਂ ਹੋਰ ਜਿਹੜੇ ਹੈਗੇ ਆ ਵੀ ਫੈਡਰਲ ਸਟਰਕਚਰ ਦਾ ਹੈ ਜੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮੁੱਦਿਆਂ ਦੇ ਆਧਾਰ ਤੇ ਕੰਪਰੋਮਾਈਜ਼ ਹੋਊਗਾ
0: ਜੀ,
1: ਤੇ ਫੇਰ ਜਿਹੜਾ ਆ ਤੇ ਹੁਣ ਜੇ ਪਰਿਵਾਰਵਾਦ ਦੀ ਗੱਲ ਕਰਦੇ ਹੈਗੇ ਆ
0: ਕਿੱਥੇ ਨਹੀਂ
1: ਇੱਕ ਪਾਸੇ ਵਾਰਸ ਪੰਜਾਬ ਚ ਜਾਣ ਨੂੰ ਤਿਆਰ ਹੈਗੇ ਆ ਜੀ, ਤੇ ਅੰਮ੍ਰਿਤਪਾਲ ਹੋਣਾ ਦੇ ਤਾਗੇ ਮਾਂ ਪਿਤਾ ਜੀ ਜਿਹੜੇ ਹੈਗੇ ਆ ਉਹ ਕੀ ਪਰਿਵਾਰਵਾਦ ਚ ਨੀ ਆਉਂਦੇ ਜੀ?
0: ਨਹੀਂ ਜੀ, ਨਹੀਂ ਜੀ ਜੀ।
1: ਸੋ ਇਸ ਕਰਕੇ ਜਿਹੜਾ ਆ ਇੱਕ ਪਾਰਟੀ ਦੇ ਵਿੱਚ ਜਿਹੜਾ ਇੱਕ ਲੀਡਰ ਆਲ ਇਨ ਆਲ ਹੋ ਜਾਏ, ਉਹ ਜਿਹੜਾ ਪਾਰਟੀ ਲੰਬੇ ਸਮੇਂ ਤੱਕ ਜਿਹੜੀ ਚੱਲਦੀ ਨੀ ਹੁੰਦੀ।
0: ਬਿਲਕੁਲ,
1: ਨਾਲ ਹੀ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਅਕਾਲੀ ਦਲ ਜਿਹੜਾ ਹੈਗਾ ਬਾਦਲ ਦੇ ਮੁਤਾਬਕ ਜਿੱਦਾਂ ਉਹ ਚੱਲਦੇ ਹੈਗੇ ਓਦਾਂ ਆਪਾਂ ਚੱਲਾਂਗੇ ਜੀ
0: ਜੀ ਜੀ,
1: ਜੋ ਪਿੱਛੇ ਤਰੀਕੇ ਰਾਜਨੀਤੀ ਉਹ ਕਰਦੇ ਰਹੇ ਜਿਸ ਤਰੀਕੇ ਦੀ ਓਦਾਂ ਦੀ ਰਾਜਨੀਤੀ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਚਾਹੀਦਾ ਵੀ ਸ਼ੀਸ਼ੇ ਚ ਕਰੀ ਆਪਣਾ ਚਿਹਰਾ ਦੇਖਣ
0: ਜੀ,
1: ਵੀ ਜਿੱਦਣ ਇਹਨਾਂ ਨੂੰ ਪ੍ਰਧਾਨਗੀ ਮਿਲੀ ਸੀ ਓਦਣ ਦੀ ਟੇਪ ਚਲਾ ਕੇ ਆਪਣੀ ਜ਼ਰੂਰ ਸੁਣਿਆ ਕਰਨ ਜੀ।
0: ਜੀ ਬਿਲਕੁਲ,
1: ਹੁਣ ਤੁਹਾਨੂੰ ਤੈਨੂੰ ਸਿਆਸਤ ਸਿਖਾਉਣੀ ਆ ਜੀ, ਪਹਿਲਾਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਕੋਈ ਤੇ ਕੋਈ ਹਾਥੀ ਦੇ ਚੜ ਕੇ ਜਿਹੜਾ ਆ ਉਹ ਕਥਾ ਜੀ ਸੁਣਾਈ ਸੀ ਉਹਨਾਂ ਨੇ ਜੀ,
0: ਵੀ
1: ਸੁਖਬੀਰ ਸਿੰਘ ਤੇਰੇ ਵੀ ਨੇਜਾ ਮਾਰੂ ਗਈ ਹਾਂ ਜੀ।
0: ਬਿਲਕੁਲ,
1: ਸੋ ਉਹ ਇੱਕ ਜਥੇਦਾਰ ਨੀ ਸੀ ਬੋਲਦਾ, ਉਹ ਇੱਕ ਬੰਦੇ ਦੇ ਅੰਦਰੋਂ ਜਿਹੜੀ ਆ ਪੀੜਾ ਬੋਲਦੀ ਸੀ ਉਹਦੇ ਅੰਦਰੋਂ ਜਿਹੜਾ ਹੈਗਾ ਆ ਹਾਂਜੀ
0: ਜੀ,
1: ਉਹ ਜੈਲਸ ਫੈਕਟਰ ਸੀਗਾ ਜੋ ਉਹਨਾਂ ਨੇ ਮਤਲਬ ਮਨਸੂਬੇ ਘੜੇ ਸੀ, ਉਹ ਮਨਸੂਬੇ ਕਾਮਯਾਬ ਨਹੀਂ ਹੋਏ,
0: ਜਿਹਦੇ
1: ਕਰਕੇ ਉਹ ਇਸ ਤਰੀਕੇ ਨਾਲ ਬੋਲਦੇ ਜੀ। ਔਜਲਾ ਸਾਹਿਬ ਨੂੰ ਲੈ ਲਓ ਜੀ।
0: ਹਾਂਜੀ ਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ। ਔਜਲਾ ਸਾਹਿਬ ਜੀ ਇਹਨੂੰ ਜੀ ਲੰਘਿਆ, ਸਵਾਗਤ ਹੈ ਜੀ, ਮਿਊਟ ਕਰ ਦਿੱਤਾ ਜੀ। ਚਲੋ ਆਪਾਂ ਇੱਕ ਟਿੱਪਣੀ ਲੈ ਲੈਂਦੇ ਤਦ ਤੱਕ ਤੁਹਾਡੀ ਹੋਰ ਇੱਕ ਸੁਣੀ ਸਾਹਿਬ, ਜਿਵੇਂ ਕਿ ਚਲੋ ਗੱਲ ਆਉਂਦੀ ਹੈ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਪਰ ਇਸੇ ਤਰ੍ਹਾਂ ਸੈਣੀ ਸਾਹਿਬ ਜਿੱਦਾਂ ਕਮੇਟੀਆਂ ਭੰਗ ਕਰਕੇ, ਉਹ ਚਾਹੇ ਮਹਾਰਾਸ਼ਟਰ ਦੀ ਕਮੇਟੀ ਸੀ, ਚਾਹੇ ਐਸ ਜੀ ਪੀ ਸੀ, ਚਾਹੇ ਉਹ ਹਰਿਆਣਾ ਕਮੇਟੀ ਸੀ, ਉਹਦੇ ਵਿੱਚ ਵੀ ਦਖਲ ਅੰਦਾਜ਼ੀ ਕੀਤੀ ਹੈ, ਵੱਡੇ ਪੱਧਰ ਦੇ ਉੱਤੇ ਆਪਣੇ ਮੈਂਬਰ ਲਾਏ ਹੈ। ਇਸੇ ਤਰ੍ਹਾਂ ਹੁਣ ਮੁਸਲਿਮ ਧਰਮ ਦੇ ਵਿੱਚ ਵਕਫ ਬੋਰਡ ਜਿਹੜਾ ਉਹਦੇ ਵਿੱਚ ਆਪਣੇ 9 ਜਿਹੜੇ ਨੇ 2 ਜਿਹੜੇ ਨੇ ਹਿੰਦੂ ਮੈਂਬਰ ਸਥਾਪਿਤ ਕਰ ਦਿੱਤੇ ਆ ਜੀ, ਕਿੱਧਰ ਨੂੰ ਜਾ ਰਹੀ ਹੈ ਸਾਰੀ ਇਹ?
1: ਪਰ ਸਰ ਚਲੋ ਆਪਾਂ ਹਿੰਦੂ ਵਾਲੀ ਗੱਲ ਤਾਂ ਨਾ ਹੀ ਕਰੀਏ, ਉਹਦਾ ਕਾਰਨ ਆ, ਉਹਦਾ ਚਲੋ ਇਹ ਆ ਵੀ ਜੇ ਸਾਰੀਆਂ ਸੰਸਥਾਵਾਂ ਦੇ ਵਿੱਚ ਸਾਰੇ ਤਰੀਕੇ ਦੇ ਬੰਦੇ ਹੋਣ ਤੇ ਕੋਈ ਚੰਗੀ ਗੱਲ ਹੀ ਹੈਗੀ ਆ
0: ਜੀ।
1: ਉਹ ਦੋ ਹਿੰਦੂ ਨਾ ਕਹਿ ਕੇ ਉਹਨਾਂ ਨੂੰ ਦੋ ਸਰਕਾਰੀ ਬੰਦੇ ਕਹੀਏ ਵੀ ਸਰਕਾਰੀ ਬੰਦੇ ਸ਼ਾਮਿਲ ਕਰ ਦਿੱਤੇ, ਨੋਮੀਨੀ ਜਿਹੜੇ ਆ ਉਹ ਕਰ ਦਿੱਤੇ ਜੀ ਨੋਮੀਨੇਟ
0: ਜੀ।
1: ਉਹ ਜਦ ਕੇ ਵਕਫ ਬੋਰਡ ਵੀ ਪਹਿਲਾਂ ਆਪਣੀ ਇੰਡੀਪੈਂਡੈਂਟ ਉਹਦੀ ਐਗਜ਼ਿਸਟੈਂਸ ਸੀ ਜੀ
0: ਜੀ,
1: ਇੱਥੇ ਤੱਕ ਕਿ ਕੋ ਸਿਵਲ ਕੋਰਟਾਂ ਦੇ ਵਿੱਚ ਜੁਰਿਸਡਿਕਸ਼ਨ ਵੀ ਬਾਹਰ ਸੀ ਇਹਨਾਂ ਦੇ ਸਟੇਟ ਅਫਸਰ ਤੇ ਜਿਹੜਾ ਹੈਗਾ ਆ ਡਿਸੀਜਨ ਤੇ ਜੀ
0: ਜੀ।
1: ਤੂੰ ਇਸ ਕਰਕੇ ਉਹ ਨਾ ਕੋਪਰ, ਹੁਣ ਜਦੋਂ ਵਕਫ ਐਕਟ ਦੇ ਵਿੱਚ ਸੋਧ ਕਰ ਦਿੱਤੀ ਅਗਲਿਆਂ ਨੇ
0: ਜੀ,
1: ਤੇ ਉਹਨਾਂ ਨੇ ਹੁਣ ਆਪਣਾ ਵਿੱਚ ਜਿਹੜਾ ਆ ਇੰਟਰਫੇਰੈਂਸ ਰੱਖਣੀ ਤਾਂ ਹੈਗੀ ਆ।
0: ਬਿਲਕੁਲ ਹੈ ਜੀ, ਬਿਲਕੁਲ
1: ਹਾਂਜੀ। ਇੱਥੇ ਤੱਕ ਦੂਜਾ
0: ਆਪਣੇ ਨਾਲ ਔਜਲਾ ਸਾਹਿਬ ਜੁੜ ਗਏ, ਉਹ ਤੋਂ ਪਹਿਲਾਂ ਔਜਲਾ ਸਾਹਿਬ ਇੱਕ ਮਿੰਟ ਬਸ, ਗਰੇਵਾਲ ਸਾਹਿਬ ਨੂੰ ਫਰੀ ਕਰ ਲਈਏ। ਗਰੇਵਾਲ ਸਾਹਿਬ ਸਵਾਗਤ ਹੈ ਜੀ ਨੂੰ ਜੀ। ਤੁਸੀਂ ਲਿਖਿਆ ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ੍ਰੀ ਅਕਾਲ, ਆ ਗਿਆ ਜੀ ਕਮੈਂਟ ਤੁਹਾਡਾ।
4: ਉਦੋਂ ਬਾਅਦ ਇੱਕ ਕਮੈਂਟ ਮੈਂ ਹੋਰ ਕੀਤਾ ਸੀਗਾ, ਉਹ ਨਹੀਂ ਹੋ ਰਿਹਾ।
0: ਠੀਕ ਹੈ ਜੀ,
4: ਇੱਕ ਹੀ ਕਮੈਂਟ ਹੋਇਆ ਮੇਰਾ,
0: ਕੋਈ ਨਹੀਂ ਭੇਜ ਦਿਓ,
4: ਸਕਰੀਨਸ਼ਾਟ ਭੇਜਦਾ,
0: ਚੈੱਕ ਕਰ ਲੈਣਾ ਜੀ, ਕੋਈ ਨਹੀਂ ਭੇਜ ਦਿਓ।
1: ਚਲੋ ਗਰੇਵਾਲ ਸਾਹਿਬ, ਕਈ ਵਾਰੀ ਨਾ YouTube ਦੇ ਉੱਤੇ ਵੀ ਹੁੰਦਾ ਸਾਡੇ ਵੀ ਕਮੈਂਟ ਜਿਹੜੇ ਆ ਵਿੱਚ ਮਿਸ ਹੋਣ ਲੱਗ ਪੈਂਦੇ ਹੈਗੇ। ਔਜਲਾ ਸਾਹਿਬ ਨੇ ਵੀ ਕਈ ਵਾਰੀ ਭਾਰਤ ਸਾਹਿਬ ਨੂੰ ਸ਼ਿਕਾਇਤ ਕੀਤੀ ਇਹ, ਇਹ YouTube ਦੇ ਸਿਸਟਮ ਦੇ ਵਿੱਚ ਕਈ ਵਾਰੀ ਫਾਲਟ ਹੁੰਦਾ ਹੈ ਜੀ, ਉਹ ਮੈਂ ਨੋਟ ਕੀਤਾ ਸੀਗਾ ਅੱਗੇ ਵੀ
0: ਜੀ।
1: ਇੱਕ ਦਿਨ ਮੇਰੇ ਨਾਲ ਵੀ ਇਸ ਤਰੀਕੇ ਨਾਲ ਹੋਇਆ ਸੀਗਾ, ਤੇ ਤਾਂ ਅਸੀਂ ਫਿਰ ਜਿਹੜਾ ਹੈਗਾ ਫਿਰ ਮੈਨੂੰ ਔਜਲਾ ਸਾਹਿਬ ਨੇ ਦੱਸਿਆ, ਇਹਨਾਂ ਨੇ ਤਾਂ ਕਈ ਵਾਰੀ ਗਿਲਾ ਕੀਤਾ ਹੈਗਾ ਇਸ ਚੀਜ਼ ਦਾ ਵੀ ਮੇਰਾ ਕਮੈਂਟ ਨਹੀਂ ਸ਼ੋ ਹੋ ਰਿਹਾ ਜੀ।
0: ਬਿਲਕੁਲ ਹੈ ਜੀ, ਦੁਬਾਰਾ ਕਰਕੇ ਦੇਖ ਲਓ ਗਰੇਵਾਲ ਸਾਹਿਬ, ਕੋਈ ਨਹੀਂ ਦੁਬਾਰਾ ਕਰਕੇ ਦੇਖ,
1: ਕਿਉਂਕਿ ਇੱਕ ਕਮੈਂਟ ਆ ਗਿਆ ਦੂਜਾ ਨਹੀਂ ਆਇਆ ਜੀ।
0: ਜੀ ਓਪਨ ਕਰ ਦਿਓ ਤਾਂ ਉਹ ਸਾਰਿਆਂ ਦੀ ਮਤਲਬ ਕਿ ਓਪਨ ਹੀ ਹੋ ਜਾਂਦਾ ਜੀ, ਸਭ ਹਰ ਕੋਈ ਕਰ ਸਕਦਾ ਉਹਦੇ ਵਿੱਚ ਜੀ।
4: ਨਹੀਂ ਨਹੀਂ ਉਹ ਇਹਨਾਂ ਨੇ
0: ਯੂਟਿਊਬ
1: ਵਾਲਿਆਂ ਨੇ ਮੈਂ ਕਿਹਾ ਕੁਝ ਕੀਤਾ ਵਾ ਵੀ ਉਹ ਕਮੈਂਟ ਕਿਉਂ ਨਹੀਂ ਹੋ ਰਿਹਾ,
0: ਪਤਾ ਨਹੀਂ ਮਤਲਬ ਜੀ। ਹਾਂ ਜੀ,
1: ਦੇਖ ਲਓ ਤੁਹਾਨੂੰ ਮੈਂ, ਯੂਟਿਊਬ ਦੇ ਸਿਸਟਮ ਚ ਹੈਗਾ ਜੀ,
0: ਕੋਈ ਨਹੀਂ ਮੈਂ ਦੇਖ ਲੈਂਦਾ,
1: ਯੂਟਿਊਬ ਦੇ ਸਿਸਟਮ ਚ ਹੈਗਾ ਫਾਲਟ ਕੋਈ।
0: ਠੀਕ ਹੈ ਜੀ, ਪ੍ਰੋਗਰਾਮ ਦੇ ਬਾਬਤ ਉਹ ਦੋ ਤਿੰਨ ਆਪਸ਼ਨ ਆਉਣੀਆਂ, ਉਹਦੇ ਵਿੱਚੋਂ ਇੱਕੋ ਹੀ ਸਿਲੈਕਟ ਕਰ ਲਓ। ਜਦੋਂ ਪਹਿਲੀ ਵਾਰੀ ਤੁਸੀਂ ਜੁੜਦੇ ਹੋ ਨਾ ਯੂਟਿਊਬ ਦੇ ਉੱਤੇ ਜਾਂ ਕਿਤੇ ਕਮੈਂਟ ਕਰਦੇ ਹੋ ਤਾਂ ਉਦੋਂ ਹੀ ਪੁੱਛਦਾ, ਹਰ ਵਾਰੀ ਨਹੀਂ ਪੁੱਛਦਾ ਜੀ, ਉਹ ਇੱਕ ਵਾਰੀ ਪੁੱਛਣਾ ਆਉਣੇ ਜੀ, ਉਹ ਸਿਲੈਕਟ ਕਰ ਲਓ ਇੱਕ ਵਾਰੀ। ਓਪਨ ਕਰ ਲਓ, ਉਹ ਤੋਂ ਬਾਅਦ ਹੋ ਜਾਏਗਾ ਜੀ ਮੇਰੇ ਖਿਆਲ ਨਾਲ। ਹਾਂਜੀ ਠੀਕ ਹੈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਨਹੀਂ ਨਹੀਂ ਕੋਈ ਗੱਲ ਨੀ, ਕੋਈ ਗੱਲ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਹਾਂਜੀ ਗਰੇਵਾਲ ਸਾਹਿਬ ਜੁੜੇ ਸੀ ਜੀ। ਹਾਂਜੀ ਔਜਲਾ ਸਾਹਿਬ ਲੰਘਿਆ, ਸਵਾਗਤ ਹੈ ਜੀ।
5: ਚੰਨੀ ਸਾਹਿਬ ਦੀ ਗੱਲ ਚੱਲਦੀ ਸੀਗੀ, ਚੰਨੀ ਸਾਹਿਬ ਆਪਦੇ ਆਪ ਨੂੰ ਸੀਐਮ ਨੀ, ਚੰਨੀ ਸਾਹਿਬ ਦੇ ਲਈ ਬਾਕੀਆਂ ਲਈ ਵੀ ਲੋਟ ਆ ਨਾ
0: ਜੀ।
5: ਚੰਨੀ ਸਾਹਿਬ ਨੂੰ ਜਦੋਂ ਸੀਐਮ ਸੀਗੇ ਰਾਜਨ ਜੀ, ਇਹਨੂੰ ਸੀਐਮ ਸਮਝਿਆ ਜੀ ਕਿਸੇ ਨੇ? ਇਹਨੂੰ ਤਾਂ ਕੁਲਵੀਰ ਜੀਰੇ ਨੇ ਸੀਐਮ ਨੀ ਸੀ ਸਮਝਿਆ ਉਦੋਂ
0: ਜੀ।
5: ਇਹਦਾ ਕਿਵੇਂ ਖਿੱਚੀ ਫਿਰਦੀ ਹੈ, ਜਿਵੇਂ ਟਰਾਲੀ ਖਿੱਚੀ ਫਿਰਦੇ ਨੇ ਮੰਡੀ ਚ।
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ,
5: ਕੋਈ ਹੈ ਸੀ ਕੋਈ? ਇਸ ਕਰਕੇ ਇਹ ਸਭ ਦੇ ਹੀ ਲੋਟ ਆਉਣਾ, ਇਹਨੂੰ ਬਣਾਉਣਾ ਤਾਂ ਚਾਹੁੰਦੇ ਨੇ ਜੀ।
0: ਬਿਲਕੁਲ ਹੈ ਜੀ, ਹਰ ਕੋਈ ਦੱਬੀ ਫਿਰੇਗਾ ਜੀ,
5: ਆਪਦੀ ਮਰਜ਼ੀ ਚੱਲਣੀ ਜੀ,
0: ਮਨ ਮਰਜ਼ੀਆਂ ਕਰਨਗੇ।
5: ਇਹ ਪੁੱਛਿਆ ਕਰੂ ਜਾ ਕੇ ਅਗਲੇ ਨੂੰ, ਤੁਹਾਡਾ ਮਹਿਕਮਾ ਠੀਕ ਚੱਲਦਾ
0: ਜੀ,
5: ਤੁਸੀਂ ਖਿੱਚੀ ਜਾਂਦੇ ਹੋ ਕੰਮ
0: ਜੀ,
5: ਤੇ ਆਪ ਚੰਨੀ ਸਾਹਿਬ ਦੱਸ
1: ਦਿੰਦੇ
5: ਕਰਨ ਆਏ ਸੀ ਉਰੇ ਅਮਰੀਕਾ ਚ ਕੁਲਵੀਰ ਜੀ ਦੇ ਬੰਦਿਆਂ ਕੋਲ।
0: ਬਿਲਕੁਲ ਹੈ ਜੀ,
1: ਨਵਜੋਤ ਸਿੱਧੂ ਪਹਿਲਾਂ ਦੋ ਕੁ ਦਿਨ ਇਹਨੂੰ ਚੱਕੀ ਫਿਰਦਾ ਰਿਹਾ, ਪਕੌੜੇ ਪਕੌੜੇ ਵੀ ਖਿਲਾਏ ਜਾ ਕੇ ਅੰਮ੍ਰਿਤਸਰ ਬਾਹਰ ਦੇ ਵਿੱਚ, ਜੱਟ ਦੇ ਵਿੱਚ ਜਾ ਕੇ
5: ਅੰਮ੍ਰਿਤਸਰ ਉੱਥੇ ਬਾਟੀ ਚਾਹ ਪਿਲਾਉਣ ਲੱਗੇ, ਬਾਟੀ ਚਾਹ ਪੀਂਦੇ ਹੀ ਬੈਠਾ।
1: ਹਾਂਜੀ, ਉਹ ਤੋਂ ਬਾਅਦ ਏ ਜੀ ਲਾਉਣਾ ਸੀਗਾ AGB ਜਿਹੜਾ ਹੈਗਾ ਆ ਉਹ ਮਨਪ੍ਰੀਤ ਬਾਦਲ ਦੇ ਕਹਿਣ ਤੇ ਲਾਤਾ
0: ਜੀ,
1: ਹੈ ਜੀ, ਉੱਥੋਂ ਹੀ ਉਹਨੂੰ ਹੋ ਗਿਆ ਵੀ ਆਹ ਯਾਰ ਕੀ ਹੋ ਗਿਆ ਵੀ ਇਹ ਤਾਂ ਮੇਰੇ ਤੋਂ ਹੁਣੇ ਹੀ ਬਾਹਰ ਹੋ ਗਿਆ ਆ ਜੀ
0: ਜੀ,
1: ਬਸ ਉਹਨੇ ਰਿਜਾਇਨ ਚੱਕ ਕੇ ਮਾਰਿਆ ਜੀ, ਆਹ ਲਓ ਜੀ ਰਿਜਾਇਨ
0: ਜੀ,
5: ਬਿਲਕੁਲ
1: ਉਹ ਹਾਂਜੀ,
5: ਜਿਸ ਕਰਕੇ ਕੋਈ ਵੀ ਪਾਰਟੀ ਆ ਪੰਜਾਬ ਦੇ ਲਈ ਕੋਈ ਸ਼ੇਰ ਨਹੀਂ, ਸਾਰੇ ਆਪਦੇ ਪੈਸੇ ਨੂੰ ਰੋ ਰਹੇ ਨੇ
0: ਜੀ, ਕੁਰਸੀ ਦਾ ਫਿਕਰ
5: ਆ ਰਿਹਾ ਇਹਨਾਂ ਨੇ ਆਪੇ ਪਾਲਣਾ। ਇਹ ਜਦੋਂ ਹੋਈਆਂ ਸੀ ਚੋਣਾਂ ਉਦੋਂ ਲੋਕ ਸਭਾ ਦੀਆਂ, ਉਦੋਂ ਇਹਨਾਂ ਦੀ ਵਧੀਆ ਬੇਬ ਬਣੀ ਸੀ, ਇਹਨਾਂ ਤੋਂ ਉਹ ਸਾਮ ਹੀ ਨਹੀਂ ਹੋਈ
0: ਜੀ,
5: ਉਦੋਂ ਕਈ ਕੰਮ ਕਰਨ ਵਾਲੇ ਸੀ, ਆਪਾਂ ਆਫੇਅਰ ਵੀ ਆਉਣ ਵੇਅਰ ਵੀ ਕਿੰਨੀ ਕਿਹਦੀ ਕਿਹਾ, ਇਹ ਜੇ ਉਦੋਂ ਆਹ ਕੁਛ ਕਰ ਲੈਂਦੇ ਤਾਂ ਅੱਜ ਆਹ ਨੌਬਤ ਨਹੀਂ ਸੀ ਆਉਣੀ
0: ਜੀ।
5: ਜਿਹੜੇ ਬੰਦੇ ਮੂਹਰੇ ਲਿਆਉਣੇ ਚਾਹੀਦੇ ਉਹਨਾਂ ਨੂੰ ਇਹ ਪਿੱਛੇ ਧੱਕੀ ਜਾਂਦੇ ਨੇ,
0: ਤੇ
5: ਜਿਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ ਇਹ ਮੂਹਰੇ ਲਿਆਈ ਜਾਂਦੇ ਨੇ ਜੀ,
0: ਬਿਲਕੁਲ ਹੈ ਜੀ ਬਿਲਕੁਲ,
5: ਨਾ ਤਾਂ ਚੰਨੀ ਸਾਹਿਬ ਨੂੰ ਕਿਸੇ ਨੇ ਸੀਐਮ ਸਮਝਣਾ ਹੈ ਤੇ ਨਾ ਰਾਜਾ ਵੜਿੰਗ ਨੂੰ ਵੀ ਕਾਂਗਰਸ ਦਾ ਪ੍ਰਧਾਨ ਸਾਹਿਬ ਦਾ ਕਾਂਗਰਸ ਹੀ ਸਮਝਦਾ ਕੋਈ, ਜਿੰਨਾ ਉਹਦੇ ਨਾਲ ਕੋਈ ਹੋ ਰਿਹਾ ਤੇ ਪ੍ਰਧਾਨ ਤਾਂ ਐਕਸ਼ਨ ਲੈ ਕੇ ਜਿਹਨੂੰ ਮਰਜ਼ੀ ਕੱਢ ਦੇਵੇ,
0: ਬਿਲਕੁਲ ਜੀ, ਉਹ ਵੀ ਆਪਣੇ ਭਾਂਡੇ ਢੀਂਡੇ
1: ਅੱਜ ਲੱਗਾ ਸੀ ਜੀ ਬੋਲਣ, ਅਨਪਾਰਲੀਮੈਂਟਰੀ ਲੈਂਗੁਏਜ ਬੋਲਣ ਲੱਗਾ ਸੀ, ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੈਗੇ ਜੀ
0: ਜੀ,
1: ਜਿਸ ਬੰਦੇ ਨੂੰ ਚੰਨੀ ਨੇ ਜੁਆਇਨ ਕਰਾਇਆ ਹੈਗਾ ਜੇ ਤੇਰੇ ਹਲਕੇ ਦਾ ਵੀ ਹੈ ਜਿੱਦਾਂ ਮਰਜ਼ੀ ਆ, ਤੁਹਾਡੀ ਰਿਵੈਲਰੀ ਵੀ ਹੈ, ਬਟ ਤੁਸੀਂ ਜਿਹੜਾ ਹੈਗਾ ਪਬਲਿਕਲੀ ਇਹ ਉਹ ਰਾਜਾ ਵੜਿੰਗ ਦੀ ਸ਼ਹਿਰ ਦੇ ਉੱਤੇ ਬੋਲਦਾ ਪਿਆ ਆ, ਤੈਨੂੰ ਅਜੇ ਕਾਂਗਰਸ ਨੇ ਕੀ ਦਿੱਤਾ, ਅਜੇ ਕਾਂਗਰਸ ਨੂੰ ਤੂੰ ਜਾਣਿਆ ਹੀ ਨੀ
0: ਹਾਂਜੀ,
5: ਨਾਲੇ ਰਾਜਨ ਜੀ ਤੁਸੀਂ ਆਜ਼ਾਦ ਜਿੱਤੇ ਹੋ, ਤੁਹਾਨੂੰ ਸਾਰੀਆਂ ਪਾਰਟੀਆਂ ਹਰਾਉਣ ਨੂੰ ਪੈਂਦੇ, ਤੁਸੀਂ ਫੇਰ ਵੀ ਜਿੱਤ ਗਏ, ਤੁਸੀਂ ਅਜੇ ਤੱਕ ਘੱਟੋ ਘੱਟ ਆਪਦੇ ਸਿਰ ਤੇ ਖੜੋ,
0: ਬਿਲਕੁਲ ਹੈ ਜੀ,
5: ਤੁਸੀਂ ਅਜੇ ਵੀ ਸਹਾਰਾ ਲੋਕਾਂ ਦਾ ਭਾਲ ਰਹੇ ਹੋ
0: ਜੀ,
5: ਹੈਂ ਆਪਦੇ ਆਪ ਨੂੰ ਹੌਲਾ ਹੀ ਕੀਤਾ ਇਹਨਾਂ ਨੇ, ਕੋਈ ਆਪਦੇ ਆਪ ਨੂੰ ਭਾਰਤ ਨੀ ਕੀਤਾ ਕਿਸੇ ਨੇ ਜੁਆਇਨ ਕਰਕੇ,
0: ਬਿਲਕੁਲ ਹੈ ਜੀ,
5: ਪਾਰਟੀ ਇਹਨਾਂ ਨੇ ਕਿਹੜੀ ਛੱਡਤੀ ਦੱਸੋ ਜੀ, ਕੱਲ ਹੀ ਇਹਨਾਂ ਨੇ ਜੁਆਇਨ ਕਰੇ, ਆਪ ਵਾਲੇ ਇਹਨਾਂ ਨੇ ਜੁਆਇਨ ਕਰ ਲਏ 17 ਚ
0: ਜੀ,
5: ਉਦੋਂ ਲੁਧਿਆਣੇ ਰੈਲੀ ਕਰਕੇ ਕੀ ਕਹਿੰਦੇ ਜੀ, ਕਹਿੰਦੇ ਸਾਡੀ ਤਾਂ ਪਾਰਟੀ ਉਹ ਵੱਖਰੀ ਹੈ, ਵੈਸੇ ਤਾਂ ਹੀ ਥੋੜੇ ਪੈਰਾਂ 'ਚ ਬੈਠੇ ਆ ਕੇਜਰੀਵਾਲ ਸਾਹਿਬ,
0: ਬਿਲਕੁਲ ਹੈ ਜੀ,
5: ਇਹ ਬਿਆਨ ਸੀ ਬੈਂਸ ਦਾ ਤੇ ਹੁਣ ਕਾਂਗਰਸ ਜੁਆਇਨ ਕਰ ਲਈ,
0: ਬਿਲਕੁਲ
5: ਭਾਈ ਭਾਈ ਰਹਿ ਗਈ ਗੱਲੀ ਫਿਰ ਮੁੜ ਕੇ,
0: ਬਿਲਕੁਲ ਰਹਿ ਗਏ ਜੀ,
5: ਘੱਟ ਕੌਣ ਆ ਇੱਥੇ
0: ਜੀ,
5: ਇਹ ਤੀਜੇ ਨੇ ਛੱਤਾਂ ਨਾਲ ਘੁੱਗੀ ਕੁੱਟ ਜਾਣੀ ਹੈ, ਫਿਰ ਦੇਖਣਗੇ ਹੱਥ ਲਾ ਲਾ,
0: ਬਿਲਕੁਲ
1: ਮੁੱਖ ਮੰਤਰੀ ਬੱਤੀ ਦਾ ਜੀ, ਬਸ ਇਸ ਵੇਲੇ ਤਾਂ ਬਣਨੀ ਨੀ ਸਾਡੀ, ਪਹਿਲਾਂ ਆਪ ਹੀ ਐਡਮਿਟ ਕਰ ਲੈਣ ਜੀ ਵੀ ਸਾਡੇ ਘਰ ਦੇ ਵਿੱਚ ਹਾਲਾਤ ਨੇ ਠੀਕ, ਤੇ ਅਸੀਂ ਜਿਹੜਾ ਬੱਤੀ ਦਾ ਆਪਣਾ ਸੀਐਮ ਡਿਕਲੇਅਰ ਕਰਦੇ ਕੈਂਡੀਡੇਟ,
5: ਸਾਰੇ ਵਿਚਾਰੇ
1: 27 ਵਾਲਾ
5: ਜਿਹੜਾ ਹੈਗਾ ਨੂੰ ਸੀਐਮ ਲੈ ਕੇ ਸੌਂਦੇ ਨੇ ਹਾਂਜੀ, ਬਾਜਵਾ ਸਾਹਿਬ ਉਹਨਾਂ ਦੀ ਚਾਲ ਚ ਫਰਕ ਪੈ ਗਿਆ ਸੀ, ਉਹ ਉਹਨਾਂ ਦੀ ਲੈਂਗੁਏਜ ਬਦਲ ਗਈ ਸੀ
0: ਜੀ,
5: ਲੈ ਬਾਜਵਾ ਨੂੰ ਅੱਜ ਡਿਕਲੇਅਰ ਕਰ ਦੇਣਾ, ਮੈਨੂੰ ਨੀ ਲੱਗਦਾ ਮਾਲਵੇ ਚ ਕੋਈ ਸੀਟ ਮਿਲ ਜੂ ਜਿੰਨਾ ਮਾਲਵਾ ਬਾਜਵ ਨੂੰ ਹੇਟ ਕਰਦਾ
0: ਜੀ,
5: ਕਿਉਂਕਿ ਇਹਦੀ ਬੋਲੀ ਮਾਲਵੇ ਲਈ ਬਹੁਤ ਗਲਤ ਹੈ, ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਡੰਡੇ ਵਾਲਾ ਹੀ ਪ੍ਰਧਾਨ ਚਾਹੀਦਾ
0: ਜੀ,
5: ਇਹ ਇੱਕ ਸੌਫਟ ਵਾਲੇ ਹੈ ਨੀ ਇੱਥੇ
0: ਜੀ,
5: ਮੈਂ ਕਿੰਨੀ ਕਰੀ ਤੁਹਾਨੂੰ ਗੱਲ ਸੁਣਾਈ ਆ, ਮਿੱਤਰ ਮੇਰਾ ਚਲੋ ਇਹਦਾ ਬਿਆਨ ਸੁਣਦਾ ਸੀਗਾ, ਉਹ ਕਹਿੰਦਾ ਕਈ MLA ਦਾ ਬਗੈਰ ਮਾਦਲ ਤੋਂ ਹੀ ਦਫ਼ਤਰ ਚ ਬੈਠੇ ਰਹਿੰਦੇ ਵੀ ਜੇ ਮੂਹਰੇ ਦੀ ਲੰਘੂ ਤਾਂ 204 ਗਾਲਾਂ ਹੀ ਕੱਢੂ ਰਹਿਣੇ ਦੋ ਜਾਣ, ਯਾਨੀ ਇਹੋ ਜਿਹਾ ਤਾਂ ਲੋਟ ਆਉਂਦੇ ਨੇ ਇਹ, ਕਹਿੰਦਾ ਮੰਤਰੀ ਨੀ ਲੰਘਦੇ ਹੁੰਦੇ, ਮੰਤਰੀ ਬੈਠੇ ਰਹਿੰਦੇ ਸੀ ਦਫ਼ਤਰ ਚ,
0: ਬਿਲਕੁਲ ਹੈ ਜੀ,
5: ਕਹਿੰਦਾ ਮੈਂ ਦੇਖਣੇ ਵੀ ਬਾਹਰ ਇਹ ਕੀ ਬੋਲਦੇ ਨੇ, ਇੱਥੇ ਮਾਊ ਬਿੱਲੀ ਬਣੇ ਬੈਠੇ ਨੇ
0: ਜੀ, ਪਿੱਛੇ
5: 2 ਸਾਲ ਦੀ ਗੱਲ ਰਾਜੀ ਨੂੰ ਯਾਦ ਹੋਣਾ ਤੁਹਾਡੇ ਵੀ, ਜਦੋਂ ਰਾਹੁਲ ਨੇ ਕਿਹਾ ਸੀ ਕਿ ਜਿਹੜਾ ਹੋਰ ਪਿੱਚ ਤੇ ਖੇਡ ਰਿਹਾ ਸਾਨੂੰ ਸਾਰਾ ਪਤਾ, ਉਦੋਂ ਕੱਢੇ ਦਿੰਦੇ, ਸਵਾਲ ਇਹ ਪੁੱਛ ਲੈਂਦੇ ਇੱਕ ਵਾਜਵਾ ਗੱਲ ਕਰਦਾ, ਵਾਜਵੇ ਨੂੰ ਸਵਾਲ ਪੁੱਛ ਲੈਂਦੇ
0: ਜੀ
5: ਵੀ ਤੇਰਾ ਭਰਾ ਸਿਟਿੰਗ MLA ਸੀ ਕਾਦੀਆਂ ਤੋਂ, ਉਹ ਬਟਾਲੇ ਕਿਉਂ ਲੜਨ ਗਿਆ,
0: ਬਿਲਕੁਲ
5: ਸਿਟਿੰਗ MLA ਨੂੰ ਉੱਥੇ ਹੀ ਲੜਨਾ ਚਾਹੀਦਾ ਹੁੰਦਾ ਨਾ, ਬਸ ਇੰਨਾ ਸਵਾਲ ਪੁੱਛ ਲੈ
0: ਜੀ,
5: ਉਹ ਕਾਦੀਆਂ ਤੋਂ ਕਿਉਂ ਨੀ ਲੜਿਆ,
0: ਬਿਲਕੁਲ
1: ਨਾ ਘਰ ਦੇ ਕਲੇਸ਼ ਪਾਉਂਦੇ ਆਪਣੇ ਚ, ਹਾਂ ਬਿਲਕੁਲ ਜੀ, ਰਲ ਕੇ
5: ਰਲ ਕੇ ਤੇ ਲੋਕਾਂ ਨੂੰ ਲੜਾਈ ਜਾਂਦੇ ਨੇ, ਆਪ ਇੱਕ ਘਰ ਚ ਰਹਿੰਦੇ ਨੇ,
0: ਉਹ ਫਿਕਸ ਆ ਜੀ, ਮਤਲਬ ਕਿ ਕਿਹਨੇ
1: ਬਿਲਕੁਲ
0: ਕਿੰਨੀਆਂ ਜਿਤਾਉਣੀਆਂ ਨੇ, ਕਿਹਨੂੰ ਜਿਤਾਉਣਾ। ਹੁਣ ਦੇਖੋ ਆ ਰਾਜਾ ਵੜਿੰਗ ਦੀ ਸਪੋਰਟ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਲੁਧਿਆਣੇ ਵਾਲਿਆਂ ਦੀ, ਤਾਂ ਉਹ ਕਿ ਬੁਲਾਉਣ ਲਈ ਵੀ ਤਾਂ ਬੰਦੇ ਰੱਖੇ ਆ ਨਾ, ਵੀ ਕਿਹੜਾ ਮਤਲਬ ਕਿ ਬਿਆਨ ਦੇਣਾ ਕਿਹਨੇ ਦੇਣਾ, ਉਹ ਸਾਰਾ ਕੁਝ ਹੀ ਚੱਲੀ ਜਾਂਦਾ ਜੀ।
5: ਬਹੁਤ ਬਹੁਤ ਤਾਂ ਚੰਨੀ ਕੋਲ ਉਹ ਬੰਦੇ ਗਏ ਸੀ ਜਿਨ੍ਹਾਂ ਨੂੰ ਪੱਕਾ ਪਤਾ ਵੀ ਸਾਨੂੰ ਟਿਕਟ ਨਹੀਂ ਮਿਲਣੀ
0: ਜੀ,
5: ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ।
0: ਬਿਲਕੁਲ ਹੈ ਜੀ,
5: ਉਹਨਾਂ ਨੂੰ ਪੱਕਾ ਪਤਾ ਵੀ ਇਹਨਾਂ ਨੇ ਟਿਕਟ ਨਹੀਂ ਮਿਲਣੀ
0: ਜੀ,
5: ਅੱਧੇ ਤਾਂ ਉਸ ਕੰਮ ਲਈ ਗਏ ਸੀ ਵੀ ਚਲੋ ਚੰਨੀ ਨਾ ਖੜ ਜਾਓ, ਸ਼ਾਇਦ ਲੋੜ ਲੱਗੇ ਜਾਵੇ,
0: ਲੋੜ ਲੱਗ ਜਾਵੇ।
5: ਹਰ ਬੰਦਾ ਆਪਦੇ ਲਈ ਗਿਆ ਜੀ, ਉੱਥੇ ਕੋਈ ਪੰਜਾਬ ਯੁਗ ਦੀ ਕੋਈ ਗੱਲ ਨਹੀਂ ਹੈ। ਤੁਸੀਂ ਇਹ ਦੱਸੋ ਪੰਜਾਬ ਦੀ ਗੱਲ ਕਰਦਾ ਕੌਣ ਹੈ ਜੀ, ਕਿੱਡੇ ਕਿੱਡੇ ਮੁੱਦੇ ਨਿਕਲ ਗਏ, ਇਹਨਾਂ ਨੇ ਕਿਹੜਾ ਮੁੱਦਾ ਚੱਕਿਆ ਹੁਣ ਤੱਕ, ਚੱਕਿਆ ਕਿਸੇ ਨੇ?
0: ਬਿਲਕੁਲ ਹੈ ਜੀ,
5: ਕਿੱਡੇ ਕਿੱਡੇ ਮੁੱਦੇ ਨਿਕਲ ਗਏ
0: ਜੀ,
5: ਸਭ ਆਪਦੇ ਪੈਸੇ ਨੂੰ ਰੋ ਰਹੇ ਨੇ ਜੀ।
0: ਬਿਲਕੁਲ,
5: ਹੱਲ ਬਣਾਈਏ ਫਿਰ ਸਹਾ ਕੁੱਟ ਦਾਂਗੇ
0: ਜੀ।
5: ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਰ।

0: ਹੈਗਾ ਹੈ ਮਾਨ ਸਤਿਕਾਰ ਦੇ ਵਿੱਚ ਜਿਹੜਾ ਇਹ ਹੈ ਇਹਨੀ ਗੱਲ ਕਹੀ ਸੀ, ਹੋਰ ਤਾਂ ਕੋਈ ਚੱਕਰ ਨਹੀਂ।
1: ਬਿਲਕੁਲ ਹੈ ਜੀ, ਕਹਿੰਦੇ ਇਹਨਾਂ ਨੂੰ ਹਰਾਉਣ ਵਾਲਾ ਕੌਣ ਹੋ ਹੀ ਨਹੀਂ ਸਕਦਾ, ਕੋਈ ਕਰਾਉਣਾ, ਇਹ ਤਾਂ ਕੰਮ ਹੀ ਇਹਨਾਂ ਦਾ ਹੈ ਜੀ।
0: ਹਾਂ ਬਿਲਕੁਲ ਜੀ, ਵਿਧਾਇਕ ਤਾਂ ਇੱਕ ਦੀਆਂ ਕਹਿੰਦਾ 10 ਮੋੜਵੀਆਂ ਦੇ ਸਕਦਾ ਹੈਗਾ। ਹਾਂਜੀ, ਤੇ ਪਰ ਜਿਹੜਾ ਆ ਅਸੀਂ ਉੱਥੇ ਫਿਰ ਬੋਲਣਾ ਨੀ ਸੀ ਇਸ ਕਰਕੇ ਅੱਗੇ, ਤਾਂ ਕਰਕੇ ਉੱਥੇ ਜਿਹੜਾ ਆ
1: ਜੀ
0: ਇਹ ਗੱਲ ਹੋਈ ਆ।
1: ਬਿਲਕੁਲ,
0: ਦੇਖੋ ਇਹ ਇੱਕ ਅੰਮ੍ਰਿਤਧਾਰੀ ਸਿੰਘ ਦੀ ਗੱਲ ਹੈਗੀ ਆ, ਜਿਹੜੇ ਅਕਾਲ ਤਖ਼ਤ ਦੇ ਉੱਤੇ ਜਿਹੜੇ ਆ ਸਾਰੀ ਗੱਲ ਸਾਬਤ ਕਰਕੇ ਅਗਲੇ ਨੇ ਤੋਰੇ ਆ। ਹਾਂਜੀ, ਤੁਹਾਨੂੰ ਨੰਗੇ ਕਰ ਦਿੱਤਾ, ਤੇ ਤੁਹਾਨੂੰ ਪਤਾ ਹੀ ਕੱਖ ਨੀ ਹੈਗਾ ਜੀ, ਜਿਹੜਾ ਪੜ੍ਹ ਕੇ ਆਇਆ ਉਹਨੂੰ ਵੀ ਨੀ ਪਤਾ ਮੈਂ ਕੀ ਪੜ੍ਹਿਆ ਆ।
1: ਹਾਂਜੀ, ਇਹ ਸਤਿਕਾਰ ਪੂਰਾ ਕਰਦੇ, ਸਤਿਕਾਰ ਪੂਰਾ ਹੈ ਜੀ, ਇਦਾਂ ਨਾ ਕਹੋ ਸੈਣੀ ਸਾਹਿਬ, ਸਤਿਕਾਰ ਪੂਰਾ ਹੈ ਜੀ।
0: ਹਾਂਜੀ,
1: ਆਪਣੀ ਗਲਤੀ ਥੋੜੀ ਮੰਨਣੀ ਕਿ ਸਾਨੂੰ ਪਤਾ ਹੀ ਕੱਖ ਨਹੀਂ ਸੀਗਾ ਉਹਦੇ ਵਿੱਚ ਹੋਇਆ ਕੀ ਹੈ ਜਾਂ ਬਣਾਇਆ ਕੀ ਹੈ, ਜੇ ਗਲਤੀ ਮੰਨ ਲਈ ਤਾਂ ਸਾਰਾ ਕੁਝ ਸੁਧਰ ਸਕਦਾ ਹੈ ਜੀ, ਸੌਰੀ ਤਾਂ ਫੀਲ ਕਰਨੀ ਨਹੀਂ ਹੈ, ਸਾਡੇ ਪੰਜਾਬੀਆਂ ਦੀ ਡਿਕਸ਼ਨਰੀ 'ਚ ਹੀ ਹੈ ਨਹੀਂ ਗੀ ਜੀ।
0: ਗੱਲ ਤਾਂ ਹੈਗੀ ਨਾ, ਇੱਕ ਪਾਸੇ ਡੰਡਾ ਮਾਰਨਾ, ਦੂਜੇ ਪਾਸੇ ਕਹਿਣਾ ਪਾਪਾ ਜੀ
1: ਜੀ
0: ਉੱਠ ਜਾਓ ਹੁਣ,
1: ਪੈਰੀ ਹੱਥ ਲਾ
0: ਜੀ। ਹਾਂ, ਪੈਰੀ ਹੱਥ ਲਾ ਕੇ ਸਤਿਕਾਰ ਪੂਰਾ ਆ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੰਦਿਆਂ ਤੋਂ ਕੀ ਉਮੀਦ ਕਰਨੀ, ਪੰਜਾਬ ਵੈਸੇ ਵੀ ਲੀਡਰਲੈਸ ਹੋਇਆ ਆ ਸਰ।
1: ਬਿਲਕੁਲ
0: ਜਿਹੜਾ ਨਾ ਵੀਰ ਜੀ ਜਿੱਥੇ ਅੰਡਰਲਾਈਨ ਕਰਦੇ ਆ ਵੀ ਪੰਜਾਬ ਦੀ ਗੱਲ ਕੌਣ ਕਰਦਾ ਜਾਂ ਪੰਜਾਬ ਬਾਰੇ ਕੌਣ ਸੋਚਦਾ ਹੈਗਾ, ਇਹ ਤਾਂ ਆਪਣੇ ਬਾਰੇ ਹੀ ਸੋਚਦੇ ਹੈਗੇ ਆ। ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਪੜਚੋਲ ਕਰਦੇ ਹੈਗੇ ਫਿਰ ਕਹਿੰਦੇ ਯਾਰ ਪੰਜਾਬ ਕੋਲ ਤਾਂ ਲੀਡਰ ਹੀ ਹੈ ਨੀਗਾ, ਜਿਹੜਾ ਸਟੇਟ ਬਾਰੇ ਸੋਚੇ, ਸਟੇਟ ਦੇ ਜਿਹੜੇ ਇਹ ਕਰਜ਼ੇ ਬਾਰੇ ਸੋਚੇ, ਕਰਜ਼ੇ ਦੀ ਇਸ ਬੰਦੇ ਨੇ ਗੱਲਾਂ ਮਾਰ ਕੇ 5 ਸਾਲ ਦੂਜਿਆਂ ਨੂੰ ਹੀ ਕ੍ਰਿਟੀਸਾਈਜ਼ ਕਰੀ ਗਏ, ਆਪਣੇ ਆਪਣੇ ਵੱਲ ਝਾਤੀ ਨੀ ਮਾਰੀ ਜੀ।
1: ਜੀ,
0: ਤੇ 2 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਕਰਜ਼ਾ ਤੂੰ 5 ਸਾਲਾਂ ਚ ਲੈ ਗਿਆ।
1: ਬਿਲਕੁਲ ਹੈ ਜੀ, ਹੁਣ ਵਿਪਾਸਨਾ ਤੇ ਗਏ ਹੋਏ ਨੇ ਜੀ ਰਿਲੈਕਸ ਹੋਣ ਲਈ,
0: ਤੇ ਸਟੇਟ ਉੱਠੂਗੀ ਕਿਤਾ, ਇਹ ਵਿਪਾਸਨਾ ਵੀ ਤਾਂ ਸਾਡੀ ਕੋਸਟ ਦੇ ਟੈਕਸ ਪੇਅਰ ਦੀ ਕੋਸਟ ਤੇ ਆ ਜੀ।
1: ਜੀ,
0: ਜੇ ਇਹਨਾਂ ਨੇ ਚਾਹਣਾ, ਇਹਨਾਂ ਨੂੰ ਤਾਂ ਚਾਹੀਦਾ ਹੈਗਾ ਸੀਗਾ ਵੀ ਭਾਈ ਆਪਣੀ ਪੋਕਟ ਦੇ ਵਿੱਚੋਂ ਜਾਓ, ਜੇ ਇਹੋ ਜਿਹਾ ਹੁੰਦਾ
1: ਜੀ
0: ਕਾਨੂੰਨ ਤਾਂ ਇਹ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਜੀ ਭਾਰਾ ਜੀ, ਭਾਰਾ ਸਾਹਿਬ
1: ਥੈਂਕ ਯੂ ਸੈਣੀ ਸਾਹਿਬ ਜੁੜਨ ਲਈ ਜੀ।
0: ਥੈਂਕ
1: ਯੂ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਅਸੀਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਨਾਲ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੀ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ। ਮੁਕੱਦਰ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਲੰਘਿਆ ਜੀ, ਕੀ ਕਰਾਈ ਜਾਂਦੇ ਹੋ ਕਾਂਗਰਸ 'ਚ?
2: ਨਹੀਂ ਲੰਘਿਆ ਜੀ, ਕਾਂਗਰਸ ਨੂੰ ਤਾਂ ਚਲੋ ਉਹੀ ਗੱਲ, ਕਸਮਾਂ ਦਾ ਸਿਰ ਖਾਏ, ਉਹਨਾਂ ਦਾ ਹਾਲ ਹੀ ਰਹਿਣਾ, ਉਹਨਾਂ ਦਾ ਹੁਣ ਕੀ ਕਰੋਗੇ, ਉਹੀ ਗੱਲ ਹੈ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵਾ ਵੀ ਆ ਉਹ ਜਿਵੇਂ ਹੁਣ ਗੱਲ ਕਰਦੇ ਪਏ ਸੈਣੀ ਬਾਈ ਜੀ ਵੀ,
1: ਹਾਂਜੀ,
2: ਤੇ ਆਪਣਾ ਮੈਂ ਸੁਣਦਾ ਪਿਆ ਸਵੇਰੇ ਬਿਆਨ ਆਪਣੇ ਪ੍ਰਧਾਨ ਸਾਹਿਬ ਦਾ ਖੇਤਰੀ ਪਾਰਟੀ ਵਾਲਿਆਂ ਦਾ,
1: ਹਾਂਜੀ,
2: ਤੇ ਉਹ ਕਹਿੰਦੇ ਵੀ ਬਹੁਤ ਧੱਕਾ ਕੀਤਾ ਜੀ ਆ ਪੰਜਾਬ ਸਤਲੁਜ ਫਿਲਮ ਜਿਹੜੀ ਦਲਜੀਤ ਵਾਲੀ ਸੀ ਉਹ ਬੈਨ ਕੀਤੀ ਹੈ।
1: ਇਹ ਵੀ ਐਵੇਂ ਰੋਲਾ ਨਾ, ਸਾਡੇ ਲੋਕ ਐਵੇਂ ਹਰ ਚੀਜ਼ ਨੂੰ ਉਤਸ਼ਾਹਿਤ ਕਰਨ ਲੱਗ ਜਾਂਦੇ ਆ। ਚਲੋ ਜੋ ਕਾਰਜ ਹੋਇਆ ਕੀਤਾ ਉਹ ਸਭ ਦੇ ਸਾਹਮਣੇ ਹੈ ਕਿ ਪੇਸ਼ ਕਰਨ ਦੇ ਉੱਤੇ ਹੁਣ ਇਹ ਇਮੋਸ਼ਨਲ ਸੌਦਾ ਵੇਚਦੇ ਨੇ ਜੀ, ਵੇਚਣ ਵਾਲੇ ਵੇਚੀ ਜਾਂਦੇ ਆ।
2: ਨਹੀਂ ਮੈਂ ਤਾਂ ਇਹ ਕਹਿੰਦਾ ਵੀ 97 ਦਾ ਜਿਹੜਾ ਮੈਨੀਫੈਸਟੋ ਸੀ ਉਹਦੇ ਚ ਇਹੀ ਬਾਦਲ ਸਾਹਿਬ ਨਾਲ ਤਾਂ ਇਹੀ ਗੱਲ ਕਹੀ ਸੀ ਵੀ ਅਸੀਂ ਜਿਹੜਾ ਜਿੰਨਾ ਜੋ ਕੁਛ ਕਾਂਗਰਸ ਨੇ ਕੀਤਾ ਹੈ
1: ਜੀ,
2: ਜੋ ਧੱਕਾ ਹੋਇਆ ਵੀ ਅਸੀਂ ਉਹਦਾ ਇਨਸਾਫ਼ ਦੇਵਾਂਗੇ
1: ਜੀ।
2: ਤੇ ਫਿਰ ਗੱਲ ਉਹੀ ਹੈ ਵੀ ਇਹੀ ਆ, ਮੈਂ ਗੱਲ ਮੁੱਕ ਮੇਰੇ ਕੋਲ ਤਾਂ ਗੱਲ ਮੁੱਕਦੀ ਹੈ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ।
1: ਬਿਲਕੁਲ,
2: ਜਿਵੇਂ ਹੁਣ ਅੱਜ ਮਾਨ ਸਾਹਿਬ ਜਿਹੜੀ ਕੁਰਸੀ ਤੇ ਬੈਠੇ ਨੇ ਇਹੀ ਕਹਿੰਦੇ ਵੀ ਅਸੀਂ ਕਰਜ਼ਾ ਲਾਵਾਂਗੇ ਜੀ, ਅਸੀਂ ਨੌਕਰੀਆਂ ਦੇਵਾਂਗੇ ਜੀ, ਅਸੀਂ ਫਲਾਣਾ ਕਰਾਂਗੇ, ਢਮਕਾਣਾ ਕਰਾਂਗੇ। ਉਹ ਜਿੱਦਣ ਬਾਦਲ ਸਾਹਿਬ ਉਹ ਕੁਰਸੀ ਤੇ ਬਹਿ ਗਏ 97 ਵਾਲਾ ਮੈਨੀਫੈਸਟੋ ਤੋਂ ਬਾਅਦ
1: ਜੀ,
2: ਤੇ ਜਿੱਦਣ ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਤਾਂ ਵਾਅਦਾ ਕੀਤਾ ਸੀ ਵੀ ਅਸੀਂ ਅੱਜ ਜੋ ਕੁਛ ਘਾਣ ਹੋਇਆ ਨੌਜਵਾਨੀ ਦਾ
1: ਜੀ,
2: ਵੀ ਅਸੀਂ ਉਹਦੀ ਜਾਂਚ ਕਰਾਵਾਂਗੇ ਜੀ, ਅਸੀਂ ਉਹਦਾ ਇਨਸਾਫ ਦੇਵਾਂਗੇ
1: ਜੀ,
2: ਤੇ ਉਸੇ ਕੁਰਸੀ ਤੇ ਵੇਖੋ ਜਿਹੜੀ ਤੇ ਅੱਜ ਇੰਨੇ ਸਾਲਾਂ ਬਾਅਦ ਭਗਵੰਤ ਮਾਨ ਬੈਠਾ
1: ਜੀ,
2: ਉਸੇ ਕੁਰਸੀ ਤੇ ਜਦੋਂ ਬਾਦਲ ਸਾਹਿਬ ਬਹਿ ਗਏ ਕਹਿੰਦੇ ਛੱਡੋ ਕਾਕਾ ਜੀ, ਕਿਉਂ ਗੱਡੇ ਮੁਰਦੇ ਪੁੱਟਦੇ ਹੋ, ਹੈ
1: ਜੀ
2: ਛੱਡੋ ਜੀ, ਹੁਣ ਅਸੀਂ ਤਾਂ ਬਹਿ ਗਏ ਕੁਰਸੀ ਤੇ, ਕਹਾਣੀ ਤਾਂ ਇੰਨੀ ਹੋਈ ਸੀ ਨਾ ਜੀ,
1: ਬਿਲਕੁਲ
2: ਵੋਟਾਂ ਪਾਤੀਆਂ ਲੋਕਾਂ ਨੇ, ਹੈ
1: ਬਿਲਕੁਲ,
2: ਅਸੀਂ ਕਿਹੜੇ ਚੱਕਰਾਂ ਚ। ਮੈਨੂੰ ਨਾ ਚਲੋ ਫਿਲਮ ਮੈਂ ਅੱਜ ਵੇਖੀ ਸਾਰੀ ਹੋਈ, ਤੇ ਮੈਂ ਵਾਕਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਚਲੋ ਅਸੀਂ ਤਾਂ ਜਜ਼ਬਾਤੀ ਜੇ ਬੰਦੇ ਹਾਂ ਬਾਈ ਜੀ, ਅਸੀਂ ਮਾੜੀ ਜੀ ਗੱਲ ਤੇ ਇਮੋਸ਼ਨਲ ਹੋ ਜਾਈਦਾ ਜਦੋਂ ਕਿਤੇ ਇਨਸਾਨ ਨਾਲ ਧੱਕਾ ਹੁੰਦੇ ਵੇਖੀ ਤੇ ਕਿਸੇ ਨਾਲ ਵੀ।

0: ਦਿਖਾਇਆ ਕੀ ਹੈ ਉਹਦੇ ਵਿੱਚ, ਉਹ ਮਾੜਾ ਜਿਹਾ ਦੱਸੋਗੇ ਕੀ ਮਤਲਬ ਕੀ ਹੈ, ਮੇਨ ਗੱਲ ਕੀ ਹੈ ਉਹਦੇ ਵਿੱਚ ਦਿਖਾਈ ਗਈ ਹੈ ਜੀ?
1: ਨਹੀਂ ਦਿਖਾਇਆ ਉਹੀ ਜਸਵੰਤ ਸਿੰਘ ਖਾਲੜਾ ਦੀ ਪੂਰੀ ਸਟੋਰੀ ਦਿਖਾਈ ਗਈ ਹੈ ਜੀ ਉਹਦੇ 'ਚ। ਮੈਂ ਕਹਿੰਦਾ
0: ਜੀ
1: ਵੀ ਉਹ ਵੈਸੇ ਬਿਨਾਂ ਕੱਟ ਤੋਂ ਪੂਰੀ ਉਹਨਾਂ ਨੇ ਵਿਖਾਈ ਹੈ
0: ਜੀ
1: ਉਹਦੇ 'ਚ ਜੋ ਕੁਛ ਵੀ। ਮੰਨ ਲਓ ਉਹਨੇ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀ ਆਵਾਜ਼ ਚੁੱਕੀ,
0: ਜੀ
1: ਜਿਵੇਂ ਹੁਣ ਆਪਣੇ ਤੁਹਾਡੇ ਚੈਨਲ ਤੇ ਵੀ ਕਈ ਆ ਜਾਣਗੇ, ਕਈ ਟਵਾਣਾ ਸਾਹਿਬ ਤੇ ਆ ਜਾਂਦੇ ਨੇ ਵੀ ਇਹ
0: ਜੀ
1: ਕਾਮਰੇਡ ਨੇ ਜੇ ਫਲਾਣੇ ਨੇ,
0: ਜੀ
1: ਤੇ
0: ਉਹ
1: ਜਸਵੰਤ
0: ਇਹਦੇ
1: ਸਿੰਘ
0: ਵਿੱਚ
1: ਖਾਲੜਾ
0: ਦੇਖੋ ਇਸ
1: ਖੁਦ
0: ਚੀਜ਼ ਨੇ ਵੰਡੀਆਂ ਵੀ ਤਾਂ ਪਾਤੀਆਂ ਨਾ, ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਉਹ ਕਾਮਰੇਡ ਸੀਗੇ, ਕੋਈ ਕਹਿੰਦਾ ਜੀ ਉਹ ਗਰਮ ਖਿਆਲੀ ਸੀਗੇ, ਕੋਈ ਕਹਿੰਦਾ ਜੀ ਉਹ ਇਦਾਂ ਸੀਗੇ ਉਦਾਂ ਸੀਗੇ,
1: ਨਹੀਂ ਨਹੀਂ
0: ਹਰ ਕਿਸੇ ਨੇ
1: ਆਪਾਂ
0: ਆਪਣੇ ਆਪਣੇ ਨਾਲ ਜੋੜਨ ਲੱਗ ਜਾਣਾ।
1: ਆਪਾਂ ਆਪਾਂ ਭਾਰਤ ਬਾਈ ਜੀ ਕਾਮਰੇਡ ਜਾਂ ਸਿੱਖ ਉਹ
0: ਜੀ
1: ਮਸਲੇ ਤੇ ਨਹੀਂ ਹੈਗੇ,
0: ਹੱਕ
1: ਜਿਹੜੇ
0: ਸੱਚ ਦੀ ਗੱਲ
1: ਕਾਮਰੇਡ ਨੇ
0: ਕਰੋ ਨਾ ਵੀ ਅਗਲੇ ਕੰਮ
1: ਹਾਂ
0: ਕਰਦੇ ਨੇ, ਬਿਲਕੁਲ ਹੈ ਜੀ
1: ਉਹ ਵੀ ਬਥੇਰੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਕਾਮਰੇਡ ਵੀ ਬਹੁਤ ਚੁੱਕਦੇ ਨੇ। ਮੈਂ
0: ਬਿਲਕੁਲ
1: ਕਹਿੰਦਾ
0: ਹੈ ਜੀ
1: ਉਹ
0: ਬਿਲਕੁਲ ਹੈ,
1: ਸਗੋਂ ਮੈਂ ਕਹਿੰਦਾ ਆਪਣੇ ਸਿੱਖ ਜਥੇਬੰਦੀਆਂ ਨਾਲੋਂ ਵੱਧ ਚੁੱਕਦੇ ਨੇ ਉਹ
0: ਜੀ।
1: ਪਰ ਗੱਲ ਉਹ ਹੈ ਵੀ ਉਹ ਤਾਂ ਵਿਖਾਤੀ ਇੱਕ ਇਮੋਸ਼ਨਲੀ ਉਹਨਾਂ ਨੇ ਸਾਰਾ ਕੁਝ ਵਿਖਾਤਾ ਵੀ ਐ
0: ਬਿਲਕੁਲ
1: ਮੰਨ ਲਓ ਵੀ ਸਾਡੇ ਨਾਲ ਹੋਇਆ। ਪਰ ਅਸੀਂ ਜੇ ਹੁਣ ਉਹ ਫਿਲਮ ਨੂੰ ਵੇਖ ਕੇ ਜਿਹੜਾ ਮੇਰੇ ਵਰਗਾ ਬੰਦਾ, ਮੰਨ ਲਓ ਮੈਂ ਹਰ ਇੱਕ ਪੱਖ ਤੋਂ ਸੋਚਣਾ ਵਾ,
0: ਜੀ
1: ਮੈਨੂੰ ਐ ਲੱਗਦਾ ਵੀ ਜਿਹੜਾ ਜਜ਼ਬਾਤੀ ਤੌਰ ਤੇ ਸੋਚਦਾ ਹੋਊ ਉਹ ਤਾਂ ਬਾਈ ਜੀ ਬਹੁਤ ਜ਼ਿਆਦਾ ਇਮੋਸ਼ਨਲ
0: ਉਹਦੇ
1: ਹੋਊਗਾ
0: ਵਿੱਚ
1: ਫਿਲਮ
0: ਬਾਈ
1: ਵੇਖ ਕੇ,
0: ਜੀ
1: ਜਿਵੇਂ ਦੀ
0: ਮੁਕੱਦਰ ਜੀ ਇੱਕ ਚੀਜ਼ ਮੈਂ ਇਸੇ ਕਰਕੇ ਪੁੱਛਿਆ ਕਿ ਉਹਦੇ ਵਿੱਚ ਇਹ ਦਿਖਾਇਆ ਗਿਆ ਚਲੋ ਆਮ ਆਵਾਮ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਉਸ ਸਮੇਂ ਦੀਆਂ
1: ਹਾਂਜੀ
0: ਜਿਹੜੀਆਂ ਜਥੇਬੰਦੀਆਂ ਸੀ ਧੜੇ ਸਨ ਉਹਨਾਂ ਨੇ ਜੋ ਕੁਝ
1: ਜੀ
0: ਕੀਤਾ, ਕਾਲੀਆਂ ਕੇਸ ਖੇਸੀਆਂ ਵਾਲੇ ਸਨ ਜਾਂ ਚਲੋ ਉਹ ਸਾਰੀਆਂ ਚੀਜ਼ਾਂ ਨੇ, ਬੱਬਰ ਸਨ ਜਾਂ ਜੋ ਕੁਝ
1: ਨਹੀਂ
0: ਵੀ
1: ਨਹੀਂ ਨਹੀਂ
0: ਵਾਪਰਿਆ ਉਹ ਕੀ, ਜਾਂ
1: ਨਹੀਂ ਨਹੀਂ
0: ਪੁਲਿਸ ਵਾਲੇ ਵੀ
1: ਨਹੀਂ
0: ਜਿਹੜੇ ਨੇ ਮਰੇ ਨੇ ਉਹ ਚਾਹੇ
1: ਨਹੀਂ ਨਹੀਂ
0: ਉਹ ਚੀਜ਼ਾਂ ਦਿਖਾਈਆਂ
1: ਨਹੀਂ
0: ਨੇ।
1: ਨਹੀਂ ਨਹੀਂ ਨਹੀਂ ਨਹੀਂ ਉਹਨਾਂ ਨੇ ਸਿਰਫ ਜੇ ਉਹਦਾ ਨੈਗੇਟਿਵ ਪੋਜ਼ਿਟਿਵ, ਜੇ ਮੰਨ ਲਓ ਆਪਣੀ ਸਟੇਟ ਇਹ ਸੋਚਦੀ ਹੈ
0: ਜੀ
1: ਵੀ ਉਹਨਾਂ ਨੇ ਪੰਜਾਬ ਪੁਲਿਸ ਦਾ ਇੱਕ ਮੰਨ ਲਓ ਨੈਗੇਟਿਵ ਪੱਖ ਵਿਖਾਇਆ ਉਹਦੇ 'ਚ
0: ਜੀ,
1: ਜੋ ਮੰਨ ਲਓ ਤਰਨ ਤਾਰਨ ਏਰੀਏ 'ਚ ਜੋ ਕਰਦੀ ਰਹੀ ਹੈ
0: ਜੀ,
1: ਤੇ ਉਹਦਾ ਹੀ ਮੰਨ ਲਓ ਆਪਣੀ ਦੇਸ਼ ਦੀ ਏਜੰਸੀ ਦਾ ਇੱਕ ਪੋਜ਼ਿਟਿਵ ਪੱਖ ਇਹ ਸੀ ਵੀ ਉਸੇ ਦੇਸ਼ ਦੀ ਜਿਹੜੀ ਏਜੰਸੀ ਸੀ CBI
0: ਜੀ,
1: ਮੰਨ ਲਓ ਉਹਨੇ ਉਹਨਾਂ ਹੀ ਲੋਕਾਂ ਨੂੰ ਜਿਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਉਹ ਸਜ਼ਾ ਦਵਾਉਂਦੀ ਆ
0: ਜੀ,
1: ਉਸੇ ਦੇਸ਼ ਦੀ ਉਹ ਸਾਡੇ ਦੇਸ਼ ਦੀ ਏਜੰਸੀ ਹੋਈ
0: ਹਾਂਜੀ, ਉਹ ਆਪਣੇ ਆਪ ਨੂੰ ਪ੍ਰੂਵ ਕਰ
1: ਬੜੇ
0: ਗਏ ਉਹਦੇ
1: ਬੜੇ
0: ਵਿੱਚ ਜੀ।
1: ਹਾਂ ਬੜੇ ਬੜੇ ਮੈਂ ਕਹਿੰਦਾ ਵੀ ਬੜੇ ਨਾ
0: ਡੂੰਘੇ ਤਰੀਕੇ
1: ਸੰਜੀਦਾ, ਹਾਂ ਸੰਜੀਦਾ ਦੇ ਤਰੀਕੇ ਨਾਲ ਵਿਖਾਈ ਗਈ ਫਿਲਮ ਹੈ। ਇਹਦੇ 'ਚ ਇਹ ਨਹੀਂ ਵਿਖਾਇਆ ਗਿਆ ਵੀ ਮੰਨ ਲਓ ਇੱਕ ਏਜੰਸੀ ਜੇ ਧੱਕਾ ਕਰਦੀ ਹੈ ਤੇ ਇੱਕ ਆ ਕੇ ਨਾਲ ਖੜਦੀ ਹੈ ਲੋਕਾਂ ਦੇ
0: ਜੀ,
1: ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਤਾਂ ਹਾਈਪ ਪਤਾ ਨਹੀਂ ਕਿਵੇਂ ਕ੍ਰੀਏਟ ਕਰਤੀ ਇਹਨਾਂ ਨੇ ਵੀ ਇਹ ਕੋਈ ਇਹਦੇ 'ਚ ਵੀ ਇਹਨੂੰ ਰੋਕਦੀ ਹੈ ਜਾਂ ਬੈਨ ਕਰਦੀ ਹੈ
0: ਜੀ,
1: ਉਹ ਐਡੀ ਕੋਈ ਵੱਡੀ ਮਸਲਾ ਹੈ ਨਹੀਂ ਸੀ, ਨਾ ਹੀ ਕੋਈ ਅੱਤਵਾਦੀਆਂ ਵਾਲਾ ਪੱਖ ਵਿਖਾਇਆ ਗਿਆ ਇਹਦੇ 'ਚ ਵੀ ਉਹਨਾਂ ਨੇ ਉਹ ਕੀਤਾ
0: ਜੀ।
1: ਸਿਰਫ ਇਹਦੇ 'ਚ ਦੋ ਏਜੰਸੀਆਂ ਦਾ ਪੱਖ ਹੀ ਹੈਗਾ, ਇੱਕ ਪੰਜਾਬ ਪੁਲਿਸ ਦਾ ਤੇ ਇੱਕ CBI ਦਾ ਹੈਗਾ
0: ਜੀ।
1: ਪਰ ਉਹ ਮੈਂ ਤਾਂ ਉਹੀ ਗੱਲ ਕਹਿੰਦਾ ਵੀ ਬਾਈ ਜੀ ਉਹਦੇ 'ਚ ਫਿਰ ਆ ਕੇ ਇੱਕ ਵੀ ਹੁਣ ਜਿਹੜੇ ਜਿਹੜੇ ਭਾਵੁਕ ਲੋਕ ਹੋਣਗੇ ਉਹ ਤਾਂ ਖਾਲੜਾ ਸਾਹਿਬ ਨੂੰ ਵੇਖ ਕੇ ਭਾਵੁਕ ਹੋਣਗੇ ਵੀ ਹਾਂਜੀ ਉਹਨਾਂ ਨਾਲ ਐ ਹੋਇਆ,
0: ਬਿਲਕੁਲ ਹੈ ਜੀ।
1: ਪਰ ਉਹ ਗੱਲ ਆ ਕੇ ਮੁੱਕਦੀ ਨਹੀਂ ਨਾ, ਫਿਰ ਉਹ ਗੱਲ ਸ਼ੁਰੂ ਫਿਰ ਉੱਥੇ ਹੀ ਕਰ ਦਿੰਦੇ ਨੇ
0: ਉੱਥੋਂ ਹੀ ਆ
1: ਉਹਦੇ
0: ਜਾਂਦੀ ਹੈ ਨਾ,
1: ਵਿੱਚ
0: ਉਸ ਚੀਜ਼ ਨੇ ਬੜਾਵਾ ਦੇਣਾ ਵੀ ਸਾਡੇ ਨਾਲ ਨਜਾਇਜ਼ ਹੋਈ ਆ, ਉੱਥੋਂ ਫਿਰ ਹੋਰ ਮਤਲਬ ਕਿ ਅੱਗੇ ਜਿਹੜੀਆਂ ਕਾਰਵਾਈਆਂ ਵਧਣਗੀਆਂ ਜੀ ਉਸ ਚੀਜ਼ ਦੇ ਨਾਲ
1: ਵਧਣਗੀਆਂ। ਬਸ ਗੱਲ ਮੈਨੂੰ ਵੀ ਉਹੀ ਲਾਸਟ ਪੁਆਇੰਟ ਮੈਨੂੰ ਉਹੀ ਲੱਗਿਆ ਵੀ
0: ਬਿਲਕੁਲ
1: ਉਹਦੇ 'ਚ ਜਿਹੜਾ ਲਾਸਟ ਲਾਸਟ ਮੈਸੇਜ ਦੇਣਾ ਚਾਹੀਦਾ ਸੀ ਵੀ ਅਸੀਂ ਆ ਜਿਹੜਾ ਹਥਿਆਰ ਵਾਲਾ ਜਾਂ ਉਹ ਵੀ ਉਹ ਸਾਨੂੰ ਸਹੀ ਨਹੀਂ ਹੈਗਾ
0: ਜੀ,
1: ਵੀ ਅਸੀਂ ਠੀਕ ਹੈ ਇੱਕ ਲੋਕ ਜਿਵੇਂ ਹੁਣ ਖਾਲੜਾ ਸਾਹਿਬ ਨੇ ਭਾਵੇਂ ਆਵਾਜ਼ ਚੱਕੀ, ਚਲੋ ਹੋਇਆ ਉਹਨਾਂ ਨਾਲ ਜੋ ਵੀ ਹੋਇਆ ਗਲਤ ਹੋਇਆ
0: ਜੀ,
1: ਪਰ ਫਿਰ ਵੀ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਅੱਜ ਦੇ ਹਿਸਾਬ ਨਾਲ ਹਥਿਆਰ ਨੂੰ ਤਾਂ ਕੁਚਲਣਾ ਹੀ ਬੜਾ ਸੌਖਾ ਹੈ। ਆਪਾਂ ਕੋਈ ਵੈਸੇ ਗਲਤ ਐਕਟੀਵਿਟੀ ਕਰ ਦਈਏ, ਆਪਾਂ ਕੋਈ ਮੰਨ ਲਓ ਮਾੜਾ ਜਿਹਾ ਵੀ ਡੰਡਾ ਸੋਟਾ ਹੀ ਚੁੱਕ ਲਈਏ, ਉਹ ਵੀ ਪੁਲਿਸ ਨੂੰ ਚੁੱਕਣਾ ਕੁਚਲਣਾ ਬੜਾ ਸੌਖਾ ਹੋ ਜਾਂਦਾ।
0: ਬਿਲਕੁਲ ਹੈ,
1: ਤੇ ਜਿਹੜਾ ਇੱਕ ਸ਼ਾਂਤਮਈ ਬੰਦਾ ਬੈਠਾ ਹੈ ਉਹਨੂੰ ਉਹ ਕਰਨਾ ਬੜਾ ਔਖਾ ਹੈ ਜੀ।
0: ਦੇਖੋ ਇਰਾਨ ਦੇ ਵਿੱਚ ਜੋ
1: ਅੱਜ
0: ਵਾਪਰ ਰਿਹਾ ਹੈ ਉਹਦੀ ਗੱਲ ਸਾਡੇ ਮੀਡੀਆ 'ਚ ਕਿਤੇ ਹੈ ਜੀ, ਕਿੱਦਾਂ ਆਵਾਮ ਕਰੋੜਾਂ ਦੀ ਆਬਾਦੀ ਦੇ ਵਿੱਚ ਉੱਥੇ ਇਕੱਠਾ ਹੋਇਆ, ਸੜਕਾਂ ਦੇ ਉੱਤੇ ਮੇਲੇ ਲੱਗੇ ਪਏ ਆ ਜੀ,
1: ਬਿਲਕੁਲ
0: ਇੱਕ ਬੰਦੇ ਦੇ ਪਿੱਛੇ ਖੜੇ ਆ ਜੀ,
1: ਬਿਲਕੁਲ ਨਹੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਐਂ ਹੋਇਆ ਨਾ ਭਾਰਤ ਬਾਈ, ਜਿੰਨਾ ਚਿਰ ਉਹ ਸ਼ਾਂਤਮਈ ਬੈਠੇ ਰਹੇ ਉਹਨਾਂ ਚਿਰ ਉਹਨਾਂ ਦੀ ਹਿੰਮਤ ਨਹੀਂ ਸੀ ਸਰਕਾਰ ਦੀ, ਪਰ ਜਦੋਂ ਉਹਨਾਂ ਦੇ ਵਿੱਚ ਕੁਛ ਭੜਕਾਊ ਅਨਸਰਾਂ ਨੇ ਜੋ ਕੁਛ ਕੀਤਾ ਤੇ ਫਿਰ ਉਹ ਸਰਕਾਰ ਨੂੰ ਉਹੀ ਗੱਲ ਉਹ ਬੜਾ ਸੌਖਾ ਹੋ ਗਿਆ ਉਹਨੂੰ,
0: ਬਿਲਕੁਲ ਹੈ ਜੀ
1: ਸਹਿ ਮਿਲ ਜਾਂਦੀ। ਪਰ ਇਹ ਅਸਲ 'ਚ ਨਾ ਭਾਰਤ ਬਾਈ ਜੀ ਮੈਂ ਜਿਹੜੀ ਗੱਲ ਕਹਿਣ ਦਿਆਂ ਅਸੀਂ
0: ਨਾਲੇ ਦੇਖੋ
1: ਕਈ ਵਾਰੀ
0: ਮੁਕੱਦਰ
1: ਕਹਿ ਦਿੰਦੇ ਆ
0: ਜੀ ਇਜ਼ਰਾਈਲ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ, ਉੱਥੇ ਕਿੱਦਾਂ ਹਾਲਾਤ ਬਣਾਏ ਗਏ ਆਵਾਮ ਦੇ ਵਿੱਚ, ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਅੱਜ ਖੜੀ ਹੈ ਦੇਖ ਲਓ, ਤੇ ਉਹਦੇ ਵਿੱਚ ਕਿੰਨਾ ਕਿੰਨੇ ਮੁਲਕਾਂ ਦਾ, ਚਲੋ ਉਹਨਾਂ ਦਾ ਤਾਂ ਹੋ ਹੀ ਰਿਹਾ ਹੋਰ ਜੋ ਵੀ ਕਾਂਡ ਹੋ ਰਿਹਾ, ਪਰ ਹੋਰ ਜਿੰਨੇ ਪੂਰੇ ਦੇਸ਼ ਦੇ ਮੁਲਕਾਂ ਦਾ ਜਿਹੜੇ ਆ ਉਹ ਕਿੰਨਾ ਕਾਂਡ ਹੋ ਰਿਹਾ ਉਹ ਕਦੀ ਦੇਖਿਆ? ਇੱਕ ਛੋਟੇ ਜਿਹੇ ਦੰਗਿਆਂ ਤੋਂ ਗੱਲ ਕਹਿ ਲਓ ਕਿ ਮਤਲਬ ਇੱਕ ਜੰਗ ਤੱਕ ਜਿਹੜੀ ਪਹੁੰਚ ਸਕਦੀ ਹੈ, ਕਿੱਦਾਂ ਉਹ ਏਜੰਸੀਆਂ ਕੰਮ ਕਰਦੀਆਂ ਨੇ, ਕਿੱਦਾਂ ਸਾਰਾ ਕੁਝ ਆ ਕਿ ਉਹਦੇ ਤੋਂ ਅਸੀਂ ਅਣਜਾਣ ਹੋ ਜਾਈਏ ਉਸ ਤੋਂ ਕਿ ਸਾਡੇ
1: ਮੈਂ ਤਾਂ ਭਾਰਤ ਜੀ ਕਿੰਨੀ ਵਾਰੀ ਕਿਹਾ, ਜਦੋਂ ਜਦੋਂ ਹਿਟਲਰ ਸੀ ਨਾ, ਉਦੋਂ ਦੇ ਜਦੋਂ ਉਹ ਮੰਨ ਲਓ ਆਪ ਸੀ, ਉਦੋਂ ਉਹ ਦੇਸ਼ ਦੇ ਲੋਕ ਉਹਦੇ ਨਾਲ ਸਨ,
0: ਨਾਲ
1: ਇਮੋਸ਼ਨਲੀ ਹੋਏ
0: ਖੜਦੇ
1: ਪਏ
0: ਸੀ,
1: ਸਨ ਬਲੈਕ
0: ਬਿਲਕੁਲ
1: ਮੈਨ।
0: ਹੈ ਜੀ, ਬਿਲਕੁਲ
1: ਪਰ ਜਦੋਂ ਘਾਣ ਵੇਖਿਆ ਉਹਨਾਂ ਨੂੰ ਬਾਅਦ ਚ ਸਮਝ ਆਈ ਵੀ ਆਹ ਕੀ ਹੋ ਗਿਆ,
0: ਬਿਲਕੁਲ ਹੈ ਜੀ।
1: ਜਦੋਂ ਵੇਲਾ ਲੰਘ ਗਿਆ ਸੀ ਉਹ,
0: ਜੀ
1: ਜਿਵੇਂ ਹੁਣ ਅੱਜ ਸੱਤਾਧਾਰੀ ਲੋਕਾਂ ਦੇ ਨਾਲ ਨੇ, ਲੋਕ ਸਮਝਦੇ ਨੀ ਹੈਗੇ, ਜੇ ਆਪਣੇ ਵਰਗਾ ਕੋਈ ਗੱਲ ਕਰਦਾ ਤਾਂ ਉਹਨਾਂ ਨੂੰ
0: ਬਿਲਕੁਲ
1: ਫਤਵੇ ਜਾਰੀ ਕਰਦੇ ਨੇ, ਤੁਸੀਂ ਐਂ ਹੋ ਤੁਸੀਂ ਉਹ।
0: ਬਿਲਕੁਲ ਹੈ ਜੀ।
1: ਇਸ ਕਰਕੇ ਮੈਂ ਤਾਂ ਇਹ ਕਹਿੰਦਾ ਭਾਵੇਂ ਅੱਜ ਵਾਲੀ ਸਿਆਸ, ਹੁਣ ਚਲੋ ਆਪਾਂ ਇਹਨਾਂ ਨੂੰ ਇਨਕਲਾਬੀਆਂ ਨੂੰ ਛੱਡ ਕੇ ਦੂਜਿਆਂ ਦੇ ਪਾਸੇ ਆਪਾਂ,
0: ਜੀ
1: ਮੇਰਾ ਇੱਕੋ ਹੀ ਕਹਿਣਾ ਵੀ ਜੇ ਬਾਦਲ ਸਾਹਿਬ ਵਾਰੀ ਹੋਣ ਭਾਵੇਂ ਕਾਂਗਰਸ ਹੋਵੇ, ਜੇ ਮੰਨ
0: ਜੀ
1: ਲਓ ਆਪਾਂ ਇਹਨਾਂ ਨੂੰ ਹੁਣ ਛੱਡਣਾ, ਮੰਨ ਲਓ ਝਾੜੂ
0: ਜੀ
1: ਵਾਲਿਆਂ ਨੂੰ, ਵੀ ਘੱਟੋ ਘੱਟ ਇਹਨਾਂ ਅੱਗੇ ਇੱਕ ਸਵਾਲ ਤਾਂ ਪੈਦਾ ਹੋਵੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕਿ ਤੁਸੀਂ
0: ਬਿਲਕੁਲ
1: ਸਿਰਫ ਸਿਰਫ ਸਿਰਫ ਲੋਕਾਂ ਨੂੰ ਭਕਾ ਕੇ ਕੁਰਸੀ ਤੇ ਬਹਿਣਾ ਵੀ ਹਾਂਜੀ ਅਸੀਂ ਐਂ ਜੇ ਅਸੀਂ ਉਹ,
0: ਜੀ
1: ਤੁਸੀਂ ਇੱਕ ਰੋਡ ਮੈਪ ਤਾਂ ਦਿਓ ਨਾ ਸਾਡੇ ਲੋਕਾਂ ਨੂੰ ਵੀ
0: ਪੰਜਾਬ
1: ਤੁਸੀਂ
0: ਦੇ
1: ਕੀ
0: ਮੁੱਦਿਆਂ
1: ਕਹਿਣਾ
0: ਦੀ ਗੱਲ
1: ਚਾਹੁੰਦੇ ਹੋ।
0: ਕਰੋ ਭਈ ਕੀ ਲਿਆਉਣਾ, ਤੁਸੀਂ ਕੀ ਚੇਂਜ ਲਿਆਉਣੀ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ
1: ਮੈਂ ਤਾਂ
0: ਜੀ
1: ਉਹੀ ਉਹੀ ਗੱਲ ਭਾਰਤ ਬਾਈ ਜੀ ਕਿੰਨੀ ਵਾਰੀ ਕਹਿਣਾ ਵੀ ਤੁਸੀਂ ਆ ਹੋਰ 2 ਮਹੀਨੇ ਖੜ ਜਾਓ,
0: ਜੀ
1: ਇਹੀ ਭਾਵੇਂ ਬਾਦਲ ਸਾਹਿਬ ਨੇ ਭਾਵੇਂ ਕਾਂਗਰਸ ਵਾਲੇ ਨੇ ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਨੇ, ਇਹੀ
0: ਬਿਲਕੁਲ
1: ਤੁਹਾਨੂੰ ਫ੍ਰੀ ਵੰਡਦੇ, ਇਹਨਾਂ ਨਾਲੋਂ ਵੱਧ ਵੰਡਦੇ ਨਜ਼ਰ ਆਉਣਗੇ ਵੀ ਅਸੀਂ ਆਹ ਦਿਆਂਗੇ ਜੀ ਅਸੀਂ ਉਹ
0: ਹਲੇ
1: ਦਿਆਂਗੇ।
0: ਤਾਂ ਮੁਕੱਦਰ ਦੀ ਛਾਲਾਂ ਵਾਲਾ ਮਾਹੌਲ ਸ਼ੁਰੂ ਹੋਣਾ, ਇਧਰੋਂ ਉਧਰ ਟਪੂਸੀਆਂ ਲੱਗਣੀਆਂ ਨੇ, ਬਥੇਰਾ ਕੁਝ ਹੋਣਾ
1: ਉਹੀ
0: ਜੇ।
1: ਉਹੀ ਹੈ ਨਾ, ਫਿਰ ਜੇ ਤੁਸੀਂ ਤੁਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ 1,000 ਰੁਪਇਆ ਦਿਓਗੇ, ਤੁਸੀਂ ਕਿਵੇਂ
0: ਜੀ
1: ਲੈਣਾ ਜੀ, ਤੇ ਤੁਸੀਂ ਜੇ ਆਪ ਉਹੀ ਗੱਲ, ਜਾਂ ਤਾਂ ਤੁਸੀਂ ਇਹਨਾਂ ਨੂੰ ਕਹੋ ਤੁਸੀਂ ਅੱਜ ਐਲਾਨ ਕਰੋ ਵੀ ਅਸੀਂ ਭਾਈ ਇਹ ਸਾਰਾ ਕੁਝ ਉਹੀ ਗੱਲ ਵੀ ਅਸੀਂ ਨਹੀਂ ਕਰਨਾ, ਜਾਂ ਇਹ ਹੋ ਸਕਦਾ ਵੀ ਹੋ ਸਕਦਾ ਚਲੋ ਆਪਾਂ ਇੱਕ ਗੱਲ ਮੰਨ ਵੀ ਲੈਂਦੇ ਹਾਂ, ਕਿਉਂਕਿ ਜੇ ਆਪਾਂ ਅੱਜ ਕਹਿ ਦਈਏ ਫ੍ਰੀ ਦੀਆਂ ਚੀਜ਼ਾਂ ਅਸੀਂ ਨਹੀਂ ਦੇ ਸਕਦੇ,
0: ਜੀ
1: ਤੇ ਮੈਨੂੰ ਨਹੀਂ ਲੱਗਦਾ ਕੋਈ ਕੋਈ, ਕਿਉਂਕਿ ਇਹ ਐਸੇ ਕੰਡੇ ਬੀਜੇ ਗਏ ਨੇ ਨਾ ਭਾਰਤ ਭਾਈ ਜੀ,
0: ਜੀ
1: ਇਹ ਇਹ ਪੱਟਣੇ ਬਹੁਤ ਔਖੇ ਨੇ,
0: ਔਖੇ ਨੇ ਜੀ, ਬਿਲਕੁਲ ਹੈ ਜੀ।
1: ਇਹ ਕਿਉਂਕਿ ਜਿਹੜੀ ਇਹ ਫ੍ਰੀ ਵਾਲੀ ਚੀਜ਼ ਹੈ ਨਾ, ਇਹ ਲੋਕਾਂ ਦੇ ਸਮਝ ਨਹੀਂ, ਹੈ ਤਾਂ ਸਾਡੀਆਂ ਹੀ ਜੁੱਤੀਆਂ ਸਾਡੇ ਹੀ ਸਿਰ ਹੈ, ਇਹ
0: ਬਿਲਕੁਲ
1: ਨਹੀਂ ਹੈਗਾ ਵੀ ਇਹਨਾਂ ਨੇ ਕੋਈ ਫ੍ਰੀ ਸਾਡੇ ਵਾਸਤੇ ਕੋਈ ਮਸ਼ੀਨ ਲਾਈ ਹੋਈ ਹੈ ਜਿੱਥੇ
0: ਜੀ,
1: ਭਗਵੰਤ ਮਾਨ ਜਾਂ ਕੋਈ ਹੋਰ ਨੋਟ ਛਾਪਣ ਲੱਗਿਆ ਹੋਇਆ ਹੈ,
0: ਬਿਲਕੁਲ ਹੈ ਜੀ,
1: ਪਰ ਉਹ ਗੱਲ ਸਾਡੇ ਸਮਝ ਆਉਣੀ ਨਹੀਂ ਹੈਗੀ ਭਾਰਤ ਭਾਈ ਜੀ, ਬੜਾ
0: ਜੀ
1: ਅਫਸੋਸ ਹੈ। ਜਿੰਨਾ ਵੀ ਹੋਇਆ ਜੋ ਘਾਣ ਹੋਇਆ, ਤੁਸੀਂ ਦੇਖੋ 80 ਤੋਂ ਪਹਿਲਾਂ ਸਾਡਾ ਇਹੀ ਸੂਬਾ 1 ਨੰਬਰ ਦਾ ਸੂਬਾ ਸੀ,
0: ਜੀ
1: ਤੇ ਇਹ ਅੱਜ 18ਵੇਂ 19ਵੇਂ ਨੰਬਰ ਤੇ ਕਿਉਂ ਆਇਆ,
0: ਜੀ
1: ਕੀ ਹੋਇਆ ਇਥੋਂ, ਕਿਤੇ ਪੜਚੋਲ ਕੀਤੀ ਅਸੀਂ,
0: ਬਿਲਕੁਲ ਨਹੀਂ ਜੀ।
1: ਇਹ ਭਾਵੇਂ ਉਹੀ ਗੱਲ, ਕੋਈ ਜਿੰਨੀਆਂ ਵੀ ਧਿਰਾਂ ਸੀ ਸਾਰੀਆਂ ਜ਼ਿੰਮੇਵਾਰ ਨੇ, ਭਾਵੇਂ ਅਕਾਲੀ ਦਲ ਹੋਵੇ, ਕਾਂਗਰਸ ਹੋਵੇ,
0: ਜੀ
1: ਕੋਈ ਵੀ ਹੈ, ਕੋਈ ਘੱਟ
0: ਬਿਲਕੁਲ
1: ਨਹੀਂ
0: ਹੈ
1: ਸੀ ਇਹਨਾਂ,
0: ਬਿਲਕੁਲ ਹੈ,
1: ਇਹਨਾਂ ਨੇ ਆਪਣੀ ਸਿਆਸਤ ਵੇਖੀ।
0: ਦੇਖੋ ਕੋਈ ਵੀ ਨਵੇਂ ਸਿਰੋਂ ਤੋਂ ਸ਼ੁਰੂਆਤ ਕਰਨੀ ਆ ਤਾਂ ਆਪਣੀਆਂ ਗਲਤੀਆਂ ਨੂੰ ਮੰਨ ਕੇ ਤੇ ਲੋਕਾਂ ਦੇ ਵਿੱਚ ਵਿਚਰਨਾ ਜਾਂ ਲੋਕਾਂ ਦੇ ਮੁੱਦੇ ਜਿਹੜੇ ਆ, ਅਸਲ ਮੁੱਦੇ ਆ ਉਹ ਖਿੱਤੇ ਦੇ ਮੁੱਦੇ ਆ, ਉਹ ਚਾਹੇ ਖੇਤਰੀ ਪਾਰਟੀ ਆ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਚਾਹੇ ਉਹ ਭਾਜਪਾ ਹੈ, ਕੋਈ ਵੀ ਹੈ, ਉਹ ਚੱਕਣੇ ਪੈਣਗੇ ਜੀ, ਫਿਰ ਹੀ ਉਹ ਸਕਸੈਸ ਮਿਲੇਗੀ ਜੀ, ਕਿਉਂਕਿ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ।
1: ਨਹੀਂ ਨਹੀਂ ਸਿਆਸਤ ਤੋਂ ਬਾਈ ਜੀ, ਮੈਂ ਤਾਂ ਅੱਜ ਸਵੇਰੇ ਵੀ ਟਵਾਣਾ ਸਾਹਿਬ ਨਾਲ ਗੱਲ ਕਰਾਂ, ਮੈਂ ਇਹੀ ਗੱਲ ਕਹੀ ਸੀ, ਉਹੀ ਕੇਜਰੀਵਾਲ ਖੜਾ, ਉਹੀ ਗੱਲ ਉੱਥੇ ਅੰਨਾ ਹਜ਼ਾਰੇ ਦੀ ਸਟੇਜ ਤੇ ਕਹੀ ਜਾਂਦਾ ਜੀ, ਜਵਾਹਰ ਲਾਲ ਨਹਿਰੂ ਨੇ ਜੇ ਮੰਦਰ ਬਣਾਏ ਹੁੰਦੇ ਤਾਂ ਦੇਸ਼ ਦੀ ਤਰੱਕੀ ਨਹੀਂ ਸੀ
0: ਜੀ,
1: ਹੋਣੀ।
0: ਕਿਆ ਬਾਤ ਹੈ ਜੀ,
1: ਅੱਜ ਉਹੀ ਬੰਦਾ ਅੱਜ ਸਾਹਮਣੇ ਲੋਕਾਂ ਦੇ ਖੜਾ ਹੈ, ਅੱਜ ਕਹੀ ਜਾਂਦਾ ਜੀ ਅਸੀਂ ਮੰਦਰ ਬਣਾਵਾਂਗੇ ਜੀ।
0: ਤੁਸੀਂ ਆਹ ਦੇਖੋ ਕੇਜਰੀਵਾਲ ਸਾਹਿਬ, ਅੱਜ ਉਹਨਾਂ ਦਾ ਬਿਆਨ ਆਇਆ, ਕਹਿੰਦੇ ਉਹਨਾਂ ਘਾਣ ਤਾਂ ਬਾਹਰਲੇ ਅੱਤਵਾਦ ਨੇ ਨਹੀਂ ਕੀਤਾ ਜਿੰਨਾ ਭਾਜਪਾ ਨੇ ਕਰ ਦਿੱਤਾ ਹਿੰਦੂ ਧਰਮ ਨੂੰ।
1: ਤੇ ਤੁਸੀਂ ਕੀ ਕਰਦੇ ਪਏ?
0: ਉਹ ਕਹਿੰਦੇ ਅਸੀਂ ਭਾਈ ਰਾਮ ਜੀ ਦੇ ਤੇ ਆਪਣੇ ਸ਼ਿਵ ਜੀ ਦੇ ਭਗਤ ਆ, ਤੇ ਇਹ ਕਹਿੰਦੇ ਉੱਥੋਂ ਤੋਂ ਪੈਸਾ ਕਮਾਉਂਦੇ ਆ, ਦੇਖੋ
1: ਇਹੀ ਇਹੀ ਸਾਡੇ ਸਮਝ ਨਹੀਂ ਆਉਂਦੀ ਭਾਰਤ ਭਾਈ ਜੀ,
0: ਜੀ
1: ਇਹੀ ਅਫਸੋਸ ਹੈ। ਚਲੋ ਅਸੀਂ
0: ਨਹੀਂ ਆਪਣੇ ਆਪ ਨੂੰ ਸਪਸ਼ਟ ਕਰਨ ਦੇ ਲਈ ਜਾਂ ਮਤਲਬ ਕਿ ਦੂਸਰੇ ਮੁਲਕਾਂ ਨੂੰ ਵੀ ਬਰੀ ਕਰ ਦਿੱਤਾ ਇਹਦੇ ਵਿੱਚ, ਦੇਖ ਲਓ।
1: ਬਿਲਕੁਲ, ਅਸੀਂ ਸਵਾਲ ਇਹਨਾਂ ਨੂੰ ਪੁੱਛਣ ਵਾਲੇ ਹੈ ਹੀ ਨਹੀਂ ਹੈਗੇ,
0: ਅਸਲ
1: 'ਚ ਨਾ ਦਿੱਕਤ ਇਹੀ ਹੈ, ਅਸੀਂ ਤਾਂ ਹੈਗੇ ਫੋਟੋਆਂ ਖਿਚਾ,
0: ਜੀ
1: ਜੇ ਕੇਜਰੀਵਾਲ ਆ ਗਿਆ ਉਹਦੇ ਨਾਲ 4 ਹੇੜਾਂ ਤੁਰ ਪੈਣਗੀਆਂ, ਦੂਜਾ ਆ ਗਿਆ ਉਹਦੇ ਨਾਲ ਤੁਰ ਪੈਣਗੇ।
0: ਬਿਲਕੁਲ ਹੈ ਜੀ, ਨਹੀਂ ਅਗਲੇ ਵੀ ਤਾਂ ਹਨੂੰਮਾਨ ਜੀ ਦਾ ਮੰਦਿਰ ਬਣਾਉਣਗੇ ਹੀ, ਹੁਣ ਅੰਮ੍ਰਿਤਸਰ ਦੇ ਵਿੱਚ ਸ਼ਿਵ ਜੀ ਦਾ ਬਣਾਉਣਗੇ, ਸਾਰਾ ਕੁਝ ਹੀ ਕਰਨਗੇ ਜੇ ਅਗਲੇ ਪੈਸੇ ਲੁੱਟਦੇ ਆ, ਪਤਾ ਭਈ ਇਹ ਵਾਈਟ ਪੇਪਰ ਮਣੀ ਆਉਂਦੀ ਆ ਤੇ ਸਾਨੂੰ ਕੀ, ਕਿਉਂ ਨਹੀਂ, ਅਸੀਂ ਕਾਹਤੋਂ ਨਹੀਂ ਕਰ ਸਕਦੇ,
1: ਬੜਾ ਸੌਖਾ ਤਰੀਕਾ ਹੈ। ਬਿਲਕੁਲ,
0: ਕਹਿੰਦਾ ਨੀ ਬਾਣੀਆਂ ਉਹ ਧੰਦਾ ਕਰਨਾ ਜਾਣ ਤਾਂ ਜੀ, ਜੀ
1: ਨਹੀਂ ਨਹੀਂ ਉਹੀ, ਉਹ ਤਾਂ ਉਹ ਧੰਦਾ ਕਰਨਾ ਵੇਖ ਲਓ ਤੁਸੀਂ, ਉਹ ਜਾਣਦੇ ਹੀ ਆ ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਲੈ ਆਇਆ ਕੰਮ, ਹੋਰ ਕੀ ਏਦੂ ਵੱਧ ਧੰਦਾ ਕਰਨਾ ਕਿਹੜਾ ਜਾਣਦਾ।
0: ਬਿਲਕੁਲ ਹੈ ਜੀ, ਬਿਲਕੁਲ, ਇਹ ਤੋਂ
1: ਇਸ
0: ਵੱਡਾ
1: ਕਰਕੇ
0: ਕਿਹੜਾ
1: ਮੈਂ
0: ਦਿਲਾਂ ਦਾ ਵਪਾਰੀ ਹੋ
1: ਮੈਂ
0: ਸਕਦਾ ਸੌਦਾਗਰ।
1: ਬਿਲਕੁਲ, ਮੈਂ ਤਾਂ ਭਾਰਤ ਬਾਈ ਜੀ ਭਾਵੇਂ ਕੱਲ ਜੇ ਹੁਣ ਆਪਾਂ ਇਹ ਇਹਨਾਂ ਨੂੰ ਕੱਲਾ, ਮੈਂ ਇਹ ਗੱਲ ਕਹਿਣਾ ਵੀ ਕੱਲਾ ਇਹਨਾਂ ਨੂੰ ਨਿੰਦ ਕੇ ਵੀ ਅਸੀਂ ਇਹ ਵੀ ਹੁਣ ਝਾੜੂ ਵਾਲੇ ਗਲਤ ਨੇ, ਤੇ ਹੁਣ ਆਪਾਂ ਕਹਿ ਦਈਏ ਭਾਵੇਂ ਵੀ ਅੰਨੇਵਾਹ ਅਕਾਲੀਆਂ ਨੂੰ ਪਾ ਦਈ ਵੀ ਨਹੀਂ ਉਹ ਠੀਕ ਨੇ, ਅਸੀਂ ਉਹਨਾਂ ਨੂੰ
0: ਮੈਂ
1: ਉਹਨਾਂ
0: ਤਾਂ
1: ਨੂੰ
0: ਬਾਈ ਜੀ ਮੈਂ ਸ਼ੁਰੂ ਤੋਂ ਮੁਕੱਦਈ ਤੁਹਾਡੇ ਨਾਲ ਗੱਲ ਕਰਦਾ ਹੋਣਾ ਭਈ ਭਾਈ ਓਪੋਜੀਸ਼ਨ ਬਰਾਬਰ ਦੀ ਜ਼ੋਰ
1: ਬਿਲਕੁਲ ਨਹੀਂ ਨਹੀਂ ਉਹੀ ਹੈ ਵੀ ਜੇ ਹੁਣ ਆਪਾਂ ਇਹਨਾਂ ਤੋਂ ਮੋਹ ਭੰਗ ਹੋਏ, ਜੇ ਪਹਿਲਾਂ ਤਾਂ ਉਹਨਾਂ ਤੋਂ ਮੋਹ ਭੰਗ ਹੋਇਆ ਸੀ ਤਾਂ ਹੀ, ਜੇ ਉਹਨਾਂ 'ਚ ਕੋਈ ਤਾਂ ਕਮੀ ਹੋਊਗੀ ਨਾ
0: ਜੀ
1: ਜੇ ਹੁਣ ਜਿਵੇਂ ਹੁਣ ਬਾਦਲ ਸਾਹਿਬ, ਮੈਂ ਮੇਰਾ ਇਹੀ ਗਿਲਾ ਉਹਨਾਂ ਤੇ, ਮੈਂ
0: ਬਿਲਕੁਲ
1: ਸੈਣੀ ਬਾਈ ਜੀ ਨਾਲ ਕਈ ਵਾਰੀ ਹੱਸਦਾ ਹੁੰਦਾ, ਮੇਰਾ ਉਹਨਾਂ ਤੇ ਇਹੀ ਗਿਲਾ ਵੀ ਉਹ ਤਾਂ ਹੁਣ ਮੰਨ ਲਓ ਅਸੀਂ ਤਾਂ ਚਲੋ ਨਹੀਂ ਵੋਟ ਪਾਈ, ਸੈਣੀ
0: ਜੀ
1: ਬਾਈ ਜੀ ਵਰਗਿਆਂ ਹੋਰ ਕਿੰਨਿਆਂ ਨੇ ਵੋਟ ਪਾਈ ਇਹਨਾਂ ਨੂੰ ਝਾੜੂ ਵਾਲਿਆਂ
0: ਬਿਲਕੁਲ ਉਹਨੇ ਚਲੋ
1: ਉਹ
0: ਉਹ ਚਾਹੇ
1: ਕਹਿੰਦੇ
0: ਜਿਹਨੂੰ
1: ਵੀ ਉਹ
0: ਇੱਕ
1: ਨਹੀਂ
0: ਦੂਸਰੇ
1: ਨਹੀਂ
0: ਨੂੰ ਪਾਵਾਂਗੇ ਉਹ
1: ਨਹੀਂ
0: ਕਦਰ ਦੀ
1: ਭਾਰਤ
0: ਤਾਂ ਹੀ ਫਿਰ
1: ਭਾਰਤ
0: ਓਪੋਜੀਸ਼ਨ ਵੀ
1: ਬਾਈ ਜੀ
0: ਆਏਗੀ
1: ਨਹੀਂ ਨਹੀਂ
0: ਜੀ
1: ਮੈਂ ਇਹ ਗੱਲ ਕਹਿੰਦਾ ਉਹ ਤਾਂ ਜਿਹੜੇ
0: ਜੀ
1: ਸੱਤਾ ਜਿੰਨਾ ਕੋਲ ਫੈਸਲੇ ਲੈਣ ਦਾ ਅਧਿਕਾਰ ਸੀ
0: ਜੀ
1: ਜਿਹੜੇ ਕੁਰਸੀਆਂ ਤੇ ਬੈਠੇ ਰਹੇ
0: ਜੀ
1: ਉਹ ਕਹਿੰਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਜਿਹੜੇ
0: ਬਿਲਕੁਲ
1: ਲੋਕ ਨੇ ਵੀ ਇਹ ਇਹ ਇਹ ਜਿਨ੍ਹਾਂ ਨੇ ਝਾੜੂ ਵਾਲੇ ਨੇ ਇਹ ਜ਼ਿੰਮੇਵਾਰ ਨੇ
0: ਆਖਰ ਦੇ ਵਿੱਚ ਮੁਕੱਦਰ ਜੀ ਮੈਂ ਇਹੀ ਕਹਾਂਗਾ ਦੇਖੋ ਕਿ ਇਹਨਾਂ ਨੇ ਸਰਕਾਰਾਂ ਤਾਂ ਬਣਾ ਹੀ ਲੈਣੀਆਂ ਚਾਹੇ ਕੋਈ ਵੀ ਪਾਰਟੀ ਹੈ ਭਈ, ਸਰਕਾਰ ਉਹਨਾਂ
1: ਹਾਂ
0: ਨੇ ਬਣਾ
1: ਬਿਲਕੁਲ
0: ਲੈਣੀ ਹੈ
1: ਕੋਈ
0: ਠੀਕ ਹੈ,
1: ਸ਼ੱਕ
0: ਉਹ
1: ਕੋਈ
0: ਆਪਾਂ
1: ਸ਼ੱਕ
0: ਫਿਕਰ
1: ਕੋਈ
0: ਨਾ
1: ਸ਼ੱਕ
0: ਕਰੀਏ, ਸਰਕਾਰ ਉਹਨਾਂ ਨੇ ਬਣਾ ਲੈਣੀ ਹੈ, ਜਿਹੜੀ ਮਰਜ਼ੀ ਪਾਰਟੀ ਹੈ, ਫਿਕਰ ਇਸ ਗੱਲ ਦਾ ਹੋਣਾ ਚਾਹੀਦਾ ਆਵਾਮ ਦੇ ਵਿੱਚ ਕਿ ਅਸੀਂ ਓਪੋਜੀਸ਼ਨ ਪਾਰਟੀ ਬਣਾਉਣੀ ਆ, ਅਸੀਂ ਸਰਕਾਰ ਨਹੀਂ ਬਣਾਉਣੀ, ਅਸੀਂ ਓਪੋਜੀਸ਼ਨ ਬਣਾਉਣੀ ਆ
1: ਨਹੀਂ ਨਹੀਂ ਉਹ ਤਾਂ ਹੋਣਾ ਹੀ ਹੋਣਾ ਜੀ,
0: ਜੀ
1: ਸਰਕਾਰ ਤਾਂ ਬਣ ਹੀ ਜਾਣੀ ਹੈ,
0: ਬਿਲਕੁਲ ਹੈ ਬਿਲਕੁਲ ਹੈ,
1: ਵੋਟਾਂ ਅਸੀਂ ਭਾਵੇਂ ਅਪੋਜ਼ ਕਰੀ ਜਾਈਏ ਉਹਨਾਂ ਨੂੰ ਕੁਛ ਕਰੀ ਜਾਈਏ, ਸਾਡੀ ਵੋਟ ਦਾ ਕੀ ਵੈਲਿਊ ਹੈਗੀ, ਬਥੇਰੀਆਂ ਬਥੇਰੀ ਜਨਤਾ ਹੈਗੀ ਹੈ ਜਿਹੜੀ
0: ਜੀ,
1: ਜਿਹੜਾ ਮੰਨ ਲਓ ਭਾਵੇਂ ਅਕਾਲੀ ਦਲ ਦੀ ਸਰਕਾਰ ਨਹੀਂ ਆਈ, ਕਾਂਗਰਸ ਦੀ ਨਹੀਂ ਆਈ,
0: ਜੀ
1: 18-20% ਵੋਟ ਤਾਂ ਇਹਨਾਂ ਦੇ ਨਾਲ ਹੀ ਹੈ ਨਾ,
0: ਬਿਲਕੁਲ ਹੈ ਜੀ,
1: ਉਹ 5-7% ਵੋਟ ਅੱਗੇ ਪਿੱਛੇ ਹੋਣੀ ਹੈ ਸਰਕਾਰ ਬਣ ਜਾਣੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਪਰ ਗੱਲ ਤਾਂ ਇਹ ਹੈ ਵੀ ਕਾਰਨ ਇਹ ਹੈ ਵੀ ਜਿਹੜੀ ਆਪਾਂ ਗੱਲ ਸੋਚਦੇ ਹਾਂ ਉਹ ਜਨਤਾ ਸੋਚਦੀ ਹੋਈ ਨਹੀਂ,
0: ਚਲੋ
1: ਚਲੋ
0: ਹੌਲੀ ਹੌਲੀ
1: ਠੀਕ ਹੈ
0: ਸਮਰਥ ਬਖਸ਼ੇ ਜੀ, ਭਲਾ ਹੋਵੇ ਪੰਜਾਬ ਦਾ ਵੀ ਕਿਤੇ ਨਾ ਕਿਤੇ, ਬਿਲਕੁਲ
1: ਸਹੀ ਗੱਲ, ਹੋ ਸਕਦਾ ਜੀ
0: ਜੀ,
1: ਠੀਕ ਹੈ ਭਾਈ,
0: ਥੈਂਕ ਯੂ ਜੀ ਮੁਕੱਦਰ ਜੀ, ਸ਼ੁਕਰੀਆ ਧੰਨਵਾਦ ਜੁੜਨ ਲਈ ਵਿਚਾਰ ਸਾਂਝੇ ਕਰਨ ਦੇ ਲਈ ਜੀ, ਲਓ ਦੋਸਤੋ ਇਹ ਸਾਂਝੀ ਮੁਕੱਦਰ ਜੀ ਆਪਣੇ ਨਾਲ ਜੁੜੇ ਸਨ, ਗੱਲਾਂ ਬਾਤਾਂ ਸਾਂਝੀਆਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358-44-976-1962 ਸਟੂਡੀਓ ਦਾ ਨੰਬਰ ਹੈ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਬਾਅਦ ਦੇ ਵਿੱਚ ਉਹਨਾਂ ਦੀ ਵੀ ਸਾਂਝ ਪਾਉਂਦਾ, ਅਤੇ ਤਦ ਤੱਕ ਆਪਾਂ ਫਿਰ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਥੋੜ੍ਹਾ ਜਿਹਾ ਵੱਧਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਥੋੜ੍ਹੀਆਂ ਜਿਹੀਆਂ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਅਤੇ ਮੱਛਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ, ਵੈਸੇ ਖੂਨ ਚੂਸਣ ਵਾਲੇ ਜਿਹੜੇ ਹੈਗੇ ਨੇ ਜੀ ਜੀਵ ਜੰਤੂ ਹੈ ਉਹਨਾਂ ਦੀ ਗੱਲਬਾਤ ਕਰਦੇ ਹਾਂ, ਅਤੇ ਉਹਦੇ ਵਿੱਚ ਉਹਨਾਂ ਦਾ ਕਈ ਵਾਰੀ ਕਹਿ ਦਿੰਦੇ ਨਾ ਤੇਰਾ ਮੁੱਠਾ ਖੂਨ ਬੜਾ ਮਿੱਠਾ ਹੈ ਤਾਂ ਕਰਕੇ ਤੈਨੂੰ ਤੇਰੇ ਲਾਗੇ ਜ਼ਿਆਦਾ ਆਉਂਦੇ ਹੈ, ਉਹ ਚੀਜ਼ਾਂ ਸਾਇੰਸ ਵਿਗਿਆਨੀ ਤੌਰ ਦੇ ਉੱਤੇ ਉਹਨੂੰ ਮਾਪਦੰਡਾਂ ਦੇ ਉੱਤੇ ਕਿਵੇਂ ਮਾਪਿਆ ਜਾਂਦਾ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ, ਖੂਨ ਬਹੁਤ ਮਿੱਠਾ ਹੈ ਕਿ ਇਹ ਧਾਰਨਾ ਸੱਚ ਹੈ, ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਜਿਹੜਾ ਹੈ ਕੱਟਦਾ ਹੈ ਵੱਢਦਾ ਹੈ ਆ ਕੇ ਦੰਦੀਆਂ ਵੱਢਦਾ ਹੈ, ਅਤੇ ਖੋਜਾਂ ਇਹ ਕੀ ਕਹਿੰਦੀਆਂ ਨੇ ਕੀ ਸਟੱਡੀ ਹੈ ਉਹਦੇ ਬਾਰੇ ਉਹ ਜ਼ਰੂਰ ਅੱਗੇ ਜਾ ਕੇ ਜ਼ਿਕਰ ਕਰਾਂਗੇ, ਅਤੇ ਉਸ ਤੋਂ ਪਹਿਲਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਇੱਕ ਪਾਸੇ ਖੁਸ਼ੀਆਂ ਅਤੇ ਦੂਸਰੇ ਪਾਸੇ ਗਮੀ ਦੇ ਵਿੱਚ ਦੇਸ਼ ਜਿਹੜੇ ਨੇ ਪੂਰੇ ਡੁੱਬੇ ਹੋਏ ਨੇ, ਜਿਵੇਂ ਕਿ ਗੱਲ ਕਰੀਏ ਆਤੁੱਲਾ ਅਲੀ ਖਮਨੇਈ ਦੀ, ਉਹਨਾਂ ਦੇ ਫਿਊਨਰਲ ਦੇ ਉੱਤੇ ਵਿੱਚ ਨਜ਼ਰ ਆਏ ਆ ਟੌਪ ਇਰਾਨੀ ਜਿਹੜੇ ਓਫੀਸ਼ੀਅਲਸ ਨੇ, ਇਕੱਠਾਂ ਦੇ ਵਿੱਚ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਜਿਹੜੀ ਵਧਣ ਲੱਗ ਪਈ ਹੈ, ਇਰਾਨ ਦੇ ਸਿਖਰਲੇ ਅਧਿਕਾਰੀ ਅਤੇ ਮੁਲਕ ਦੇ ਨਵੇਂ ਸੁਪਰੀਮ ਆਗੂ ਦੇ ਭਰਾ ਜਿਹੜੇ ਨੇ ਕੱਲ੍ਹ ਬੀਤੇ ਚੈਤਵਾਰ ਨੂੰ ਪਹਿਲੀ ਵਾਰ ਜਨਤਕ ਤੌਰ ਦੇ ਉੱਤੇ ਮਰਹੂਮ ਆਯਤੁੱਲਾ ਅਲੀ ਖਮਨੇਈ ਦੀਆਂ ਅੰਤਿਮ ਰਸਮਾਂ ਦੇ ਵਿੱਚ ਨਜ਼ਰ ਆਏ ਆ, ਇਸ ਦੇ ਨਾਲ ਉਹਨਾਂ ਦੀ ਸੁਰੱਖਿਆ ਦੇ ਬਾਰੇ ਨਵਾਂ ਭਰੋਸਾ ਦੱਸਿਆ ਗਿਆ ਕਿ ਜਦੋਂ ਕਿ ਦੱਸਿਆ ਹੈ ਕਿ ਇਕੱਠਾਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਮੰਗ ਵਧਣ ਲੱਗੀ ਹੈ, ਇਸ ਦੇ ਦੌਰਾਨ ਨਵਾਂ ਸੁਪਰੀਮ ਆਗੂ ਆਯਤੁੱਲਾ ਖਮਨੇਈ ਨੇ ਅਜੇ ਵੀ ਨਜ਼ਰ ਨਹੀਂ ਆਏ ਨੇ ਕਿਉਂਕਿ ਉਹਨਾਂ ਨੂੰ ਅਜੇ ਸੇਫ ਰੱਖਿਆ ਗਿਆ ਹੈ, ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਹਮਲੇ ਜਿਸ ਦੇ ਵਿੱਚ ਉਸਦੇ ਪਿਤਾ ਅਤੇ ਹੋਰ ਪਰਿਵਾਰਕ ਜੀਆਂ ਦੀ ਮੌਤ ਹੋ ਗਈ ਸੀ ਉਸ ਦੇ ਦੌਰਾਨ ਕਥਿਤ ਜ਼ਖਮੀ ਹੋਣ ਦੇ ਮਗਰੋਂ ਉਹ ਇਸ ਵੇਲੇ ਕਿਸੇ ਸੁਰੱਖਿਅਤ ਟਿਕਾਣੇ ਦੇ ਉੱਤੇ ਲੁਕਿਆ ਹੋਇਆ, ਇਜ਼ਰਾਈਲ ਨੇ ਉਸ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੋਈ ਹੈ, ਸ਼ੀਆ ਮੌਲਵੀ ਆਯਤੁੱਲਾ ਜਫਰ ਸੋਬਾਨੀ ਹੋਣਾਂ ਨੇ ਖਮਨੇਈ ਦੇ ਉਹਨਾਂ ਦੇ ਮਰਹੂਮ ਪਰਿਵਾਰ ਮੈਂਬਰਾਂ ਦੇ ਲਈ ਗ੍ਰੈਂਡ ਮੌਸੱਲਾ ਦੇ ਵਿੱਚ ਨਮਾਜ਼ ਅਦਾ ਕੀਤੀ ਹੈ, ਜਾਨ ਅਗਵਾਈ ਕੀਤੀ ਹੈ, ਅਤੇ ਰਸਮਾਂ ਦੇ ਵਿੱਚ ਜਿਹੜਾ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ, ਸੰਸਦ ਦੇ ਸਪੀਕਰ ਮੁਹੰਮਦ ਬਾਗੇਰ, ਕਾਲੀਬਾਫ ਅਤੇ ਕੁਰਦ ਫੌਜ ਦੇ ਮੁਖੀ ਨੇ ਇਜ਼ਮਾਇਲ ਕਾਨੀ ਉਹ ਵੀ ਮੌਜੂਦ ਸਨ, ਅੰਤਿਮ ਰਸਮਾਂ ਮੌਕੇ ਸ਼ਾਇਰ ਮੁਹੰਮਦ ਰਸੋਲੀ ਨੇ ਰਾਜਧਾਨੀ ਤਹਿਰਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁੜੇ ਲੋਕਾਂ ਦੇ ਹਜੂਮ ਅੱਗੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ, ਸ਼ਾਇਰ ਦੀ ਇਹ ਟਿੱਪਣੀ ਅੰਤਿਮ ਰਸਮਾਂ ਦੇ ਦੌਰਾਨ ਇੱਕ ਏਮਸੀ ਯਾਨੀ ਕਿ ਪ੍ਰੋਗਰਾਮ ਸੰਚਾਲਕ ਦੇ ਵੱਲੋਂ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਪਹਿਲੀ ਸਿੱਧੀ ਮੰਗ ਹੈ, ਇਸ ਤੋਂ ਪਹਿਲਾਂ ਤਹਿਰਾਨ ਦੇ ਵਿੱਚ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਮੀ ਨੇਤਨਯਾਹੂ ਨੂੰ ਮਾਰਨ ਦੀ ਮੰਗ ਦੇ ਵਾਲੇ ਪੋਸਟਰ ਜਿਹੜੇ ਨੇ ਤੇ ਗ੍ਰੈਫਿਟੀ ਜਾਣੀ ਕਿ ਕੰਧ ਚਿੱਤਰ ਜਿਹੜੇ ਨੇ ਦੇਖੇ ਗਏ ਨੇ। ਅੰਤਿਮ ਰਸਮਾਂ ਦੇ ਵਿੱਚ ਸ਼ਾਮਲ 42 ਸਾਲਾ ਨਰਸ ਜ਼ਿਬਾ ਨਾਦਰੀ ਨੇ ਕਿਹਾ ਕਿ ਈਰਾਨ ਨੂੰ ਮੁਜਤਬਾ ਖਮੇਨੇਈ ਦੇ ਵੱਲੋਂ ਦਿੱਤੇ ਹੁਕਮਾਂ ਦੀ ਤਾਮੀਲ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੇਰੇ ਕੰਨਾਂ ਦੇ ਵਿੱਚ ਬਦਲਾ ਲੈਣ ਦੀ ਆਵਾਜ਼ ਪਈ ਹੈ, ਪਰ ਸਾਡੇ ਆਗੂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੂਸਰੇ ਪਾਸੇ ਇੱਕ ਪਾਸੇ ਸੋਗ ਗੁਆਂਢੀ ਮੁਲਕਾਂ 'ਚ ਚੱਲ ਰਿਹਾ ਅਤੇ ਵੈਸੇ ਤਾਂ ਸਾਡੇ ਕਹਾਵਤਾਂ ਜਾਂ ਸਾਡੇ ਦੇਖਣ ਦੇ ਵਿੱਚ ਵੀ ਜਦੋਂ ਬਚਪਨ 'ਚ ਹੁੰਦੇ ਸੀਗੇ ਕਿ ਕਿਤੇ ਆਲੇ ਦੁਆਲੇ ਦੇ ਵਿੱਚ ਗੁਆਂਢ ਦੇ ਵਿੱਚ ਮੌਤ ਹੋ ਜਾਂਦੀ ਸੀ ਅਤੇ TV ਨਹੀਂ ਚੱਲਦੇ ਸੀ, ਰੰਗਾ ਰੰਗ ਪ੍ਰੋਗਰਾਮ ਨਹੀਂ ਚੱਲਦੇ ਸੀ, ਗੀਤ ਸੰਗੀਤ ਨਹੀਂ ਚੱਲਦਾ ਸੀ, ਉਸ ਸੋਗ ਦੇ ਵਿੱਚ ਸ਼ਾਮਲ ਹੋਈਦਾ ਸੀ। ਪਰ ਦੂਸਰੇ ਪਾਸੇ ਭਾਰਤ ਸਾਡੇ ਨਾਲ ਹੈ ਕਹਿੰਦੇ ਅਮੈਰੀਕਾ ਦੇ ਬਿਆਨ ਦਾ ਇਜ਼ਰਾਈਲ PM ਨੇ ਠੋਕਵਾਂ ਜਵਾਬ ਦਿੱਤਾ ਹੈ ਅਤੇ ਇਹ ਤਾਂ ਆਪਸ ਦੇ ਵਿੱਚ ਹੱਥ ਮਿਲਾਈ ਜਾਂਦੇ ਹੈ, ਪਰ ਭੁਗਤਣੀ ਆਪਸ ਦੇ ਬਾਅਦ ਦੇ ਵਿੱਚ ਜਿਹੜੀ ਹੈ ਭਾਰਤ ਨੂੰ ਪੈਣੀ ਹੈ। ਕਿਵੇਂ ਇੱਕ ਦੂਸਰੇ ਨੂੰ ਪਸਾਇਆ ਜਾਂਦਾ ਉਹਦੇ ਵਿੱਚ ਵੀ ਇਹ ਜਿਹੜੀ ਝਾਤ ਪੈਂਦੀ ਹੈ। ਈਰਾਨ ਮੁੱਦੇ ਦੇ ਉੱਤੇ ਅਮੈਰੀਕਾ ਅਤੇ ਇਜ਼ਰਾਈਲ ਵਿਚਾਲੇ ਕੁਝ ਕੱਟੜਵਾਟ ਜਿਹੜੀ ਕੜਵਾਹਟ ਹੈ ਦੇਖੀ ਜਾ ਰਹੀ ਹੈ। ਈਰਾਨ 'ਤੇ ਹਮਲੇ ਜਾਰੀ ਰੱਖਣ ਅਤੇ ਬੰਦ ਰੱਖਣ ਦੀ ਯੋਜਨਾ ਦੇ ਉੱਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਮਤਭੇਦ ਚੱਲ ਰਿਹਾ, ਜਿਹਦੇ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਵੀ ਡਗਮਗਾਉਂਦੇ ਨਜ਼ਰ ਆਉਂਦੇ ਹੈ। ਇਸੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਨੇ ਕੱਲ੍ਹ ਬੀਤੇ ਦੇ ਵਿੱਚ ਭਾਰਤ ਦੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ JD Vance ਦੀ ਉਸ ਟਿੱਪਣੀ ਦਾ ਖੰਡਨ ਕੀਤਾ ਹੈ ਜਿਸਦੇ ਵਿੱਚ ਉਹਨਾਂ ਕਿਹਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਹੀ ਇਜ਼ਰਾਈਲ ਦਾ ਇੱਕਮਾਤਰ ਜਿਹੜਾ ਸ਼ਕਤੀਸ਼ਾਲੀ ਸਹਿਯੋਗੀ ਬਚਿਆ ਹੈ। ਨੇਤਨਯਾਹੂ ਨੇ ਕਿਹਾ ਜਦੋਂ ਦਾ ਇਹਨਾਂ ਦੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਟਕਰਾਅ ਵਧਿਆ ਅਤੇ ਹੁਣ ਉਹ ਭਾਰਤ ਨੂੰ ਜਿਹੜਾ ਆਪਣਾ ਸਾਥੀ ਮੰਨ ਰਿਹਾ ਅਤੇ ਈਰਾਨ ਨੂੰ ਦਿਖਾ ਰਿਹਾ, ਦੰਦ ਦਿਖਾ ਰਿਹਾ ਵੀ ਹਾਂ ਭਾਰਤ ਸਾਡੇ ਨਾਲ ਖੜ੍ਹਾ ਹੈ, ਪਰ ਭਾਰਤ ਨੂੰ ਕਿਤੇ ਨਾ ਕਿਤੇ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ, ਉਹ ਆਪਣੇ ਫਾਇਦੇ ਲਈ ਭਾਰਤ ਨੂੰ ਵਰਤ ਸਕਦਾ ਹੈ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੂੰ ਭਾਰਤ ਦੇ ਸਮੇਤ ਕਈ ਹੋਰ ਦੇਸ਼ਾਂ ਦਾ ਸਮਰਥਨ ਹਾਸਲ ਹੈ। ਨੇਤਨਯਾਹੂ ਨੇ ਕਿਹਾ ਕਿ ਸਾਡੇ ਕੁਝ ਹੋਰ ਦੋਸਤ ਵੀ ਨੇ ਜਿਵੇਂ ਕਿ ਭਾਰਤ, ਤੁਸੀਂ ਜਾਣਦੇ ਹੋ ਕਿ ਉੱਥੇ 1.4 ਅਰਬ ਲੋਕ ਰਹਿੰਦੇ ਹੈ ਅਤੇ ਸੱਚ ਕਹਾਂ ਤਾਂ ਕਹਿੰਦਾ ਕਿ ਸਾਨੂੰ ਉੱਥੇ ਜ਼ਬਰਦਸਤ ਸਮਰਥਨ ਮਿਲਦਾ ਹੈ। ਨੇਤਨਯਾਹੂ ਨੇ ਅੱਗੇ ਕਿਹਾ ਕਿ ਸਾਈਬਰ ਸੈਕਟਰ ਦੇ ਵਿੱਚ ਇਜ਼ਰਾਈਲ ਦੁਨੀਆ ਦਾ ਦੂਜਾ ਸਭ ਤੋਂ ਮੋਹਰੀ ਦੇਸ਼ ਹੈ ਅਤੇ ਸਾਡੀ ਟੈਕਨੋਲੋਜੀ ਬੇਹੱਦ ਉੱਨਤ ਹੈ ਅਤੇ ਇਸ ਦੇ ਲਈ ਸਾਡੇ ਸੰਬੰਧ ਅਸਲ ਦੇ ਵਿੱਚ ਅਜਿਹੇ ਨਹੀਂ ਨੇ ਜਿਹੋ ਜਿਹੇ ਬਾਹਰੋਂ ਦਿਖਾਈ ਦਿੰਦੇ ਹੈ। ਉੱਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ 13 ਜੁਲਾਈ ਨੂੰ ਵਾਸ਼ਿੰਗਟਨ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰਨ ਦੀ ਯੋਜਨਾ ਵੀ ਬਣਾ ਰਿਹਾ। ਇਸ ਮੀਟਿੰਗ ਦੇ ਵਿੱਚ ਈਰਾਨ ਖੇਤਰੀ ਸੁਰੱਖਿਆ ਅਤੇ ਸਾਊਦੀ ਅਰਬ ਦੇ ਨਾਲ ਸੰਬੰਧਾਂ ਦੇ ਉੱਤੇ ਵੀ ਕਹਿੰਦੇ ਚਰਚਾ ਹੋ ਸਕਦੀ ਹੈ। ਦੂਸਰੇ ਪਾਸੇ ਅਮਰੀਕਾ ਨੇ ਜਸ਼ਨ ਮਨਾਏ ਨੇ ਬੀਤੇ ਆਪਣੇ ਸੈਟਰਡੇ ਨੂੰ। ਈਰਾਨ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕੀਤੀ ਹੈ ਅਤੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਟਰੰਪ ਨੇ ਦਾਅਵਾ ਕੀਤਾ ਹੈ, ਕਹਿੰਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਉੱਤੇ ਅਮਰੀਕੀ ਫੌਜ ਦੀ ਸ਼ਲਾਘਾ ਕਰਦੇ ਹੋਏ ਈਰਾਨ ਦੇ ਵਿਰੁੱਧ ਜੰਗ ਨੂੰ ਆਪਣੇ ਕਾਰਜਕਾਲ ਦੀ ਇੱਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਖਰਾਬ ਮੌਸਮ ਦੇ ਬਾਵਜੂਦ ਟਰੰਪ ਨੇ ਐਤਵਾਰ ਦੇਸ਼ ਦੀ ਰਾਜਧਾਨੀ ਦੇ ਦਿਲ ਦੇ ਵਿੱਚ ਸਥਿਤ ਵਾਸ਼ਿੰਗਟਨ DC ਦੇ ਨੈਸ਼ਨਲ ਮਾਲ ਵਿਖੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਨਜ਼ੂਏਲਾ ਨੂੰ ਵੇਖ ਲਓ, ਈਰਾਨ ਨੂੰ ਵੇਖੋ ਅਤੇ ਅਸੀਂ ਦੋਵਾਂ ਨੂੰ ਖਤਮ ਕਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਅਸੀਂ ਉਹਨਾਂ ਦੀਆਂ ਫੌਜਾਂ ਨੂੰ ਖਤਮ ਕਰ ਦਿੱਤਾ ਅਤੇ ਈਰਾਨੀ ਪਰਮਾਣੂ ਟਿਕਾਣਿਆਂ ਦੇ ਉੱਤੇ ਅਮਰੀਕੀ ਹਮਲਿਆਂ ਦਾ ਬਚਾਅ ਕੀਤਾ ਅਤੇ ਕਿਹਾ ਕਿ ਅਸੀਂ ਇੱਕ ਜਿਹੜਾ ਬਹੁਤ ਸਫਲ ਕਾਰਵਾਈ ਕੀਤੀ ਹੈ, ਹੁਣ ਖਤਰਾ ਖਤਮ ਹੋ ਗਿਆ, ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਿਆ, ਹੁਣ ਈਰਾਨ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋਣਗੇ ਜਿੰਨਾ ਚਿਰ ਮੈਂ ਰਾਸ਼ਟਰਪਤੀ ਹਾਂ, ਇਹ ਨਹੀਂ ਹੋਣਗੇ। ਜੇ ਉਹ ਇਸ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਨੂੰ ਇਸ ਦੇ ਬਾਰੇ ਪਤਾ ਲੱਗ ਜਾਵੇਗਾ ਅਤੇ ਅਸੀਂ ਤੇਜ਼ੀ ਦੇ ਨਾਲ ਕਾਰਵਾਈ ਕਰਾਂਗੇ। ਉਹਨਾਂ ਇਤਿਹਾਸਕ ਪ੍ਰਤੀਕਾਂ ਨੂੰ ਜਿਹੜਾ ਅੱਜ ਦੀ ਸਿਆਸਤ ਦੇ ਨਾਲ ਜੋੜਿਆ ਅਤੇ 250ਵੀਂ ਵਰ੍ਹੇਗੰਢ ਦੇ ਇਸ ਅਹਿਮ ਮੀਲ ਪੱਥਰ ਨੂੰ ਅਮਰੀਕਾ ਦੇ ਲਚਕੀਲੇਪਨ, ਖੁਸ਼ਹਾਲੀ ਅਤੇ ਵਿਸ਼ਵ ਪੱਧਰੀ ਲੀਡਰਸ਼ਿਪ ਦੇ ਇੱਕ ਨਵੇਂ ਯੁੱਗ ਦੇ ਉੱਤੇ ਸਬੂਤ ਦੇ ਵਜੋਂ ਪੇਸ਼ ਕੀਤਾ ਹੈ। ਦੂਸਰੇ ਪਾਸੇ ਕੈਨੇਡਾ ਦੇ ਨਾਲ ਟੱਕਰ ਲੈ ਰਿਹਾ ਅਮਰੀਕਾ। ਮੌਂਟਰੀਅਲ ਨੇੜੇ ਵੈਸੇ ਤਾਂ ਪਹਿਲਾਂ ਖਬਰ ਕਰ ਲਈਏ ਕਿ ਇੱਕ ਰੇਲ ਘਟਨਾ ਹੋਈ ਹੈ, ਵਾਪਰੀ ਹੈ, ਜਿਸਦੇ ਵਿੱਚ 20 ਡੱਬੇ ਲੀਹੋਂ ਲੱਥੇ ਹੈ, ਰੇਲਵੇ ਦੀ ਮਾਲ ਗੱਡੀ ਹੈ। ਖੇਤਰੀ ਆਵਾਜਾਈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਵਿਸਫੋਟਕ ਪਦਾਰਥ ਹੋਣ ਦੀ ਅਫਵਾਹ ਜਿਹੜੀ ਫੈਲੀ ਸੀ। ਕੈਨੇਡਾ ਦੇ ਉੱਤਰੀ ਪੂਰਬੀ ਸੂਬੇ ਕਿਊਬਕ ਦੇ ਪ੍ਰਮੁੱਖ ਸ਼ਹਿਰ ਮੌਂਟਰੀਅਲ ਨੇੜੇ CN ਰੇਲਵੇ ਦੀ ਇੱਕ ਮਾਲ ਗੱਡੀ ਦੇ 20 ਡੱਬੇ ਜਿਹੜੇ ਬੋਗੀਆਂ ਨੇ ਲੀਹੋਂ ਲੱਥੀਆਂ ਨੇ। ਸ਼ੁਰੂਆਤੀ ਚਰਚਾਵਾਂ ਦੇ ਮੁਤਾਬਕ ਇਹਨਾਂ ਡੱਬਿਆਂ ਦੇ ਵਿੱਚ ਕੋਈ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ, ਪਰ ਖੁਸ਼ਕਿਸਮਤੀ ਨਾਲ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਰਿਪੇ ਟਿੰਗਨੀ ਮਿਊਂਸੀਪੈਲਿਟੀ ਜਿਹੜੀ ਆ ਉਹਨੇ ਆਪਣੇ ਅਧਿਕਾਰਤ ਫੇਸਬੁੱਕ ਖਾਤੇ ਦੇ ਉੱਤੇ ਸਾਂਝਾ ਕੀਤਾ ਹੈ ਕਿ ਦੱਸਿਆ ਕਿ ਬੋਗੀਆਂ ਦੇ ਵਿੱਚ ਵਿਸਫੋਟਕ ਪਦਾਰਥ ਸੀ ਪਰ ਲੀਹੋ ਲੱਥਣ ਤੋਂ ਬਾਅਦ ਵੱਖ ਵੱਖ ਪਾਸੇ ਪਲਟੀਆਂ ਬੋਗੀਆਂ ਵਿੱਚੋਂ ਕੁਝ ਵੀ ਲੀਕ ਨਹੀਂ ਹੋਇਆ ਅਤੇ ਅੱਗ ਲੱਗਣ ਤੋਂ ਵੀ ਜਿਹੜਾ ਬਚਾ ਰਿਹਾ ਹੈ। ਦੂਸਰੇ ਪਾਸੇ ਅਮੈਰੀਕਾ ਅਤੇ ਜਿਹੜਾ ਕੈਨੇਡਾ ਦਾ ਟਕਰਾਅ ਅਤੇ ਦੂਸਰੇ ਪਾਸੇ ਨਾਰਵੇ ਅਤੇ ਜਰਮਨੀ ਦੇ ਨਾਲ ਜਿਹੜਾ ਗੱਲਬਾਤ ਚੱਲ ਰਹੀ ਹੈ ਉਹਦੀ ਗੱਲਬਾਤ ਕਰਦੇ ਹਾਂ। ਕੁਸਮਾ ਅਤੇ ਅਮੈਰੀਕਾ ਦਾ ਨਵਾਂ ਦਾਅ, ਕੈਨੇਡਾ ਨੇ ਨਵੀਂ ਰੂਪ ਰੇਖਾ ਦੇ ਬਾਰੇ ਸਪਸ਼ਟਤਾ ਜਿਹੜੀ ਮੰਗ ਲਈ ਹੈ। ਟਰੰਪ ਪ੍ਰਸ਼ਾਸਨ ਦੇ ਵੱਲੋਂ ਸਮਝੌਤੇ ਦੀ ਹਰ ਸਾਲ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ। ਆਖਰ ਇਹ ਕੀ ਸ਼ਾਇਆ, ਅਮੈਰੀਕਾ ਵੱਲੋਂ ਕੈਨੇਡਾ ਅਮੈਰੀਕੀ ਮੈਕਸੀਕੋ ਵਪਾਰ ਸਮਝੌਤੇ ਕੁਸਮਾ ਨੂੰ ਜਿਹੜਾ 2042 ਤੱਕ ਇੱਕ ਮੁਸ਼ਤ ਵਧਾਉਣ ਦੀ ਬਜਾਏ ਹਰ ਸਾਲ ਇਸ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਅਮੈਰੀਕਾ ਦੇ ਇਸ ਫੈਸਲੇ ਦੇ ਮਗਰੋਂ ਕੈਨੇਡਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨਵੀਂ ਪ੍ਰਕਿਰਿਆ ਦੀ ਰੂਪਰੇਖਾ ਦੇ ਬਾਰੇ ਅਜੇ ਵੀ ਕਾਫੀ ਅਸਪਸ਼ਟਤਾ ਬਣੀ ਹੋਈ ਹੈ। ਕੁਸਮਾ ਕੈਨੇਡਾ ਜਿਹੜੀ ਹੈ ਅਮੈਰੀਕਾ ਅਤੇ ਮੈਕਸੀਕੋ ਦੇ ਦਰਮਿਆਨ ਇੱਕ ਮੁਕਤ ਵਪਾਰ ਸਮਝੌਤਾ ਹੈ। ਇਹ ਸਾਲ 2020 ਦੇ ਵਿੱਚ ਲਾਗੂ ਹੋਇਆ ਸੀ ਜੋ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਸਪਲਾਈ ਚੇਨਾਂ ਅਤੇ ਆਰਥਿਕ ਸਹਿਯੋਗ ਦੇ ਲਈ ਨਿਯਮ ਤੈਅ ਕਰਦਾ ਹੈ। ਕੈਨੇਡਾ ਅਮੈਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਕ ਨੇ ਜਿਹੜਾ ਕਿਹਾ ਕਿ ਸਾਲਾਨਾ ਸਮੀਖਿਆ ਕਿਵੇਂ ਹੋਵੇਗੀ ਇਸ ਦਾ ਕੋਈ ਸਪਸ਼ਟ ਖਾਕਾ ਅਜੇ ਤੱਕ ਅਮਰੀਕਾ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੀ ਵਿਵਸਥਾ ਜਿਹੜੀ ਹੈ ਵਪਾਰਕ ਸਮਝੌਤਿਆਂ ਦੇ ਵਿੱਚ ਆਮ ਨਹੀਂ ਹੁੰਦੀ, ਇਸ ਦੇ ਲਈ ਇਸ ਦੀ ਪ੍ਰਕਿਰਿਆ ਨੂੰ ਲੈ ਕੇ ਅਜੇ ਤੱਕ ਪੂਰੀ ਤਰ੍ਹਾਂ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ। ਜੀਰਾ ਸਾਹਿਬ ਹੋਲਡ ਰੱਖਣਾ, ਬਸ ਇੱਕ ਮਿੰਟ ਖਬਰ ਨੂੰ ਕੰਪਲੀਟ ਕਰ ਲਵਾਂ। ਲੇਬਲਾਕ ਨੇ ਦੱਸਿਆ ਕਿ 1 ਜੁਲਾਈ ਨੂੰ ਹੋਈ ਮੀਟਿੰਗ ਦੇ ਦੌਰਾਨ ਉਹਨਾਂ ਅਤੇ ਮੈਕਸੀਕੋ ਦੇ ਅਰਥ ਮੰਤਰੀ ਜਿਹੜੇ ਨੇ ਮਾਰਸੇਲੋ ਏਬਰਾਰਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਤੋਂ ਸਮੀਖਿਆ ਪ੍ਰਕਿਰਿਆ ਦੀ ਰੂਪਰੇਖਾ ਬਾਰੇ ਜਾਣਕਾਰੀ ਮੰਗੀ ਸੀ ਪਰ ਉਸ ਵੇਲੇ ਕੋਈ ਠੋਸ ਜਵਾਬ ਨਹੀਂ ਮਿਲਿਆ। ਤਿੰਨਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਜਤਾਈ ਹੈ ਕਿ ਇਸ ਮਾਮਲੇ ਦੇ ਉੱਤੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਹੋਰ ਗੱਲਬਾਤ ਕੀਤੀ ਜਾਏਗੀ। ਕੈਨੇਡਾ ਅਤੇ ਮੈਕਸੀਕੋ ਦੀ ਇੱਛਾ ਸੀ ਕਿ ਮੌਜੂਦਾ ਜਿਹੜਾ ਕੁਸਮਾ ਸਮਝੌਤਾ ਹੈ ਉਸਨੂੰ ਬਿਨਾਂ ਕਿਸੇ ਵੱਡੀ ਤਬਦੀਲੀ ਦੇ ਅਗਲੇ 16 ਸਾਲਾਂ ਦੇ ਲਈ ਵਧਾ ਦਿੱਤਾ ਜਾਵੇ ਪਰ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਮਝੌਤੇ ਦੇ ਵਿੱਚ ਕੁਝ ਅਹਿਮ ਸੋਧਾਂ ਦੀ ਜ਼ਰੂਰਤ ਹੈ, ਇਸ ਲਈ ਇਸ ਦੀ ਹਰ ਸਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਇਸ ਫੈਸਲੇ ਦੇ ਨਾਲ ਹੁਣ ਇੱਕ ਅਜਿਹੀ ਪ੍ਰਕਿਰਿਆ ਸ਼ੁਰੂ ਹੋਵੇਗੀ ਜਿਸ ਦੇ ਤਹਿਤ ਹਰ ਸਾਲ ਇਸ ਸਮਝੌਤੇ ਦੀ ਸਮੀਖਿਆ ਕੀਤੀ ਜਾਣੀ ਹੈ। ਇਹ ਸਿਲਸਿਲਾ ਵੱਧ ਤੋਂ ਵੱਧ 10 ਸਾਲਾਂ ਤੱਕ ਚੱਲ ਸਕਦਾ ਹੈ ਅਤੇ ਜੇਕਰ ਇਸ ਦੇ ਦੌਰਾਨ ਨਵੇਂ ਸਮਝੌਤੇ ਜਾਂ ਮਿਆਦ ਵਧਾਉਣ ਦੇ ਬਾਰੇ ਕੁਝ ਸਹਿਮਤੀ ਨਹੀਂ ਬਣੀ ਤਾਂ ਕੁਸਮਾ ਸਾਲ 2036 ਦੇ ਵਿੱਚ ਖਤਮ ਹੋ ਜਾਏਗਾ। ਕੁਸਮਾ ਦੇ ਕਾਰਨ ਕੈਨੇਡਾ ਅਤੇ ਮੈਕਸੀਕੋ ਅਮਰੀਕਾ ਵੱਲੋਂ ਲਗਾਏ ਗਏ ਬਹੁਤ ਟੈਰਿਫਾਂ ਵਪਾਰਕ ਟੈਕਸਾਂ ਤੋਂ ਬਚੇ ਹੋਏ ਨੇ ਕਿਉਂਕਿ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਤਪਾਦਾਂ ਨੂੰ ਇਸ ਦੇ ਵਿੱਚ ਵਿਸ਼ੇਸ਼ ਛੋਟ ਜਿਹੜੀ ਹੈ ਮਿਲੀ ਹੋਈ ਹੈ। ਲਓ ਦੋਸਤੋ ਅਗਲੀ ਗੱਲ ਕਰਦੇ ਹਾਂ ਕੈਨੇਡਾ ਦੀ ਪਣਡੁੱਬੀਆਂ ਦੀ ਜਿਹੜੀ ਅਪਗ੍ਰੇਡ ਦੀ ਯੂਰਪ ਦੇ ਨਾਲ ਅਤੇ ਆਪਣੇ ਜਪਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹਦੀ ਬਾਤ ਪਾਉਂਦੇ ਹਾਂ ਪਰ ਉਸ ਤੋਂ ਪਹਿਲਾਂ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਜੀ,
2: ਹਾਲ ਚਾਲ ਵਧੀਆ, ਬਸ ਬਹੁਤ ਫਸਟ ਕਲਾਸ ਤੁਹਾਡਾ। ਇਕਦਮ ਮੈਂ ਤੁਹਾਨੂੰ ਅੱਜ ਤੁਸੀਂ ਗੀਤ ਸੀਗਾ ਪਾਇਆ ਫੇਸਬੁੱਕ ਤੇ, ਬਹੁਤ ਵਧੀਆ ਲੱਗਾ ਜੀ।
0: ਕਵਿਤਾ ਲਿਖੀ, ਧੰਨਵਾਦ ਦੇਣਾ ਚਾਹੁੰਦਾ ਤੁਹਾਨੂੰ। ਨਜ਼ਮ ਸੀ ਜੀ ਛੋਟੀ ਜੀ, ਹਾਂਜੀ ਥੈਂਕ ਯੂ ਜੀ।
2: ਹਾਂਜੀ ਹਾਂਜੀ, ਬਹੁਤ ਵਧੀਆ ਸੀਗੀ। ਤੇ ਦੂਜੀ ਮੈਂ ਗੱਲ ਇੱਕ ਨਾ ਹੁਣ ਤੁਹਾਡੀ ਖਬਰ ਦੀ ਮੈਂ ਗੱਲ ਕਰਨੀ ਆ।
0: ਹਾਂਜੀ,
2: ਰਾਸ਼ਟਰਪਤੀ ਜਿਹੜਾ ਖਾਮਨੇਈ ਦਾ ਜਨਾਜ਼ਾ,
0: ਹਾਂਜੀ ਹਾਂਜੀ ਬਿਲਕੁਲ ਹੈ ਜੀ,
2: ਕੱਢਿਆ ਗਿਆ ਉਹਨਾਂ ਨੇ
0: ਜੀ
2: ਧੂਮਧਾਮ ਨਾਲ,
0: ਬਿਲਕੁਲ ਹੈ ਜੀ।
2: ਤੇ ਅਸੀਂ ਉਹਦੇ ਵਿੱਚ ਨਹੀਂ ਸ਼ਾਮਿਲ ਹੋਏ,
0: ਸ਼ਾਮਿਲ ਨਹੀਂ ਹੋਏ। ਦੇਖੋ ਇੱਕ ਖਬਰ ਇਦਾਂ ਦੀ ਛਪੀ ਆ, ਮੈਂ ਉਸ ਤੋਂ ਕਿਆ ਸਰਾਈ ਲਾ ਰਿਹਾ ਸੀ ਜੀਰਾ ਸਾਹਿਬ, ਕਿਤੇ ਕਿਤੇ ਨਾ ਕਿਤੇ ਇੱਕ ਕੜਵਾਹਟ ਨਹੀਂ ਪੈਦਾ ਕੀਤੀ ਜਾ ਰਹੀ ਜੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਜੀ, ਕਿ ਪ੍ਰਧਾਨ ਮੰਤਰੀ ਸਾਹਿਬ ਤੇ ਬੈਜਾਮੀ ਨੇਤਨ ਜਾਓ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ ਜੀ। ਉਹ ਕਹਿੰਦੇ ਚਾਹੇ ਅਮਰੀਕਾ ਸਾਡੇ ਨਾਲ ਨਹੀਂ ਪਰ ਭਾਰਤ ਸਾਡੇ ਨਾਲ ਹੈ ਜੀ, ਤੇ ਇੱਕ ਪਾਸੇ ਉਧਰ ਜਨਾਜ਼ਾ ਚੱਲ ਰਿਹਾ ਜੀ।
2: ਇਹ ਟਾਈਮ ਦੇ ਉਸੇ ਟਾਈਮ ਲਾਈਨ ਦੇਖਣਾ ਤੁਸੀਂ, ਟਾਈਮ ਲਾਈਨ ਦੇਖੋ
0: ਜੀ,
2: ਵੀ ਉਧਰੋਂ ਉਹ ਚੱਲ ਰਿਹਾ ਤੇ ਉਧਰੋਂ ਬਿਆਨ ਆ ਰਿਹਾ,
0: ਬਿਆਨ ਆ ਰਿਹਾ ਜੀ, ਬਿਲਕੁਲ ਹੈ ਜੀ।
2: ਇਹ ਦੇਖੋ ਤੁਸੀਂ ਟਾਈਮ ਲਾਈਨ ਦੇਖੋ ਇਸ ਚੀਜ਼ ਦੀ
0: ਜੀ।
2: ਤੇ ਦੂਜੀ ਗੱਲ ਹੁਣ ਜਿਵੇਂ ਨਿਤਨੇ ਉਹ ਕਹਿ ਰਿਹਾ ਵਾ
0: ਜੀ
2: ਵੀ ਭਾਰਤ ਦੀ
0: ਇੰਨੀ ਆਬਾਦੀ 1.4 ਅਰਬ ਵੱਧ ਗਿਆ ਜੀ,
2: 1.4 ਅਰਬ, ਹਾਂਜੀ
0: ਸਾਰੇ ਸਾਡੇ ਨਾਲ
2: ਤੇ ਚੱਕਰ ਨਾਲ ਦਾ ਚੱਕਰ ਨਾਲ ਤਾਂ ਤੁਹਾਡੇ ਜਿਹੜੇ ਹੈਗੇ ਸਾਨੂੰ ਪਤਾ ਹੁਣ ਤੁਹਾਨੂੰ ਕਿਹੜਾ ਦੱਸੇ ਜੀ,
0: ਜੀ
2: ਮਿੰਟ ਸੁਣੋ ਤੁਸੀਂ
0: ਬਿਲਕੁਲ
2: ਵੀ ਤੁਹਾਡੇ ਨਾਲ ਕੀ ਹੈ, ਨਾਲ ਤਾਂ ਉਹੀ ਆ ਜਿਹੜੇ ਸਰਕਾਰਾਂ ਝੂਠ ਬਣਾ ਕੇ ਲੈ ਕੇ ਆਏ ਆ,
0: ਬਿਲਕੁਲ ਹੈ ਜੀ
2: ਨਾ, ਕਿਉਂਕਿ ਤੁਸੀਂ ਉਹਨਾਂ ਦੀ ਮਦਦ ਕੀਤੀ ਉਹਦੇ ਵਿੱਚ
0: ਜੀ,
2: ਤੁਹਾਡਾ ਜਿਹੜਾ ਪੈਦਾ ਸੀ ਚੱਲਣ ਡਿਆ ਵਾ ਉਹਦੇ ਸਿਰ ਤੇ ਸਾਰਾ ਉਹ ਖੇਡੀ ਜਾਂਦੇ ਆ ਇੰਡੀਆ ਦੇ ਨਾਲ,
0: ਬਿਲਕੁਲ
2: ਖਤਰੇ ਨਾ ਜੇ ਪੈਦਾ ਸਿਰ ਇਹਨਾਂ ਨੇ ਨਾ ਦਿੱਤਾ ਹੁੰਦਾ
0: ਜੀ,
2: ਕਿ ਅੱਜ ਤੱਕ ਇਹਨਾਂ ਨੂੰ ਜੋ ਕੁਛ ਇਨਫੋਰਮੇਸ਼ਨ ਮਿਲ ਰਹੀ ਆ
0: ਜੀ
2: ਕਿਤੋਂ ਮਿਲਣੀ ਸੀਗੀ, ਇਸ ਕਰਕੇ ਇਹ ਤਾਂ ਹੁਣ ਸਾਰੀ ਉਮਰ ਇਹਨਾਂ ਦਾ ਸਹਾਰਾ ਨਹੀਂ ਭੁੱਲ ਸਕਦੇ ਸਕਦੇ ਜੀ,
0: ਬਿਲਕੁਲ ਹੈ ਜੀ,
2: ਨਾ ਹੀ ਸਾਡੇ ਵਾਲੇ
0: ਜੀ
2: ਤੇ ਨਾ ਹੀ ਆਪਣੇ ਇਜ਼ਰਾਈਲ ਵਾਲੇ,
0: ਨਹੀਂ
2: ਗੱਲ ਤਾਂ ਇਹ ਆ
0: ਦੇਖੋ ਗੁਆਂਢੀ ਮੁਲਕਾਂ ਦੇ ਵਿੱਚ ਕਿੱਦਾਂ, ਮੈਂ ਫਰਾਈਡੇ ਵਾਲੇ ਦਿਨ ਵੀ ਗੱਲ ਕੀਤੀ ਸੀ ਉਹਦੇ ਉੱਤੇ, ਦੇਖੋ ਕਿ ਚਾਈਨਾ ਤੇ ਉਹ ਪਾਕਿਸਤਾਨ ਦੀ ਸਪੋਰਟ ਦੇ ਵਿੱਚ ਖੜ ਗਿਆ, ਸਿੰਧ ਜਿਹੜਾ ਆਪਣੀ ਟੈਰੀਟਰੀ ਹੈਗੀ ਆ ਆਪਣੀ ਜੋ ਵੀ ਆਪਣਾ ਪਾਣੀਆਂ ਦਾ ਸਮਝੌਤਾ ਹੈਗਾ ਜੀ, ਅਤੇ ਉਹ ਕਹਿੰਦਾ ਜੀ ਆਪਣੀਆਂ ਜਿਹੜੀਆਂ 7 ਸਿਸਟਰ ਸਟੇਟਾਂ ਨੇ ਫਿਰ ਆਪਣਾ ਪੜਿਆ ਵਿਚਾਰ ਲਾਂ, ਜੇ ਇੱਦਾਂ ਤੁਸੀਂ ਵੀ ਨੀਵੇਂ ਪਾਸੇ ਨੂੰ ਪੈਂਦੇ ਹੋ ਜੇ ਪਾਕਿਸਤਾਨ ਨੀਵੇਂ ਪਾਸੇ ਨੂੰ ਪੈਂਦਾ ਤਾਂ ਉਹਦੀ ਸਪੋਰਟ 'ਚ ਖੜ ਗਿਆ ਜੀ,
2: ਸਾਥੀ ਨੂੰ ਇਹ ਤਾਂ ਨੀ ਗੱਲ ਹੈਗੀ, ਫਿਰ ਗੱਲ ਤਾਂ ਉਹੀ ਆ, ਮੈਂ ਦੂਜੀ ਗੱਲ ਹੁੰਦਾ ਸੀਗਾ ਪੰਜਾਬ ਕਾਂਗਰਸ ਦੀ,
0: ਹਾਂਜੀ
2: ਇੱਕ ਰਿਪੋਰਟ ਪੜ੍ਹੀ ਸੀਗੀ ਮੈਂ, ਕਿਉਂਕਿ ਰਾਹੁਲ ਗਾਂਧੀ
0: ਹਾਂਜੀ
2: ਤੇ ਉਹ ਬਾਅਦ ਜਿਹੜੀ ਇਹਨਾਂ ਦੇ ਪਿੱਛੋਂ ਇਹਨਾਂ ਦੀ ਜੋ ਵੀ ਹੋਇਆ ਵਾ ਸਾਰੀ ਡਿਊਟੀ ਤਾਂ ਲਾਈ ਸੀ ਭੁਪੇਸ਼ ਬਘੇਲ
0: ਬਘੇਲ ਦੀ, ਹਾਂਜੀ ਜੀ
2: ਬਘੇਲ ਦੇ ਉੱਪਰ ਤੁਹਾਨੂੰ ਪਤਾ ਕੇਸ ਪਹਿਲਾਂ ਹੀ ਚੱਲਦੇ ਪਏ ਆ,
0: ਪ੍ਰਦੂਸ਼ਣਬਾਜ਼ੀ ਉੱਥੇ ਵੀ ਹੋ ਰਹੀ ਆ ਜੀ ਬਿਲਕੁਲ,
2: ਕਿਉਂਕਿ ਉਹਨਾਂ ਦਾ ਨਾਮ ਹੀ ਇਸ ਤਰ੍ਹਾਂ ਆ ਰਿਹਾ ਨਾ ਵੀ ਜਿਵੇਂ ਇੱਕ ਉਹ ਜਿਹੜੇ ਕਿਹੜੇ ਸੈੱਲ ਹੁੰਦੇ ਇਹਨਾਂ ਦੇ ਉਹ ਵੀ ਉਹੀ ਸੈੱਲ ਆ
0: ਜੀ,
2: ਬਘੇਲ ਵੀ ਆਈਟੀ ਸੈੱਲ, ਹਾਂਜੀ ਤੇ ਬਘੇਲ ਵੀ ਤੇ ਦੂਜਾ ਵੀ
0: ਜੀ,
2: ਤੇ ਕਿਉਂਕਿ ਭਾਜਪਾ ਵੀ ਨੀ ਚਾਹੁੰਦੀ ਵੀ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਵਧੀਆ ਚਿਹਰਾ ਅੱਗੇ ਆਵੇ
0: ਜੀ
2: ਜਿਹੜਾ ਕਾਂਗਰਸ ਨੂੰ ਪਾਰ ਨਾ ਦੇਵੇ,
0: ਪਰ ਖੜਗੇ ਹੁਣਾਂ ਦੇ ਨਾਲ ਵੀ ਇਹਨਾਂ ਦੀ ਲਾਗ ਡਾਟ ਹੈਗੀ ਹੈ ਜੀ,
2: ਕਿਹਨਾਂ ਦੀ,
0: ਬਘੇਲ ਹੁਣਾਂ ਦੀ,
2: ਖੜਗੇ ਸਾਹਿਬ ਨੂੰ ਤਾਂ ਵੈਸੇ ਜੀ ਉਹ ਤਾਂ ਇੱਕ ਕਹਿਣ ਦਾ ਮਤਲਬ ਇਮਾਨਦਾਰ ਬੰਦੇ ਹੈਗੇ ਆ,
0: ਪਰ ਇਹਦੇ ਵਿੱਚ ਜੇ ਰਾਹੁਲ ਗਾਂਧੀ ਮਤਲਬ ਕਿ ਟਾਈਮਿੰਗ ਦੇ ਵਿੱਚ ਜੋ ਕੁਝ, ਚਲੋ ਉਹ ਤਾਂ ਛੁੱਟੀਆਂ ਤੇ ਚਲੇ ਗਏ ਪਰ ਉਸ ਤੋਂ ਬਾਅਦ ਜ਼ਿੰਮੇਵਾਰੀ ਖੜਗੇ ਉਹਨਾਂ ਦੀ ਵੀ ਤਾਂ ਬਣਦੀ ਆ ਜੋ ਪੰਜਾਬ ਦੇ ਵਿੱਚ ਵਾਪਰ ਆ, ਉਹ ਕਿਉਂ ਨਹੀਂ ਇਸ ਦੇ ਉੱਤੇ ਕੋਈ ਧਿਆਨ ਦੇ ਰਹੇ ਨੇ ਜੀ,
2: ਦੇਖੋ ਜੀ ਹੁਣ ਕਾਂਗਰਸ ਜੋ ਵੀ ਹੋ ਰਿਹਾ ਜਿੱਥੇ ਜਿੰਨੀ ਚੱਲਦੀ ਉਹ ਆਪਾਂ ਨੂੰ ਪਤਾ ਹੀ ਆ
0: ਜੀ,
2: ਚੱਕਰ ਇਹ ਆ
0: ਜੀ,
2: ਕਿਉਂਕਿ ਪਰ ਦੂਜੇ ਬੰਨੇ ਮੈਂ ਉਹਨੂੰ ਸ਼ਾਬਾਸ਼ ਵੀ ਦਊਂਗਾ ਇਸ ਗੱਲ ਤੋਂ
0: ਜੀ,
2: 12-5-48 ਵਾਲਿਆਂ ਨੂੰ
0: ਜੀ,
2: ਵੜਿੰਗ ਸਾਹਿਬ ਨੂੰ
0: ਜੀ,
2: ਵੀ ਜਿਹਨਾਂ ਨੇ ਖੁੱਲ ਕੇ ਬਿਆਨ ਦਿੱਤਾ ਵੀ ਮੈਂ ਬਿਲਕੁਲ ਮੁੱਖ ਮੰਤਰੀ ਦੀ ਰੇਂਜ ਦੇ ਵਿੱਚ ਨਹੀਂ ਹੈਗਾ
0: ਜੀ,
2: ਬਿਲਕੁਲ
0: ਜੀ,
2: ਨਹੀਂ ਤੇ ਕੋਈ ਪ੍ਰਧਾਨ ਏਦਾਂ ਦਾ ਬਿਆਨ ਨਹੀਂ ਦਿੰਦਾ ਅੱਜ ਤੱਕ, ਇਹ ਵੀ ਗੱਲਾਂ ਵਾਲਾ
0: ਜੀ,
2: ਪਾਰਟੀ ਪਤਾ ਪ੍ਰਤੀ ਉਹਨੇ ਫਿਰ ਵਫ਼ਾਦਾਰੀ ਵੀ ਵਿਖਾਈ ਆ ਨਾ
0: ਜੀ,
2: ਗੱਲ ਤਾਂ ਇਹ ਆ
0: ਜੀ,
2: ਹੁਣ ਇਹ ਜਿੰਨੇ ਸਾਡੇ ਸਾਰੇ ਲਾਣੇ ਬਾਣੇ ਦੂਜੇ ਹੈਗੇ ਆ
0: ਜੀ,
2: ਠੀਕ ਆ ਕੁਛ ਕੁ ਬੰਦੇ ਪਹਿਲਾਂ ਇਹਨਾਂ ਦੇ ਨਾਲ ਸੀਗੇ ਤੇ ਅੱਜ 3 ਸਾਲ ਜਿਵੇਂ ਮੰਨ ਲਓ ਅੱਜ ਔਜਲਾ ਸਾਹਿਬ ਕਹਿ ਗਏ ਆ
0: ਹਾਂਜੀ,
2: ਬਈ ਜੀਰੇ ਵਾਲੇ ਖਿੱਚੀ ਫਿਰਦਾ ਸੀ ਉਦੋਂ ਨੂੰ
0: ਜੀ,
2: ਤੇ ਐਤ ਕੀ ਮੇਰਾ ਖਿਆਲ ਜੀਰੇ ਵਾਲਾ ਸ਼ਾਮਲ ਨਹੀਂ ਹੋਇਆ ਉੱਥੇ,
0: ਨਹੀਂ ਹਾਂਜੀ ਨਹੀਂ ਹੋਇਆ ਸੀ ਸ਼ਾਮਲ,
2: ਕਿਉਂ ਕਿਉਂਕਿ ਇਹਦੀ ਵੜਿੰਗਣਾ ਹੈਗੀ ਆ ਜੀ ਯਾਰੀ
0: ਜੀ,
2: ਚੱਕਰੇ ਆ ਆ ਕਰ
0: ਯਾਰੀਆਂ ਪਗਾਉਂਦੇ
2: ਇਹ ਗਰੁੱਪ ਆ ਸਾਰਾ ਜੀ
0: ਜੀ,
2: ਹਾਂਜੀ ਹਾਂਜੀ ਹਾਂਜੀ ਇਹ ਗਰੁੱਪ ਸਾਰਾ ਬਣਿਆ ਹੋਇਆ ਵਾ
0: ਜੀ,
2: ਵੜਿੰਗ ਹੋ ਗਿਆ ਤੇ ਪਰ ਉਹ ਜਿਹੜੇ ਆਪਣੇ ਰੰਧਾਵਾ ਸਾਹਿਬ ਚਲੇ ਗਏ ਆ ਉਹ ਸਮਝੋ ਪਰੇ ਆ
0: ਜੀ,
2: ਕਿਉਂਕਿ ਰੰਧਾਵਾ ਸਾਹਿਬ ਦਾ ਜਿਹੜਾ ਵੜਿੰਗ ਤੇ ਸਾਡੇ ਜੀਰੇ ਵਾਲਾ ਇਹ ਗਰੁੱਪ ਸਾਰਾ ਇੱਕੋ ਹੀ ਆ ਜੀ,
0: ਬਿਲਕੁਲ
2: ਚੱਕਰੇ ਆ,
0: ਪਰ ਇੱਧਰ ਆਪਣੇ ਬਾਜਵਾ ਸਾਹਿਬ ਥੋੜੇ ਬੱਕਰੇ ਨਜ਼ਰ ਆਉਂਦੇ ਆ,
2: ਬਾਜਵਾ ਸਾਹਿਬ ਵੀ ਆਪਦੀ ਗੇਮ ਅੱਡ ਖੇਡ ਗਿਆ ਅਮਿਤ ਸ਼ਾਹ ਨੂੰ ਮਿਲ ਕੇ, ਦੇਖੋ ਤੁਸੀਂ ਇਹ ਵੀ ਦੇਖੋ
0: ਬਿਲਕੁਲ ਹੈ ਜੀ, ਉਹ ਸਵਾਗਤ ਕਰ ਗਏ ਸੀ
2: ਮਾੜਾ ਮਾੜਾ ਜਿਵੇਂ ਕਹਿੰਦੇ ਨਾ ਟੋਟਕਾ ਜਿਹਾ ਲਾ ਹੀ ਦਿੰਦੇ ਆ
0: ਜੀ,
2: ਉਹ ਭਰਾਵੋ ਕਿਉਂ ਤੁਸੀਂ ਡਰਾਉਣ ਡਏ ਆ, ਤੁਹਾਨੂੰ ਅੱਜ ਤੱਕ ਇਹ ਵੇਖੋ ਵੀ ਤੁਹਾਨੂੰ ਕਾਂਗਰਸ ਨੇ ਦਿੱਤਾ ਕੀ ਆ, ਜੇ ਤੁਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਓ ਵੀ ਕੱਲ ਨੂੰ ਤੁਸੀਂ ਜੇ ਕੋਈ ਬੀਜੇਪੀ ਵਿੱਚ ਆ ਵੀ ਜਾਣਗੇ
0: ਜੀ
2: ਤੇ ਤੁਹਾਨੂੰ ਬੀਜੇਪੀ ਓਨਾ ਮਾਣ ਬਖਸ਼ ਦੇਗੀ ਜਿੰਨਾ ਤੁਹਾਨੂੰ ਅੱਜ ਤੱਕ ਕਾਂਗਰਸ ਨੇ ਦਿੱਤਾ।
0: ਬਿਲਕੁਲ, ਕਦੇ ਵੀ ਨਹੀਂ,
2: ਇਸ ਗੱਲ ਦੀ ਗਰੰਟੀ ਆ, ਕਦੇ ਵੀ ਨਹੀਂ ਦੇਗੀ ਜੀ ਉਹ
0: ਜੀ। ਇਹਨਾਂ ਤੋਂ ਚੁੱਪ ਰਿਹਾ ਨਹੀਂ ਜਾਣਾ, ਚੁੱਪ ਉਹ ਚੁੱਪ ਧਾਰਨ ਵਾਲੇ ਤੋਂ ਬਗੈਰ ਰੱਖਦਾ ਕੋਈ ਨੀ ਉਹਨਾਂ ਨੂੰ।
2: ਉਹਨਾਂ ਦਾ ਪਹਿਲਾਂ ਇੱਕ ਮੇਨ ਏਜੰਡਾ ਹੁੰਦਾ ਜੀ ਪਾਰਟੀ ਦਾ,
0: ਬਿਲਕੁਲ ਸ਼ਾਸਨ,
2: ਵੀ ਨਾ ਕਿਸੇ ਨੂੰ ਜਵਾਬ, ਪ੍ਰਸ਼ਾਸਨ ਨਾ ਦਈਆ ਵੀ ਨਾ ਕਿਸੇ ਨੂੰ ਕਿਸੇ ਦੀ ਗੱਲ ਦਾ ਜਵਾਬ ਦੇਣਾ,
0: ਜਿੰਨਾ ਕੋਈ ਸਿਗਨਲ ਨਹੀਂ ਹੁੰਦਾ,
2: ਜਿੰਨਾ ਚਿਰ ਸਿਗਨਲ ਨਹੀਂ ਹੁੰਦਾ
0: ਜੀ।
2: ਸ਼ਾਮੀ ਮੈਂ ਹੁਣ ਪੜ੍ਹ ਕੇ ਹਟਿਆ ਸੀਗਾ ਆਪਣੇ ਕਿਸੇ ਨੂੰ ਸੁਣਿਆ ਆਪਣੇ ਜਿੰਦਰਪਾਲ ਨੂੰ,
0: ਹਾਂਜੀ,
2: ਉਹ ਕਹਿ ਰਹੇ ਸੀ ਵੀ ਫਾਈਲਾਂ ਤਿਆਰ ਹੋ ਗਈਆਂ ਜੀ ਸਾਰਿਆਂ ਦੀਆਂ, ਕਾਂਗਰਸੀਆਂ ਦੀ ਜੀ।
0: ਉਹ ਤਾਂ ਪਿਛਲੇ ਵੀ ਖਬਰਾਂ ਸੀਗੀਆਂ ਕਿ ਆਪਣੇ ਚੰਨੀ ਸਾਹਿਬ ਦੀ ਵੀ ਈਡੀ ਦੇ ਵਿੱਚ ਕਿਤੇ ਨਾ ਕਿਤੇ ਉਹ ਪੁਰਾਣੇ ਘਪਲੇ ਜਿਹੜੇ ਹੈਗੇ ਨਾ ਤਾਂ ਭਾਂਜਾ ਸੀ ਕਿ ਕੌਣ ਸੀਗਾ
2: ਉਹ, ਐਦਾਂ ਗੱਲ ਹੈ ਨਾ ਚੰਨੀ ਡਰੋਂਗੇ,
0: ਹਾਂਜੀ ਹਾਂਜੀ,
2: ਜਾਂ ਤਾਂ ਫਿਰ ਉਹਨੂੰ ਹੌਸਲਾ ਹੌਸਲਾ ਹੌਸਲਾ ਰੱਖੋ
0: ਜੀ।
2: ਇਹ ਸਾਰਾ ਜਿੰਨਾ ਵੀ ਦੇਖੋ ਜੀ ਜਿੰਨਾ ਪ੍ਰਾਪੋਗੰਡਾ ਕੀਤਾ ਗਿਆ ਨਾ
0: ਜੀ,
2: ਇਹ ਕਾਂਗਰਸ ਕਾਂਗਰਸ ਦੇ ਵਿਰੁੱਧ ਆਪੋਜੀਸ਼ਨ ਦਾ ਕੀਤਾ ਗਿਆ ਜੀ ਟੋਟਲੀ
0: ਜੀ।
2: ਉਹ ਜੀ ਪਾਰਟੀ ਅੱਡ ਬਣਾ ਰਹੇ ਆ, ਇੰਨੇ ਟੁੱਟ ਗਏ ਆ, ਇੰਨੇ ਜਾ ਰਹੇ ਆ
0: ਜੀ,
2: ਇਹ ਸਾਰਾ ਮੀਡੀਆ ਸੋਸ਼ਲ ਮੀਡੀਆ ਰੋਲਾ ਪਾਇਆ ਹੋਇਆ,
0: ਬਿਲਕੁਲ ਹੈ ਜੀ,
2: ਇਹ ਵੀ ਗੱਲ ਨਾਲ ਆ
0: ਜੀ।
2: ਬਾਕੀ ਦੂਜੀ ਇੱਕ ਗੱਲ ਭਾਰਤ ਸਾਹਿਬ ਤੁਹਾਨੂੰ ਮੈਂ ਕਹਿ ਦਿੰਦਾ ਵਾ
0: ਜੀ,
2: ਪੰਜਾਬ ਦੇ ਵਿੱਚ ਜੋ ਮਰਜ਼ੀ ਹੋ ਜਾਵੇ, ਤੁਹਾਨੂੰ ਵੀ ਪਤਾ ਵਾ ਐਡੇ ਮਾੜੇ ਦੌਰ ਵੀ ਆਏ ਆ, ਪਰ ਮਾੜੇ ਦੌਰ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਪੰਜਾਬ ਦੀ ਸਰਕਾਰਾਂ ਬਣਾ
0: ਲਈਆਂ, ਬਣੀਆਂ ਨੇ, ਬਿਲਕੁਲ
2: ਇਹ ਦੇਖੋ ਤੁਸੀਂ
0: ਜੀ,
2: ਜੇ ਲੋਕ ਵਿਰੁੱਧ ਵੀ ਹੈਗੇ ਨਾ ਤੇ ਲੋਕ ਓਨੀ ਕੁ ਵੋਟ ਉਹਨਾਂ ਦੇ ਪੱਖ ਚ ਵੀ ਹੈਗੀ ਆ।
0: ਆ ਦੇਖੋ ਆ ਮੇਰੇ ਖਿਆਲ ਨਾਲ ਹੁਣ ਜਿਹੜੀ ਪਿੰਡ ਪੱਧਰ ਦੇ ਉੱਤੇ ਕੋਈ ਚੋਣ ਹੋਈ ਆ ਉਹਦੇ ਵਿੱਚ ਕਾਂਗਰਸ ਦੀ ਜਿੱਤੀ ਆ ਜੀ, ਇੱਕ ਅੱਧੀ ਸੀ ਮੇਰੇ ਖਿਆਲ ਨਾਲ ਪਿੰਡਾਂ ਚ ਕਿਤੇ ਨਾ ਕਿਤੇ ਹੈਗਾ,
2: ਕਿਹੜੀਆਂ ਨਹੀਂ ਨਹੀਂ ਜਿਹੜੀਆਂ ਐਮ ਸੀ ਦੀਆਂ ਹੋਈਆਂ ਚਲੋ ਦੂਜੇ ਨੰਬਰ ਤੇ ਆਈ ਨਾ,
0: ਬਿਲਕੁਲ
2: ਹਾਂ, ਨਹੀਂ ਉਹ ਚ ਤਾਂ ਆਈ ਦੂਜੇ ਨੰਬਰ ਤੇ ਆਈ ਕਾਂਗਰਸ, ਇਹ ਤਾਂ ਗੱਲ ਹੈਗੀ। ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈਗਾ ਨਾ ਉਹ ਉਹ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਉਹ ਪੱਕਾ ਹੀ ਆ ਜੀ
0: ਜੀ।
2: ਜੇ ਤਿੰਨ ਧਿਰਾਂ ਆਪਸ ਚ ਲੜਦੀਆਂ ਨਾ ਪੰਜਾਬ ਦੇ ਵਿੱਚ
0: ਜੀ,
2: ਤੇ ਫਿਰ ਤਾਂ ਕਰਦੀਆਂ ਹੁਣ ਜਿਵੇਂ ਕਾਂਗਰਸ ਦਾ ਫਾਇਦਾ ਹੋਣਾ ਹੀ ਹੋਣਾ ਜੀ, ਜੋ ਮਰਜ਼ੀ ਕਰ ਲੈਂਦੀ, ਇਹ ਵੀ ਗੱਲ ਨਾਲ ਆ
0: ਜੀ,
2: ਕਿਉਂਕਿ ਸ਼ਹਿਰੀ ਵੋਟ ਜਿਹੜੀ ਵੋਟ ਆ ਨਾ ਪਿੰਡਾਂ 'ਚ ਤਾਂ ਦੋ ਧੜੇ ਵੰਡੇ ਜਾਂਦੇ, ਤਿੰਨ ਤੁਹਾਨੂੰ ਪਤਾ ਹੀ ਆ।
0: ਆ ਦੇਖੋ ਔਜਲਾ ਸਾਹਿਬ ਨੇ ਕਮੈਂਟ ਕੀਤਾ ਹੈ ਕਿ ਬੈਂਸ ਭਰਾ ਜਿਹੜੇ ਨੇ ਵਾਰਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰ ਗਏ ਆ ਜੀ, ਹੁਣੇ ਗੱਲ ਕਰ ਚੱਲਦੀ ਸੀ ਸ਼ੁਰੂ ਤੋਂ ਉਹਨਾਂ ਦੀ। ਹਾਂਜੀ
2: ਉਹ ਮੈਂ ਤੁਹਾਨੂੰ ਦੱਸਦਾ ਨਾ,
0: ਲੁਧਿਆਣੇ ਵਾਲੇ
2: ਬੀਜੇਪੀ ਵਾਰਸ ਪੰਜਾਬ ਦੇ ਨਾਲ ਆਪਦਾ ਜੀ ਅਲਾਇੰਸ ਕਰਦੀ ਹੈ ਜੀ
0: ਜੀ,
2: ਅਕਾਲੀ ਦਲ ਨੂੰ ਛੱਡ ਕੇ
0: ਜੀ,
2: ਜਿਹੜੀਆਂ ਅੱਜ ਦੀਆਂ ਰਿਪੋਰਟਾਂ
0: ਜੀ,
2: ਤੇ ਇਸ ਕਰਕੇ ਹੁਣ ਧੜਕੂ ਦਾ, ਕਿਉਂਕਿ ਬਾਦਲ ਸਾਹਿਬ ਵੀ ਚੁੱਪ ਨੇ ਸੁਖਬੀਰ ਜੀ ਵੀ,
0: ਹਾਂਜੀ
2: ਧੜਕੂ ਦਾ ਇਹਨਾਂ ਨੂੰ ਹੈਗਾ ਇਹਨਾਂ ਗੱਲਾਂ ਦਾ
0: ਜੀ,
2: ਕਿਉਂਕਿ ਅੰਦਰ ਖਾਤੇ ਇਹਨਾਂ ਦੇ ਉਹ ਜਿਵੇਂ ਕਹਿੰਦੇ ਨਾ ਲੂਣੀ ਉੱਠਦੀਆਂ ਵਾ
0: ਜੀ,
2: ਬਈ ਇਹਨਾਂ ਦਾ ਲੈਣ ਸਾਡੇ ਨਾਲ ਹੀ ਹੋਵੇ
0: ਜੀ,
2: ਇਹ ਚਾਹੁੰਦੇ ਵੀ ਆ, ਦਿਲੋਂ ਚਾਹੁੰਦੇ ਵੀ ਆ
0: ਜੀ। ਪਰ ਜਿਹੜਾ ਦਾਵਾ ਕਰੀ ਜਾਂਦੇ ਆ ਜੀ ਆਪਣੇ ਜਿਹੜੇ ਨਵੇਂ ਜੁੜੇ ਨੇ ਉਹਨਾਂ ਦੇ ਨਾਲ ਆਪਣੀ ਕਮੇਟੀ ਵੱਖਰੀ ਬਣਾ ਲਈ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਜ਼ਰੂਰ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਦਾਵਾ ਤਾਂ ਉਹ ਵੀ ਕਰਦੇ ਕਿ ਅਸੀਂ ਸਮਝੌਤਾ ਹੀ ਉਹਨਾਂ ਪਾਰਟੀਆਂ ਨਾਲ ਕਰਾਂਗੇ ਜਿਹੜੇ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕਰਾਂਗੇ
2: ਜੀ। ਪਰ ਇੱਕ ਗੱਲ ਹੋਰ ਵੀ ਹੈਗੀ ਨਾ,
0: ਹਾਂਜੀ
2: ਦੇਖੋ ਨਾ, ਜੇ ਵਾਰਸ ਪੰਜਾਬ ਦੇ ਨਾਲ ਬੀਜੇਪੀ ਅਟੈਚਮੈਂਟ ਕਰਦੀ ਹੈ ਆਪਦਾ ਅਲਾਇੰਸ
0: ਜੀ,
2: ਉਹ ਚ ਫਿਰ ਉਹ ਵੱਡੇ ਭਰਾ ਹੋਣਗੇ ਨਾ, ਇੱਥੇ ਛੋਟੇ ਬਣਨਗੇ ਅਕਾਲੀ ਦਲ ਵੇਲੇ
0: ਜੀ,
2: ਉਧਰ ਤਾਂ ਵੱਡੇ ਬਣਨਗੇ ਨਾ ਭਰਾ, ਫਿਰ
0: ਸ਼ਰੀਕੇਬਾਜ਼ੀ ਜ਼ਰੂਰ ਪਾਉਣੀ ਆ ਜੀ,
2: ਇਹ ਵੀ ਗੱਲ ਨਾਲ ਹੈਗੀ ਹੈ ਨਾ
0: ਜੀ,
2: ਤੇ ਇਸ ਕਰਕੇ ਵੀ ਕਹਿਣ ਦਾ ਮਤਲਬ ਹਜੇ ਦੇਖੋ ਕਿਹੜੇ ਬਣੇ
0: ਰਜਿੰਦਰ ਜੀਰਾ ਜੀ ਜੁੜੇ ਸਨ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਔਜਲਾ ਸਾਹਿਬ ਨੇ ਲਿਖ ਭੇਜਿਆ ਕਿ ਬੈਂਸ ਭਰਾ ਵਾਰਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰ ਗਿਆ ਜੀ, ਚੱਕੋ ਕਹਿੰਦੇ ਬਦਲਾ ਹੋ ਗਿਆ ਜੀ। ਤੇ ਲੋ ਦੋਸਤੋ, ਕੈਨੇਡਾ ਦੀ ਗੱਲ ਕਰਨ ਜਾ ਰਿਹਾ ਸੀ ਆਖਰੀ ਇੱਕ ਦੋ ਖਬਰਾਂ ਨੇ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਅੱਗੇ ਗੱਲ ਤੋਰਾਂਗੇ, ਨਹੀਂ ਤਾਂ ਫਿਰ ਆਗਿਆ ਲਵਾਂਗੇ। ਕੈਨੇਡਾ ਦੀਆਂ ਨਵੀਆਂ ਪਣਡੁੱਬੀਆਂ ਤੇ ਕੱਲ੍ਹ ਜਿਹੜਾ ਵੱਡਾ ਫੈਸਲਾ ਆ ਸਕਦਾ ਹੈ, ਜਰਮਨੀ ਤੇ ਦੱਖਣੀ ਕੋਰੀਆ ਵਿਚਕਾਰ ਸਖ਼ਤ ਜਿਹੜਾ ਮੁਕਾਬਲਾ ਚੱਲ ਰਿਹਾ, 12 ਪਣਡੁੱਬੀਆਂ ਲਈ $24 ਅਰਬ ਦਾ ਇਤਿਹਾਸਕ ਸੌਦਾ ਤੇ ਲੰਬੇ ਸਮੇਂ ਦੇ ਵਿੱਚ $100 ਅਰਬ ਤੱਕ ਇਹ ਜਿਹੜਾ ਪਹੁੰਚ ਸਕਦੀਆਂ ਨੇ। ਕੈਨੇਡਾ ਦੀ ਜਿਹੜੀ ਹੈ ਸਮੁੰਦਰੀ ਰੱਖਿਆ ਨੂੰ ਨਵਾਂ ਰੂਪ ਦੇਣ ਵਾਲੇ ਸਭ ਤੋਂ ਵੱਡੇ ਰੱਖਿਆ ਸੌਦਿਆਂ ਦੇ ਵਿੱਚੋਂ ਇੱਕ ਤੇ ਸੋਮਵਾਰ ਅਹਿਮ ਜਿਹੜਾ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਉਮੀਦ ਹੈ, ਜਿਤਾਈ ਜਾ ਰਹੀ ਹੈ ਕਿ ਐਲਾਨ ਕਰਨਗੇ ਕਿ ਰਾਇਲ ਕੈਨੇਡੀਅਨ ਨੇਵੀ ਲਈ 12 ਨਵੀਆਂ ਪਣਡੁੱਬੀਆਂ ਬਣਾਉਣ ਦਾ ਬਹੁ ਅਰਬ ਡਾਲਰ ਦਾ ਠੇਕਾ ਜਿਹੜਾ ਜਰਮਨ ਦੀ ਜਿਹੜੀ ਇੱਕ ਕੰਪਨੀ ਹੈ TKMS ਨੂੰ ਦਿੱਤਾ ਜਾਵੇਗਾ, ਜਾਂ ਦੱਖਣੀ ਕੋਰੀਆ ਦੀ ਜਿਹੜੀ ਹੈ ਹਨੂਆ ਓਸ਼ਨਸ ਨੂੰ ਜਿਹੜਾ ਦਿੱਤਾ ਜਾਵੇਗਾ। ਇਹਨਾਂ ਵਿੱਚ ਕੰਪੀਟੀਸ਼ਨ ਚੱਲ ਰਿਹਾ। ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨਾਟੋ ਸਿਖਰ ਸੰਮੇਲਨ ਦੇ ਲਈ ਤੁਰਕੀ ਰਵਾਨਾ ਹੋਣ ਤੋਂ ਪਹਿਲਾਂ ਹੈਲੀਫੈਕਸ ਦੇ ਵਿੱਚ ਇਸ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕਰ ਸਕਦੇ ਹੈ। ਲਿਬਰਲ ਸਰਕਾਰ ਨੇ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਬੇਹੱਦ ਗੁਪਤ ਰੱਖਿਆ ਹੋਇਆ ਅਤੇ ਅਜੇ ਤੱਕ ਕਿਸੇ ਵੀ ਪੱਖ ਨੂੰ ਤਰਜੀਹ ਮਿਲਣ ਦੇ ਸੰਕੇਤ ਨਹੀਂ ਦਿੱਤੇ ਗਏ। ਕੈਨੇਡਾ ਆਪਣੀਆਂ ਕਰੀਬ 3 ਦਹਾਕੇ ਪੁਰਾਣੀਆਂ ਵਿਕਟੋਰੀਆ ਕਲਾਸ ਪਣਡੁੱਬੀਆਂ ਨੂੰ ਬਦਲਣਾ ਚਾਹੁੰਦੀ ਹੈ। ਮੁਕਾਬਲਾ ਹੁਣ ਜਰਮਨੀ ਦੀ ਜਿਹੜਾ ਟਾਈਪ 21-2CD #B ਜਿਹੜੀ ਹੈਸ਼ ਲਾਈਨ ਜਿਹੜੀ ਹੈ ਅਤੇ ਬੀ ਅਤੇ ਦੱਖਣੀ ਕੋਰੀਆ ਦੀ KSS-3B ਪਣਡੁੱਬੀ ਤੱਕ ਜਿਹੜਾ ਸੀਮਿਤ ਰਹਿ ਗਿਆ। ਦੋਵਾਂ ਕੰਪਨੀਆਂ ਨੇ ਬਸੰਤ ਰੁੱਤ ਤੱਕ ਜਿਹੜਾ ਆਪਣੀਆਂ ਅੰਤਮ ਬੋਲੀਆਂ ਜਿਹੜੀਆਂ ਨੇ ਅਤੇ ਕੈਨੇਡਾ ਦੇ ਵਿੱਚ ਨਿਵੇਸ਼ ਦੀਆਂ ਯੋਜਨਾਵਾਂ ਸਰਕਾਰ ਨੂੰ ਸੌਂਪ ਦਿੱਤੀਆਂ ਸਨ। ਜਰਮਨੀ ਅਤੇ ਨਾਰਵੇ ਦੀ ਸਾਂਝੀ ਪੇਸ਼ਕਸ਼ ਦੇ ਵਿੱਚ ਮੈਨੀਟੋਬਾ ਦੇ ਚਰਚਲ ਬੰਦਰਗਾਹ ਦਾ ਵਿਕਾਸ, ਕੈਨੇਡਾ ਦੇ ਵਿੱਚ ਅੰਤਰਿਕਸ਼ ਸਪੇਸ ਲਾਂਚ ਕੇਂਦਰ, ਭਾਰੀ ਤਾਰਪੀਡੋ ਨਿਰਮਾਣ ਇਕਾਈ ਅਤੇ ਹਾਈ ਪਰਸੋਨਿਕ ਮਿਜ਼ਾਈਲ ਟੈਸਟਿੰਗ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਨੇ। ਜਰਮਨ ਪੱਖ ਦੇ ਦਾ ਜਿਹੜਾ ਦਾਅਵਾ ਹੈ ਅਤੇ ਕਿ ਇਸ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਜਿਹੜਾ $86 ਅਰਬ ਦਾ ਯੋਗਦਾਨ ਪਵੇਗਾ ਅਤੇ ਹਜ਼ਾਰਾਂ ਰੁਜ਼ਗਾਰ ਜਿਹੜਾ ਪੈਦਾ ਹੋਣਗੇ। ਦੂਜੇ ਪਾਸੇ ਦੱਖਣੀ ਕੋਰੀਆ ਜਿਹੜਾ ਹੁਨਵਾ ਓਸ਼ਨਸ ਨੇ ਜਿਹੜਾ ਹਾਈਡਰੋਜਨ ਦੇ ਨਾਲ ਚੱਲਣ ਵਾਲੇ ਟਰੱਕਾਂ ਦਾ ਨਿਰਮਾਣ, ਦੇਸ਼ ਪੱਧਰੀ ਹਾਈਡਰੋਜਨ ਰਿਫਿਊਲਿੰਗ ਨੈਟਵਰਕ, ਕੈਨੇਡੀਅਨ ਸਟੀਲ ਦੇ ਨਾਲ ਬਖਤਰ ਬੰਦ ਵਾਹਨ ਬਣਾਉਣ ਅਤੇ ਦੇਸ਼ ਦੇ ਵਿੱਚ ਹਥਿਆਰ ਨਿਰਮਾਣ ਸਮਰੱਥਾ ਵਧਾਉਣ ਦਾ ਵਾਅਦਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਜਿਹੜੀ ਯੋਜਨਾ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਨੂੰ $94 ਅਰਬ ਦਾ ਕੁੱਲ ਲਾਭ ਜਿਹੜਾ ਹੋ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦੋਵੇਂ ਪਣਡੁੱਬੀਆਂ ਨੇਵੀ ਦੀਆਂ ਤਕਨੀਕੀ ਲੋੜਾਂ 'ਤੇ ਬਿਲਕੁਲ ਖਰੀਆਂ ਉਤਰਦੀਆਂ ਨੇ ਅਤੇ ਉਹਨਾਂ ਦੇ ਮੁਤਾਬਕ ਅੰਤਮ ਫੈਸਲਾ ਸਿਰਫ ਕੀਮਤ ਦੇ ਉੱਤੇ ਨਹੀਂ ਸਗੋਂ ਆਰਥਿਕ ਲਾਭ, ਉਦਯੋਗਿਕ ਨਿਵੇਸ਼ ਅਤੇ ਲੰਬੇ ਸਮੇਂ ਦੀਆਂ ਰਣਨੀਤਿਕ ਭਾਈਵਾਲੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੀਤਾ ਜਾਵੇਗਾ। ਅਤੇ ਭਾਈ ਦੇਖ ਲਓ, ਦੱਖਣੀ ਕੋਰੀਆ $94 ਅਰਬ ਕਹਿੰਦਾ ਅਤੇ ਦੂਸਰੇ ਆਪਣੇ ਜਰਮਨ ਵਾਲੇ ਕਹਿੰਦੇ ਨੇ $86 ਅਰਬ। ਅਤੇ ਅਗਲੇ ਵਪਾਰ ਕਰਨਗੇ, ਫਿਰ ਦੇਖਦੇ ਕਿਹਦੇ ਨਾਲ ਕਰਦੇ ਆ। ਅਤੇ ਜਰਮਨੀ ਆਪਣੇ ਆਪ ਨੂੰ ਨਾਟੋ ਦੇ ਇੱਕ ਭਰੋਸੇਯੋਗ ਸਾਥੀ ਦੇ ਵਜੋਂ ਪੇਸ਼ ਕਰ ਰਿਹਾ। ਉਸਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਵਿੱਚ ਜਿਹੜਾ ਇਹ ਪਣਡੁੱਬੀ ਚੁਣਦਾ ਹੈ ਤਾਂ ਜਰਮਨੀ, ਨਾਰਵੇ ਅਤੇ ਕੈਨੇਡਾ ਮਿਲ ਕੇ ਇੱਕੋ ਕਿਸਮ ਦੀਆਂ ਪਣਡੁੱਬੀਆਂ ਦਾ ਸਾਂਝਾ ਬੇੜਾ ਤਿਆਰ ਕਰ ਸਕਣਗੇ, ਜਿਸ ਦੇ ਨਾਲ ਉੱਤਰੀ ਅਟਲਾਂਟਿਕ ਅਤੇ ਆਰਕਟਿਕ ਖੇਤਰ ਦੇ ਵਿੱਚ ਨਾਟੋ ਦੀ ਤਾਕਤ ਜਿਹੜੀ ਵਧੇਗੀ। ਉੱਧਰ ਦੂਸਰੇ ਪਾਸੇ ਦੱਖਣੀ ਕੋਰੀਆ ਇਸ ਸੌਦੇ ਨੂੰ ਕੈਨੇਡਾ ਦੇ ਨਾਲ ਲੰਬੇ ਸਮੇਂ ਦੀ ਰੱਖਿਆ ਅਤੇ ਇੰਡੋ ਪੈਸੇਫਿਕ ਭਾਈਵਾਲੀ ਮਜ਼ਬੂਤ ਕਰਨ ਦਾ ਵੀ ਵੱਡਾ ਮੌਕਾ ਮੰਨ ਰਿਹਾ। ਕੋਰੀਆ ਨੇ 2035 ਤੱਕ 4 ਪਣਡੁੱਬੀਆਂ ਸੌਂਪਣ ਦਾ ਵਾਅਦਾ ਕੀਤਾ ਹੈ, ਜਦਕਿ ਜਰਮਨੀ ਨੇ 2036 ਤੱਕ ਪਹਿਲੀਆਂ ਜਿਹੜੀਆਂ 4 ਪਣਡੁੱਬੀਆਂ ਦੇਣ ਦੀ ਪੇਸ਼ਕਸ਼ ਜਿਹੜੀ ਕੀਤੀ ਹੋਈ ਹੈ। ਲਓ ਦੋਸਤੋ, ਅੱਗੇ ਚੱਲਦਿਆਂ ਕੈਨੇਡਾ ਦੀ ਜਿਹੜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇਹ ਭਾਣਾ ਵਾਪਰਿਆ ਸੀ ਪ੍ਰਿਜ਼ਨ ਕੌਨਸਪਰੈਸੀ ਦੇ ਬਾਰੇ, ਕੈਨੇਡਾ ਦੀ ਪ੍ਰਿਜ਼ਨ ਕੌਨਸਪਰੈਸੀ। ਕੈਨੇਡਾ ਦੀ ਜੇਲ੍ਹ ਦੇ ਵਿੱਚ ਪੰਜਾਬੀ ਕੈਦੀ ਅਤੇ ਮਹਿਲਾ ਗਾਰਡ ਵਿਚਾਲੇ ਕਥਿਤ ਸਾਜ਼ਿਸ਼ ਜਿਹੜੀ ਚੱਲੀ ਹੈ, ਸੀਨੀਅਰ ਅਧਿਕਾਰੀਆਂ ਦੇ ਕਤਲ ਦੀ ਯੋਜਨਾ ਦੇ ਦਾਅਵਿਆਂ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ ਕੈਨੇਡਾ ਦੀਆਂ ਖਬਰਾਂ ਦੇ ਵਿੱਚ। ਕੈਨੇਡਾ ਦੀਆਂ ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਨਾਲ ਜੁੜੇ ਇੱਕ ਬੇਹੱਦ ਸੰਵੇਦਨਸ਼ੀਲ ਕੈਦੀ ਜਾਂ ਸੰਵੇਦਨਸ਼ੀਲ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਓਨਟਾਰੀਓ ਦੀ ਬਹੁਤ ਚਰਚਿਤ ਪੁਲਿਸ ਜਾਂਚ ਪ੍ਰੋਜੈਕਟ ਸਾਊਥ ਦੇ ਨਾਲ ਸੰਬੰਧਿਤ ਅਦਾਲਤੀ ਦਸਤਾਵੇਜ਼ਾਂ 'ਚ ਪੰਜਾਬੀ ਮੂਲ ਦੇ ਕੈਦੀ ਗੁਰਪ੍ਰੀਤ ਸਿੰਘ ਅਤੇ ਪੰਜਾਬਣ ਕਰੈਕਸ਼ਨਲ ਅਫਸਰ ਜਿਹੜੇ ਨੇ ਜੇਲ੍ਹ ਗਾਰਡ ਨਿਸ਼ਵੰਤ ਕੌਰ ਦੋਸਾਂਝ ਦੇ ਨਾਮ ਸਾਹਮਣੇ ਆਏ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦੋਵਾਂ ਨੂੰ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਦੇ ਨਾਲ ਜੋੜਿਆ ਗਿਆ। ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਕਿ ਦੋਵਾਂ ਦੇ ਵਿਰੁੱਧ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਅਪਰਾਧਿਕ ਦੋਸ਼ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਦੋਸ਼ ਅਦਾਲਤ ਦੇ ਵਿੱਚ ਸਾਬਤ ਹੋਏ। ਇਹ ਖੁਲਾਸੇ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਦੇ ਵੱਲੋਂ 57 ਸਰਚ ਵਾਰੰਟ ਹਾਸਲ ਕਰਨ ਦੇ ਲਈ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ 563 ਸਫਿਆਂ ਦੀ ਇਨਫਰਮੇਸ਼ਨ ਟੂ ਓਬਟੇਨ ITO ਰਿਪੋਰਟ ਦੇ ਵਿੱਚੋਂ ਸਾਹਮਣੇ ਆਏ ਨੇ। ਭਾਵੇਂ ਇਹਨਾਂ ਦਸਤਾਵੇਜ਼ਾਂ ਦੇ ਵੱਡੇ ਹਿੱਸੇ ਦੇ ਉੱਤੇ ਅਜੇ ਵੀ ਜਿਹੜਾ ਪ੍ਰਕਾਸ਼ਨ ਪਾਬੰਦੀ ਹੈ ਉਹਨਾਂ ਨੂੰ ਜਨਤਕ ਨਹੀਂ ਕਰ ਸਕਦੇ, ਲਾਗੂ ਨਹੀਂ ਹੈ, ਪਰ ਓਨਟਾਰੀਓ ਸੁਪੀਰੀਅਰ ਕੋਰਟ ਦੇ ਵੱਲੋਂ ਕੁਝ ਹਿੱਸੇ ਜਨਤਕ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈਆਂ ਨੇ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪੁਲਿਸ ਦਾ ਦਾਅਵਾ ਹੈ ਕਿ ਨਿਸ਼ਵੰਤ ਕੌਰ ਦੁਸਾਂਝ ਅਤੇ ਗੁਰਪ੍ਰੀਤ ਸਿੰਘ ਵਿਚਕਾਰ ਉਸਦੇ ਜੇਲ੍ਹ ਜਾਣ ਤੋਂ ਪਹਿਲਾਂ ਤੋਂ ਹੀ ਨਿੱਜੀ ਜਿਹੜਾ ਸੰਬੰਧ ਸਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਦੁਸਾਂਝ ਆਪਣੀ ਡਿਊਟੀ ਅਕਸਰ ਉਸੇ ਬੈਰਕ ਦੇ ਵਿੱਚ ਲਗਾਉਂਦੀ ਸੀ ਜਿੱਥੇ ਗੁਰਪ੍ਰੀਤ ਸਿੰਘ ਨੂੰ ਰੱਖਿਆ ਜਾਂਦਾ ਸੀ। ਦਸਤਾਵੇਜ਼ਾਂ ਦੇ ਵਿੱਚ ਇਹ ਵੀ ਜਿਹੜਾ ਦਾਅਵਾ ਕੀਤਾ ਗਿਆ ਕਿ ਗੁਰਪ੍ਰੀਤ ਸਿੰਘ ਨੇ ਜਿਹੜਾ ਸੀ ਦੁਸਾਂਝ ਨੂੰ ਮਹਿੰਗੇ ਤੋਹਫ਼ੇ ਦਿੱਤੇ, ਕਾਸਮੈਟਿਕ ਸਰਜਰੀ ਦਾ ਖਰਚਾ ਦਿੱਤਾ, ਚੁਕਾਇਆ ਅਤੇ ਵਿਦੇਸ਼ ਯਾਤਰਾਵਾਂ ਦਾ ਪ੍ਰਬੰਧ ਵੀ ਕੀਤਾ। ਜਾਂਚ ਅਧਿਕਾਰੀ ਨੇ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ ਦੇ ਵਿੱਚ ਲਿਖਿਆ ਕਿ ਜਿਹੜਾ ਉਪਲਬਧ ਸਬੂਤਾਂ ਤੋਂ ਇਹ ਪ੍ਰਭਾਵ ਜਿਹੜਾ ਮਿਲਦਾ ਹੈ ਕਿ ਇਹ ਕੈਦੀ ਦਾ ਜੇਲ੍ਹ ਅਧਿਕਾਰੀਆਂ 'ਤੇ ਅਸਧਾਰਨ ਪ੍ਰਭਾਵ ਸੀ ਜੋ ਕਰੈਕਸ਼ਨਲ ਪ੍ਰਣਾਲੀ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਤੇ ਅਗਲੀਆਂ ਖਬਰਾਂ ਇਹਦੇ ਵਿੱਚ ਜ਼ਰੂਰ ਐਡ ਕਰਾਂਗੇ ਆਉਣ ਵਾਲੇ ਸਮੇਂ 'ਚ ਕੀ ਕੁਝ ਜਿਹੜਾ ਹੋਰ ਵੀ ਨਿੱਤਰ ਕੇ ਆਉਂਦਾ ਹੈ। ਅਤੇ ਲਓ ਫਿਰ ਇਹ ਸਨ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਅਤੇ ਅੱਜ ਦਾ ਪ੍ਰੋਗਰਾਮ। ਜਾਂਦੇ ਜਾਂਦੇ ਤੁਹਾਡੇ ਜਿਹੜੇ ਨੇ ਸੁਝਾਅ ਨੇ, ਵਿਚਾਰ ਨੇ, ਕਮੈਂਟ ਨੇ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਅਤੇ +358 44976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤਾਂ ਦੋਸਤੋ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਆਖਰੀ ਕੁਝ ਪਲ ਗੱਲਬਾਤ ਕਰ ਸਕਦੇ ਹਾਂ। ਤਦ ਤੱਕ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ। ਅਤੇ ਸਭ ਤੋਂ ਪਹਿਲਾਂ ਸੁਨੇਹਾ ਤੁਹਾਡਾ ਆਇਆ ਜੀ, ਸਰਬਜੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 1 ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਅਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ, ਕੀ ਵਕੀਲ ਕਦੇ ਗਲਤੀ ਨਹੀਂ ਕਰਦੇ, ਕੁਐਸਚਨ ਮਾਰਕ ਕੀਤਾ ਜੀ। ਅਤੇ ਔਜਲਾ ਸਾਹਿਬ ਕਹਿੰਦੇ ਹਰ ਕੋਈ ਯੂਨੀਅਨਾਂ ਬਣਾਈ ਬੈਠਾ ਹੈ, ਕੰਮ ਨਾ ਕਰਿਓ, ਤਰੀਕ ਪੇ ਤਰੀਕ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਕੱਲ੍ਹ ਦੀ ਵੀ ਕਹਿੰਦੇ ਪੈ ਗਏ ਜੀ ਹੜਤਾਲ ਵੀਰ ਜੀ, ਅਤੇ ਛੁੱਟੀਆਂ ਚੱਲ ਰਹੀਆਂ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਅੱਗੇ ਕਹਿੰਦੇ ਨੇ ਕੰਮ ਹੁਣ ਸਟੋਰ 'ਤੇ ਆ ਜਾਈਏ ਜੀ, ਤੁਹਾਡੇ ਨਾਲ ਗੱਲ ਕਰੋ। ਔਜਲਾ ਸਾਹਿਬ ਕਹਿੰਦੇ ਆ ਆ ਜਾਵੋ, ਇੱਥੇ ਹੜਤਾਲ ਕਰੋਗੇ ਆਪ ਹੀ ਆਪ ਨੂੰ ਹੀ ਘਾਟਾ ਪੈਣਾ ਕਹਿੰਦੇ ਜੀ। ਅਤੇ ਆਪਣੇ ਜੱਟ ਵੈੜ ਬਾਈ ਜੀ ਜੁੜੇ ਹੋਏ ਆ ਕਾਂਗਰਸ ਦਾ, ਇਕੱਠੇ ਹੋਣ ਮਗਰੋਂ ਆਪ ਦੀਆਂ ਭੇਡਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਕਹਿੰਦੇ ਨੇ, ਲੱਗੀਆਂ ਨੇ। ਅਤੇ ਰਾਜਨ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ। ਵਕਫ ਬੋਰਡ ਦੀ ਕਾਰਜਗੁਜ਼ਾਰੀ ਬੜੀ ਮਾੜੀ ਰਹੀ ਆ ਜੀ ਕਹਿੰਦੇ। ਅਤੇ ਬਸ ਬਾਈ ਕੰਮ ਕੋਈ ਨਹੀਂ ਕਰਦਾ, ਦੋਸ਼ ਖੇਡਦੇ ਹੈ। ਅਤੇ ਬਾਈ ਇਹਨਾਂ ਮੂਰਖਾਂ ਨੇ ਰੱਬ ਦਾ ਵੀ ਜਲੂਸ ਕੱਢਿਆ ਹੋਇਆ, ਕਿਸੇ ਦੇਵੀ ਦੇਵਤੇ ਦਾ ਸਵਾਗਤ ਬਣਾਉਣ, ਸਵਾਗ ਮਤਲਬ ਕਿ ਬਹਿਰੂਪੀਆ ਬਾਨਾ ਜਾਂ ਸਵਾਗ ਰਚਾਉਣਾ, ਸਵਾਗ ਬਣਾਉਣ ਦੇ ਉੱਤੇ ਹੀ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਜੀ। ਅਤੇ ਬਾਈ ਤੁਹਾਨੂੰ ਇਹੋ ਗੱਲ ਦੱਸ ਰਿਹਾ, ਮੰਦਰ ਬਣਾਉਣਾ ਪੈਸਾ ਕਮਾਉਣਾ ਹੈ ਜੀ। ਅਤੇ ਅੱਗੇ ਸਤਿ ਸ਼੍ਰੀ ਅਕਾਲ ਭੇਜੀ ਉਹਨਾਂ ਨੇ ਹੀ, ਆਪਣੇ ਬਾਈ ਜੀ ਨੇ ਜੱਟ ਬੈਠ ਲਿਖਦੇ ਨੇ। ਲੋਕ ਕਹਿੰਦੇ ਪੰਜਾਬੀ ਧਰਨੇ ਬੜੇ ਲਾਉਂਦੇ ਹੈ, ਹੁਣ ਕਹਿੰਦੇ ਜਦੋਂ ਕੋਈ ਸੁਣਦਾ ਹੀ ਨਹੀਂ, ਇੱਕ ਹੜਤਾਲ ਹੀ ਬਚਦੀ ਹੈ ਕਹਿੰਦੇ ਜੀ ਸਭ ਦੇ ਕੋਲ ਜੀ, ਇਹੀ ਹੱਲ ਹੈ ਆਖਰ ਦੇ ਵਿੱਚ। ਅਤੇ ਲੱਖ ਦੀ ਲਾਹਨਤ ਹੈ ਕਹਿੰਦੇ ਇਹੋ ਜਿਹੀ ਨਕਲੀ ਬੰਦੇ 'ਤੇ ਜਿਹੜਾ ਆਪਣਿਆਂ ਦੇ ਨਾਲ ਨਹੀਂ ਹੈ। ਬਿਲਕੁਲ ਸਹੀ ਜੀ ਕਹਿੰਦੇ। ਅਤੇ ਕੁਝ ਕੁ ਸਿੱਖ ਮੰਨਣਾ ਹੀ ਨਹੀਂ ਚਾਹੁੰਦੇ ਜੀ, ਬਾਹਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ। ਬਿਲਕੁਲ ਬੰਦਾ ਉਹ ਆਮ ਆਦਮੀ ਪਾਰਟੀ ਦਾ ਹੈਗਾ ਕਹਿੰਦੇ, ਪਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਨਾ ਮੰਨਣਾ ਉਸਦੇ ਨਾਲ ਧਰਮ ਨੂੰ ਹਾਨੀ ਤਾਂ ਹੈਗੀ ਹੈ ਜੀ। ਇਹਨਾਂ ਆਮ ਆਦਮੀ ਪਾਰਟੀ ਦੇ ਕਹਿੰਦੇ ਨੇ ਕਿ IT ਸੈੱਲ ਜਿਹੜਾ ਚੋਰ IT ਸੈੱਲ ਹੈ ਨੂੰ ਮਾੜੇ ਸ਼ਬਦ ਬੋਲ ਰਹੇ ਹਾਂ, ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਬਿਲਕੁਲ ਚਾਹੀਦੀ ਹੈ ਜੀ, ਮੈਂ ਤਾਂ ਉਹੀ ਗੱਲ ਕੀਤੀ ਹੈ ਕਿ ਸਾਈਬਰ ਕ੍ਰਾਈਮ ਜਾਂ ਜੋ ਵੀ ਹੈ ਲੋ ਹੈਗਾ ਉਹਦੇ ਥੱਲੇ ਜ਼ਰੂਰ ਕਾਗਜ਼ੀ ਕਾਰਵਾਈ ਵੀ ਕਰਨੀ ਚਾਹੀਦੀ ਹੈ, ਉਸ ਤੋਂ ਪਹਿਲਾਂ ਕਿ ਆਪ ਹੱਥਾਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈਣ ਤੋਂ ਪਹਿਲਾਂ। ਜੇ ਕਾਨੂੰਨ ਜਾਂ ਉਹਦੇ ਉੱਤੇ ਕਾਰਵਾਈ ਨਹੀਂ ਹੁੰਦੀ, ਚਲੋ ਸਰਕਾਰ ਨੂੰ ਤਾਂ ਅਲਟੀਮੇਟਮ ਦਿੱਤਾ ਹੈ, ਪਰ ਨਾਲ ਨਾਲ ਜਿਹੜਾ ਲਿਖਤੀ ਜਾਂ ਹੋਰ ਜਿਹੜੀ ਸ਼ਿਕਾਇਤ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਪਰ ਮੈਂ ਮੰਨਦਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਜ਼ਰੂਰਤ ਨਹੀਂ ਹੈ, ਕਿਸੇ ਵੀ ਭਾਈਚਾਰੇ ਨੂੰ ਇਸ ਦੇ ਉੱਤੇ ਮਤਲਬ ਕਿ ਵਰਤਿਆ ਨਹੀਂ ਜਾਣਾ ਚਾਹੀਦਾ, ਇਸ ਕਰਕੇ ਗੱਲ ਕਰ ਰਿਹਾ ਸੀ। ਅੱਗੇ ਕਹਿੰਦੇ ਬਿਲਕੁਲ ਸੈਣੀ ਸਾਹਿਬ, ਇੱਥੇ ਸੋਧਾ ਹੀ ਚੱਲਦਾ ਹੈ ਜੀ। ਅਤੇ ਦੂਜੀ ਗੱਲ, ਅਗਰੈਸਿਵ ਸਾਈਕੀ ਵਾਲੀ, ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ, ਐਪਰੀਸ਼ੀਏਟ ਕਰਦੇ ਨੇ ਜਟਵੈੜ ਬਾਈ ਜੀ। ਅਤੇ ਪਰਮਿੰਦਰ ਜੀ ਬਾਈ ਜੀ ਆਪਣੇ ਬਰਨ ਜੀ ਜੁੜੇ ਹੋਏ ਫਗਵਾੜੇ ਤੋਂ ਕਹਿੰਦੇ ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਪਰਿਵਾਰ ਨੂੰ ਜੀ। ਅਤੇ ਇਸੇ ਤਰ੍ਹਾਂ ਜਟਵੈੜ ਬਾਈ ਜੀ ਕਹਿੰਦੇ ਆ ਕੱਲ੍ਹ ਕੁਝ ਗੱਲਾਂ ਕਲੀਅਰ ਹੋ ਜਾਣੀਆਂ ਨੇ। ਤੇ ਰਾਹੁਲ ਗਾਂਧੀ ਦੀਆਂ ਮੁਸੀਬਤਾਂ ਵਧਣੀਆਂ ਹੀ ਨੇ ਕਹਿੰਦੇ ਜੀ ਕੱਲ੍ਹ ਨੂੰ, ਕਿਉਂਕਿ ਉਹ ਵਾਪਸ ਆ ਰਹੇ ਨੇ। ਅਤੇ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਆਪਣੇ ਮੁਕੱਦਰ ਬਾਈ ਜੀ, ਅਤੇ ਜਟਪੈੜ ਬਾਈ ਜੀ ਕਹਿੰਦੇ ਆ ਬਿਲਕੁਲ ਸੈਣੀ ਸਾਹਿਬ, ਕਾਂਗਰਸ ਸਾਰਿਆਂ ਨੂੰ ਮੁੱਖ ਮੰਤਰੀ ਵਾਲਾ ਝੱਗਾ ਚਾਹੀਦਾ ਹੈ ਜੀ ਉਹਨਾਂ ਨੂੰ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਅਤੇ ਭਾਨ ਸਿੰਘ ਗਰੇਵਾਲ ਜੀ ਜੁੜੇ ਹੋਏ ਨੇ, ਭੁਪਿੰਦਰ ਸਿੰਘ ਭਾਰਤ ਜੀ ਅਤੇ ਐਡਵੋਕੇਟ ਰਾਜਨ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਹਿੰਦੇ ਹੈ। ਅਤੇ ਰਜਿੰਦਰ ਜੀਰਾ ਜੀ ਨੂੰ, ਰਜਿੰਦਰ ਜੀਰਾ ਜੀ ਕਹਿੰਦੇ ਆ ਜਟਵੈੜ ਜੀ ਨੇ ਤਾਂ ਧੰਨ ਧੰਨ ਕਰਵਾਈ ਪਈ ਹੈ ਜੀ, ਕਹਿੰਦੇ ਇੱਕ ਮਿੰਟ ਵਾਲੀ, ਇੱਕ ਮਿੰਟਾਂ ਵਾਲੀ ਜੀ। ਭਾਨ ਸਿੰਘ ਗਰੇਵਾਲ ਬਾਈ ਜੀ ਕਹਿੰਦੇ ਆ ਲਾਈਕ ਨੰਬਰ 9 ਜੀ, ਅਤੇ ਉਹਨਾਂ ਦੇ ਕਮੈਂਟ ਹੋਣ ਲੱਗ ਗਏ ਨੇ ਹੁਣ, ਮਸਲਾ ਹੱਲ ਹੋ ਗਿਆ ਉਹਨਾਂ ਦਾ। ਅਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਜਿਵੇਂ ਤੁਹਾਡੇ ਟਰੱਕ ਨਹੀਂ ਨਾ ਰੁਕਦਾ, ਇਵੇਂ ਮੋਬਾਈਲ ਵੀ ਕਹਿੰਦੇ ਤੁਹਾਡਾ ਚੱਲਦਾ ਹੀ ਰਹਿੰਦਾ ਹੈ, ਇੱਕ ਵਾਰੀ ਬੰਦ ਕਰਕੇ ਚਲਾ ਲਓ, ਕਹਿੰਦੇ ਜੀ ਕਮੈਂਟ ਆਉਣ ਲੱਗ ਜਾਣਗੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅਤੇ ਜੀਰਾ ਜੀ ਕਹਿੰਦੇ ਆ ਕਿ ਔਜਲਾ ਸਾਹਿਬ ਉਸ ਵੇਲੇ ਤਾਂ ਕੁਲਬੀਰ ਜੀਰਾ ਇਹਨਾਂ ਨੂੰ ਖਿੱਚੀ ਫਿਰਦਾ ਸੀਗਾ, ਅਤੇ ਐਤਕੀ ਕਹਿੰਦੇ ਹੁਣ ਤਾਂ ਨੇੜੇ ਨਹੀਂ ਲੱਗਿਆ ਜੀ। ਅਤੇ ਇਸੇ ਤਰ੍ਹਾਂ ਅਗਲਾ ਸੁਣਿਆ ਗਰੇਵਾਲ ਸਾਹਿਬ ਕਹਿੰਦੇ ਜੀ ਭਾਰਤ ਸਾਹਿਬ, ਪਰ ਨੋਟੀਫਿਕੇਸ਼ਨ ਨਹੀਂ ਆਉਂਦੀ ਛੋਟੇ ਵੀਰ। ਜ਼ਰੂਰ ਜੀ, ਉਹਨੂੰ ਤੁਸੀਂ ਇੱਦਾਂ ਕਰੋ, ਦੁਬਾਰਾ ਉਹਨੂੰ ਬੈੱਲ ਨੂੰ ਜਿਹੜਾ ਦਬਾ ਦਿਓ ਜੇ ਸੁਣ ਰਹੇ ਹੋ, ਅਤੇ ਸ਼ਾਇਦ ਉਹ ਹੋ ਸਕਦਾ ਕਿ ਤਾਂ ਕਰਕੇ ਨੋਟੀਫਿਕੇਸ਼ਨ ਨਹੀਂ ਆਉਂਦਾ, ਨਹੀਂ ਤਾਂ ਵੈਸੇ ਮੈਂ ਪਾਉਂਦਾ ਹੀ ਹੁੰਦਾ ਹਾਂ ਸਭ ਨੂੰ ਜੀ, ਤਾਂ ਉਹ ਜਿਹੜਾ ਮੈਸੇਜ ਤਾਂ ਪਹੁੰਚਦਾ ਹੋਏਗਾ। ਅਤੇ ਉਹਨੂੰ ਕਰ ਲਿਓ ਜੀ ਦੁਰੁਸਤ ਇੱਕ ਵਾਰੀ, ਸ਼ਾਇਦ ਹੋ ਸਕਦਾ ਤਾਂ ਕਰਕੇ ਹੋਇਆ ਹੋਵੇ, ਕਿਉਂਕਿ ਫੋਲੋ ਕਰ ਲਿਓ ਆਪਣਾ, ਉਹਨੂੰ ਸਬਸਕ੍ਰਾਈਬ ਕਰ ਲਓ, ਅਤੇ ਫਿਰ ਉਹ ਆਉਣ ਲੱਗ ਜਾਣਾ ਜੀ ਮੇਰੇ ਖਿਆਲ ਨਾਲ। ਅਤੇ ਰਜਿੰਦਰ ਜੀ ਕਹਿੰਦੇ ਆ ਗਰੇਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਆ ਬੈਂਸ ਭਰਾ ਵਾਰਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰ ਗਏ ਹੈ, ਚੱਕੋ ਬਦਲਾਅ ਹੋ ਗਿਆ ਜੀ ਕਹਿੰਦੇ। ਅਤੇ ਲਓ ਦੋਸਤੋ, ਇਹ ਸਨ ਤੁਹਾਡੇ ਸਭ ਦੋਸਤਾਂ ਦੇ ਸੁਨੇਹੇ, ਅਤੇ ਇਸ ਦੇ ਨਾਲ ਹੀ ਵੱਧ ਘੱਟ ਬੋਲੋਗੇ ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। 2 ਘੰਟੇ ਦਾ ਸਮਾਂ ਆਪਣਾ ਕੰਪਲੀਟ ਹੋ ਗਿਆ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਵੱਧ ਘੱਟ ਬੋਲ ਕੇ ਹੋਏ ਗੁਸਤਾਖੀ ਮਾਫ, ਅਤੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਨਾਮ ਰਹਿ ਗਿਆ ਮਾਫ਼ੀ ਚਾਹਾਂਗਾ ਜੀ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਪ ਦੇ ਉੱਤੇ ਸੁਣ ਰਹੇ ਆ, ਫੇਸਬੁੱਕ ਦੇ ਉੱਤੇ, ਵੈਬਸਾਈਟ ਦੇ ਉੱਤੇ, ਜਾਂ ਯੂਟਿਊਬ ਦੇ ਜ਼ਰੀਏ ਜਿਨ੍ਹਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਫੋਨ ਕਾਲ ਲਾ ਕੇ ਆਪਣੇ ਮਨ ਦੇ ਵਿਚਾਰ ਦਿੱਤੇ ਆ, ਉਹਨਾਂ ਦਾ ਵੀ ਸ਼ੁਕਰੀਆ, ਅਤੇ ਸਾਰੇ ਸਭ ਦਾ ਹੀ ਸ਼ੁਕਰੀਆ ਜੀ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੀਆਂ ਮੁਲਾਕਾਤ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬੰਦ ਕਰਕੇ ਚਲਾ।

0: ਕੈਰਨਿਊ ਮਹਿਕ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਥੈਂਕ ਯੂ। ਟੂਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟ ਡੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, ਆਫ ਹਾਊ ਆਈ ਰੈਨ ਐਂਡ ਹਾਈਡ, ਆਫ ਹਾਊ ਆਈ ਸੈਟ ਇਨ ਅ ਕੋਰਨਰ ਐਂਡ ਸੈਂਗ ਅ ਮੈਰਲੀ ਹੈਪੀ ਸੌਂਗ, ਆਫ ਹਾਊ ਦ ਫੋਕ ਟੇਲਸ ਆਰ ਰੀਟੋਲਡ, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
0: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਦੋ ਆਵਾ ਰੇਡੀਓ ਕੇ ਸਭੀ ਸ਼੍ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼੍ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। ਏਕ ਬਾਰ ਫਿਰ ਸੇ ਉਪਸਥਿਤ ਹੂੰ ਆਪ ਸਬਕੇ ਸਾਹਮਣੇ ਆਪਣੀ ਇੱਕ ਰਚਨਾ ਲੇਕਰ ਜੋ ਦੀਪਾਵਲੀ ਸੇ ਹੀ ਸੰਬੰਧਿਤ ਹੈ। ਆਸ਼ਾ ਕਰਤੀ ਹੂੰ ਆਪ ਸਭੀ ਸ਼੍ਰੋਤਾਓਂ ਕੋ ਪਸੰਦ ਆਏ। ਪਰਿਤਕਤ ਰਾਹ ਪਰ ਦੀਆ ਜਲਾ ਕਰ, ਪਰਿਤਕਤ ਰਾਹ ਪਰ ਦੀਆ ਜਲਾ ਕਰ, ਪਥ ਪ੍ਰਕਾਸ਼ਿਤ ਕਰ ਦੇ ਨਾ, ਅਵਿਅਕਤ ਭਾਵੋਂ ਕੇ ਲੀਏ ਦੀਆ ਜਲਾ ਕਰ, ਮਨ ਕੋ ਉਲਸਿਤ ਕਰ ਲੈਨਾ। ਪਰਿਤਕਤ ਰਾਹ ਪਰ ਦੀਆ ਜਲਾ ਕਰ, ਪਥ ਪ੍ਰਕਾਸ਼ਿਤ ਕਰ ਲੈਨਾ, ਅਵਿਅਕਤ ਭਾਵੋਂ ਕੇ ਲੀਏ ਦੀਆ ਜਲਾ ਕਰ, ਮਨ ਕੋ ਉਲਸਿਤ ਕਰ ਲੈਨਾ। ਖੋਏ ਬਚਪਨ ਕੇ ਲੀਏ ਦੀਆ ਜਲਾ ਕਰ, ਖੋਏ ਬਚਪਨ ਕੇ ਲੀਏ ਦੀਆ ਜਲਾ ਕਰ, ਭਾਵ ਸੁਗੰਧਿਤ ਕਰ ਲੈਨਾ, ਖੋਏ ਬਚਪਨ ਕੇ ਲੀਏ ਦੀਆ ਜਲਾ ਕਰ, ਭਾਵ ਸੁਗੰਧਿਤ ਕਰ ਲੈਨਾ, ਮਾਤਾ ਪਿਤਾ ਕੇ ਲੀਏ ਦੀਆ ਜਲਾ ਕਰ, ਆਸ਼ੀਰਵਾਦ ਸੁਰਕਸ਼ਿਤ ਕਰ ਲੈਨਾ। ਮਾਤਾ ਪਿਤਾ ਕੇ ਲੀਏ ਦੀਆ ਜਲਾ ਕਰ, ਆਸ਼ੀਰਵਾਦ ਸੁਰਕਸ਼ਿਤ ਕਰ ਲੈਨਾ, ਸੀਮਾ ਪ੍ਰਹਰੀਓਂ ਕੇ ਲੀਏ ਦੀਆ ਜਲਾ ਕਰ, ਸੀਮਾ ਪ੍ਰਹਰੀਓਂ ਕੇ ਲੀਏ ਦੀਆ ਜਲਾ ਕਰ, ਸੁਰਕਸ਼ਾ ਅਪੇਕਸ਼ਿਤ ਕਰ ਲੈਨਾ, ਸੀਮਾ ਪ੍ਰਹਰੀਓਂ ਕੇ ਲੀਏ ਦੀਆ ਜਲਾ ਕਰ, ਸੁਰਕਸ਼ਾ ਅਪੇਕਸ਼ਿਤ ਕਰ ਲੈਨਾ, ਸ਼੍ਰਮਿਕੋਂ ਕ੍ਰਿਸ਼ਕੋਂ ਕੇ ਲੀਏ ਦੀਆ ਜਲਾ ਕਰ, ਸ਼੍ਰਮਿਕੋਂ ਕ੍ਰਿਸ਼ਕੋਂ ਕੇ ਲੀਏ ਦੀਆ ਜਲਾ ਕਰ, ਆਜੀਵਿਕਾ ਅਨੁਬੰਧਿਤ ਕਰ ਲੈਨਾ, ਜਨ ਜਨ ਸਭ ਜੀਵ ਜੰਤੂ ਪ੍ਰਕ੍ਰਿਤੀ ਕੇ ਲੀਏ, ਜਨ ਜਨ ਸਭ ਜੀਵ ਜੰਤੂ ਪ੍ਰਕ੍ਰਿਤੀ ਕੇ ਲੀਏ ਦੀਆ ਜਲਾ ਕਰ, ਮਨ ਆਨੰਦਿਤ ਕਰ ਲੈਨਾ, ਦੇਸ਼ ਧਰਮ ਰਿਸ਼ਤੇ ਨਾਤੋਂ ਕੇ ਲੀਏ, ਦੇਸ਼ ਧਰਮ ਰਿਸ਼ਤੇ ਨਾਤੋਂ ਕੇ ਲੀਏ ਦੀਆ ਜਲਾ ਕਰ, ਕਰਮ ਪ੍ਰਸ਼ੰਸਿਤ ਕਰ ਲੈਨਾ, ਕਰਮ ਪ੍ਰਸ਼ੰਸਿਤ ਕਰ ਲੈਨਾ, ਪਰਿਤਕਤ ਰਾਹ ਪਰ ਦੀਆ ਜਲਾ ਕਰ, ਪਥ ਪ੍ਰਕਾਸ਼ਿਤ ਕਰ ਲੈਨਾ, ਅਵਿਅਕਤ ਭਾਵੋਂ ਕੇ ਲੀਏ ਦੀਆ ਜਲਾ ਕਰ, ਮਨ ਕੋ ਉਲਸਿਤ ਕਰ ਲੈਨਾ। ਧੰਨਵਾਦ।
0: ਦੀਆ ਸ਼ਰਮਾ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁੱਖ ਦੁਬਈ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
3: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ।

0: ਲੱਗਿਆ, ਐਵੇਂ ਜਿਉਂ ਕੇ ਲੰਘਾਈ, ਐਵੇਂ ਜਿਉਂ ਕੇ ਲੰਘਾਈ, ਜੰਮਦੇ ਮਰ ਜਾਂਦੇ ਚੰਗਾ ਸੀ, ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ, ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ, ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ, ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ, ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ, ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ, ਜੋ ਮੱਥੇ ਤੂੜੀ ਪਾਉਂਦੀ ਰਹੀ, ਜੋ ਮੱਥੇ ਤੂੜੀ ਪਾਉਂਦੀ ਰਹੀ, ਬੁਰਾ ਹਾਲ ਵਹਿਣ ਪਾਉਂਦੀ ਸੀ, ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ, ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ, ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
2: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਤੇ ਉਹ ਰੰਗਾਂ ਨਾਲ ਭਰਦਾ ਗਿਆ, ਅਚਾਨਕ ਐਸਾ ਤੂਫਾਨ ਆਇਆ, ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ,
1: ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
3: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ

0: برج خلیفے ہن بنا لے پھر بھی اپنے وجود اگے کچ رہا ہے آدمی دنیا دے میلے وچ ویکھو نچ رہا ہے آدمی۔ سو آخری بند ہے، یہ کوئی زہر نہیں ہے کہ جس نے یہ انگ انگ جا رلنا ہے، یہ کوئی زہر نہیں کہ جس نے یہ انگ انگ جا رلنا ہے، بن زہر آدمی دیا نساں چ ہن تاں رچ رہا ہے آدمی، دنیا دے میلے وچ ویکھو نچ رہا ہے آدمی، کٹھ پتلیاں دی دیکھتے وانگر جچ رہا ہے آدمی۔ سو دوستو دھنواد،
1: ساڈی ہفتہ واری کا محفل دی وچ اگلی شاعرہ حاضر ہو رہے نے امرجیت کور۔ امرجیت جڑے کہ پنجاب دے علاقہ دوابے دے ضلع ہوشیارپور دے سب تو بڑے پنڈ پام نسبت رکھدے نے۔ پام پنڈ جڑا ہے ہوشیارپور دا بہت وڈا پنڈ ہے، تے اسی طرح امرجیت کور امر دا پنجابی غزل دے نام وچ وی ایک وڈا نام ہے۔ انہاں نے لکھیاں ہوئیاں رچناواں دے اوپر وکھ وکھ یونیورسٹیاں دے وچ جڑا ودیارتھیاں نے جڑے کھوج کارج کیتے نے، تے جتھے وہ غزل لکھتے ہیں اتنے وہ گیت بھی لکھتے ہیں۔ اج دی کام محفل دے وچ وہ سارے سروتیاں لئی اپنی ایک پیاری غزل لے کے حاضر نے۔ ਅਮਰਜੀਤ ਕੌਰ ਅਮਰਜੀਤ ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਵ ਦਾ ਦੇ ਤੂੰ ਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ ਹੈ, ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
3: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ ਸੱਪਾਂ।

ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ। ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕਿ ਹੋਰ ਬਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ। ਹੁਣ ਕਰਜ਼ਾ ਨਹੀਂ ਮੁੜਦਾ ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ। ਨਾ ਮਾਰੋ ਕਿਸਾਨਾਂ ਨੂੰ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਧਦੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿਤ ਸਭਾ ਏ ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ, ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ। ਪਾ ਕੇ ਗਲ ਤੇਰੇ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਹਨਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰ ਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ। ਤੁਹਾਡਾ ਸਵਾਗਤ ਹੈ।

0: ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹੌਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਹੌਸਲਾ ਨਸਲ ਹੈ ਗਾਲ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲਮਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲਮਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਵਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ 'ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸਿਓ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦੇ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦੇਵਾਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ। ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
0: ਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨਜੀਤ ਕੌਰ ਅਤੇ ਸਾਥ
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲਹਾਲੀ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਜਦ ਦਫ਼ਤਰ ਤੇਰਾ ਤੋੜਿਆ ਸੀ ਜਦ ਦਫ਼ਤਰ ਤੇਰਾ ਤੋੜਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ ਕਰਜ਼ੇ ਦੇ ਮਾਰੇ ਪੁੱਤ ਮੇਰੇ ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਿਤਾਵਾਂ ਕੰਗਾਲ ਕੀਤਾ ਦੇਸ਼ ਨਿਤਾਵਾਂ ਹਰਜਾਨਾ ਮੇਰੇ ਲਾਲ ਨੇ ਭਰਦੇ ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ ਇੱਜ਼ਤ ਅਣਖ ਹੈ ਮੇਰੀ ਦੌਲਤ ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
9: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਸਿਦਲ ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
10: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

ये जीवन भला है ये किस काम का, जिंदगी के लिए जैसे जल और पवन,

0: ਸਾਹਿਬ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਬਸਤੀ ਸਾਡੇ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸਿਕ ਦੇ

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ ਜੋ ਮੇਰੇ

0: ਅਹਿਸਾਸ ਕਦੇ ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਹਰਭਜਨ ਸਿੰਘ ਅਪਾਸ਼ਿਕ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ
2: ਸ਼ੁਕਰੀਆ ਯਾਦ ਸਾਹਿਬ ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ ਨਿੰਦਨੀ ਨਿਰਦਈ ਸਰਕਾਰੀ ਵਿਵਹਾਰ ਹੋ ਗਿਆ ਹੈ ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ ਨਿਰਾ ਅਹੰ ਹੋਂਦ ਖਾਤਰ ਪੇਚਾ ਫਸਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ ਦੇਸ਼ ਭਗਤਾਂ ਨੂੰ ਭੰਬਲ ਪੂਸਿਆਂ 'ਚੋਂ ਪਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ
1: ਰੇਡੀਓ ਦੇ ਪਿਆਰੇ ਸਰੋਤਿਓ ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਕਿ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ, ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ। ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ ਇਹ, ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕੰਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ ਕੇ
0: ਮਹੱਤਵਪੂਰਨ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਆ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी, हाँ
1: उन्हां दी
0: जी,
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी,
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी,
1: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल जी,
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि
0: लाई
1: मैनू।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी
0: हाँ जी,
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया
1: ही
0: निर्माण कर
1: बिल्कुल
0: सकदे हैं।
1: हाँ
0: कोई
1: जी
0: इन्हां दे मापिआं नूं गाइड करन लई भी कोई यतन कीते जांदे हैं?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
0: हाँ
1: उहनां
0: जी,
1: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी,
1: वो अक्सर ही पेरेंट्स भुल जाते हैं, या
0: सही
1: फिर
0: गल
1: उन्हां
0: है,
1: नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ,
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ, ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ,
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ,
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ,
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ,
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ,
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ,
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ,
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ,
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों च।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते
1: बिल्कुल।
0: उहनां दे ज्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ,
1: ਪਲੱਸ ਟੂ ਪਾਸ ਨੇ।
0: ਅੱਛਾ
1: ਤਾਂ
0: ਜੀ,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂ ਜੀ,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂ ਜੀ,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ,
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਛ ਕੋਰਸਿਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ,
1: ਲਓ
0: ਹਾਂ
1: ਕੋਈ
0: ਜੀ,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ,
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ, ਹਾਂ ਜੀ,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ,
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀ
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
1: ਜੀ।
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ ਦੁਆਬਾ
1: ਹਾਂਜੀ
0: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
1: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ, ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ
1: ਕਰ ਲਿਆ। ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ
0: ਜੀ।
1: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹੀ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ। ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ। ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਂ

0: ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ
1: ਹਾਂਜੀ
0: ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ ਜੋ ਹੈਗੀ
0: ਬਹੁਤ
1: ਹੈ।
0: ਜ਼ਿਆਦਾ ਸਕੋਪ ਹੈ।
1: ਜੀ ਜੀ
0: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ,
0: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਸ, ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ,
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ,
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ,
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਿਹੜੇ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ।
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ ਵਿਕਾਸ,
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ।
1: ਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ,
1: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜ੍ਹਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ, ਇਹਦੇ ਨਾਲ ਹੀ

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ।
0: ਬਿਲਕੁਲ,
1: ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਨਾ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ
0: ਹਾਂਜੀ
1: ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ।
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਈਂਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ
0: ਹਾਂਜੀ
1: ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ
0: ਬਿਲਕੁਲ
1: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ
0: ਹਾਂਜੀ
1: ਜਾਂ
0: ਹਾਂਜੀ
1: ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਵੀਂ ਤੋਂ ਲੈ ਕੇ 10ਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ,
0: ਜੇ
1: ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ ਵਿਲ ਟੇਕ
0: ਜੀ
1: ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫੇਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ 10ਵੀਂ ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਂਦੀ ਹੈ।
0: ਤੋਂ ਗੱਡੀ ਲੀ ਤੇ ਆ ਗਈ ਹੈ
1: ਫਿਰ
0: ਫਿਰ
1: ਤਾਂ
0: ਤੁਹਾਨੂੰ
1: ਆ
0: ਪਤਾ
1: ਗਿਆ।
0: ਹੈ
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ।
0: ਜੀ ਜੀ
1: ਜਸਟ
0: ਜੀ
1: ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ। ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਤਾਂ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ
1: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ।
0: ਠੀਕ ਹੈ।
1: 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ ਡਿਸਕਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ ਹੈ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਵੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਔਰ
1: ਦੋਨੋਂ
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ
1: ਵੇਲੇ ਮਤਲਬ
0: ਜੀ,
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
0: ਸਹੀ
1: ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਹੈ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ
0: ਕੇ।
1: ਇੰਜੀਨੀਅਰਿੰਗ ਕਰਨਾ ਹੈ,
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ ਵਿੱਚ,
0: ਬਿਲਕੁਲ
1: ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ।
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦੇ ਚਾਹੀਦੇ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ, ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਇਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, तो बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना। सो बेसिकली डीसी बनना या सिविल सर्विस जाना एक एक बहुत ही एक मल्टी प्रॉन्ग चीज का एक प्रॉन्ग है। साढ़े को अगे करियर से इन्नी ऑप्शंस ने, स्पोर्ट्स पर्सन ओलंपिक से तुसी कुछ कर लो। असी देखिया 2016 दे ओलंपिक दे विच
0: जी
1: जेडे भी
0: जी
1: मेडलिस्ट सीगे अजो किते पहुंच चुके ने,
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी नु एक्टिंग का शौक हुंदा, कोई बच्चा इस तरह का इनहेरेंट टैलेंट हुंदा हैगा,
0: बिल्कुल
1: तुसी एक्टिंग
0: बिल्कुल
1: लाइन से
0: हाँ
1: चले
0: जी
1: जाओ। सिंगिंग का शौक है अपने अपने ही एरिया च, किन्ने सिंगर तुहाडे थ्रू
0: हाँ
1: ही मैनू पता
0: वाकई
1: लग
0: हाँ
1: गया
0: जी हाँ
1: सीगा।
0: जी बिल्कुल जी
1: तो किसी दे कोई भी टैलेंट हैगा जे नु एक्सप्लोर करे माइंड दा, असी बिल्कुल 5 तो 10% आपां एक्सप्लोर करदे हां, आपां माइंड नु
0: हाँ
1: होर
0: जी
1: एक्सपेंड करके एक्सप्लोर करिए, तुसी किते दे किते पहुंच सकदे हो किसी भी लाइन दे विच।
0: बिल्कुल सर बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों दे खेडण लई खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हन। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यताक खेतर विच भी एक नवी पछाण बनी।
0: हाँ जी दोस्तों स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साडे नाल स्टूडियो विच मौजूद ने डॉक्टर हिमांशु अग्रवाल जी IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब आपां जिवें पहलां गल कर रहे सीगे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर चल जाते हैं। ये किदां दा फैसला बच्चे जिहड़ा इहदा प्रभाव पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानू जे मिल जांदा आइदर थ्रू पीयर ग्रुप और पेरेंट्स और टीचर्स, तां एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
0: हाँ जी हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड नूं एक कहते इंसाफ दे पाऊगा
0: हाँ
1: जी
0: हाँ
1: जी
0: हाँ
1: राह
0: जी
1: तुर पाया
0: बिल्कुल
1: है।
0: बिल्कुल
1: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उस लाइन नूं टो दा लाइन जिन्होंने आप कहते हैं
0: हाँ जी हाँ
1: वो
0: जी
1: कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा हूँ, उस वेले देखो अकेला डिसीजन लेना, कई बच्चे लै भी लेंगे ने, बट उस वे अगेन जो उन्होंने कोई सीधे राह पा दे जिन्होंने आप कहते हैं कि सीधे राह पाना,
0: हाँ जी हाँ जी हाँ जी
1: पेरेंट टीचर कह दे कि भाई दिस इज योर कैलिबर
0: ओके
1: कैलिबर तुसी ये कर सकते हो, ये तुहाडे तो नहीं हो सकता। जो उस
0: जी
1: वेले उन्होंने क्लीयर क्लैरिटी ऑफ माइंड हो जाए तो वह काफ़ी जरा आने वाले जो साल है, इनफैक्ट आने वाला पूरा करियर वह जरा बन सकता या बिगड़ सकता है।
0: बिल्कुल
1: ये
0: बिल्कुल
1: अगेन स्कूल साडा एक सिस्टम जरा टीचिंग का सिस्टम है वो इन्ना स्ट्रोंग होना चाहिए है, टीचर्स नूं कई बार नहीं पता होंदा कि अगर करियर दे विच बच्चे तो की कराना है, थोड़ा उन्हां नूं भी ध्यान देना चाहिए अपने जिहड़े विद्यार्थी है अपना, जिवें आपका बच्चा हो समझ के जे उन्हां नूं काउंसल कर सकते ने ते बहुत उन्हां लई वधिया रहिंदा, वरदान साबित हो सकता है।
0: बिल्कुल बिल्कुल सर बिल्कुल जी ये तो गल ठीक है जी, जे उन्हां नूं मौके ते कोई गाइडेंस मिल जाए। तो एक आप आम सुनते रहने कि जिहड़े दूसरे देश आ उन्हां च तां बच्चों का टैलेंट ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ
0: ਹਮਾਰੀ,
1: ਇਹ
0: ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਉਹ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਹੁਣ
0: ਹਾਂਜੀ
1: ਤਾਂ ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ ਤੁਹਾਡੇ
0: ਹੈ,
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ,
0: ਹਾਂਜੀ
1: 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ,
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਾਂਜੀ
1: ਕਿਤੇ
0: ਬਿਲਕੁਲ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ ਹੈ,
0: ਸਾਰਾ ਹੋਇਆ
1: ਤੇ ਮੈਂ
0: ਆਪਣਾ
1: ਆਪਣੀ ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਬਦਲਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ।
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
0: ਹਾਂਜੀ
1: ਕਹਿੰਦੇ ਲੋਇਸ ਲੋਇਸ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ
1: ਕਹੀਏ
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
1: ਜਿੰਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚੋਂ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ
0: ਉਹ ਇੱਕ,
1: ਗੇਮਸ
0: ਹਾਂ ਬਿਲਕੁਲ
1: ਮੋਬਾਈਲਸ ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ
0: ਜੀ
1: ਕੀ ਹੋਇਆ, ਭਾਵੇਂ ਤੁਹਾਨੂੰ
0: ਬਿਲਕੁਲ
1: ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
0: ਹਾਂਜੀ
1: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
0: ਠੀਕ
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ ਮੈਂ
0: ਠੀਕ
1: ਉਹਨਾਂ
0: ਹੈ,
1: ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ

0: ਹੋਰ ਬੁਰੀਆਂ ਆਦਤਾਂ ਤੋਂ ਵੀ ਬਚ ਜਾਏਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ, ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ, ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ, ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ, ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ, ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ, ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ, ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ, ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ, ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ, ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ।

0: ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸ ਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸ ਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸ ਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਵੀਕਐਂਡ ਤੋਂ ਬਾਅਦ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ 6 ਜੁਲਾਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਜਿਸ ਦੇ ਵਿੱਚ ਦੇਸ਼ ਭਰ ਦੀਆਂ ਖਬਰਾਂ, ਅੱਜ ਦਾ ਵਿਚਾਰ, ਦੁਨੀਆਦਾਰੀ ਦੀ ਗੱਲਬਾਤ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਦਾ ਨੰਬਰ ਹੈ, ਲਗਾਤਾਰਤਾ ਦੇ ਵਿੱਚ ਉਪਰ ਜਿਹੜਾ ਫਲੈਸ਼ ਕਰਦਾ ਰਹਿੰਦਾ ਹੈ, ਤੇ ਵਟਸਐਪ ਕਾਲ ਕਰਕੇ ਜਾਂ ਸਿੱਧੀ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਮਨ ਦੇ ਵਿਚਾਰ ਤੇ ਆਪਣੇ ਸੁਝਾਅ ਜਿਹੜੇ ਨੇ ਸਾਂਝੇ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਾਈਕ ਸਹਾਇਤਾ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਦਰੁਸਤ ਕਰਾ ਦਿਓ ਕਿਸ ਤਰ੍ਹਾਂ ਤੁਹਾਡੇ ਤੱਕ ਗੱਲਾਂ ਬਾਤਾਂ ਜਿਹੜੀਆਂ ਪਹੁੰਚ ਰਹੀਆਂ ਨੇ, ਤੇ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਚੰਗੇ ਤੇ ਅੱਛੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕੀਤਾ ਜਾ ਸਕੇ। ਅੱਜ ਦੇ ਵਿਚਾਰ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 5 ਮਿੰਟ ਦਾ ਸਮਾਂ ਹੈ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ 35 ਮਿੰਟ ਜਿਹੜੇ ਹੋ ਚੁੱਕੇ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:05 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਮਾਂ ਤੇ ਸਥਿਤੀ ਸਵੇਰ ਦੇ 9:00 ਘੜੀਆਂ ਦੇ ਉੱਤੇ 5 ਮਿੰਟ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:05 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੁਹਾਨੂੰ ਨਵੀਆਂ ਹੋਰ ਵੀ ਸੁਣਾਉਂਦੇ ਹਾਂ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਬਣੇ ਹੋਏ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਵਿਚਾਰ ਹੈ ਕਿ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ ਉਹ ਫਰੇਬੀ ਹੈ। ਜਿਸ ਦੇ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ ਹੈ, ਤੇ ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ ਉਹ ਮੂਰਖ ਹੁੰਦਾ ਹੈ। ਅਬਰਾਹਮ ਟੀ ਕਾਵੁਰ ਹੁਣਾਂ ਦੀ ਇਹ ਕਲਮ ਦਾ ਜਿਹੜਾ ਇੱਕ ਕੁਝ ਲਾਈਨਾਂ ਨੇ ਜੋ ਜ਼ਿਕਰ ਕਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 6 ਜੁਲਾਈ 1885 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਵਿਗਿਆਨੀ ਲੂਈ ਪਾਸਚਰ ਨੇ ਜੋਸਫ ਮਾਸਟਰ ਦੇ ਹਲਕਾ ਦਾ ਜਿਹੜਾ ਟੀਕਾ ਲਾ ਕੇ ਸਫਲ ਤਜਰਬਾ ਜਿਹੜਾ ਕੀਤਾ ਸੀ 1885 ਦੇ ਵਿੱਚ। ਤੇ ਅੱਜ ਵੀ ਉਹ ਸਮੱਸਿਆ ਹਲਕਾ ਦੀ ਜਿਹੜੀ ਬਣੀ ਹੋਈ ਹੈ ਕੁੱਤਿਆਂ ਦੇ ਕੱਟਾਂ ਦੇ ਨਾਲ ਬੁਰਾ ਹਾਲ ਪੌਂਕੇ ਦਿਹਾੜੇ ਅੱਜ ਵੀ ਉਹ ਉਸੇ ਤਰ੍ਹਾਂ ਹੈ। ਬੱਚਿਆਂ ਨੂੰ ਤੇ ਅਡਲਟ ਨੂੰ ਜਿਹੜਾ ਕੱਟਿਆ ਵੱਢਿਆ ਜਾ ਰਿਹਾ ਪਰ ਕਾਰਵਾਈ ਕੋਈ ਨਹੀਂ ਹੈ, ਚਾਹੇ ਬਹੁਤ ਸਾਰੇ ਸਖ਼ਤ ਕਾਨੂੰਨ ਕੋਰਟ ਸਾਹਿਬਾਨਾਂ ਦੇ ਵੱਲੋਂ ਫੈਸਲੇ ਸਾਰਾ ਕੁਝ ਆ ਚੁੱਕਿਆ ਪਰ ਕਿਸੇ ਵੀ ਸੂਬੇ ਦੇ ਉੱਤੇ ਕੋਈ ਸਿਰ ਦੇ ਉੱਤੇ ਕੋਈ ਜੂੰ ਜਿਹੜੀ ਹੈ ਤੁਰਦੀ ਫਿਰਦੀ ਨਜ਼ਰ ਨਹੀਂ ਆਉਂਦੀ ਤੇ ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਜਿਹੜਾ ਪਾ ਦਿੱਤਾ ਜਾਂਦਾ। ਪਰ ਲੋਕ ਇਨ੍ਹਾਂ ਚੀਜ਼ਾਂ ਦਾ ਹਰਜ਼ਾਨਾ ਭੁਗਤਦੇ ਨੇ, ਭੁਗਤਦੇ ਆਉਣਗੇ ਤੇ ਭੁਗਤਦੇ ਰਹਿਣਗੇ। 1906 ਦੇ ਵਿੱਚ ਭੌਤਿਕ ਵਿਗਿਆਨੀ ਡਾਕਟਰ ਦੌਲਤ ਸਿੰਘ ਕੋਠਾਰੀ ਹੁਣਾਂ ਦਾ ਜਨਮ ਹੁੰਦਾ ਤੇ 1917 ਦੇ ਵਿੱਚ ਦੂਜੇ ਮਾਡਲੇ ਬਰਮਾ ਸਾਜਿਸ਼ ਕੇਸ ਦਾ ਜਿਹੜਾ ਸੀ ਫੈਸਲਾ ਮੁਜਤਬਾ ਹੁਸੈਨ, ਜੌਨਪੁਰ ਅਲੀ ਅਹਿਮਦ ਸਦੀਕੀ ਫੈਜ਼ਾਬਾਦ, ਅਮਰ ਸਿੰਘ ਇੰਜੀਨੀਅਰ ਲੁਧਿਆਣਾ ਦੇ ਰਾਮ ਰੱਖਾ ਸੁਸੋਲੀ ਜੇਲ੍ਹ ਦੇ ਵਿੱਚ ਮੌਤ ਨੂੰ ਜਿਹੜਾ ਉਮਰ ਕੈਦ ਦਿੱਤੀ ਗਈ ਸੀ ਤੇ 1922 ਦੇ ਵਿੱਚ ਨਾ ਮਿਲਵਰਤਨ ਲਹਿਰ ਜਿਹੜੀ ਸੀ ਉਹਦੇ ਦੌਰਾਨ ਪੁਲਿਸ ਦੇ ਸਿਪਾਹੀ ਮਾਰੇ ਜਾਣ ਦੇ ਦੋਸ਼ ਲੱਗੇ ਤੇ ਮਹਾਰਾਸ਼ਟਰ ਦੇ ਇਸਮਾਇਲ ਖਾਂ ਅਤੇ ਸੁਲੇਮਾਨ ਨੂੰ ਯਰਵੇਦਾ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1923 ਦੇ ਵਿੱਚ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕੀਤੀ ਗਈ। 1959 ਦੇ ਵਿੱਚ ਵੈਲੂਰ ਹਸਪਤਾਲ ਦੇ ਵਿੱਚ ਪਹਿਲੀ ਵਾਰ ਸਫਲਤਾਪੂਰਵਕ ਓਪਨ ਹਾਰਟ ਸਰਜਰੀ ਕੀਤੀ ਗਈ। 1964 ਦੇ ਵਿੱਚ ਪੰਜਾਬ ਦੇ ਰਾਮਕ੍ਰਿਸ਼ਨ ਮੁੱਖ ਮੰਤਰੀ ਬਣ ਗਏ ਤੇ 1966 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ। 2006 ਦੇ ਵਿੱਚ ਭਾਰਤ ਚੀਨ ਜੰਗ ਹੁੰਦੀ ਹੈ ਤੇ 1962 ਤੋਂ ਬਾਅਦ ਬੰਦ ਪਿਆ ਨਥੂਲਾ ਦਰਾ ਵਪਾਰ ਜਿਹੜਾ ਉਹ ਲਈ ਉਹ ਜਿਹੜਾ ਸੀ ਖੋਲਿਆ ਗਿਆ ਸੀ ਉਹਦੇ ਲਈ ਖੋਲਿਆ ਗਿਆ। ਤੇ ਸਭ ਤੋਂ ਪਹਿਲਾਂ ਦੋਸਤੋ ਗੱਲ ਹੋਈ ਹੈ ਤਰਕ ਦੇ ਝਰੋਖੇ ਦੇ ਨਾਲ ਗੱਲ ਕਰਦੇ ਹਾਂ ਉਹਦੇ ਵਿੱਚੋਂ ਕਲਾ ਇਲਮ ਦੀ ਕਾਲਾ ਇਲਮ ਕਾਲਾ ਜਾਦੂ ਉਹਦੀ ਬਾਤ ਪਾਉਂਦੇ ਹਾਂ ਥੋੜੀ ਜੀ। ਮੁਖਵਿੰਦਰ ਚੋਲਾ ਜੀ ਦੀ ਆਪ ਬੀਤੀ ਲਗਭਗ 35 ਸਾਲ ਪਹਿਲਾਂ ਮੇਰੇ ਕੋਲ ਵਿਭਾਗ ਦਾ ਇੱਕ ਦੋਸਤ ਆਉਂਦਾ ਹੈ ਤੇ ਕਹਿਣ ਲੱਗ ਪੈਂਦਾ ਹੈ ਕਿ ਕੱਲ ਮੈਂ ਕਾਲਾ ਇਲਮ ਜਿਹੜਾ ਸੀ ਅੱਖੀ ਵੇਖਿਆ। ਮੇਰੇ ਪੁੱਛਣ ਦੇ ਉੱਤੇ ਦੱਸਣ ਲੱਗਿਆ ਕਿ ਕੱਲ ਉਹ ਜਲੰਧਰ ਪਾਸਪੋਰਟ ਬਣਾਉਣ ਦੇ ਲਈ ਗਿਆ ਸੀ ਤੇ ਉੱਥੇ ਬੱਸ ਅੱਡੇ ਦੇ ਨੇੜੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਕਾਫੀ ਭੀੜ ਜਿਹੜੀ ਸੀ ਇਕੱਠੀ ਹੋਈ ਸੀ ਪਾਸਪੋਰਟ ਦਫ਼ਤਰ ਉੱਥੋਂ ਉਦੋਂ ਜਦੋਂ ਜਿੱਥੇ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਉਹ ਬਿਲਡਿੰਗ ਹੈ ਉਹਦੇ ਲਾਗੇ ਹੈ ਸੀਗਾ ਪਹਿਲਾਂ ਹੁਣ ਤਾਂ ਸ਼ਾਇਦ ਉੱਥੋਂ ਬਦਲ ਗਿਆ। ਕਹਿੰਦੇ ਨੇ ਕਿ ਮੈਂ ਭੀੜ ਦੇ ਵਿੱਚ ਵੜ ਕੇ ਖੜ ਗਿਆ ਤੇ ਉੱਥੇ ਵੇਖਿਆ ਕਿ ਇੱਕ ਮਦਾਰੀ ਨੇ ਇੱਕ ਮੁੰਡਾ ਜ਼ਮੀਨ ਦੇ ਉੱਪਰ ਲੰਮੇ ਪਾਇਆ ਹੋਇਆ ਸੀ ਤੇ ਉਸਦੇ ਉੱਪਰ ਕਾਲੇ ਰੰਗ ਦੀ ਮੋਟੀ ਚਾਦਰ ਪਾਈ ਹੋਈ। ਮਦਾਰੀ ਨੇ ਇੱਕ ਚਾਂਦੀ ਦੇ ਰੰਗ ਦੀ ਜਿਹੜੀ ਰਿੰਗ ਛਾਂਪ ਜਿਹੜੀ ਸੀ ਚਾਦਰ ਉੱਪਰ ਰੱਖੀ ਤੇ ਉਹ ਭੀੜ ਦੇ ਵਿੱਚੋਂ ਕਿਸੇ ਤੋਂ ਸਵਾਲ ਪੁੱਛਦਾ ਤੇ ਉਸਦਾ ਉੱਤਰ ਹੇਠਾਂ ਲੰਮਾ ਪਿਆ ਜਿਹੜਾ ਸੀ ਲੜਕਾ ਜਿਸਨੂੰ ਉਹ ਜਮੂਰਾ ਕਹਿ ਕੇ ਬੁਲਾਉਂਦਾ ਸੀ ਉਹ ਜਵਾਬ ਦੇ ਰਿਹਾ ਸੀ। ਮਦਾਰੀ ਕਿਸੇ ਦੇ ਹੱਥ ਦੇ ਗੁੱਟ ਦੇ ਉੱਤੇ ਉਂਗਲ ਲਾ ਕੇ ਜਮੂਰੇ ਨੂੰ ਜਿਹੜਾ ਸੀ ਪੁੱਛਦਾ ਕਿ ਇਹ ਕੀ ਹੈ। ਉਹ ਹੇਠਾਂ ਲੰਮੇ ਪਿਆ ਹੀ ਹੱਥ ਘੜੀ ਜਾਂ ਕੜਾ ਦੱਸ ਕੇ ਸਹੀ ਜਵਾਬ ਦੇ ਰਿਹਾ ਸੀ। ਜਦ ਉਹ ਚਾਦਰ ਦੇ ਉੱਪਰ ਰੱਖੀ ਰਿੰਗ ਚੁੱਕ ਲੈਂਦਾ ਤਾਂ ਜਮੂਰਾ ਬੋਲਣੋਂ ਹਟ ਜਾਂਦਾ। ਉਹ ਫਿਰ ਰਿੰਗ ਰੱਖ ਦਿੰਦਾ ਤੇ ਉਹ ਜਵਾਬ ਜਿਹੜਾ ਦੇਣ ਫਿਰ ਲੱਗ ਪੈਂਦਾ ਤੇ ਮੈਂ ਬਹੁਤ ਹੈਰਾਨ ਹੋਇਆ ਤੇ ਉਹ ਜਮੂਰੇ ਨੂੰ ਪੁੱਛਦਾ ਕਿ ਉਹ ਸੜਕ ਤੇ ਕੀ ਜਾ ਰਿਹਾ ਤਾਂ ਉਹ ਦੱਸ ਦਿੰਦਾ ਕਿ ਉਹ ਰਿਕਸ਼ਾ ਹੈ ਤੇ ਜਿਸ ਦੇ ਉੱਤੇ ਇੱਕ ਟੋਪੀ ਵਾਲਾ ਆਦਮੀ ਤੇ ਔਰਤ ਬੈਠੇ ਨੇ। ਲੋਕ ਹੈਰਾਨ ਹੋ ਜਾਂਦੇ ਆ ਤੇ ਹੈਰਾਨ ਹੋ ਕੇ ਤਾੜੀਆਂ ਮਾਰ ਦਿੰਦੇ ਆ। ਆਖਰ ਦੇ ਵਿੱਚ ਲੋਕਾਂ ਵਾਂਗ ਹੀ ਮੈਂ ਵੀ ਮਦਾਰੀ ਦੇ ਕੰਨ ਦੇ ਵਿੱਚ ਸਵਾਲ ਪੁੱਛਿਆ ਕਿ ਮੈਂ ਬਾਹਰਲੇ ਦੇਸ਼ ਕਦੋਂ ਤੱਕ ਜਿਹੜਾ ਜਾਵਾਂਗਾ ਤਾਂ ਜਮੂਰੇ ਨੇ ਕਿਹਾ ਕਿ ਤੂੰ ਇੱਕ ਸਵਾਲ ਤੋਂ ਪਹਿਲਾਂ ਬਾਹਰ ਜਾਵੇਂਗਾ ਕਹਿੰਦਾ ਕਿ ਇੱਕ ਸਾਲ ਤੋਂ ਪਹਿਲਾਂ ਬਾਹਰ ਜਾਵੇਂਗਾ। ਜਦ ਲੋਕ ਜ਼ਿਆਦਾ ਸਵਾਲ ਪੁੱਛਣ ਲੱਗ ਪਏ ਤਾਂ ਉਸਨੇ ਇੱਕ ਸਵਾਲ ਦਾ ਰੇਟ 10 ਰੁਪਏ ਜਿਹੜਾ ਰੱਖ ਦਿੱਤਾ ਵੀ ਹੋਰ ਜੇ ਸਵਾਲ ਪੁੱਛਣੇ ਆ ਪ੍ਰਭਾਵਿਤ ਹੋ ਕੇ ਦੇਖ ਕੇ ਕਿ ਇਹ ਆਂਸਰ ਦਿੰਦਾ ਹੈ ਤਾਂ ਉਸਦਾ ਪ੍ਰਾਈਜ਼ ਰੱਖ ਦਿੱਤਾ ਗਿਆ ਕਿ 10 ਰੁਪਏ ਦਾ ਇੱਕ ਸਵਾਲ ਹੋਏਗਾ। ਦੋ ਤਿੰਨ ਸਵਾਲਾਂ ਤੋਂ ਬਾਅਦ ਉਸਨੇ ਰੇਟ 5 ਰੁਪਏ ਕਰ ਦਿੱਤਾ ਤੇ ਆਖਰ ਦੇ ਵਿੱਚ ਉਹ ਕਾਲੇ ਇਲਮ ਵਾਲੀਆਂ ਛਾਪਾਂ ਕੱਢ ਕੇ 10 ਰੁਪਏ ਤੇ ਫਿਰ 5 ਰੁਪਏ ਦੇ ਵਿੱਚ ਕਾਫੀ ਵੇਚ ਗਿਆ। ਇੱਕ ਛਾਂਪ ਜਿਹੜੀ ਸੀ ਮੈਂ ਵੀ ਲੈ ਕੇ ਆਇਆ ਸੀ ਉੱਥੋਂ ਕਿ ਇਹ ਕਾਲੇ ਇਲਮ ਤੋਂ ਘੱਟ ਹੈ। ਮੈਂ ਉਸਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਕੇ ਦੱਸਿਆ ਕਿ ਇਹ ਜਿਹੜਾ ਕੋਈ ਕਾਲਾ ਇਲਮ ਨਹੀਂ, ਤੇਰੇ ਵਰਗੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੈਸੇ ਠੱਗਦੇ ਆ। ਅਸਲ ਦੇ ਵਿੱਚ ਉਹ ਸਾਰੇ ਸਵਾਲ ਆਪਣੇ ਜਮੂਰੇ ਨੂੰ ਇੱਕ ਹੋਰ ਭਾਸ਼ਾ ਮਸਰੇਜਮ ਜਾਂ ਕੋਡ ਦੇ ਰਾਹੀਂ ਦੱਸ ਦਿੰਦਾ ਸੀ ਤੇ ਉਹਨਾਂ ਦਾ ਜਵਾਬ ਜਿਹੜਾ ਸੀ ਉਹ ਆਪਣੇ ਹਿਸਾਬ ਦੇ ਨਾਲ ਦੇ ਦਿੰਦਾ ਸੀ। ਇਸੇ ਤਰ੍ਹਾਂ ਉਸੇ ਭਾਸ਼ਾ ਦੇ ਰਾਹੀਂ ਘੜੀ, ਕੜਾ ਤੇ ਰਿਕਸ਼ੇ ਦੇ ਬਾਰੇ ਉਹਨੂੰ ਜਿਹੜਾ ਸੀ ਪਹਿਲਾਂ ਹੀ ਦੱਸ ਦਿੰਦਾ ਸੀ ਤੇ ਫਿਰ ਆਪਣੀ ਪੰਜਾਬੀ ਬੋਲੀ ਦੇ ਵਿੱਚ ਜਵਾਬ ਲੈ ਲੈਂਦਾ ਸੀ। ਕਾਲਾ ਇਲਮ ਭਾਵ ਕਾਲਾ ਜਾਣੀ ਕਿ ਹਨੇਰਾ, ਇਲਮ ਜਾਣੀ ਕਿ ਵਿਦਿਆ। ਇਸ ਨੂੰ ਵਿਦਿਆ ਦਾ ਹਨੇਰਾ ਹੋਵੇ, ਜਿੰਨਾ ਚਿਰ ਕਿਸੇ ਚੀਜ਼ ਜਾਂ ਜਾਦੂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਉਨਾ ਚਿਰ ਉਹ ਸਾਡੇ ਲਈ ਕਾਲਾ ਇਲਮ ਹੀ ਹੁੰਦਾ ਹੈ। ਜਦੋਂ ਅਸਲੀਅਤ ਸਾਹਮਣੇ ਆ ਜਾਵੇ ਤਾਂ ਉਹ ਕਾਲਾ ਇਲਮ ਚਾਨਣ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਦੁਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਵਿਗਿਆਨੀ ਹੈ ਇਸ ਵਕਤ ਖੋਜ ਕਰ ਰਹੇ ਨੇ ਬਲੈਕ ਹੋਲ ਦੇ ਬਾਰੇ ਤੇ ਜਦੋਂ ਲੱਗਦਾ ਕਿ ਉਹਦੇ ਬਾਰੇ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜਾਂ ਸੱਚਾਈ ਸਾਹਮਣੇ ਆ ਗਈ ਤੇ ਲੱਗਦਾ ਕਿ ਉਹ ਫਿਰ ਆਉਂਦੇ ਸਮਿਆਂ ਦੇ ਵਿੱਚ ਰੋਸ਼ਨੀ ਦਾ ਦਰਿਆ ਵਗ ਜਾਣਾ ਹੈ ਉੱਥੇ ਤੇ ਰੋਸ਼ਨੀ ਜਿਹੜੀ ਹੈ ਫਿਰ ਚਾਰ ਫੇਰੇ ਛਾਵੇਗੀ। ਪਰ ਉੱਥੇ ਜਿਹੜਾ ਬਲੈਕ ਹੋਲ ਹੈ ਉਹ ਹਰ ਚੀਜ਼ ਨੂੰ, ਹਰ ਸ਼ੈ ਨੂੰ ਜਿਹੜਾ ਆਪਣੇ ਅੰਦਰ ਖਿੱਚ ਲੈਂਦਾ ਹੈ, ਸਮਾ ਲੈਂਦਾ ਹੈ ਤੇ ਉਹਦੇ ਬਾਰੇ ਉਹ ਸਟੱਡੀ ਕਰ ਰਹੇ ਨੇ। ਚਲੋ ਦੋਸਤੋ, ਫਿਰ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਣ ਤੋਂ ਪਹਿਲਾਂ ਥੋੜੀ ਜਿਹੀ ਫੁੱਟਬਾਲ ਦੀ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ। ਫੀਫਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਜਿਹੜੇ ਨੇ ਅਦਭੁਤ ਜਿਹੜੇ ਮੈਚ ਦੇਖਣ ਨੂੰ ਮਿਲ ਰਹੇ ਆ। ਵੱਡੇ ਵੱਡੇ ਜਿਹੜੇ ਕਹਿੰਦੇ ਘਲਾਉਂਦੇ ਜਿਹੜੇ ਆਪਣੇ ਮੁਲਕ ਨੇ ਉਹ ਕਿਤੇ ਨਾ ਕਿਤੇ ਬਾਹਰ ਹੋ ਰਹੇ ਨੇ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਸਟੇਜ ਦੇ ਮੁਕਾਬਲੇ ਦੇ ਉੱਪਰ ਜਿਹੜਾ ਦੁਨੀਆਂ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਰੋਮਾਂਚ ਦੇ ਨਾਲ ਭਰ ਦਿੱਤਾ ਹੈ। 5 ਜੁਲਾਈ ਨੂੰ ਖੇਡੇ ਗਏ ਜਿਹੜੇ ਮੈਚ ਨੇ ਉਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਉਲਟ ਫਿਰ ਨਿਊਯਾਰਕ ਦੇ ਸਟੇਡੀਅਮ 'ਚ ਦੇਖਣ ਨੂੰ ਮਿਲਿਆ ਜਿੱਥੇ ਨਾਰਵੇ ਦੀ ਟੀਮ ਨੇ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ 2-1 ਦੇ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਾਰਵੇ ਦੇ ਸਟਾਰ ਸਟ੍ਰਾਈਕਰ ਇਰਲਿੰਗ ਹਾਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ ਯਾਨੀ ਕਿ 79ਵੇਂ ਮਿੰਟ ਤੇ 90ਵੇਂ ਮਿੰਟ ਦੇ ਵਿੱਚ ਗੋਲ ਕੀਤਾ ਤੇ 2 ਲਗਾਤਾਰ ਗੋਲ ਕਰਕੇ ਆਪਣੀ ਟੀਮ ਨੂੰ ਕੁਆਟਰ ਫਾਈਨਲ ਦੇ ਵਿੱਚ ਪਹੁੰਚਾਇਆ। ਬ੍ਰਾਜ਼ੀਲ ਦੇ ਵੱਲੋਂ ਨੇਮਾਰ ਨੇ ਮੈਚ ਦੇ ਆਖਰੀ ਮਿੰਟ ਦੇ ਵਿੱਚ, ਜਿਹੜੀ ਅੱਜ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ, ਆਪਸ ਦੇ ਵਿੱਚ ਪਲਾਂਟੀ ਲਾਉਣ ਤੋਂ ਪਹਿਲਾਂ ਨੇਮਾਰ ਤੇ ਜਿਹੜਾ ਉਹਨਾਂ ਦਾ ਨਾਰਵੇ ਦਾ ਗੋਲਕੀਪਰ ਹੈ ਆਖਰ ਦੇ ਆਪਸ ਦੇ ਵਿੱਚ ਜਿਹੜਾ ਸ਼ਬਦੀ ਬੋਲਬਾਣੀ ਇੱਕ ਦੂਸਰੇ ਦੇ ਨਾਲ ਵਾਰਤਾਲਾਪ ਕਰਦੇ ਆ, ਅੜੀ ਪਗਾਉਣ ਲੱਗੇ ਹੋਏ ਆ ਤੇ ਉਹ ਕਾਫੀ ਵਾਇਰਲ ਵੀ ਹੋਈ ਹੈ। ਤੇ ਪੈਨਲਟੀ ਦੇ ਰਾਹੀਂ ਇੱਕ ਗੋਲ ਜ਼ਰੂਰ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾ ਨਹੀਂ ਸਕੇ ਤੇ ਇਸੇ ਦਿਨ ਹੀ ਫਿਲਾਡੇਲਫੀਆ ਵਿਖੇ ਖੇਡੇ ਗਏ ਇੱਕ ਹੋਰ ਮੁਕਾਬਲੇ 'ਚ ਫਰਾਂਸ ਨੇ ਪੈਰਾਗੁਆਏ ਨੂੰ 1-0 ਦੇ ਨਾਲ ਜਿਹੜਾ ਮਾਤ ਦੇ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ 5 ਜੁਲਾਈ ਦੀ ਦੇਰ ਰਾਤ ਜਿਹੜੀ ਹੈ ਤੜਕੇ ਸਮੇਂ ਇਨ੍ਹਾਂ ਮੁਲਕਾਂ ਦੇ ਵਿੱਚ ਜੋ ਮੈਚ ਹੋਏ ਹੈ ਉਹਦੇ ਵਿੱਚ ਮੈਕਸੀਕੋ ਸਿਟੀ ਦੇ ਇਤਿਹਾਸਕ ਸਟੇਡੀਅਮ ਦੇ ਵਿੱਚ ਮੇਜ਼ਬਾਨ ਮੈਕਸੀਕੋ ਤੇ ਇੰਗਲੈਂਡ ਵਿਚਕਾਰ ਇੱਕ ਬੇਹੱਦ ਰੋਮਾਂਚਕ ਤੇ ਡਰਾਮੇ ਦੇ ਨਾਲ ਭਰਪੂਰ ਮੈਚ ਖੇਡਿਆ ਗਿਆ। ਤੂਫਾਨ ਦੇ ਕਾਰਨ 1 ਘੰਟਾ ਦੇਰੀ ਦੇ ਨਾਲ ਸ਼ੁਰੂ ਹੋਏ ਇਸ ਹਾਈ ਵੋਲਟੇਜ ਮੁਕਾਬਲੇ ਦੇ ਵਿੱਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਜਿਹੜਾ ਹਰਾਇਆ। ਇੰਗਲੈਂਡ ਵੱਲੋਂ ਜੂਡ ਬਲਿੰਗਮ ਨੇ ਜਿਹੜਾ ਮਹਿਜ 98 ਸੈਕਿੰਡਾਂ ਦੇ ਵਿੱਚ ਦੇ ਅੰਦਰ ਅੰਦਰ 2 ਸ਼ਾਨਦਾਰ ਗੋਲ ਕੀਤੇ ਤੇ ਕਪਤਾਨ ਹੈਰੀ ਕੇਨ ਨੇ ਜਿਹੜਾ ਸੀ ਪੈਨਲਟੀ ਦੇ ਰਾਹੀਂ ਤੀਜਾ ਜਿਹੜਾ ਗੋਲ ਦਾਗਿਆ। ਇੰਗਲੈਂਡ ਦੇ ਖਿਡਾਰੀ ਜੈਰਲ ਕੁਆਸਾ ਨੂੰ ਰੈੱਡ ਕਾਰਡ ਮਿਲਣ ਕਰਕੇ ਟੀਮ 10 ਮਿੰਟ ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਤੇ ਫਿਰ ਵੀ ਮੈਕਸੀਕੋ ਜਿਸ ਦੇ ਵੱਲੋਂ ਕੁਆਇਨੋਨੇਸ ਅਤੇ ਰਾਉਲ ਹਿਮੇਨੇਜ਼ ਨੇ ਜਿਹੜਾ ਗੋਲ ਕੀਤੇ ਤੇ ਇਸਦਾ ਫਾਇਦਾ ਨਹੀਂ ਚੁੱਕਿਆ। ਹੁਣ ਕੁਆਟਰ ਫਾਈਨਲ ਦੇ ਵਿੱਚ ਇੰਗਲੈਂਡ ਦਾ ਸਾਹਮਣਾ ਨਾਰਵੇ ਦੇ ਨਾਲ ਹੋਣਾ ਹੈ ਤੇ ਦੇਖਦੇ ਹਾਂ ਅਗਲੇ ਪੜਾਅ ਦੇ ਵਿੱਚ ਕੀ ਵਾਪਰਦਾ ਹੈ ਤੇ ਪੁਰਤਗਾਲ ਬਨਾਮ ਸਪੇਨ ਦਾ ਮੈਚ ਜਿਹੜਾ ਖੇਡ ਰਿਹਾ ਜਾਣਾ ਹੈ ਤੇ ਉਸਦੀ ਵੀ ਅੱਜ 6 ਨੂੰ ਜਾਂ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਮੈਚ ਹੋਣਾ ਹੈ ਤੇ ਅਮਰੀਕਾ ਬਨਾਮ ਜਿਹੜਾ ਬੈਲਜੀਅਮ ਦਾ ਮੈਚ ਜਿਹੜਾ ਹੈ ਉਹ ਹੋਣਾ ਹੈ ਜੀ ਸੈਟਲ USA ਦੇ ਵਿੱਚ ਤੇ ਦੋਵੇਂ ਮੈਚ ਜਿਹੜੇ ਨੇ ਦੇਖਣ ਯੋਗ ਹੋਣਗੇ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਟਫ ਜਿਹੜੇ ਨੇ ਮੈਚ ਖੇਡਣੇ ਸ਼ੁਰੂ ਹੋ ਜਾਣੇ ਆ। ਭਾਰਤ ਦੇ ਵਿੱਚ ਬਹੁਤ ਇੱਕ ਚੱਲ ਰਿਹਾ ਮੁੱਦੇ ਚੱਲ ਰਹੇ ਨੇ ਉਹਦਾ ਥੋੜਾ ਜਿਹਾ ਜ਼ਿਕਰ ਕਰਦੇ ਆ। E20 ਆਖਰ ਚ ਜਾਣਨ ਪਛਾਣਨ ਦੀ ਕੋਸ਼ਿਸ਼ ਕਰਦੇ ਆ, ਕਹਿੰਦੇ ਗੱਡੀਆਂ ਖੜੋ ਰਹੀਆਂ ਨੇ ਪਰ ਅਸਲ ਦੇ ਵਿੱਚ ਜਿਹੜਾ ਇਥਾਨੋਲ ਹੈ ਉਹਦੀ ਜਿਹੜੀ ਹੈ ਮਿਸ਼ਰਤ ਪੈਟਰੋਲ ਜਿਹੜਾ ਅਸਲ ਦੇ ਵਿੱਚ ਹੁੰਦਾ ਹੈ, ਖਾਸ ਕਰਕੇ E20 ਜਿਹੜਾ ਹੈ ਜਿਹਦੇ ਵਿੱਚ 20% ਇਥਾਨੋਲ ਹੁੰਦਾ ਹੈ ਤੇ 80% ਅਸਲ ਪੈਟਰੋਲ ਹੁੰਦਾ ਹੈ, ਪਰ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜਾ ਉਲਟਾ ਕਰ ਦਿੱਤਾ ਗਿਆ, 80% ਜਿਹੜਾ ਉਹਦੇ ਵਿੱਚ ਇਥਾਨੋਲ ਤੇ 20% ਜਿਹੜਾ ਪੈਟਰੋਲ ਮਿਲਾ ਰਹੇ ਨੇ ਨੂੰ ਲੈ ਕੇ ਅੱਜ ਕੱਲ੍ਹ ਜਿਹੜਾ ਕਾਫ਼ੀ ਚਰਚਾ ਦਾ ਚਿੰਤਾਵਾਂ ਜਿਹੜੀਆਂ ਬਣੀਆਂ ਹੋਈਆਂ। ਇੱਕ ਪਾਸੇ ਵਾਹਨ ਮਾਲਕਾਂ ਦੀਆਂ ਪਰੇਸ਼ਾਨੀਆਂ ਨੇ ਤੇ ਦੂਜੇ ਪਾਸੇ ਸਰਕਾਰ ਦੇ ਆਪਣੇ ਦਾਅਵੇ ਹੈ। ਲੋਕ ਜਿਹੜੇ ਨੇ ਇਸ ਦੇ ਵਿੱਚ ਕਿਉਂ ਪਰੇਸ਼ਾਨ ਨੇ, ਇੰਜਨ ਨੂੰ ਕੀ ਨੁਕਸਾਨ ਹੋ ਸਕਦਾ ਹੈ, ਉਹਦੇ ਬਾਰੇ ਥੋੜੀ ਜਿਹੀ ਚਰਚਾ ਕਰਦੇ ਹਾਂ ਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਬਿਲਕੁਲ ਬੇਬੁਨਿਆਦ ਨਹੀਂ ਨੇ। ਇਥਾਨੋਲ ਕੈਮੀਕਲ ਦੇ ਤੌਰ ਦੇ ਉੱਤੇ ਪੈਟਰੋਲ ਦੇ ਨਾਲ ਵੱਖਰਾ ਹੁੰਦਾ ਹੈ, ਜਿਸਦੇ ਕਾਰਨ ਜਿਹੜਾ ਸੀ ਪੁਰਾਣੇ ਵਾਹਨਾਂ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹਦਾ ਜ਼ਿਕਰ ਕਰਦੇ ਹਾਂ ਤੇ ਅੱਜ ਦੀ ਜਿਹੜੀ ਹੈ ਨਵੀਂ ਟੈਕਨੋਲੋਜੀ ਆ ਉਹਦਾ ਤੇ ਇਹਦਾ ਕੀ ਅੰਤਰ ਹੈ। ਨਵੀਂ ਉਹਦੇ ਵਿੱਚ ਕਾਫ਼ੀ ਹੁੰਦੀ ਹੈ ਪਾਣੀ ਨੂੰ ਸੋਖਣਾ, ਇਥਾਨੋਲ ਹਵਾ ਦੇ ਵਿੱਚੋਂ ਨਵੀਂ ਜਿਹੜੀ ਹੈ ਪਾਣੀ ਨੂੰ ਬਹੁਤ ਜਲਦੀ ਖਿੱਚਦਾ, ਜੇਕਰ ਗੱਡੀ ਲੰਮੇ ਸਮੇਂ ਤੱਕ ਖੜੀ ਰਹੇ ਤਾਂ ਟੈਂਕੀ ਦੇ ਅੰਦਰ ਪਾਣੀ ਅਤੇ ਪੈਟਰੋਲ ਵੱਖ ਹੋ ਜਾਂਦੇ ਨੇ ਜਿਸ ਦੇ ਨਾਲ ਇੰਜਨ ਸਟਾਰਟ ਹੋਣ ਦੇ ਵਿੱਚ ਦਿੱਕਤ ਜਿਹੜੀ ਆਉਂਦੀ ਹੈ। ਜਿਵੇਂ ਸਾਡੇ ਮੁਲਕਾਂ ਦੇ ਵਿੱਚ ਗੱਲ ਕਰੀਏ ਤਾਂ ਸਿਆਲ ਨੂੰ ਕਹਿੰਦੇ ਆ ਕਿ ਜਦੋਂ ਬਰਫ਼ ਵਗੈਰਾ ਪਈ ਹੁੰਦੀ ਹੈ ਟੈਂਕੀ ਫੁੱਲੀ ਚਾਹੀਦੀ ਹੈ, ਘੱਟੋ ਘੱਟ ਹਫ਼ਤਾ ਚਾਹੀਦੀ ਹੈ ਨਾ, ਡਾਊਨ ਨਹੀਂ ਚਾਹੀਦਾ ਕਿਉਂਕਿ ਉਹਦੇ ਵਿੱਚ ਫਿਰ ਜਿਹੜਾ ਫਰੀਜ਼ ਹੁੰਦਾ ਹੈ ਕੁਝ ਵੀ ਤਾਂ ਉਹ ਪਾਣੀ ਵਿੱਚ ਬਦਲ ਜਾਂਦਾ ਡੀਜ਼ਲ ਇੰਜਣਾਂ ਦੇ ਵਿੱਚ ਖਾਸ ਕਰਕੇ, ਤੇ ਉਹ ਫਿਰ ਇਸ ਕਰਕੇ ਕਹਿੰਦੇ ਨੇ ਟੈਂਕੀ ਨੂੰ ਫੁੱਲੀ ਰੱਖੋ, ਗੁੰਜਾਇਸ਼ ਨਾ ਰਵੇ। ਜੰਗਾਲ ਅਤੇ ਖੋਰ ਵੱਧ ਜਾਂਦੀ ਹੈ, ਇਥਾਨੋਲ ਪੁਰਾਣੀਆਂ ਗੱਡੀਆਂ ਦੇ ਲੋਹੇ ਜਾਂ ਐਲਮੂਨੀਅਮ ਤੱਕ ਦੇ ਪੁਰਜ਼ਿਆਂ ਦੇ ਵਿੱਚ ਜੰਗਾਲ ਪੈਦਾ ਕਰ ਸਕਦਾ ਹੈ। ਰਬੜ ਅਤੇ ਪਲਾਸਟਿਕ ਦਾ ਖਰਾਬ ਹੋਣਾ ਵੀ ਇਹਦੇ ਵਿੱਚ ਸੰਭਵ ਹੈ। ਪੁਰਾਣੇ ਵਾਹਨਾਂ ਦੀਆਂ ਫਿਊਲ ਪਾਈਪਾਂ ਜਿਹੜੀਆਂ ਨੇ ਤੇ ਗੈਸ ਕੱਟ ਜਿਹੜੇ ਨੇ ਰਬੜ ਦੀਆਂ ਹੁੰਦੀਆਂ ਨੇ, ਇਥਾਨੋਲ ਇਹਨਾਂ ਰਬੜ ਦੇ ਪੁਰਜ਼ਿਆਂ ਨੂੰ ਗਾਲ ਦਿੰਦਾ ਹੈ ਜਿਸ ਦੇ ਨਾਲ ਲੀਕੇਜ ਜਿਹੜੀ ਆ ਹੋ ਸਕਦੀ ਹੈ। ਘੱਟ ਮਾਇਲੇਜ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ ਉਹਦੇ ਉੱਤੇ ਐਵਰੇਜ ਦੀ। ਇਥਾਨੋਲ ਦੀ ਊਰਜਾ ਸਮਰੱਥਾ ਜਿਹੜੀ ਹੈ ਉਹਦੇ ਵਿੱਚ ਸ਼ੁੱਧ ਪੈਟਰੋਲ ਦੇ ਨਾਲੋਂ ਘੱਟ ਹੁੰਦੀ ਹੈ। ਇਸ ਦੇ ਲਈ E20 ਜਿਹੜਾ ਫਿਊਲ ਦੀ ਵਰਤੋਂ ਦੇ ਨਾਲ ਵਾਹਨ ਦੀ ਮਾਇਲੇਜ ਜਿਹੜੀ ਆ 5-7% ਤੱਕ ਜਿਹੜੀ ਘੱਟ ਸਕਦੀ ਹੈ। ਸਰਕਾਰ ਦਾ ਇਹਦੇ ਵਿੱਚ ਕੀ ਦਾਅਵਾ ਹੈ? ਸਰਕਾਰ ਦਾ ਕਹਿਣਾ ਕਿ E20 ਬਾਲਣ ਦੇ ਨਾਲ ਦੇਸ਼ ਅਤੇ ਵਾਤਾਵਰਨ ਨੂੰ ਵੱਡਾ ਫਾਇਦਾ ਹੋਵੇਗਾ ਤੇ ਉਹਨਾਂ ਦੇ ਦਾਅਵੇ ਜਿਹੜੇ ਨੇ ਉਹ ਕੀ ਨੇ? ਕਹਿੰਦੇ ਨੇ ਕਿ ਪ੍ਰਦੂਸ਼ਣ ਦੇ ਵਿੱਚ ਕਮੀ ਆਏਗੀ। ਇਥਾਨੋਲ ਇੱਕ ਸਾਫ਼ ਬਾਲਣ ਹੈ, ਕਲੀਨ ਫਿਊਲ ਹੈ। ਇਸ ਦੇ ਨਾਲ ਗੱਡੀਆਂ ਦੇ ਵਿੱਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਦਾ ਨਿਕਾਸ ਬਹੁਤ ਘੱਟ ਜਾਂਦਾ ਹੈ। ਆਰਥਿਕ ਫਾਇਦੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਭਾਰਤ ਆਪਣੀ ਲੋੜ ਦਾ 80% ਤੋਂ ਵੱਧ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ ਤੇ ਇਥਾਨੋਲ ਦੇਸ਼ ਦੇ ਵਿੱਚ ਹੀ ਗੰਨੇ, ਮੱਕੀ ਅਤੇ ਟੁੱਟੇ ਹੋਏ ਝੋਨੇ ਜਿਹੜਾ ਚਾਵਲ ਹੈ ਉਦੋਂ ਤੋਂ ਬਣਾਇਆ ਜਾਂਦਾ ਹੈ। ਇਸ ਦੇ ਨਾਲ ਦੇਸ਼ ਦਾ ਕਹਿੰਦੇ ਪੈਸਾ ਬਾਹਰ ਜਾਣੋਂ ਬਚਦਾ ਹੈ ਤੇ ਕਿਸਾਨਾਂ ਦੀ ਆਮਦਨ ਵੱਧਦੀ ਹੈ, ਪਰ ਜਿਹੜਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਉਹਦੀ ਅਜੇ ਗੱਲ ਨਹੀਂ ਹੋ ਰਹੀ। ਨਵੀਆਂ ਗੱਡੀਆਂ ਦੇ ਲਈ ਸੁਰੱਖਿਅਤ ਕੀ ਹੈ? ਸਰਕਾਰ ਦੇ ਅਨੁਸਾਰ ਅਪ੍ਰੈਲ 2023 ਤੋਂ ਬਾਅਦ ਬਣੇ ਸਾਰੇ ਵਾਹਨ ਜਿਹੜੇ ਨੇ E20 ਕੰਪਲੇਂਟ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਡਿਜ਼ਾਇਨ ਕੀਤੇ ਗਏ ਨੇ ਕਿ ਉਨ੍ਹਾਂ ਦੇ ਇੰਜਨ ਪਾਈਪਾਂ ਤੇ ਮਟੀਰੀਅਲ ਉੱਤੇ 20% ਇਥਾਨੋਲ ਦਾ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਇਥਾਨੋਲ ਦੀ ਸਹੀ ਵਰਤੋਂ ਦੇ ਮਾਪਦੰਡ ਜਿਹੜੇ ਨੇ ਅਸਲ ਦੇ ਵਿਚ ਉਹ ਕੈਪਟੇਬਿਲਟੀ ਜਿਹੜੀ ਹੈ ਉਹਦੇ ਨਿਯਮਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਇਥਾਨੋਲ ਨੂੰ ਸਿੱਧਾ ਗੱਡੀ ਦੇ ਵਿਚ ਨਹੀਂ ਪਾਇਆ ਜਾ ਸਕਦਾ। ਇਸ ਦੀ ਵਰਤੋਂ ਦੇ ਸਖ਼ਤ ਵਿਗਿਆਨਕ ਜਿਹੜੇ ਮਾਪਦੰਡ ਵੀ ਨੇ E10 ਜਿਹੜਾ ਜਾਣੀ ਕਿ 10% ਇਥਾਨੋਲ ਆਉਂਦਾ ਉਹਦੇ ਚ। ਇਹ ਬਾਲਣ ਭਾਰਤ ਦੀਆਂ ਲਗਭਗ ਸਾਰੀਆਂ ਪੁਰਾਣੀਆਂ ਤੇ ਨਵੀਆਂ ਗੱਡੀਆਂ ਲਈ ਸੁਰੱਖਿਅਤ ਹੈ ਤੇ E20 ਜਿਹਦੇ ਵਿਚ 20% ਜਿਹੜਾ ਇਥਾਨੋਲ ਹੁੰਦਾ ਹੈ ਇਹ ਸਿਰਫ ਉਨ੍ਹਾਂ ਵਾਹਨਾਂ ਦੇ ਵਿਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਕਿਤਾਬਜੇ ਜਿਹੜੇ ਨੇ ਜਾਣੀ ਕਿ ਜਾਂ ਫਿਊਲ ਟੈਂਕ ਦੇ ਢੱਕਣ ਦੇ ਉੱਤੇ ਜਦੋਂ ਆਪਾਂ ਫਿਊਲ ਪਵਾਉਂਦੇ ਹਾਂ ਤਾਂ ਟੈਂਕੀ ਦਾ ਢੱਕਣ ਖੋਲਦੇ ਹਾਂ ਉਹਦੇ ਅੰਦਰਲੇ ਪਾਸੇ ਇੱਕ ਚਿੱਟਾ ਤੇ ਹਰੇ ਰੰਗ ਦਾ ਜਾਂ ਨੀਲੇ ਰੰਗ ਦਾ ਇੱਕ ਸਟਿੱਕਰ ਲੱਗਾ ਹੁੰਦਾ ਉਹਦੇ ਉੱਤੇ ਟਾਇਰਾਂ ਦੀ ਹਵਾ ਤੇ ਫਿਊਲ ਦਾ ਦੱਸਿਆ ਹੁੰਦਾ ਵੀ ਇਹਦੇ ਵਿੱਚ ਕਿਹੜਾ ਫਿਊਲ ਜਿਹੜਾ ਵਰਤਿਆ ਜਾ ਸਕਦਾ E95 E98 E20 ਜਾਂ E10 E5 ਇਸ ਤਰ੍ਹਾਂ ਦਾ ਉਹਦੇ E85 ਇਸ ਤਰ੍ਹਾਂ ਦੇ ਉਹਦੇ ਉੱਤੇ ਲੱਗੇ ਹੁੰਦੇ ਆ ਜਿਹੜਾ ਉਸ ਇੰਜਨ ਦੇ ਵਿੱਚ ਫਿਊਲ ਪਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਹੈ E20 ਇਹ ਸਿਰਫ ਉਹਨਾਂ ਵਾਹਨਾਂ ਦੇ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਉੱਤੇ ਜਿਹੜਾ ਫਿਊਲ ਟੈਂਕ ਦੇ ਢੱਕਣ ਦੇ ਉੱਤੇ E20 ਲਿਖਿਆ ਹੋਵੇ। ਇਸੇ ਤਰ੍ਹਾਂ ਫਲੈਕਸ ਫਿਊਲ ਵਾਹਨ ਜਿਹੜੇ ਨੇ ਇਹ ਖਾਸ ਵਾਹਨ ਹੁੰਦੇ ਆ ਜੋ 20% ਤੋਂ ਲੈ ਕੇ 85% ਜਾਣੀ ਕਿ E85 ਜੋ ਕਿ ਇੱਥੇ ਯੂਰਪੀਅਨ ਕੰਟਰੀਆਂ ਦੇ ਵਿੱਚ ਆਉਂਦਾ ਜਾਂ 100% ਇਥਾਨੋਲ ਦੇ ਉੱਤੇ ਵੀ ਚੱਲ ਸਕਦੇ ਨੇ। ਇਨ੍ਹਾਂ ਦੇ ਇੰਜਨ ਕੰਪਿਊਟਰ ECU ਅਤੇ ਫਿਊਲ ਸੈਂਸਰ ਬਹੁਤ ਐਡਵਾਂਸ ਹੁੰਦੇ ਆ। ਅਸਲ ਦੇ ਵਿੱਚ ਵਾਹਨ ਚਾਲਕਾਂ ਦੇ ਲਈ ਜ਼ਰੂਰੀ ਸਾਵਧਾਨੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਵੀ ਦੇਖਣਾ ਚਾਹੀਦਾ ਤੇਲ ਪਵਾਉਣ ਤੋਂ ਪਹਿਲਾਂ। ਜੇਕਰ ਤੁਹਾਡੇ ਕੋਲ ਪੁਰਾਣੀ ਗੱਡੀ ਹੈ ਤਾਂ ਤੁਹਾਨੂੰ E20 ਪੈਟਰੋਲ ਦੀ ਵਰਤੋਂ ਕਰਨੀ ਪੈ ਰਹੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਗੱਡੀ ਲੰਬਾ ਸਮਾਂ ਜਿਹੜਾ ਖੜੀ ਨਾ ਰੱਖੋ। ਜੇਕਰ ਗੱਡੀ 2 ਤੋਂ 3 ਹਫ਼ਤੇ ਖੜੀ ਰਹਿ ਜਾਂਦੀ ਹੈ ਤਾਂ ਟੈਂਕੀ ਫੁੱਲ ਨਾ ਰੱਖੋਗੇ ਜਾਂ ਫਿਊਲ ਸਟੈਬੀਲਾਈਜ਼ਰ ਜਿਹੜਾ ਐਡੀਟਿਵ ਦੀ ਵਰਤੋਂ ਕਰੋਗੇ ਤਾਂ ਜੋ ਪਾਣੀ ਵੱਖਰਾ ਨਾ ਹੋਵੇ। ਫਿਊਲ ਫਿਲਟਰ ਅਤੇ ਪਾਈਪਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ। ਹਰ ਸਰਵਿਸ ਵੇਲੇ ਮਕੈਨਿਕ ਤੋਂ ਫਿਊਲ ਪਾਈਪਾਂ ਦੀ ਜਾਂਚ ਕਰਵਾਓ ਕਿ ਕਿਤੇ ਉਹ ਗਲ ਤਾਂ ਨਹੀਂ ਗਏ ਤੇ ਫਿਊਲ ਫਿਲਟਰ ਜਿਹੜਾ ਸਮੇਂ ਸਿਰ ਬਦਲੋ। ਭਰੋਸੇਯੋਗ ਜਿਹੜਾ ਪੈਟਰੋਲ ਪੰਪ ਹੈ ਸਿਰਫ ਚੰਗੇ ਅਤੇ ਸਾਫ਼ ਪੈਟਰੋਲ ਪੰਪਾਂ ਤੋਂ ਹੀ ਤੇਲ ਪਵਾਓ ਜਿੱਥੇ ਜਿਹੜਾ ਤੁਹਾਨੂੰ ਵਿਸ਼ਵਾਸ ਹੋਵੇ ਤੇ ਟੈਂਕੀਆਂ ਦੇ ਵਿੱਚ ਨਮੀ ਜਾਂ ਪਾਣੀ ਦੀ ਸਮੱਸਿਆ ਨਾ ਹੋਵੇ। ਆਖਰ ਦੇ ਵਿੱਚ ਜਿਹੜਾ ਯੂਰਪੀਅਨ ਕੰਟਰੀਆਂ ਦੀ ਥੋੜੀ ਗੱਲ ਕਰਦਾ ਇਹਨੂੰ ਲੈ ਕੇ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਪਹਿਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। ਜੇਕਰ ਫਿਨਲੈਂਡ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਤੇ ਮੁੱਖ ਤੌਰ ਦੇ ਉੱਤੇ 2 ਕਿਸਮਾਂ ਦਾ ਪੈਟਰੋਲ ਮਿਲਦਾ ਹੈ। ਇੱਥੇ ਦੋਵਾਂ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ E ਨੰਬਰ ਲਿਖਿਆ ਹੁੰਦਾ ਹੈ। 95 E10 ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹੈ। ਮਿਕਸਿੰਗ ਮਾਤਰਾ ਜਿਹੜੀ ਇਹਦੇ ਵਿੱਚ 10% ਤੱਕ ਇਥਾਨੋਲ ਤੇ 90% ਸ਼ੁੱਧ ਪੈਟਰੋਲ ਹੁੰਦਾ ਹੈ। ਇਹ ਜਿਹੜਾ ਫਿਨਲੈਂਡ ਦਾ ਸਟੈਂਡਰਡ ਜਿਹੜਾ ਨਿਯਮਤ ਪੈਟਰੋਲ ਹੈ। ਫਿਨਲੈਂਡ ਦੀਆਂ ਸੜਕਾਂ ਦੇ ਉੱਤੇ ਚੱਲਣ ਵਾਲੀਆਂ ਲਗਭਗ 92% ਤੋਂ ਵੱਧ ਪੈਟਰੋਲ ਕਾਰਾਂ ਇਸ ਬਾਲਾਂ ਦੀ ਵਰਤੋਂ ਕਰਨ ਦੇ ਯੋਗ ਨੇ। 98 ਜਾਣੀ ਕਿ E5 ਸੁਰੱਖਿਅਤ ਵਿਕਲਪ ਹੈ। ਮਿਕਸਿੰਗ ਮਾਤਰਾ ਇਹਦੇ ਵਿੱਚ ਹੁੰਦੀ ਹੈ ਜਿਵੇਂ ਕਿ ਵੱਧ ਤੋਂ ਵੱਧ 5% ਤੱਕ ਇਥਾਨੋਲ ਹੁੰਦਾ ਹੈ ਜਾਂ ਕਈ ਵਾਰ ਇਹ ਬਿਲਕੁਲ ਸ਼ੁੱਧ ਹੁੰਦਾ ਹੈ। ਇਸਦਾ ਜਿਹੜਾ ਅਕਟੇਨ ਨੰਬਰ 98 ਜ਼ਿਆਦਾ ਹੁੰਦਾ ਹੈ। ਇਹਦੀ ਵਰਤੋਂ ਜਿਹੜੀ ਹੈ ਬਾਲਣ ਖਾਸ ਤੌਰ ਦੇ ਉੱਤੇ ਪੁਰਾਣੀਆਂ ਕਾਰਾਂ, ਮੋਟਰਸਾਈਕਲਾਂ, ਕਿਸ਼ਤੀਆਂ ਅਤੇ ਇੰਜਣਾਂ ਦੇ ਵਿੱਚ ਜਿਹੜਾ ਲਾਨ ਮੂਵਰ ਜਿਹੜੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਨੇ ਜਾਂ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੇ ਜਾਂ 2 ਸਟ੍ਰੋਕ ਹੈ ਜਾਂ 4 ਸਟ੍ਰੋਕ ਹੈ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਇੰਜਣ E10 ਬਾਲਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈ। E85 ਜਿਹੜਾ ਹਾਈ ਇਥਾਨੋਲ ਬਾਲਣ ਹੈ। ਮਿਕਸਿੰਗ ਮਾਤਰਾ ਇਸ ਦੇ ਵਿੱਚ 85% ਤੱਕ ਇਥਾਨੋਲ ਅਤੇ ਸਿਰਫ 15% ਪੈਟਰੋਲ ਹੁੰਦਾ ਹੈ। ਇਹ ਸਿਰਫ ਖਾਸ ਤੌਰ ਦੇ ਉੱਤੇ ਬਣਿਆ ਫਲੈਕਸ ਫਿਊਲ ਜਿਹੜਾ FFV ਜਿਹੜਾ ਇਹਨੂੰ ਕੋਡ ਕਿਹਾ ਜਾਂਦਾ ਹੈ ਗੱਡੀਆਂ ਦੇ ਵਿੱਚ ਹੀ ਪਾਇਆ ਜਾਂਦਾ ਹੈ। ਫਿਨਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਦੇ ਵਿੱਚ E85 ਰਿਟਰੋਫਿਟ ਕਿੱਟ ਜਿਹੜੀ ਹੈ ਲਗਵਾ ਕੇ ਇਸ ਸਸਤੇ ਤੇ ਵਾਤਾਵਰਨ ਅਨੁਕੂਲ ਬਾਲਣ ਦੀ ਜਿਹੜੀ ਵਰਤੋਂ ਕਰਦੇ ਹੈ। ਦੂਸਰੇ ਪਾਸੇ ਯੂਰਪੀਅਨ ਮੁਲਕਾਂ ਦੀ ਗੱਲ ਕਰ ਲਈਏ ਤੇ ਸਾਰੇ ਦੀ ਉਹਦੇ ਵਿੱਚ ਪੂਰੇ ਯੂਰਪ ਦੇ ਵਿੱਚ ਇਥਾਨੋਲ ਦੀ ਵਰਤੋਂ ਨੂੰ ਲੈ ਕੇ ਇੱਕ ਸਮਾਨ ਕਾਨੂੰਨ ਹੈ EN 228 ਸਟੈਂਡਰਡ ਇਹਦੇ ਵਿੱਚ ਲਾਗੂ ਹੁੰਦਾ ਹੈ। ਸਪਸ਼ਟ ਲੇਬਲਿੰਗ ਜਾਣੀ ਕਿ ਯੂਰਪ ਦੇ ਹਰ ਪੈਟਰੋਲ ਪੰਪ ਦੀ ਨੋਜ਼ਲ ਦੇ ਉੱਤੇ ਇੱਕ ਗੋਲ ਜਿਹੜਾ ਚੱਕਰ ਦੇ ਅੰਦਰ E5 ਜਾਂ E10 ਲਿਖਿਆ ਹੋਣਾ ਕਾਨੂੰਨੀ ਲਾਜ਼ਮੀ ਹੈ। ਗਾਹਕ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੀ ਗੱਡੀ ਦੇ ਵਿੱਚ ਕੀ ਪਵਾ ਰਿਹਾ ਜਾਂ ਪਾ ਰਿਹਾ। ਆਪ ਉਧਰੇ ਪਾਉਂਦੇ ਆ ਤੇਲ ਇਹਨਾਂ ਮੁਲਕਾਂ 'ਚ ਤਾਂ ਕਿਉਂਕਿ ਇੱਥੇ ਸਰਵਿਸ ਨਹੀਂ ਹੈ, ਆਪ ਹੀ ਪਾਉਣਾ ਪੈਂਦਾ। ਵੈਬਸਾਈਟ ਅਤੇ ਡਾਟਾਬੇਸ ਜਿਹੜਾ ਫਿਨਲੈਂਡ ਦੇ ਵਿੱਚ ਜਿਵੇਂ ਕਿ ਆਟੋ ਲੀਤੋ ਯਾਨੀ ਕਿ ਜਿਹੜੀ ਹੈ ਯੂਨੀਅਨ ਨੇ ਕਾਰ ਯੂਨੀਅਨ ਜਾਂ E10.fi ਅਤੇ ਬਾਕੀ ਯੂਰਪ ਦੇ ਵਿੱਚ ਸਰਕਾਰੀ ਵੈਬਸਾਈਟਾਂ ਨੇ ਜਿੱਥੇ ਕੋਈ ਵੀ ਵਿਅਕਤੀ ਆਪਣੀ ਕਾਰ ਦਾ ਮਾਡਲ ਅਤੇ ਸਾਲ ਲਿਖ ਕੇ ਚੈੱਕ ਕਰ ਸਕਦਾ ਹੈ ਕਿ ਉਸਦੀ ਗੱਡੀ ਜਿਹੜੀ ਹੈ ਉਹਦੇ ਲਈ E10 ਸੁਰੱਖਿਅਤ ਹੈ ਜਾਂ ਫਿਰ ਉਸਨੂੰ ਜਿਹੜਾ E5 ਪਵਾਉਣਾ ਚਾਹੀਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ। ਜੋ ਭਾਰਤ ਦੇ ਮਾਪਦੰਡ ਨੇ ਉਹ ਥੋੜੇ ਵੱਖਰੇ ਨੇ, ਮੈਨੂੰ ਲੱਗਦਾ ਕਿ ਉਲਟਾ ਪੁਲਟਾ ਕਰ ਦਿੱਤਾ ਜਾਂ ਸਮਝਣ ਦੇ ਵਿੱਚ ਕੋਈ ਉਲਟਾ ਪੁਲਟਾ ਹੋਇਆ, ਬਾਕੀ ਤੁਸੀਂ ਆਪ ਦੱਸ ਸਕਦੇ ਹੋ। ਤੇ ਅਗਲੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 62 ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵਕੀਲਾਂ ਦੀ ਗੱਲ ਕਰ ਲਈਏ ਤਾਂ ਵਕੀਲ ਸਾਰੇ ਹੀ ਜਿਹੜੇ ਨੇ ਹੜਤਾਲ ਦੇ ਉੱਤੇ ਚਲੇ ਗਏ ਆ ਅੱਜ ਤੇ ਕੱਲ ਦੇ ਲਈ। ਬਾਰ ਐਸੋਸੀਏਸ਼ਨ ਦਸੂਹਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਮੀਟਿੰਗ ਐਡਵੋਕੇਟ ਸ਼ੁਭ ਸਰੋਚ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਾਰ ਐਸੋਸੀਏਸ਼ਨ ਜਿਹੜੀ ਹੈ ਭੁਲੱਥ ਦੇ ਮੈਂਬਰ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦੇ ਵਿਰੁੱਧ FIR ਜਿਹੜੀ ਹੈ ਦਰਜ ਕਰਨ ਦੇ ਸਬੰਧ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ JAC ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਦੇ ਅਨੁਸਾਰ ਬਾਰ ਐਸੋਸੀਏਸ਼ਨ ਭੁਲੱਥ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਜਿਹੜਾ ਬਾਰ ਐਸੋਸੀਏਸ਼ਨ ਦਸੂਹਾ ਦੇ ਮੈਂਬਰ ਸੋਮਵਾਰ 6 ਜੁਲਾਈ 2026 ਨੂੰ ਮੁਕੰਮਲ 9 ਵਰਕ ਡੇ ਕੰਮ ਦਾ ਮੁਕੰਮਲ ਬਾਈਕਾਟ ਰੱਖਿਆ ਗਿਆ। JEC ਜਿਹੜੀ ਹੈ ਉਹਦੇ ਸਾਹਮਣੇ ਇਹ ਜਿਹੜਾ ਪੱਖ ਰੱਖਿਆ ਗਿਆ ਕਿ FIR ਦੇ ਵਿੱਚ ਲਗਾਏ ਗਏ ਦੋਸ਼ਾਂ ਤੋਂ ਉਕਤ ਐਡਵੋਕੇਟ ਦੀ ਕਥਿਤ ਅਪਰਾਧਾਂ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਜਿਹੜਾ ਕੋਈ ਵੀ ਖਾਸ ਭੂਮਿਕਾ ਜਾਂ ਤੱਥ ਸਾਹਮਣੇ ਨਹੀਂ ਆਉਂਦੇ ਹੈ। ਇਹ ਵੀ ਦੱਸਿਆ ਗਿਆ ਕਿ ਸੀਨੀਅਰ ਕਪਤਾਨ ਪੁਲਿਸ ਜਿਹੜੇ ਨੇ SSP ਕਪੂਰਥਲਾ ਨੂੰ ਇਸ ਮਾਮਲੇ ਦੀ ਨਿਰਪੱਖ ਸਮੀਖਿਆ ਜਿਹੜੀ ਕਰਨ ਤੇ FIR ਦੇ ਵਿੱਚੋਂ ਐਡਵੋਕੇਟ ਦਾ ਨਾਂ ਹਟਾਉਣ ਦੇ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਹੁਣ ਤੱਕ ਕੋਈ ਵੀ ਪ੍ਰਭਾਵਸ਼ਾਲੀ ਸੁਧਾਰਤਮਕ ਜਿਹੜਾ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਮੁਤਾਬਕ ਰਾਜ ਵਿਆਪੀ ਰੋਸ ਪ੍ਰਦਰਸ਼ਨ ਦੇ ਸਮਰਥਨ ਦੇ ਵਿੱਚ ਸਮਰਥ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਿਹੜੀ ਨਿਰਪੱਖ ਬਿਨਾਂ ਪੱਖਪਾਤੀ ਅਤੇ ਤੇਜ਼ੀ ਦੇ ਨਾਲ ਸਮੀਖਿਆ ਕਰਨ ਦੀ ਅਪੀਲ ਕਰਨ ਦੇ ਲਈ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰ 6 ਜੁਲਾਈ 2026 ਸੋਮਵਾਰ ਨੂੰ ਕੰਮ ਤੋਂ ਜਿਹੜਾ ਦੂਰ ਰਹੇ। ਇਹ ਜਿਹੜਾ ਉਮੀਦ ਕੀਤੀ ਜਾਂਦੀ ਹੈ ਕਿ FIR ਦੇ ਵਿੱਚੋਂ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦਾ ਨਾਂ ਹਟਾਉਣ ਸਮੇਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਪੂਰਾ ਸਹਿਯੋਗ ਦੇਣ ਤੇ ਉਪਰੋਕਤ ਮਤੇ ਦੀ ਜਿਹੜਾ ਸਖ਼ਤੀ ਦੇ ਨਾਲ ਪਾਲਣਾ ਕਰਨ ਤੇ ਅਦਾਲਤ ਤੇ ਮਾਲ ਵਿਭਾਗ ਜਿਹੜਾ ਉਹਦੇ ਸਮੂਹ ਜੁਡੀਸ਼ੀਅਲ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਜਿਹੜਾ ਸਹਿਯੋਗ ਕਰਨ ਦੀ ਵੀ ਬੇਨਤੀ ਨਾਲ ਕੀਤੀ ਜਾਂਦੀ ਹੈ। ਦੂਸਰੇ ਪਾਸੇ ਪੰਥਕ ਇਕੱਠ 5 ਤਰੀਕ ਨੂੰ ਹੋਇਆ, ਕੱਲ ਬੀਤੇ ਦੇ ਵਿੱਚ ਪੰਥਕ ਇਕੱਠ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਨੂੰ ਪੰਥ ਦੀ ਸਾਂਝੀ ਆਵਾਜ਼ ਜਿਹੜਾ ਦੱਸਿਆ ਗਿਆ। ਵਿਵਾਦਿਤ ਵੀਡੀਓ ਮਾਮਲੇ ਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਕੱਠ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ ਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ। ਮਤੇ ਦੇ ਵਿੱਚ ਮੁੱਖ ਮੰਤਰੀ ਨੂੰ ਗੁਰੂਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ ਤੇ ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ਦੇ ਉੱਤੇ ਆਪ ਆਗੂ ਤੇ ਸਰਕਾਰ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਪੰਥਕ ਇਕੱਠ ਨੇ ਫੈਸਲਾ ਕੀਤਾ ਕਿ ਇਸ ਆਦੇਸ਼ ਨੂੰ ਘਰ ਘਰ ਜੜਾ ਪਹੁੰਚਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਦੇ ਵਿੱਚ ਪੰਥਕ ਇਕੱਠ ਸੱਦੇ ਜਾਣਗੇ ਤੇ ਪਿੰਡ ਪੱਧਰ ਦੇ ਉੱਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੇ ਕੂੜ ਪ੍ਰਚਾਰ ਦਾ ਜਵਾਬ ਤਰਕ ਸੰਗਤ ਦੇ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ। ਐਡਵੋਕੇਟ ਧਾਮੀ ਹੁਣਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਜਿਹੜਾ ਮੁੱਢਲਾ ਫਰਜ਼ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਖ਼ਤ ਹਜ਼ੂਰ ਸਾਹਿਬ ਦੇ ਵੱਲੋਂ ਗਿਆਨੀ ਪਰਮਵੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਦੇ ਦੌਰਾਨ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ 4 ਸਫ਼ਿਆਂ ਦਾ ਜਿਹੜਾ ਸੰਦੇਸ਼ ਵੀ ਵੰਡਿਆ ਗਿਆ, ਜਿਸ ਦੇ ਵਿਚ ਭਾਜਪਾ ਤੇ ਭਗਵੰਤ ਮਾਨ ਨੂੰ ਪੰਥ ਦੇ ਵਿਰੋਧੀ ਦੱਸਣ ਦੇ ਨਾਲ ਨਾਲ ਸਿੱਖ ਸੰਸਥਾ ਤੇ ਕਾਬਜ਼ ਹੋਣਾ, ਕਾਬਜ਼ ਲੋਕਾਂ ਦੀ ਭੂਮਿਕਾ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਜਥੇਦਾਰਾਂ ਦੇ ਉੱਤੇ ਵੀ ਤਿੱਖੇ ਸਵਾਲ ਚੁੱਕੇ ਗਏ। ਸਿੱਖ ਵਿਰੋਧੀ ਪ੍ਰਚਾਰ ਦੇ ਖਿਲਾਫ਼ ਜਥੇਦਾਰ ਦੇ ਵੱਲੋਂ ਸਰਕਾਰ ਨੂੰ ਤਾੜਨਾ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚੰਡੀਗੜ੍ਹ ਤੇ ਮੁਹਾਲੀ ਚ ਸਿੱਖ ਸੰਸਥਾਵਾਂ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਭੰਡੀ ਪ੍ਰਚਾਰ 10 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਤੇ ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜਿਹਾ ਨਾ ਹੋਣ ਦੇ ਉੱਤੇ ਸਿੱਖ ਪੰਥ ਖੁਦ ਕਾਰਵਾਈ ਦੇ ਲਈ ਮਜਬੂਰ ਹੋਏਗਾ ਤੇ ਉਨ੍ਹਾਂ ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵੀ ਕੌਮ ਨੂੰ ਜਿਹੜਾ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ। ਬੁੱਢਾ ਦਲ ਨੇ ਨਾਰਾਜ਼ਗੀ ਜਤਾਈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕੱਲ੍ਹ ਬੀਤੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੱਤਾ ਕਿ ਕੌਮੀ ਮੁੱਦਿਆਂ ਦੇ ਉੱਤੇ ਗੁਰਮਤਾ ਕਰਨ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਭਰੋਸੇ ਦੇ ਵਿਚ ਲਿਆ ਜਾਵੇ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਪੰਥਕ ਇਕੱਠ ਮੌਕੇ ਸੰਬੋਧਨ ਕਰਦਿਆਂ ਬਾਬਾ ਬਲਵੀਰ ਸਿੰਘ ਨੇ ਸਿੱਧੇ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਦੇ ਖਿਲਾਫ਼ ਹੁਕਮਾਂ ਦੇ ਮਾਮਲੇ ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਉਨ੍ਹਾਂ ਦਸਿਆ ਕਿ ਕੌਮੀ ਮਾਮਲਿਆਂ ਚ ਕੋਈ ਵੀ ਗੁਰਮਤਾ ਲੈਣ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ, ਜਦੋਂ ਕਿ ਉਹ ਸਿੱਖ ਪੰਥ ਦਾ ਇਕ ਅਹਿਮ ਜਿਹੜਾ ਹਿੱਸਾ ਨੇ। ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਵੀ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪੰਥਕ ਇਕੱਠ ਦੇ ਵਿਚ ਸ਼ਾਮਲ ਹੋਣ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ ਜਥੇਦਾਰ ਦੇ ਕੋਲ ਲੈਂਡ ਪੋਲਿੰਗ ਨੀਤੀ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਵਿਵਾਦਿਤ ਵੀਡੀਓ ਮਾਮਲੇ ਦੇ ਉੱਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਅ ਛੱਡ ਕੇ ਸਮਰਪਣ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਕਾਂਗਰਸ ਦਾ ਕਲੇਸ਼। ਪੰਜਾਬ ਕਾਂਗਰਸ ਕਨਫਲੈਕਟ ਜਿਹੜਾ ਚੱਲ ਰਿਹਾ, ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ ਹੋ ਗਿਆ ਤੇ ਵੜਿੰਗ ਵਿਰੋਧੀ ਧੜੇ ਨੇ ਮੀਟਿੰਗ ਕੀਤੀ ਹੈ। ਵਿਰੋਧੀਆਂ ਨੇ ਹੱਥ ਮਿਲਾਏ ਨੇ ਤੇ ਬਘੇਲ ਦੇ ਪੁੱਜਣ ਤੋਂ ਪਹਿਲਾਂ ਨਵੀਂ ਚੁਣੌਤੀ ਆ ਗਈ ਹੈ। ਬਘੇਲ ਦੀ ਮੀਟਿੰਗ ਦੇ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੀ ਸੱਦਾ ਤੇ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ ਆ ਗਿਆ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਵਿਰੋਧੀ ਧੜਾ ਜਿਹੜਾ ਇਕਜੁੱਟ ਹੋ ਗਿਆ। ਧੜਿਆਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਅੱਜ ਹੋਈ ਇਹ ਜਿਹੜੀ ਅਹਿਮ ਮੀਟਿੰਗ ਦੇ ਵਿਚ ਫੈਸਲਾ ਕੀਤਾ ਗਿਆ ਕਿ ਵੜਿੰਗ ਵਿਰੋਧੀ ਧੜੇ ਦਾ ਕੋਈ ਵੀ ਆਗੂ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੇ ਵਿਚ ਸ਼ਾਮਲ ਨਹੀਂ ਹੋਏਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਰਿੰਡਾ ਇਕੱਠ ਮਗਰੋਂ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਨੇ ਆਪਸ ਦੇ ਵਿਚ ਹੱਥ ਮਿਲਾ ਲਏ ਨੇ ਤੇ ਅੱਜ ਮੁਹਾਲੀ ਦੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਨੇ ਮੀਟਿੰਗ ਕੀਤੀ ਹੈ। ਮੁਹਾਲੀ ਮੀਟਿੰਗ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਰਜੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ ਨੇ। ਮੀਟਿੰਗ ਦੇ ਵਿਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਿਸੇ ਚੋਣ ਦੇ ਰੁਝੇਵੇਂ ਦੇ ਕਾਰਨ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਜਿਹੜੇ ਨੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਇਸ ਮੀਟਿੰਗ ਦੇ ਵਿਚ ਹਾਜ਼ਰ ਹੋਏ ਐ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ਦਾ ਜਿਹੜਾ ਵਿਚ ਸ਼ਾਮਲ ਹੋਣ ਦੀ ਹਾਮੀ ਤਾਂ ਭਰੀ ਸੀ ਪਰ ਉਹ ਮੀਟਿੰਗ ਦੇ ਵਿਚ ਹਾਜ਼ਰ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਇਸੇ ਮੁੱਦੇ ਦੇ ਉੱਤੇ ਅੱਗੇ ਵਧੀਏ ਥੋੜਾ ਜੋ ਨਵੀਂ ਅਪਡੇਟ ਹੈ। ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗੈਰ ਹਾਜ਼ਰ ਤੇ ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ਦੇ ਉੱਤੇ ਸਵਾਗਤ ਕਰ ਦਿੱਤਾ। ਇਹਦੇ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂਰੀ ਬਣਾ ਲਈ ਤੇ ਅੱਜ ਸਵੇਰੇ ਵਕਤ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਆਉਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਇਸ ਦੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ਉੱਤੇ ਪੁੱਜਦੇ ਹੈ ਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ ਦੇ ਵਿਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ। ਰਾਜਾ ਵੜਿੰਗ ਨੇ ਹਵਾਈ ਅੱਡੇ ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ਚ ਨਾਅਰੇ ਲਾ ਦਿੱਤੇ। ਐਡਾ ਵੱਡਾ ਸਵਾਗਤ ਪਹਿਲਾਂ ਭੁਪੇਸ਼ ਬਘੇਲ ਦਾ ਕਦੇ ਦੇਖਣ ਨੂੰ ਨਹੀਂ ਸੀ ਮਿਲਿਆ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ ਤੇ ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ। ਅਹਿਮ ਸੂਤਰ ਜਿਹੜੇ ਨੇ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਤੇ ਐਨ ਐਸ ਯੂ ਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦਾ ਸਵਾਗਤ ਮੌਕੇ ਗੈਰ ਹਾਜ਼ਰ ਰਹੇ ਨੇ ਤੇ ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਦੇ ਨਾਲ ਦੂਰੀ ਜਿਹੜੀ ਬਣਾਈ ਰੱਖੀ ਹੈ ਤੇ ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਤੇ ਇੱਕ ਦੋ ਖਬਰਾਂ ਹੋਰ ਲੈ ਲਈਏ। ਹਿੰਦੂ ਮੈਂਬਰਸ ਇਨ ਵਕਫ ਬੋਰਡ, ਦੇਸ਼ ਦੇ ਵਿੱਚ ਪਹਿਲੀ ਵਾਰ ਵਕਫ ਬੋਰਡ ਦੇ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ ਕਰ ਦਿੱਤੇ ਗਏ। ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ ਬੋਰਡ ਨੂੰ ਵਕਤ ਪਾ ਦਿੱਤਾ ਹੈ। ਵਕਫ ਬੋਰਡ ਦੀ ਜਿਹੜੀ 10 ਮੈਂਬਰੀ ਟੀਮ ਦੇ ਵਿੱਚ ਦੋ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ। ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਤੇ ਜਦੋਂ ਕਿਸੇ ਸੂਬੇ ਦੇ ਵਕਫ ਬੋਰਡ ਦੇ ਵਿੱਚ ਗੈਰ ਮੁਸਲਿਮ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੋਇਆ ਤੇ ਸਰਕਾਰ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮਨੋਜ ਮਾਲਪਾਨੀ ਅਤੇ ਅਨੀਮੇਸ਼ ਭਾਰਗਵ ਨੂੰ ਜਿਹੜਾ ਮੱਧ ਪ੍ਰਦੇਸ਼ ਵਕਫ ਬੋਰਡ ਦਾ ਨਵਾਂ ਮੈਂਬਰ ਨਿਯੁਕਤ ਕਰ ਦਿੱਤਾ ਗਿਆ। ਇਹ ਕਦਮ ਵਕਫ ਬੋਰਡ ਦੀਆਂ ਪ੍ਰਕਿਰਿਆਵਾਂ ਦੇ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਹਿੰਦੇ ਨੇ ਦੇਖਿਆ ਜਾ ਰਿਹਾ ਤੇ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਵਕਫ ਐਕਟ ਦੇ ਵਿੱਚ ਪ੍ਰਸਤਾਵਿਤ ਨਵੇਂ ਬਦਲਾਅ ਤੇ ਸੋਧਾਂ ਦੇ ਚਲਦਿਆਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਕਫ ਬੋਰਡਾਂ ਦੇ ਕੰਮਕਾਜ ਨੂੰ ਸੁਧਾਰਨ ਤੇ ਉਸ ਦੇ ਵਿੱਚ ਗੈਰ ਮੁਸਲਿਮ ਨੁਮਾਇੰਦਿਆਂ ਨੂੰ ਵੀ ਜਗ੍ਹਾ ਦੇਣ ਦੀ ਜਿਹੜੀ ਗੱਲ ਕਹੀ ਗਈ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਤਹਿਤ ਪਹਿਲ ਜਿਹੜਾ ਕਰਦਿਆਂ ਇਹ ਨਿਯੁਕਤੀ ਕੀਤੀਆਂ ਨੇ। ਦੂਸਰੇ ਪਾਸੇ BMB ਦੀ ਜ਼ਮੀਨ ਦੇ ਉੱਤੇ ਕਥਿਤ ਕਬਜ਼ੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਤੋਂ ਜਿਹੜਾ ਦਖਲ ਦੀ ਮੰਗ ਕਰ ਲਈ ਗਈ। FIR ਜਿਹੜੀ ਹੈ ਉਹਦੇ ਵਿੱਚ ਦੇਰੀ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਨੰਗਲ ਹਾਈਡਲ ਨਹਿਰ ਦੇ ਨਾਲ ਲੱਗਦੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਜਿਹੜੀ ਹੈ ਜ਼ਮੀਨ ਦੇ ਕਥਿਤ ਨਾਜਾਇਜ਼ ਕਬਜ਼ੇ ਦੇ ਉੱਤੇ ਵਿਵਾਦ ਦੇ ਬਾਰੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿਹੜਾ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ। ਅੱਜ ਨੰਗਲ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਵਾਲ ਕੀਤਾ ਕਿ BBMP ਦੇ ਮਲਬੇ ਨੂੰ ਜਿਹੜਾ ਜੋ ਕਰੀਬ 70 ਸਾਲਾਂ ਤੋਂ ਉਥੇ ਹੀ ਪਿਆ ਸੀ ਨਜਾਇਜ਼ ਤੌਰ ਦੇ ਉੱਤੇ ਹਟਾਉਣ ਦੇ ਬਾਵਜੂਦ ਕੋਈ FIR ਕਿਉਂ ਨਹੀਂ ਦਰਜ ਨਹੀਂ ਕੀਤੀ ਗਈ। ਭਾਈ 70 ਸਾਲ ਹੋ ਗਏ, ਤੁਸੀਂ ਚੁਕਵਾ ਲੈਂਦੇ ਜਾਂ ਕੁਝ ਕਰ ਲੈਂਦੇ ਉਹਦਾ ਹੱਲ। ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਹੈਰਾਨੀਜਨਕ ਹੈ ਕਿ BBMP ਦਾ ਜਿਹੜਾ ਮਲਬਾ ਦਿਨ ਦਿਹਾੜੇ ਚੁੱਕ ਲਿਆ ਗਿਆ ਤੇ ਕੋਈ ਕੇਸ ਦਰਜ ਨਹੀਂ ਹੋਇਆ, ਜੋ ਕਿ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਜਿਹੜੀ ਹੈ ਉਹ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਮਲਬਾ ਨਹਿਰ ਦੀ ਉਸਾਰੀ ਦੇ ਸਮੇਂ ਤੋਂ ਉਥੇ ਪਿਆ ਸੀ ਤੇ ਉਸ ਨੂੰ ਹਟਾਉਣਾ ਸਰਕਾਰੀ ਜਾਇਦਾਦ ਦੀ ਚੋਰੀ ਹੈ, ਜਿਸ ਦੇ ਲਈ ਪੁਲਿਸ ਦਾ ਕੇਸ ਦਰਜ ਨਾ ਕਰਨ ਦਾ ਜਿਹੜਾ ਕਥਿਤ ਕਬਜ਼ਾਧਾਰੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਜਿਹੜਾ ਸੰਕੇਤ ਹੈ। ਭਾਜਪਾ ਆਗੂ ਨੇ ਅੱਗੇ ਦਾਅਵਾ ਕੀਤਾ ਕਿ BBMP ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਨੇ ਕੇਸ ਅਜੇ ਤੱਕ ਦਰਜ ਹੀ ਨਹੀਂ ਕੀਤਾ। ਭਾਜਪਾ ਨੇ ਹਿੰਦੂ ਧਰਮ ਨੂੰ ਬਾਹਰੋਂ ਤੇ ਅੱਤਵਾਦੀਆਂ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ ਕੇਜਰੀਵਾਲ ਸਾਹਿਬ ਦਾਅਵਾ ਕਰਦੇ ਆ। ਆਪਣੇ ਮੁਨਾਫਿਆਂ ਦੇ ਲਈ ਦੇਖੋ ਕਿ ਜਦੋਂ ਸਿਰ ਦੇ ਉੱਤੇ ਪੈਂਦੀ ਹੈ ਤਾਂ ਉਦੋਂ ਪਾਕਿਸਤਾਨ ਦਾ ਨਾਂ ਲੈ ਦਿੰਦੇ ਨੇ ਸਾਰੇ ਤੇ ਜਦੋਂ ਇਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਫਿਰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਆ ਤੇ ਉੱਥੇ ਅੱਤਵਾਦ ਨੂੰ ਵੀ ਫਿਰ ਮਨਫੀ ਕਰ ਦਿੰਦੇ ਆ। ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਲਖਨਊ ਦੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਕਾਫਲੇ ਦੇ ਸਾਹਮਣੇ ਭਗਵਾਨ ਹਨੂਮਾਨ ਦੇ ਰੂਪ ਦੇ ਵਿਚ ਨੱਚਦੇ ਇਕ ਵਿਅਕਤੀ ਦੀ ਵਾਇਰਲ ਵੀਡੀਓ ਦੇ ਉਤੇ ਤਿੱਖਾ ਹਮਲਾ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਮੈਂਬਰਾਂ ਨੇ ਹਿੰਦੂ ਧਰਮ ਨੂੰ ਜਿਹੜਾ ਉਸ ਤੋਂ ਵੱਧ ਨੁਕਸਾਨ ਅਤੇ ਅਪਮਾਨ ਪਹੁੰਚਾਇਆ ਤੇ ਇਕ ਪਾਸੇ ਰਾਮ ਭਗਤ ਨੇ ਤੇ ਦੂਸਰੇ ਪਾਸੇ ਸ਼ਿਵ ਭਗਤ ਹੋ ਗਏ ਨੇ। ਜਿਨ੍ਹਾਂ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਦੇ ਵਿਚ ਬਾਹਰੋਂ ਆਏ ਅੱਤਵਾਦੀਆਂ ਨੇ ਵੀ ਕਹਿੰਦੇ ਨਹੀਂ ਕੀਤਾ ਜੋ ਕੁਝ ਇਨ੍ਹਾਂ ਲੋਕਾਂ ਨੇ ਜਿਨ੍ਹਾਂ ਹਿੰਦੂਆਂ ਨੂੰ ਲੁੱਟਿਆ ਤੇ ਉਨ੍ਹਾਂ ਕਿਸੇ ਨੇ ਵੀ ਨਹੀਂ ਕਹਿੰਦੇ ਲੁੱਟਿਆ। ਭਾਜਪਾ ਦੇ ਮੈਂਬਰ ਹਿੰਦੂ ਧਰਮ ਦੇ ਇਕ ਧੱਬਾ ਨੇ। ਉਨ੍ਹਾਂ ਨਿਤਿਨ ਨਬੀਨ ਨੂੰ ਵੀ ਜਿਹੜਾ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਕਿ ਤੁਹਾਨੂੰ ਸ਼ਰਮ ਆਉਂਦੀ ਹੈ, ਪੂਰੇ ਹਿੰਦੂ ਭਾਈਚਾਰੇ ਤੋਂ ਮਾਫ਼ੀ ਮੰਗ ਲਓ। ਕੇਜਰੀਵਾਲ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਧਰਮ ਸਬੰਧੀ ਦੋ ਵੱਖ ਵੱਖ ਵਿਚਾਰਧਾਰਾਵਾਂ ਦਾ ਜਿਹੜਾ ਪ੍ਰਤੀਕ ਨੇ ਤੇ ਸਾਡੀ ਵਿਚਾਰਧਾਰਾ ਇਹੀ ਹੈ ਕਿ ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਦੇ ਭਗਤ ਹਾਂ ਤੇ ਸਾਡਾ ਉਨ੍ਹਾਂ ਵਿਚ ਪੂਰਾ ਵਿਸ਼ਵਾਸ ਅਤੇ ਸ਼ਰਧਾ ਹੈ ਤੇ ਅਸੀਂ ਉਨ੍ਹਾਂ ਦੀ ਪੂਜਾ ਕਰਦੇ ਹਾਂ ਤੇ ਉਨ੍ਹਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਤੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹਾਂ। ਦੂਜੇ ਪਾਸੇ ਉਹਨਾਂ ਭਾਜਪਾ ਦੀ ਵਿਚਾਰਧਾਰਾ ਇਹ ਹੈ ਕਿ ਇਹ ਲੋਕ ਹਨੂੰਮਾਨ ਅਤੇ ਰਾਮ ਚੰਦਰ ਭਗਵਾਨ ਨੂੰ ਦੇਵਤਾ ਵੀ ਕਹਿੰਦੇ ਨਹੀਂ ਮੰਨਦੇ ਤੇ ਉਹਨਾਂ ਦੇ ਲਈ ਰਾਮ ਅਤੇ ਹਨੂੰਮਾਨ ਸਿਰਫ ਸ਼ਕਤੀ ਤੇ ਦੌਲਤ ਹਾਸਲ ਕਰਨ ਦਾ ਇੱਕ ਸਾਧਨ ਨੇ ਤੇ ਉਹਨਾਂ ਨੂੰ ਭਗਵਾਨ ਦਾ ਜਿਹੜਾ ਅਪਮਾਨ ਕਰਨ ਦੇ ਵਿੱਚ ਰਤਾ ਵੀ ਕਹਿੰਦੇ ਝਿਜਕ ਨਹੀਂ ਹੁੰਦੀ। ਰਾਮ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਪ੍ਰਤੀਕਿਰਿਆ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਿਹੋ ਜਿਹਾ ਮਜ਼ਾਕ ਜਿਹੜਾ ਹੈਗਾ। ਭਾਜਪਾ ਆਗੂ ਭਗਵਾਨ ਬਜਰੰਗ ਬਲੀ ਨੂੰ ਆਪਣੇ ਜਲੂਸਾਂ ਦੇ ਵਿੱਚ ਭਾਜਪਾ ਦਾ ਝੰਡਾ ਹੱਥ ਦੇ ਵਿੱਚ ਫੜਾ ਕੇ ਨਚਾ ਰਹੇ ਨੇ। ਜੇਕਰ ਇਹ ਸਭ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਜਪਾ ਹਿੰਦੂਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਤੇ ਦੇਸ਼ ਤੇ ਜਿਹੜਾ ਭਾਜਪਾਵਾਦ ਥੋਪ ਦੇਵੇਗੀ ਤੇ ਉਹ ਆਪਣੇ ਨੇਤਾਵਾਂ ਨੂੰ ਹੀ ਦੇਵਤਾ ਘੋਸ਼ਿਤ ਕਰ ਦੇਣਗੇ ਤੇ ਉਹਨਾਂ ਦੇ ਮੰਦਰ ਬਣਾਉਣਗੇ ਤੇ ਦੇਸ਼ ਵਾਸੀਆਂ ਤੋਂ ਉਹਨਾਂ ਦੀ ਪੂਜਾ ਕਰਵਾਉਣਗੇ। ਹਨੂੰਮਾਨ ਜੀ ਦੇ ਅਪਮਾਨ ਨੇ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹੁੰਚਾਈ ਹੈ। ਸੌਰਵ ਭਾਰਦਵਾਜ ਨੇ ਵੀ ਇਹ ਬਿਆਨਬਾਜ਼ੀ ਕੀਤੀ ਹੈ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ। ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ?
3: ਹਾਲ ਚਾਲ ਠੀਕ ਠਾਕ ਹੈ ਜੀ।
2: ਕਿਵੇਂ ਰਿਹਾ ਸੋਮਵਾਰ ਜੀ?
3: ਸੋਮਵਾਰ ਤੁਸੀਂ ਤਾਂ ਜਿਹੜਾ ਹੈਗਾ ਯਾਰ ਸਾਡੀ, ਮੈਂ ਤਾਂ ਖੁਸ਼ੀ ਦੇ ਵਿੱਚ ਭਾਈ ਦੇਖੋ ਜੀ ਵੀ ਹੜਤਾਲ ਪੈ ਗਈ ਸੀ ਸਾਡੀ
2: ਜੀ,
3: ਤੇ ਹੁਣ ਹੜਤਾਲ ਜਿਹੜੀ ਅਸੀਂ ਕੱਲ ਦੀ ਵੀ ਪਾ ਲਈ ਆ, ਇਹ ਸਟੇਟ ਲੈਵਲ ਦੀ ਕਾਲ ਆ ਜੀ
2: ਜੀ,
3: ਕਿਉਂਕਿ ਸਾਡੇ ਇੱਕ ਮੁੱਦੇ ਆ ਜੀ ਉਹ ਜਿਹੜੇ ਹੈਗੇ ਆ ਕੋਈ ਵੀ ਉਹਨਾਂ ਨੂੰ ਐਡਰੈਸ ਨਹੀਂ ਕਰ ਰਿਹਾ ਜੀ। ਹਾਈ ਕੋਰਟ ਨਾਲ ਸੰਬੰਧਿਤ ਆ, ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਆ ਜੀ
2: ਜੀ,
3: ਤੇ ਉਹ ਗ੍ਰਾਮ ਨਿਆਲਿਆ ਜਿਹੜੀਆਂ ਬਣਾਈਆਂ ਆਈਆਂ ਜੀ ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਹੈਗਾ ਆ ਜੀ
2: ਜੀ। ਪਰ ਸੈਣੀ ਸਾਹਿਬ ਜੇ ਤੁਹਾਡੀ ਕੋਈ ਨਹੀਂ ਸੁਣਦਾ ਤੇ ਆਮ ਜਨਤਾ ਦੀ ਕੌਣ ਸੁਣੂਗਾ ਜੀ?
3: ਸਾਡੇ ਕੋਲ ਫਿਰ ਸਰ ਕੋਈ ਤਾਕਤ ਤਾਂ ਹੁੰਦੀ ਨੀ, ਇੱਕ ਹੜਤਾਲ ਹੀ ਆ ਨਾ ਜੀ, ਹੜਤਾਲ ਕਰਕੇ ਤੇ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਆ ਉਹਦੇ ਤੇ ਫਿਰ ਜੁਡੀਸ਼ਰੀ ਦੇ ਉੱਤੇ ਨਾ ਜੀ ਇਸ ਚੀਜ਼ ਦਾ ਦਬਾਅ ਪੈਂਦਾ ਹੈਗਾ ਜੀ
2: ਜੀ।
3: ਪਹਿਲਾਂ ਤਾਂ ਉਹ ਝਿੜਕਾਂ ਮਾਰਦੇ ਹੈਗੇ ਆ ਵਕੀਲਾਂ ਨੂੰ, ਨਹੀਂ ਤਾਂ ਅਸੀਂ ਕੇਸ ਖਾਰਜ ਕਰ ਦੇਣੇ ਇਸ ਤਰੀਕੇ ਦੇ ਨਾਲ, ਫਿਰ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਆ
2: ਜੀ।
3: ਜੇ ਮਤਲਬ ਜਿਹੜਾ ਹੈਗਾ ਜਿਹੜੀਆਂ ਬਾਰਾਂ ਤਾਂ ਸਖ਼ਤ ਹੈਗੀਆਂ ਉਹ ਤਾਂ ਫਿਰ ਕਹਿ ਦਿੰਦੀਆਂ ਹੈਗੀਆਂ ਵੀ ਕੋਈ ਕੋਰਟ ਦੇ ਅੰਦਰ ਨਹੀਂ ਜਾਊਗਾ
2: ਜੀ,
3: ਫਿਰ ਅਲਟੀਮੇਟਲੀ ਉਹਨਾਂ ਨੂੰ ਜਿਹੜੇ ਆਥੋਰਾਈਜ਼ ਵਕੀਲ ਹੁੰਦੇ ਉਹਨਾਂ ਦੀਆਂ ਹਾਜ਼ਰੀਆਂ ਪਾ ਕੇ ਤੇ ਲਤੀਕਾਂ ਪਾਉਣੀਆਂ ਹੀ ਪੈਂਦੀਆਂ ਜੀ
2: ਜੀ।
3: ਤੇ ਕਈ ਸਾਡੇ ਵਰਗੇ ਡਰ ਜਾਂਦੇ ਹੈਗੇ ਆ, ਪਹਿਲਾਂ ਜੱਜ ਕੋਲੋਂ ਜਿਹੜਾ ਹੈਗਾ ਆ ਝਿੜਕਾ ਖਾਂਦੇ ਆ, ਫਿਰ ਜਿਹੜਾ ਆ ਕੇ ਭਾਰਤ ਤੋਂ ਝਿੜਕਾ ਖਾਂਦੇ ਆ ਜੀ, ਇਸ ਕਰਕੇ
2: ਜੀ
3: ਕਈ ਜੱਜ ਇਹ ਕਹਿੰਦੇ ਹੈਗੇ ਆ ਜੀ ਉਹ ਕਿਤੇ ਹੜਤਾਲ ਦੇ ਵਿੱਚ ਇੱਕ ਵਕੀਲ ਜਿਹੜਾ ਹੈਗਾ ਇਹਨੀ ਦੁਪਹਿਰ ਨੂੰ ਪੇਸ਼ ਹੋ ਗਿਆ ਮੇਰੇ ਖਿਲਾਫ਼ ਤੇ ਗਾ ਕੇ ਹਾਂਜੀ
2: ਜੀ,
3: ਉਹ ਜੱਜ ਨਾਲ ਜੱਜ ਦਾ ਪਹਿਲਾਂ ਹੀ ਬਾਈਕਾਟ ਕੀਤਾ ਆ ਸੀ ਬਾਰ ਨੇ।
2: ਅੱਛਾ ਜੀ,
3: ਤੇ ਉਹ ਕਹਿੰਦੀ ਤੁਹਾਡੀ ਹੜਤਾਲ ਨੀ ਗੀ
2: ਜੀ?
3: ਕਹਿੰਦਾ ਜੀ ਮੈਂ ਹੜਤਾਲ ਤੋਂ ਬਾਹਰ ਆ ਜੀ
2: ਜੀ,
3: ਮੈਂ ਜਨਾਬ ਦੇ ਨਾਲ ਆ। ਉਹ ਕਹਿੰਦੀ ਜੇ ਤੂੰ ਆਪਣੇ ਭਾਈਚਾਰੇ ਦਾ ਨੀ ਤਾਂ ਤੂੰ ਮੇਰੇ ਨਾਲ ਕਿੱਥੋਂ ਖੜ ਜਾਣਾ ਹੈਗਾ, ਤੂੰ ਜਾ ਆਪਣੀ ਤਰੀਕ ਲੈ ਜਾ
2: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਭਾਈਚਾਰੇ ਦੇ ਨਾਲ ਤੁਰਨਾ ਹੀ ਪੈਂਦਾ ਜੀ।
2: ਬਿਲਕੁਲ ਹੈ ਜੀ, ਬਿਲਕੁਲ ਹੈ
3: ਹਾਂਜੀ। ਤੂੰ ਇਸ ਕਰਕੇ ਹੁਣ ਜਦੋਂ ਸਟੇਟ ਲੈਵਲ ਦੀ ਕਾਲ ਆ ਤੇ ਫਿਰ ਉਹਨਾਂ ਨੂੰ ਛੋਟੀਆਂ ਕੋਰਟਾਂ ਨੂੰ ਆਨਰ ਕਰਨੀ ਪੈਂਦੀ ਹੈ ਜੀ।
2: ਪਰ ਸੈਣੀ ਸਾਹਿਬ ਜੋ ਇਹ ਸ਼ਾਇਦ ਉਹੀ ਮਾਮਲਾ ਨਾ ਜਿਹੜਾ ਮਜੀਠਾ ਸਾਹਿਬ ਦੇ ਨਾਲ ਵਕੀਲ ਗਏ ਸੀਗੇ ਜੀ?
3: ਨਹੀਂ ਨਹੀਂ ਨਹੀਂ, ਇਹ ਹੋ ਰਿਹਾ ਸਾਰੇ ਤਾਂ ਹਾਂਜੀ ਹਾਂਜੀ, ਇਹ ਤਾਂ ਕੋਈ ਵਕੀਲ ਹੈਗਾ ਜੀ
2: ਉਹ ਹੋ ਗਿਆ ਸੀ ਜੀ,
3: ਉਹ ਤਾਂ ਹੋ ਗਿਆ ਜੀ ਜਦ ਕੋਰਟ ਨੇ ਕੁਐਸ਼ ਕਰ ਦਿੱਤਾ ਹੈਗਾ ਸੀਗਾ ਜੀ, ਇਹਨਾਂ ਨੇ ਉਹ ਐਸ ਆਈ ਟੀ ਦੇ ਵਿੱਚ ਉਹਦਾ ਨਾਂ ਹੀ ਕੱਢ ਦਿੱਤਾ ਸੀਗਾ ਵਕੀਲ ਦਾ ਤਾਂ ਜੀ
2: ਜੀ ਬਿਲਕੁਲ
3: ਸਰਕਾਰ ਨਾਲ ਸੰਬੰਧਿਤ, ਤੇ ਉਹ ਮਸਲਾ ਨਹੀਂ ਹੈ, ਹੋਰ ਕੋਈ ਮਸਲਾ ਹੈਗਾ ਹੈ ਜੀ ਕਿਸੇ ਵਕੀਲ ਦੇ ਨਾਲ ਜਿਹੜਾ ਹੈਗਾ ਉਹਨਾਂ ਜਾਤੀ ਹੋਏ ਹੋਗੇ
2: ਜੀ,
3: ਤੇ ਉਹਨਾਂ ਨੇ ਉੱਥੋਂ ਕਾਲ ਦਿੱਤੀ ਹੈਗੀ ਹੈ ਜੀ
2: ਜੀ,
3: ਤੇ ਉਸ ਕਾਲ ਦੇ ਮੁਤਾਬਕ ਜਿਹੜਾ ਹੈਗਾ ਆ ਇਹਨਾਂ ਨੇ ਕੋਰਸ ਆਫ ਐਕਸ਼ਨ ਜਿਹੜਾ ਡਿਸਾਈਡ ਕੀਤਾ ਜੀ
2: ਜੀ।
3: ਹੁਣ ਅੱਜ ਇਹ ਭਾਰਤ ਸਾਹਿਬ ਜਿਹੜਾ ਪੰਥਕ ਇਕੱਠ ਦੀ ਗੱਲ ਲਗਾ ਮੈਂ ਕਰਨਾ
2: ਜਰੂਰ ਜੀ।
3: ਪੰਥਕ ਇਕੱਠ ਦੇ ਵਿੱਚ ਨਿਰਮਲੇ ਪੰਥ ਤੋਂ ਸੰਤ ਬਾਬਾ ਤੇਜਾ ਸਿੰਘ ਉਹਨਾਂ ਨੇ ਉੱਥੇ ਜੋ ਕਿਹਾ ਉਹ ਅੰਡਰਲਾਈਨ ਕਰਨ ਵਾਲਾ ਸੀ।
2: ਬਿਲਕੁਲ ਹੈ ਜੀ,
3: ਉਹਨਾਂ ਨੇ ਬੋਲਿਆ ਉਹ ਕਹਿੰਦੇ ਵੀ ਤੁਸੀਂ ਮਤ ਸੋਚਿਓ ਵੀ ਆਹ ਬੜਾ ਭਾਰਾ ਇਕੱਠ ਆ
2: ਜੀ,
3: ਤੇ ਇਹ ਸਾਰੇ ਸਾਡੀ ਸੋਚ ਨਾਲ ਸਹਿਮਤ ਹੀ ਆ
2: ਜੀ।
3: ਕਹਿੰਦੇ ਸਾਨੂੰ ਕੀ ਪਤਾ ਇਹਦੇ ਵਿੱਚ ਕਿੰਨੇ ਸੀ ਆਈ ਡੀ ਵਾਲੇ ਬੈਠੇ ਆ
2: ਜੀ,
3: ਕਿੰਨੇ ਸਰਕਾਰ ਵੱਲੋਂ ਭੇਜੇ ਗਏ ਬੰਦੇ ਬੈਠੇ ਹੈਗੇ ਆ ਵੀ ਦੇਖੋ ਉੱਥੇ ਕੀ ਹੁੰਦਾ ਜੀ
2: ਜੀ।
3: ਤੇ ਇਸ ਕਰਕੇ ਇੰਨੇ ਮਨਮੁਖ ਬੈਠੇ ਹੈਗੇ ਆ ਜਿਹੜੇ ਕਿ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਆ ਉਹ ਮੂੰਹ ਨਾਲ ਕਹਿ ਦਿੰਦੇ ਮੰਨਦੇ ਹੈਗੇ ਆ ਤੇ ਉਹਨੂੰ ਬਾਅਦ ਦੇ ਵਿੱਚ ਉਸ ਵਰਡਿੰਗ ਨੂੰ ਜਿਹੜਾ ਆ ਉਹ ਅਕਸੈਪਟ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ ਜੀ।
2: ਬਿਲਕੁਲ ਹੈ ਜੀ।
3: ਉਹ ਕਹਿੰਦੇ ਮੈਂ ਆ ਰਿਹਾ ਸੀ ਕਹਿੰਦੇ ਵੀ ਉਹ ਇੱਥੋਂ ਸਾਡੇ ਪਿੰਡ ਖੁੱਡੇ ਤੋਂ ਹੀ ਉਹਨਾਂ ਦਾ ਹੈਗਾ ਆ ਜੀ
2: ਜੀ
3: ਤੇ ਗੁਰੂ ਸਥਾਨ ਉਹ ਉੱਥੋਂ ਡੇਰੇ ਤੋਂ ਗਏ ਆ ਤੇ ਉਹ ਕਹਿੰਦੇ ਮੈਂ ਰਸਤੇ ਚ ਆ ਰਿਹਾ ਸੀ ਤੇ ਮੈਂ ਦੇਖਿਆ ਤੇ ਇੱਕ ਪੀਰ ਲਾਹੀ ਦੇ ਕਹਿੰਦੇ ਮਤਲਬ ਜਿਹੜਾ ਜਿਹਾ ਮੇਲਾ ਜਿਹਾ ਲਗਾਇਆ ਸੀਗਾ ਤੇ ਜਿਹੜੇ ਉੱਥੇ ਪ੍ਰਸ਼ਾਦ ਵਰਤਾਉਂਦੇ ਸੀ
2: ਜੀ
3: ਸਾਰੇ ਤੇ ਜਾਪ ਦਾ ਲੰਗਰ ਕਰਦੇ ਪਏ ਸੀ ਉਹ ਸਾਰੇ ਅੰਮ੍ਰਿਤਧਾਰੀ ਸਿੰਘ ਸੀਗੇ
2: ਜੀ।
3: ਕਹਿੰਦੇ ਵੀ 1708 ਦੇ ਵਿੱਚ ਜੇ ਗੁਰੂ ਸਾਹਿਬ ਗਏ ਹੈਗੇ ਆ ਤੇ ਉਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਆ ਵੀ 300 ਸਾਲ ਤੋਂ ਉੱਤੇ ਹੋ ਗਿਆ ਜੀ
2: ਜੀ।
3: ਅਸੀਂ ਅੱਜ ਤੱਕ ਸਿੱਖਾਂ ਨੂੰ ਇਹ ਸਮਝਾ ਹੀ ਨਹੀਂ ਸਕੇ ਕਿ ਗੁਰੂ ਮਾਨਿਓ ਗ੍ਰੰਥ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਇੱਥੇ ਹੀ ਸਾਡੀ ਟੇਕ ਆ
2: ਜੀ।
3: ਸੋ ਹੁਣ ਕਹਿੰਦੇ ਜਿਹੜਾ ਹੈਗਾ ਆ ਵੀ ਪਹਿਲਾਂ ਤਾਂ ਉਹਨਾਂ ਬੰਦਿਆਂ ਦਾ ਸੋਚੋ ਵੀ ਜਿਹੜੇ ਬੰਦੇ ਤੁਹਾਡੇ ਜਿਹੜੇ ਹੈਗੇ ਆ ਦੇਸ਼ਾਂ ਨੂੰ ਸਰਕਾਰ ਦੀ ਸ਼ਹਿ ਤੇ ਵਾਇਲੇਟ ਕਰ ਰਹੇ ਹੈਗੇ ਅੰਮ੍ਰਿਤਧਾਰੀ ਸਿੰਘ ਆ ਜੀ
2: ਜੀ।
3: ਇਹ ਵੀ ਫੋਟੋ ਅੱਜ ਇੱਕ ਦੇਖਣ ਨੂੰ ਮਿਲੀ ਵੀ ਜੀ ਆਪਣੇ ਮਾਝੇ ਦੇ ਇਲਾਕੇ ਦੇ ਵਿੱਚੋਂ ਜੀ
2: ਜੀ। ਪਰ ਸਿੰਘ ਸਾਹਿਬ ਇਹਦੇ ਉੱਤੇ ਇੱਕ ਸਵਾਲ ਜ਼ਰੂਰ ਮਨ ਚ ਆਉਂਦਾ, ਚਲੋ ਇਹਨਾਂ ਮੁਲਕਾਂ ਚ ਵੀ ਵਿਚਰਦੇ ਆ, ਬਹੁਤ ਸਾਰੇ ਵੱਖਰੇ ਵੱਖਰੇ ਧਰਮ ਨੇ ਇੱਕ ਦੂਸਰੇ ਦੇ, ਇੱਕ ਜਿਹੜਾ ਭਾਈਚਾਰਕ ਜਾਂ ਵਿਰਸੇ ਵਿਰਾਸਤ ਦੀ ਗੱਲ ਆਉਣ ਜਾਂਦੀ ਆ, ਧਰਮ ਚਲੋ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਆਪਾਂ ਨੂੰ ਰੱਖ ਲੈਂਦੇ ਆ, ਪਰ ਜਿਹੜਾ ਇੱਕ ਸਹਿਚਾਰ ਆ ਜਾਂ ਸੱਭਿਆਚਾਰ ਹੈ ਸਾਡਾ ਇੱਕ ਦੂਸਰੇ ਦਾ ਮਾਣ ਸਤਿਕਾਰ ਜਾਂ ਰਿਸ਼ਤੇਦਾਰੀਆਂ ਨੇ, ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰ ਸਕਦਾ ਕਿ ਉਹਦੇ ਵਿੱਚ ਵੀ ਫਿਰ ਉਹ ਲਾਗੂ ਹੁੰਦਾ ਜੀ? ਉਹਦੇ ਵਿੱਚ ਮਤਲਬ ਕਿ ਜੇ ਸਰਬ ਸਾਂਝੀਵਾਲਤਾ ਦਾ ਇੱਕ ਕੋਈ ਸੰਦੇਸ਼ ਜਾਂਦਾ ਹੈ ਤਾਂ ਉਹ ਚਲੋ ਕੋਈ ਵੀ ਮੇਲਾ ਹੈ ਕੋਈ ਵੀ ਜਗ੍ਹਾ ਹੈ ਤਾਂ ਉਹਦੇ ਉੱਤੇ ਵੀ ਪਾਬੰਦੀਆਂ ਫਿਰ ਲਾਈਆਂ ਜਾ ਸਕਦੀਆਂ ਨੇ ਜੀ? ਫਿਰ ਸਰਬ ਸਾਂਝੀਵਾਲਤਾ ਕਿੱਥੇ ਰਹੇਗੀ ਜੀ? ਉਹ ਤਾਂ ਕੱਟੜਤਾ ਵਧੇਗੀ ਉਸ ਚੀਜ਼ ਦੇ ਵਿੱਚ ਫਿਰ ਜੀ।
3: ਪਰ ਸਾਹਿਬ ਉਹ ਗੱਲ ਤਾਂ ਠੀਕ ਹੈਗੀ ਆ ਨਾ ਜੀ, ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਕੱਲ ਜਿਹੜਾ ਆ ਮਾਝੇ ਤੋਂ ਜਿਹੜੀ ਫੋਟੋ ਆਈ ਸੀ
2: ਜੀ
3: ਜਿਹੜੇ ਸਰਕਾਰ ਦੁਆਰਾ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ SGPC ਨੇ ਪੋਸਟਰ ਲਵਾਏ ਸੀ ਗੁਰੂ ਦੁਖੀ ਪੰਥ ਵਿਰੋਧੀ, ਹਾਂਜੀ ਮਾਨ ਸਾਹਿਬ ਦੇ, ਉਹ ਪੋਸਟਰ ਜਿਹੜੇ ਹੈਗੇ ਪਾੜ ਰਿਹਾ ਸੀ ਬੰਦਾ ਤੇ ਉਹ ਵੀ ਤਾਂ ਅੰਮ੍ਰਿਤਧਾਰੀ ਸਿੰਘ ਸੀ,
2: ਹਾਂਜੀ ਬਿਲਕੁਲ ਹੈ ਜੀ।
3: ਉਹ ਨਾਲ ਅਗਲੇ ਓਪਨਲੀ ਡਿਕਲੇਅਰ ਕਰ ਰਿਹਾ ਸੀਗਾ ਕਿ ਅਸੀਂ ਜਿਹੜਾ ਆ
2: ਜੀ
3: ਵੀ ਇੱਥੇ ਜਿਹੜਾ ਆ ਜੇ ਇਹਨਾਂ ਨੇ ਮਤਲਬ ਜਿੱਥੇ ਜਿੱਥੇ ਲਾਏ ਹੈਗੇ ਆ ਆਮ ਆਦਮੀ ਪਾਰਟੀ ਉਹ ਸਾਰੇ ਪੋਸਟਰ ਫਾੜੇਗੀ
2: ਜੀ।
3: ਨੋ ਡਾਊਟ ਕਿ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆ ਕੋਈ ਮੈਂਬਰ ਹੋਊਗਾ
2: ਜੀ,
3: ਪਰ ਉਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਹੋ ਰਿਹਾ ਉਹਦੇ ਨਾਲ ਧਰਮ ਦੀ ਹਾਨੀ ਤਾਂ ਹੁੰਦੀ ਆ ਨਾ ਜੀ
2: ਜੀ।
3: ਇਸ ਕਰਕੇ ਇਸ ਮੁੱਦੇ ਦੇ ਉੱਤੇ ਜਿਹੜਾ ਆ ਬੜਾ ਸੰਜੀਦਾ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈਗਾ ਆ। ਜਿੰਨੇ ਬੰਦੇ ਬਾਦਲ ਦਲ ਦੇ ਅਗੇਂਸਟ ਹੈਗੇ ਆ ਜੀ
2: ਜੀ
3: ਉਹ ਇਹਨੂੰ ਨਰੋਲ ਪੋਲੀਟੀਕਲ ਮੂਵੀ ਜਿਹੜਾ ਆ ਸਭ ਮੰਨਦੇ ਆ ਜੀ
2: ਜੀ।
3: ਜਦ ਕਿ ਮਸਲਾ ਤਾਂ ਵੀਡੀਓ ਦਾ ਹੈਗਾ ਆ, ਜਿਸ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਉੱਤੇ ਜਿਹੜਾ ਆ ਸ਼ਰਾਬ ਦੇ ਛਿੱਟੇ ਮਾਰੇ ਗਏ ਸੀ ਜੀ।
2: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਤੇ ਜਥੇਦਾਰ ਸਾਹਿਬ ਨੇ ਵੀ ਜਿਹੜੀ ਗੱਲ ਕਹੀ
2: ਜੀ
3: ਕਿ ਭਾਈ ਇੱਥੇ ਜਿਹੜਾ ਆ ਦਿੱਲੀ ਤੋਂ ਆਈਆਂ ਦੋ ਜਿਹੜੀਆਂ ਟੀਮਾਂ ਆ ਸਾਨੂੰ ਪਤਾ ਆ ਕਿੱਥੇ ਬੈਠੀਆਂ, ਮੋਹਾਲੀ ਤੇ ਚੰਡੀਗੜ੍ਹ ਜਿਹੜੇ ਬੈਠੇ ਹੈਗੇ ਆ ਜੀ ਜਿਹੜੇ IT ਸੈਕਟਰ ਦੇ ਬੰਦੇ ਹੈਗੇ ਆ ਤੇ ਉਹ ਸਾਰੀਆਂ ਪੋਸਟਾਂ ਦੇ ਉੱਤੇ ਪੁੱਠੇ ਪੁੱਠੇ ਕਮੈਂਟ ਕਰਦੇ ਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ
2: ਜੀ
3: ਮਤਲਬ ਇੱਕ ਮਿੱਥ ਕੇ ਏਜੰਡਾ ਚਲਾਉਂਦੇ ਆ ਉਹਦੇ ਅਗੇਂਸਟ ਬੋਲਣ ਵਾਸਤੇ।
2: ਮੈਂ ਇਹਨੂੰ ਥੋੜਾ ਜਾ ਹੋਰ ਵਧਾਵਾਂਗਾ, ਜਦੋਂ ਮੈਂ ਖਬਰ ਕਰ ਵੀ ਰਿਹਾ ਸੀ ਮੇਰੇ ਮਨ ਚ ਵਿਚਾਰ ਆ ਰਿਹਾ ਸੀ ਕਿ ਅੱਜ ਦੀ ਦੁਨੀਆਂ ਦੇ ਵਿੱਚ ਜਿੱਥੇ ਆਪਾਂ ਡਿਵੈਲਪ ਕੰਟਰੀਆਂ ਨੇ ਜਾਂ ਡਿਵੈਲਪ ਹਰ ਚੀਜ਼ ਜਿਹੜੀ ਹੈ ਹੋ ਚੁੱਕੀ ਹੈ, ਡਿਜੀਟਲਾਈਜੇਸ਼ਨ ਹੋ ਚੁੱਕੀ ਹੈ, ਤਾਂ ਸਾਈਬਰ ਕ੍ਰਾਈਮ ਦੇ ਵਿੱਚ ਇੱਕ ਪਟੀਸ਼ਨ ਜਾਂ ਏਡੀ ਵੱਡੀ ਸੰਸਥਾ ਹੈ ਕਿ ਕੋਈ ਵੀ ਵਿਅਕਤੀ ਪੂਰੇ ਭਾਰਤ ਜਾਂ ਬਾਹਰਲੇ ਮੁਲਕਾਂ ਦੇ ਸਿੱਖ ਧਰਮ ਦੇ ਖਿਲਾਫ ਕੋਈ ਵੀ ਇਸ ਤਰ੍ਹਾਂ ਦੀ ਪੋਸਟ ਯੂਜ਼ ਕਰਦਾ ਜਾਂ ਉਹਨੂੰ AI ਦੇ ਨਾਲ ਤਿਆਰ ਕਰਦਾ ਜਾਂ ਪਾਉਂਦਾ ਹੈ ਜਾਂ ਪ੍ਰਚਾਰ ਕਰਦਾ ਜਾਂ ਭੱਦੀ ਸ਼ਬਦਾਵਲੀ ਵਰਤਦਾ ਹੈ ਤਾਂ ਉਹ ਜਿਹੜਾ ਆਪਣਾ ਸਾਈਬਰ ਕ੍ਰਾਈਮ ਦਾ ਜਿਹੜਾ ਐਕਟ ਇਸ ਤਰ੍ਹਾਂ ਦਾ ਕਿਉਂ ਨਹੀਂ ਲਾਗੂ ਕਰਵਾਇਆ ਜਾਂਦਾ ਸਾਰਾ ਕੁਝ, ਉਹ ਦਰਖਾਸਤ ਕਿਉਂ ਨਹੀਂ ਦਿੱਤੀ ਜਾਂਦੀ? ਏਡੀ ਵੱਡੀ ਸੰਸਥਾ ਹੈ ਜੀ, ਕਾਨੂੰਨੀ ਉਹਨਾਂ ਤੋਂ ਵਕੀਲ ਨੇ, ਸਾਰਾ ਕੁਝ ਹੈ, ਤੇ ਇਹ ਜਿਹੜਾ ਆਪ ਉਧਰੇ ਸਾਰਾ ਕੁਝ ਕਰਨ ਦੀ ਕੀ ਜ਼ਰੂਰਤ ਹੈ ਜੀ?
3: ਪਰ ਸਾਹਿਬ ਹੋ ਤਾਂ ਆਖਰ ਸਰਕਾਰ ਦੀ

0: ਇਹਨਾਂ ਦੇ ਉੱਤੇ ਆ, ਮਤਲਬ ਕਿ ਉਹਦਾ ਫਿਰ ਗਲਤ ਕੰਮ ਹੋ ਜਾਏਗਾ ਨਾ, ਉਹਦਾ ਟਕਰਾਅ ਵਧੇਗਾ ਫਿਰ ਉਹ ਚੀਜ਼ਾਂ। ਇੱਕ ਇੱਕ ਇਹਨੂੰ ਆਪਾਂ ਇੱਕ ਕਹਿ ਸਕਦੇ ਇੱਕ ਧਾਰਮਿਕ ਪੱਖ ਤੇ ਇੱਕ ਪੋਲੀਟੀਕਲ ਪੱਖ, ਉਹਨਾਂ ਨੂੰ ਦੋਵਾਂ ਨੂੰ ਜੇ ਵੱਖਰਾ ਵੱਖਰਾ ਲੈ ਕੇ ਦੇਖੀਏ, ਧਾਰਮਿਕ ਸੰਸਥਾਵਾਂ ਦਾ ਆਪਣਾ ਇੱਕ ਫਰਜ਼ ਬਣਦਾ ਕਾਨੂੰਨੀ ਕਾਰਵਾਈ ਕਰਾਉਣ ਦਾ, ਪਰ ਉਹ ਚੀਜ਼ ਜਿਹੜੀ ਹੈ ਇੱਕ ਪੋਲੀਟੀਕਲ ਕਹਿ ਸਕਦੇ ਆ ਬਿਆਨਬਾਜ਼ੀ ਵੀ ਤਾਂ ਸਾਹਮਣੇ ਆ ਰਹੀ ਹੈ ਉਹਨਾਂ ਚੀਜ਼ਾਂ ਤੋਂ।
1: ਭਾਰਤ ਸਾਹਿਬ ਤੁਸੀਂ ਕਰਦੇ ਆ ਮਚੋਰਡ ਗੱਲਾਂ, ਇਹ ਨੀ ਚੱਲਦੀਆਂ ਜੀ ਇੱਥੇ। ਇੱਥੇ ਤਾਂ ਇਹ ਹੈਗਾ ਆ ਵੀ ਭਾਈ ਤੂੰ ਹਟਣਾ ਕਿ ਨਹੀਂ ਹਟਣਾ, ਫਿਰ 10 ਵਜੇ ਨਹੀਂ ਤਾਂ ਤੇਰਾ ਸੌਦਾ ਲਾ ਦਈਏ।
0: ਬਿਲਕੁਲ, ਖੂੰਡਾ ਤਾਂ ਫਿਰ ਕੈਪਟਨ ਸਾਹਿਬ ਵੀ ਤਾਂ ਮਸ਼ਹੂਰ ਸੀਗਾ ਜੀ, ਖੂੰਡਾ ਕੈਪਟਨ ਖੂੰਡੇ ਵਾਲਾ ਜੀ।
1: ਹਾਂਜੀ, ਉਹ ਦੇਖੋ ਪੰਜਾਬ ਦੀ ਇੱਕ ਸਾਈਕੀ ਆ, ਇੱਥੇ ਅਗਰੈਸ਼ਨ ਜਿਹੜਾ ਹੈ ਨਾ ਉਹਨੂੰ ਪਸੰਦ ਕੀਤਾ
0: ਜਾਂਦਾ ਜੀ। ਬਿਲਕੁਲ ਬਿਲਕੁਲ ਜੀ,
1: ਇਸ ਕਰਕੇ ਉਹਨਾਂ ਨੇ ਜਿਹੜੀ ਹੈਗੀ ਇਹ ਚੀਜ਼ ਵਾਰਨਿੰਗ ਉਹਨਾਂ ਨੂੰ ਦਿੱਤੀ ਵੀ ਭਾਈ ਤੁਸੀਂ ਇਹ ਕੰਮਾਂ ਤੋਂ ਬਾਜ਼ ਆ ਜਾਓ
0: ਜੀ।
1: ਨੋ ਡਾਊਟ ਇਸ ਚੀਜ਼ ਨੂੰ ਤਾਂ ਖਹਿਰਾ ਸਾਹਿਬ ਵੀ ਕਹਿੰਦੇ ਹੈਗੇ, ਤਨਖਾਹਾਂ ਵੀ ਸਾਡੇ ਕੋਲੋਂ ਲੈਂਦੇ ਹੈਗੇ ਆ, ਸਾਡੇ ਪੰਜਾਬ ਦੇ ਪੈਸੇ ਚੋਂ ਜਾਂਦੀਆਂ ਤੇ ਪੰਜਾਬ ਦੇ ਖਿਲਾਫ ਹੀ ਏਜੰਡਾ ਚਲਾਉਂਦੇ ਆ
0: ਜੀ।
1: ਤੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਤਾਂ ਮੇਜਰ ਸਿੰਘ ਹੋਣੀ ਤਾਂ ਕਹਿੰਦੇ ਕਹਿੰਦੇ ਜੇ ਇਹੋ ਜਿਹੀ ਗੱਲ ਹੈਗੀ ਆ ਸਾਨੂੰ ਅਕਾਲ ਤਖ਼ਤ ਸਾਹਿਬ ਦੇਸ਼ ਦੇਣ, ਅਸੀਂ ਤਾਂ ਭਗਵੰਤ ਮਾਨ ਨੂੰ ਚੱਕ ਕੇ ਲੈ ਆਈਏ, ਕਹਿੰਦੇ ਇੱਥੇ ਤੇ ਆ ਕੇ ਤੇ ਤੇਰੇ ਅਕਾਲ ਤਖ਼ਤ ਸਾਹਿਬ ਜਿਹੜਾ ਹੈਗਾ ਇਹਨਾਂ ਤੋਂ ਮਸਤਕ ਕਰਾ ਦਈਏ
0: ਜੀ।
1: ਸੋ ਇਸ ਕਰਕੇ ਟਕਰਾ ਦੀ ਸੰਭਾਵਨਾ ਬਣੀ ਆ ਜੀ। ਬਿਹਤਰ ਇਸੇ ਚ ਹੁੰਦਾ ਕਿ ਮਾਨ ਸਾਹਿਬ ਇਹਨੂੰ ਵਾਇੰਡ ਅਪ ਕਰ ਲੈਂਦੇ ਇਸ ਇਸ਼ੂ ਨੂੰ। ਇਹ ਹੁਣ ਉਹ ਚਾਹੁੰਦੇ ਹੈਗੇ ਸੀਗੇ ਵੀ ਹਾਂ ਜੀ ਇਹਨੂੰ ਇੰਨਾ ਪ੍ਰੋਜੈਕਟ ਕਰ ਦਈਏ ਵੀ ਇਹ ਬਾਦਲਾਂ ਦੀ ਰਾਜਨੀਤੀ ਹੈਗੀ ਆ ਜੀ, ਬਟ ਐਟ ਦਾ ਸੇਮ ਟਾਈਮ ਜਿਹੜਾ ਆ ਥੋੜੇ ਸੋਫਟ ਹਾਰਟਡ ਬੰਦੇ ਜਿਹੜੇ ਹੁੰਦੇ ਆ ਨਾ ਜੀ, ਉਹ ਵੀ ਕਿਉਂਕਿ ਸਾਡੀ ਬਰਾਉਟ ਆਪ ਇਸ ਤਰੀਕੇ ਦੀ ਹੈਗੀ ਆ, ਉਹ ਵੀ ਰੱਬ ਦੇ ਨਾਂ ਤੋਂ ਬੜੀ ਛੇਤੀ ਡਰਦੇ ਆ ਜੀ।
0: ਬਿਲਕੁਲ ਆ ਜੀ, ਡਰਾਵਾ ਜੀ ਬਿਲਕੁਲ।
1: ਅਗਲੇ ਕਹਿੰਦੇ ਹੈਗੇ ਆ ਕਿ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਹੜਾ ਹੈਗਾ ਆ ਵੀ ਜੇ ਅਸੀਂ ਕੁਛ ਗਲਤ ਕਰਾਂਗੇ ਜਾਂ ਕੁਛ ਏਦਾਂ ਦੇ ਗੱਲ ਕਰਾਂਗੇ
0: ਜੀ
1: ਉਹ ਦੇਸ਼ਾਂ ਦੀ ਉਲੰਘਣਾ ਹੋ ਜਾਊਗੀ ਤੇ ਸਾਨੂੰ ਪਾਪ ਲੱਗੂਗਾ। ਇਸ ਕਰਕੇ ਜਦ ਤੱਕ ਦੁਨੀਆ ਪਾਪ ਪੁੰਨ ਦੇ ਚੱਕਰ ਚ ਪਈ ਹੈਗੀ ਆ ਤਦ ਤੱਕ ਜਿਹੜਾ ਹੈਗਾ ਕੰਸਟੀਟਿਊਸ਼ਨਲ ਰਾਈਟਸ ਦੇ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ ਕਿ ਲੀਗਲ ਕੋਰਸ ਜਿਹੜਾ ਅਪਣਾਓ ਹਾਂਜੀ ਵੀ FIR ਦਰਜ ਕਰਾਓ
0: ਜੀ,
1: ਉਹ ਇਸ ਕਰਕੇ ਉਹ ਵੀ ਅਡੋਪਟ ਕਰਨਗੇ, ਉਹ ਬਾਅਦ ਚ ਕਰਨਗੇ। ਫਿਲਹਾਲ ਤਾਂ ਜਿਹੜਾ ਹੈਗਾ ਇਹ ਧਮਕੀਆਂ ਧਮਕੀਆਂ ਨਾਲ ਹੀ ਜੇ ਕੰਮ ਚੱਲ ਜਾਏ ਉਹਨਾਂ ਦਾ ਤੇ ਸਰ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ, ਪਰ ਉਹ ਵਿਵਾਦ ਘਟਾਉਣ ਦੀ ਬਜਾਏ ਸੈਣੀ ਸਾਹਿਬ ਤੁਹਾਨੂੰ ਇੱਕ ਆਡੀਓ ਸੁਣਾਉਣਾ, ਇੱਕ ਛੋਟਾ ਜਿਹਾ ਹੀ ਹੈ। ਚਲੋ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੀ ਸੀਗੀ ਆਪਣੀ ਆਪਣੀ ਭਰਾਜ ਨਾਂ ਦੀ ਜਿਹੜੀ ਆਪਣੀ ਸੀਗੀ ਤੇ
1: ਹਾਂਜੀ ਹਾਂਜੀ
0: ਉਹਨਾਂ ਦੀ ਵੀਡੀਓ ਆ ਜੋ ਕੁਝ ਚਲੋ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜੇ MLA ਜਾ ਕੇ ਆਏ ਨੇ ਸਾਰਾ ਕੁਝ ਹੋਇਆ, ਬੀਬਾ ਗੁਨੀਵ ਕੌਰ ਹੁਣਾਂ ਨੇ ਵੀ ਜੋ ਮੁੱਦਾ ਚੱਕਿਆ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਟਿੱਪਣੀਆਂ ਜਾਂ ਟੀਕਾਬਾਜ਼ੀ, ਉਹ ਤਾਂ ਫਿਰ ਵਿਵਾਦ ਹੋਰ ਵਧੇਗਾ ਇਹਨਾਂ ਚੀਜ਼ਾਂ ਨਾਲ ਕਿਵੇਂ ਦੇਖਦੇ ਹੋ। ਇੱਕ ਛੋਟਾ ਜਿਹਾ ਕਲਿੱਪ ਹੈ ਮੈਂ ਤੁਹਾਨੂੰ ਸੁਣਾਉਣਾ, ਫਿਰ ਇਹਦੇ ਉੱਤੇ ਆਪਾਂ ਚਰਚਾ ਕਰਦੇ ਥੋੜੀ ਜਿਹੀ ਇੱਥੇ ਕਿਉਂ ਮਤਲਬ ਕਿ ਇੰਨਾ ਬਹਿਸ ਬਸਾਈਆ ਜਾਂ ਹਰ ਚੀਜ਼ਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਜੀ।
2: ਇੱਕ ਹੈ ਉਹ ਵੀ ਸਾਲੇ ਹਾਰ ਉਹ ਨਹੀਂ ਆਉਂਦੀ, ਉਹ ਕਹਿੰਦੀ ਬੇਇੱਜ਼ਤੀ ਬਹੁਤ ਕਰਦੇ ਨੇ ਮੈਂ ਨੀ ਜਾਂਦੀ, ਤਾਂ ਉੱਥੇ ਹੁਣ ਹਾਰ ਪਾਈਏ ਫਿਰ ਤੁਹਾਡੇ ਬੇਇੱਜ਼ਤੀ ਹੋਣਗੇ ਜਦੋਂ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਨੇ।
3: ਮੁੱਖ ਮੰਤਰੀ ਸਾਹਿਬ ਤੁਸੀਂ ਗਨੀਬ ਕੌਰ ਮਜੀਠੀਆ ਜੀ ਤੇ ਟਿੱਪਣੀ ਕੀਤੀ ਜੀ ਕਿ ਬੇਇੱਜ਼ਤੀਆਂ ਹੀ ਹੋਣਗੀਆਂ, ਤੁਸੀਂ ਕਰਤੂਤਾਂ ਹੀ ਇਹੋ ਜਿਹੀਆਂ ਕੀਤੀਆਂ। ਮੁੱਖ ਮੰਤਰੀ ਸਾਹਿਬ ਅਸੀਂ ਜਿੰਨਾ ਕੁ ਗਨੀਬ ਕੌਰ ਮਜੀਠੀਆ ਜੀ ਨੂੰ ਸੁਣਿਆ ਜੀ, ਉਹ ਬੜੇ ਹੀ ਠੰਡੇ ਸੁਭਾਅ ਨਾਲ ਤੇ ਠੰਮੇ ਨਾਲ ਬੋਲਦੇ ਨੇ ਤੇ ਅੱਜ ਤੱਕ ਉਨ੍ਹਾਂ ਦੇ ਮੂੰਹੋਂ ਕੋਈ ਆਪੱਤੀਜਨਕ ਸ਼ਬਦ ਵੀ ਨਹੀਂ ਸੁਣੇ ਜੀ। ਅਸਲ ਦੇ ਵਿਚ ਕਰਤੂਤਾਂ ਦਾ ਅਰਥ ਹੁੰਦਾ ਜੀ ਤੁਹਾਡੀਆਂ ਮਾੜੀਆਂ ਹਰਕਤਾਂ। ਕੀ ਤੁਸੀਂ ਸਾਨੂੰ ਗਨੀਬ ਕੌਰ ਮਜੀਠੀਆ ਜੀ ਦੀ ਕੋਈ ਇਹੋ ਜਿਹੀ ਕਰਤੂਤ ਦੱਸੋਗੇ ਜਿਸ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਜਾਂ ਰਿਸ਼ਤੇਦਾਰਾਂ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ, ਸਮਾਜ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ ਜਾਂ ਫਿਰ ਉਨ੍ਹਾਂ ਦੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ। ਪਰ ਇਸ ਦੇ ਉਲਟ ਤੁਹਾਡੀਆਂ ਬਹੁਤ ਸਾਰੀਆਂ ਹਰਕਤਾਂ ਸੋਸ਼ਲ ਮੀਡੀਆ ਤੇ ਮੌਜੂਦ ਨੇ ਜੀ ਜਿਸ ਦੇ ਨਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਸਮਾਜ ਦਾ ਜਾਂ ਫਿਰ ਤੁਹਾਡੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਜ਼ਰੂਰ ਚੁੱਕਿਆ ਹੋਵੇਗਾ ਜੀ। ਮੈਂ ਤੁਹਾਨੂੰ ਉਦਾਹਰਣ ਦੇ ਦੱਸਾਂ, ਮੈਂ ਆਪਣੇ ਸ਼ਬਦਾਂ ਦਾ ਤੇ ਸਮਝ ਦਾ ਮਿਆਰ ਨੀਵਾਂ ਨਹੀਂ ਕਰਨਾ ਚਾਹੁੰਦੀ ਜੀ, ਮੈਂ ਆਪਣੀ ਸੋਚ ਨੂੰ ਤੁਹਾਡੀ ਸੋਚ ਤੋਂ ਊਣਾ ਨਹੀਂ ਕਰਨਾ ਚਾਹੁੰਦੀ ਜੀ, ਕਿਉਂਕਿ ਤੁਸੀਂ ਮਸ਼ਕਰੀਆਂ ਵਾਲੇ, ਚੁਟਕਲਿਆਂ ਵਾਲੇ ਤੇ ਗੱਲਾਂ ਵਾਲੇ ਹੋ ਜੀ ਤੇ ਅਸੀਂ ਤਰਕਾਂ ਵਾਲੇ ਆ। ਔਰ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਦੇ ਹੇਠਾਂ ਜ਼ਰੂਰ ਸੋਟਾ ਫੇਰ ਲੈਣਾ ਚਾਹੀਦਾ। ਔਰ ਔਰਤਾਂ ਤੇ ਪਬਲਿਕ ਪਲੇਸ ਤੇ ਇਤਰਾਜ਼ ਯੋਗ ਟਿੱਪਣੀ ਕਰਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ ਜੀ।
0: ਜੀ ਸੈਣੀ ਸਾਹਿਬ,
1: ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ ਸਰ, ਮੈਨੂੰ ਨੀ ਪਤਾ ਸੀਗਾ ਸਰ ਇਹ ਕਿੰਨੇ ਬੋਲੇ ਹੈਗੇ ਜੀ ਸ਼ਬਦ।
0: ਨਰਿੰਦਰ ਭਰਾਜ ਸੀਗੇ ਮੇਰੇ ਖਿਆਲ ਨਾਲ ਉਹਨਾਂ ਦੇ ਸੀਗੇ।

0: ਪਹਿਲਾਂ ਜੀ
1: ਨਹੀਂ ਸਰ, ਉਹ ਤਾਂ ਇਹਨਾਂ ਦੀ ਐਮ ਐਲ ਏ ਹੈਗੀ ਨਰਿੰਦਰ ਭਰਾਜ, ਆਮ ਆਦਮੀ ਪਾਰਟੀ ਦੀ,
0: ਉਹਦੇ ਵਰਗੇ ਹੀ ਆ ਜੀ, ਮੈਨੂੰ ਨਾਮ ਨੀ ਚੇਤਾ ਆਉਂਦਾ, ਜੰਗ ਹੀ ਆ ਜੀ ਇਹ ਵੀ। ਹਾਂਜੀ, ਇਹ ਗੀਤ ਵਗੈਰਾ ਵੀ ਗਾਉਣ ਲੱਗ ਗਿਆ ਸੀ ਵਿੱਚ, ਸ਼ਾਇਦ ਤੁਹਾਨੂੰ ਚੇਤਾ ਜੋ
1: ਜੀ। ਐਨੀ ਹੋ, ਚਲੋ ਬਹੁਤ ਵਧੀਆ ਜੀ, ਬੜੀ ਸੰਜੀਦਾ ਗੱਲ ਹੈਗੀ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਜੀ।
0: ਜੀ
1: ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ, ਪਰ ਹੁਣ ਕਰਨਾ ਕੀ ਆ ਜੀ, ਉਹ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਆ ਤੇ ਸੁਭਾਅ ਨੀ ਬਦਲਦੇ ਹੁੰਦੇ ਭਰਤ ਸਾਹਿਬ।
0: ਇਹ ਸੀਗੇ ਜੀ ਆਪਣੇ, ਸੋਰੀ ਹਾਂ ਜੀ, ਨਵਜੋਤ ਕੌਰ ਲੰਬੀ, ਉਹਨਾਂ ਨੇ ਕੀਤਾ ਜੀ।
1: ਉਹ ਲੜਕੀ ਹੈਗੀ ਆ ਜੀ ਮੁਕਤਸਰ ਤੋਂ, ਹਾਂਜੀ ਹਾਂਜੀ, ਉਹਦਾ ਲੰਬੀ, ਉਹ ਠੀਕ ਹੈ ਜੀ। ਉਹ ਪਹਿਲਾਂ ਵੀ ਉਹਨੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੋਲਦੇ ਰਹੇ ਹੈਗੇ ਆ ਜੀ, ਪਰ ਉਹ ਬਹੁਤ ਵਧੀਆ ਮਤਲਬ ਇਸ ਚੀਜ਼ ਦੀ ਟਿੱਪਣੀ ਕੀਤੀ ਹੈਗੀ ਉਹਨਾਂ ਨੇ,
0: ਬਿਲਕੁਲ ਹੈ ਜੀ।
1: ਐਨੀਵੇ ਹੁਣ ਆਪਾਂ ਚੱਲੀਏ ਜੀ, ਜਿਹੜਾ ਹੈਗਾ
0: ਇਹਨਾਂ ਦੇ ਤਾਂ
1: ਕਾਂਗਰਸ ਦੇ ਉੱਤੇ ਜੀ।
0: ਜੀ
1: ਕਾਂਗਰਸ ਦਾ ਜਿਹੜਾ ਆ ਵੀ ਰਾਜਾ ਵੜਿੰਗ ਦਾ ਰੋਸਾ ਆ ਵੀ ਮੀਡੀਆ ਜਾਣ ਬੁੱਝ ਕੇ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਪੋਸਟੇ ਉਹ ਨਹੀਂ ਦਿਖਾ ਰਿਹਾ।
0: ਅੱਛਾ ਜੀ,
1: ਸਾਡੇ ਝਗੜੇ ਨੂੰ ਮੀਡੀਆ ਜਾਣ, ਪੰਜਾਬ ਦਾ ਮੀਡੀਆ ਜਾਣ ਬੁੱਝ ਕੇ ਹਾਈਪ ਦੇ ਰਿਹਾ।
0: ਅੱਛਾ ਜੀ,
1: ਹਾਂਜੀ, ਉਹ ਕਹਿੰਦੇ ਹੈਗੇ ਆ ਕਿ ਚੰਨੀ ਸਾਹਿਬ ਨਾਲ ਮੇਰੀ ਫੋਨ ਤੇ ਰੋਜ਼ ਗੱਲ ਹੁੰਦੀ ਆ
0: ਜੀ।
1: ਹਾਂਜੀ, ਤੇ ਮੀਡੀਆ ਜਿਸ ਤਰੀਕੇ ਦਾ ਪ੍ਰੋਜੈਕਟ ਕਰ ਰਿਹਾ ਆ, ਉਹ ਕਹਿੰਦੇ ਇਹ ਜਾਣ ਬੁੱਝ ਕੇ ਸਾਜਿਸ਼ ਤੇ ਤਹਿਤ ਇਹ ਚੀਜ਼ ਕੀਤੀ ਜਾ ਰਹੀ ਹੈਗੀ ਆ, ਤੇ ਇਹ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਜੀ ਸਾਰਾ ਕੁਛ
0: ਜੀ। ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਤਾਂ ਹੋਰ ਵੀ ਸਾਹਮਣੇ ਆ ਰਹੀ ਕਿ ਬਘੇਲ ਉਹਨਾਂ ਨੂੰ ਜਿਹੜਾ ਸੀਗਾ ਭੁਪੇਸ਼ ਬਘੇਲ, ਉਹਨਾਂ ਨੂੰ ਮਤਲਬ ਕਿ ਲਾਇਆ ਗਿਆ ਸੀ, ਸਾਰੀ ਰਿਪੋਰਟ ਦੇਣ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਤਿੰਨ ਜਿਹੜੇ ਦੇ ਵਿੱਚ ਸਿੱਟ ਵੀ ਬਣਾਈ ਗਈ ਸੀ, ਜਿਹੜੇ ਬੰਦੇ ਸ਼ਾਮਲ ਕੀਤੇ ਸੀ ਆਪਣੇ ਭੁਪਿੰਦਰ ਜਾਟ ਹੁਣੀ ਤੇ ਅਜੇ ਮਾਖਣ ਜੀ ਤੇ ਮੀਨਾਕਸ਼ੀ ਨਟਰਾਜ ਹੁਣੀ, ਜਿਹੜੇ ਉਨ੍ਹਾਂ ਦਾ ਜ਼ਿਕਰ ਵੀ ਹੋਇਆ ਸੀ, ਪਰ ਉਨ੍ਹਾਂ ਨੂੰ ਉਸ ਚੀਜ਼ ਦਾ ਜਾਂ ਸਥਿਤੀ ਦਾ ਕੁਝ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ। ਉਨ੍ਹਾਂ ਨੂੰ ਵੀ ਕਿਹਾ ਗਿਆ ਸੀ ਕਿ ਰਿਪੋਰਟ ਤੁਸੀਂ ਸੌਂਪੋ, ਪਰ ਉਹਦੇ ਉੱਤੇ ਦੂਸ਼ਣਬਾਜ਼ੀ ਲੱਗ ਰਹੀ ਹੈ ਕਿ ਜਿਹੜੀ ਇਨ੍ਹਾਂ ਦੀ ਦਿੱਲੀ ਦੀ ਲੀਡਰਸ਼ਿਪ ਹੈ, ਕਿਤੇ ਨਾ ਕਿਤੇ ਉਹ ਵੀ ਕਹਿ ਸਕਦੇ ਹਾਂ ਕਿ ਨੁਕਤਾਚੀਨੀ ਕਹਿ ਲਓ ਜਾਂ ਕਿਹਨੂੰ ਲੈ ਕੇ ਆਉਣਾ, ਜਾਂ ਉਨ੍ਹਾਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਵੀ ਆਪਸ ਦੇ ਵਿੱਚ ਜਿਹੜਾ ਬੈਲੈਂਸ ਨਹੀਂ ਬਣ ਰਿਹਾ, ਜਾਂ ਜੋ ਆਪਣੇ ਗਾਂਧੀ ਹੁਣੀ ਆਪਣੇ ਨਾ ਹੀ ਚੇਤਾ ਭੁੱਲ ਜਾਂਦੇ ਜੀ, ਇੱਕ ਤਾਂ ਆਪਣੇ ਇਹਨਾਂ ਦਾ ਯੰਗ ਮੈਨ ਜਿਹੜਾ ਹੈ ਜੀ, ਰਾਹੁਲ ਗਾਂਧੀ ਜੀ, ਜੋ ਫੈਸਲਾ ਕਹਿੰਦੇ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਕਰਕੇ ਗਿਆ ਸੀ, ਉਹ ਸੁਨੇਹਾ ਪੰਜਾਬ ਤੱਕ ਪੁੱਜਿਆ ਹੀ ਨਹੀਂ ਜੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਜੋ ਸੋਰਸਿਸ ਦੱਸਦੇ ਹੈਗੇ ਦੂਜੇ ਮੀਡੀਆ ਦੇ
0: ਜੀ,
1: ਉਹ ਕਹਿੰਦੇ ਜੀ ਵੀ ਜਦੋਂ ਚੰਨੀ ਸਾਹਿਬ ਨੇ ਮੀਟਿੰਗ ਸੱਦੀ ਉਹਨਾਂ ਦੇ ਘਰ, ਜਦੋਂ ਮੀਟਿੰਗ ਚੱਲ ਰਹੀ ਸੀ, ਚੱਲਦੀ ਮੀਟਿੰਗ ਦੇ ਵਿੱਚ, ਕਿਉਂਕਿ ਅਫਵਾਹ ਤਾਂ ਇਹ ਉੜੀਆਂ ਸੀ ਨਾ ਵੀ ਚੰਨੀ ਜਿਹੜਾ ਹੈਗਾ ਆ ਕਿ ਆਪਣੀ ਵੱਖਰੀ ਪਾਰਟੀ ਬਣਾਊਗਾ ਜਾਂ ਬੀਜੇਪੀ ਜੁਆਇਨ ਕਰੂਗਾ, ਤੇ ਇੰਨੇ ਬੰਦੇ ਆ ਗਏ ਜੀ, ਇੰਨੇ ਬੰਦੇ ਆ ਗਏ
0: ਜੀ।
1: ਉਸ ਵੇਲੇ ਕਹਿੰਦੇ ਖੜਗੇ ਸਾਹਿਬ ਦਾ ਫੋਨ ਆਇਆ ਸੀ ਚੰਨੀ ਸਾਹਿਬ ਨੂੰ
0: ਜੀ,
1: ਵੀ ਤੁਸੀਂ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਨਾ ਲਿਓ
0: ਜੀ,
1: ਆਪਾਂ ਤੁਹਾਡੀ ਬਹਿ ਕੇ ਤੁਹਾਡੀ ਗੱਲ ਵੀ ਸੁਣਾਂਗੇ ਤੇ ਉਸ ਚੀਜ਼ ਨੂੰ ਐਡਰੈਸ ਵੀ ਕਰਾਂਗੇ
0: ਜੀ।
1: ਫੇਰ ਰਾਹੁਲ ਜੀ ਜਦੋਂ ਆ ਜਾਂਦੇ ਆ ਉਦੋਂ ਮਤਲਬ ਜਿਹੜਾ ਹੈਗਾ ਤੁਹਾਡੀ ਗੱਲਬਾਤ ਸੁਣ ਲਈ ਜਾਊ
0: ਜੀ, ਕੱਲ ਆ ਹੀ ਜਾਣਾ ਮੇਰੇ ਖਿਆਲ ਨਾਲ ਜੀ, 7 ਆ ਗਏ ਜੀ।
1: ਹਾਂਜੀ
0: ਜੀ,
1: ਹੁਣ ਰਾਜਾ ਵੜਿੰਗ ਨੇ ਤਾਂ ਸਿੱਧਾ ਜਿਹੜਾ ਹੈਗਾ ਆ ਰਾਹੁਲ ਗਾਂਧੀ ਨੂੰ ਕਿਹਾ ਸੀ ਜੀ ਮੈਨੂੰ ਲਾ ਦਿਓਗੇ ਤੇ ਮੈਨੂੰ ਕੋਈ ਫਰਕ ਨੀ, ਮੈਂ ਤਾਂ ਜਿੱਥੇ ਤੁਸੀਂ ਬਿਠਾਲ ਦੇਣਾ ਮੈਂ ਉੱਥੇ ਬਹਿ ਜਾਣਾ
0: ਜੀ।
1: ਬਸ ਇਹ ਗੱਲ ਉਹਨਾਂ ਨੂੰ ਘਰ ਕਰ ਗਈ ਜੀ, ਅਗਲੇ ਕਹਿੰਦੇ ਹੈ ਏਡਾ ਲੋਇਲ ਬੱਚਾ
0: ਜੀ,
1: ਨਾ ਇਹਨੂੰ ਕਾਹਦੇ ਵਾਸਤੇ ਜਿਹੜਾ ਲਾਉਣਾ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ, ਪਰ ਜਿਹੜਾ ਆ ਰਾਜਾ ਵੜਿੰਗ ਦਾ ਧੜਾ ਉਹ ਇਹ ਪ੍ਰੋਜੈਕਟ ਕਰ ਰਿਹਾ ਆ ਵੀ ਸਾਡਾ ਸਾਡੇ ਨਾਲ ਥੋੜਾ ਚੰਨੀ ਨੇ ਜੇ ਅੱਖ ਦਿਖਾਈ ਆ ਤੇ ਰਾਹੁਲ ਗਾਂਧੀ ਨੂੰ ਦਿਖਾਈ ਆ
0: ਜੀ,
1: ਕਿਉਂਕਿ ਫੈਸਲਾ ਰਾਹੁਲ ਗਾਂਧੀ ਦਾ ਆ
0: ਜੀ।
1: ਹੁਣ ਦੇਖਦੇ ਹੈਗੇ ਆ ਕਿ ਰਾਹੁਲ ਗਾਂਧੀ ਜਿਹੜਾ ਹੈਗਾ ਆ ਇਹਨਾਂ ਨੂੰ ਕਿੱਦਾਂ ਪੈਸੀਫਾਈ ਕਰਤਾ ਕਿੱਦਣ ਮੀਟਿੰਗ ਤੇ। ਬਾਕੀ ਭੁਪੇਸ਼ ਬਘੇਲ ਹੁਣੀ ਜਿਹੜੇ ਹੈਗੇ ਆ ਉਹਨਾਂ ਨੂੰ ਪੰਜਾਬ ਦਾ ਤਾਂ ਅਸੀਂ ਹੁਣ ਪਤਾ ਲੱਗਾ ਜੀ ਵੀ ਇੱਥੇ ਜਿੰਨੇ ਧੜੇ ਬਣਨਗੇ ਉਨਾ ਵੈਲਕਮ ਵਧੀਆ ਹੋਇਆ ਕਰੂਗਾ ਜੀ,
0: ਸਮੱਸਿਆ
1: ਸੋਲਵ ਕਰਨਗੇ।
0: ਬਾਜਵਾ ਸਾਹਿਬ ਪਹੁੰਚੇ ਨੀ ਜੀ, ਦੇਖੋ ਕੀ ਹਾਲਾਤ ਕੀ ਆ ਇੱਧਰ, ਉਹ ਆਪਣੀ ਸੁਰ ਦੇ ਵਿੱਚ ਚੱਲੇ ਹੋਏ ਨੇ ਜੀ।
1: ਸਰ ਇੱਥੇ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਵਾਲੀ ਝੱਗੀ ਸਵਾਈ ਫਿਰਦਾ, ਕਰਨਾ ਕੀ ਆ ਜੀ।
0: ਜੀ
1: ਉਹ ਕਹਿੰਦਾ ਮੁੱਖ ਮੰਤਰੀ ਤੋਂ ਘੱਟ ਤਾਂ ਮੈਂ ਕਿਸੇ ਕੋਈ ਚੀਜ਼ ਲੈਣੀ ਨੀ ਨਾ, ਜੋ ਮਰਜ਼ੀ ਹੋ
0: ਜਾਏ।
1: ਚੰਨੀ ਸਾਹਿਬ ਕਹਿੰਦੇ ਹੈਗੇ ਆ ਮੂੰਹ ਨੂੰ ਲੱਗ ਗਈ ਛੁੱਟਦੀ ਨਾਹੀ, ਤੌਬਾ ਕਰਾਂ ਬਥੇਰੀ।
0: ਹਾਂਜੀ,
1: ਉਹ ਤਾਂ ਇਹ ਆ ਵੀ ਉਹਨਾਂ ਨੇ ਦੇਖ ਕੇ ਤੇਰੀਆਂ ਮਸਤ ਨਿਗਾਹਾਂ ਟੁੱਟ ਗਈ, ਤੌਬਾ ਮੇਰੀ ਮੈਂ ਤਾਂ ਪੀਣੀ ਹੈ।
0: ਉਹਨਾਂ
1: ਨੇ ਹੁਣ ਸੀ ਐਮ ਦੀ
0: ਜਿਹੜੇ
1: ਬੰਦੇ ਚੰਨੀ ਸਾਹਿਬ ਨੂੰ ਵਿਜ਼ਨਰੀ ਸਮਝਦੇ ਹੈਗੇ, ਮੈਂ ਤਾਂ ਉਹਨਾਂ ਨਾਲ ਸਹਿਮਤ ਹੈ ਨੀ ਗਾ ਜੀ। ਜੋ ਏਦਾਂ ਦੀਆਂ ਹਰਕਤਾਂ ਹੋਈਆਂ ਸੀ, ਕੀ ਉਹ ਇੱਕ ਵਿਜ਼ਨਰੀ ਲੀਡਰ ਜਿਹੜਾ ਹੈਗਾ ਆ
0: ਜੀ,
1: ਲੀਡਰ ਦਾ ਕੰਮ ਜਿਹੜਾ ਹੈਗਾ ਜਾਂ ਕੁਛ ਹੋਰ ਤਰ੍ਹਾਂ ਦਾ ਹੁੰਦਾ। ਸੀਜ਼ਨਡ ਲੀਡਰ ਹੈਗੇ ਸੀਗੇ ਜੀ
0: ਜੀ। ਪਰ ਇੱਕ ਜਿਹੜਾ ਸੈਣੀ ਸਾਹਿਬ, ਇੱਕ ਪੱਕ ਹੋਰ ਛੱਡਣਾ ਨਹੀਂ ਜਾਂ ਪੈਣਾ, ਮਤਲਬ ਕਿ ਚਾਹੀਦਾ ਨਹੀਂ ਜਾਂ ਛੱਡਣਾ, ਜਿਵੇਂ ਕਿ ਬਾਕੀ ਪਾਰਟੀਆਂ ਵੀ ਐਸੇ ਭਾਈਚਾਰੇ ਨੂੰ ਟਾਰਗੇਟ ਕਰਕੇ ਜਾਂ ਵੋਟਾਂ ਦੀ ਖੇਡ ਜਿਹੜੀਆਂ ਖੇਡਦੀਆਂ ਨੇ, ਪਰ ਕਿਤੇ ਨਾ ਕਿਤੇ ਉਹ ਵੀ ਦੇਖਿਆ ਜਾਵੇ ਤਾਂ ਚੰਨੀ ਸਾਹਿਬ ਨੂੰ ਜਿਹੜਾ ਉਸਦੇ ਲਈ ਜਿਹੜਾ ਦੇਖਿਆ ਜਾ ਰਿਹਾ, ਜੇ ਉਹ ਨਹੀਂ ਕਰਦੇ ਤਾਂ ਫਿਰ ਕਾਂਗਰਸ ਕਿਤੇ ਨਾ ਕਿਤੇ ਮਾਤ ਵੀ ਦਿਖਾਵੇਗੀ।
1: ਭਾਰੀ ਸਾਹਿਬ ਇਹ ਐਸ ਸੀ ਵਰਗ ਜਿਹੜਾ ਹੈਗਾ ਆ, ਇਹ ਵੀ ਇਹਦਾ ਇੱਕ ਗਲਤ ਫਹਿਮੀ ਕਾਂਗਰਸ ਦੀ ਆ। ਕਾਂਗਰਸ ਨੇ ਮੁਲਕ ਨੂੰ ਸ਼ੁਰੂ ਤੋਂ ਹੀ ਜਾਤਾਂ ਪਾਤਾਂ ਚ ਵੰਡ ਕੇ ਰੱਖਿਆ ਜੀ। ਹੁਣ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਹਰ ਇੱਕ ਪਾਰਟੀ ਦਾ ਆਪਣਾ ਐਸ ਸੀ ਵਿੰਗ ਵੱਖਰਾ ਹੈਗਾ
0: ਜੀ।
1: ਇਹ ਕਿੱਥੇ ਲਿਖਿਆ ਵੀ ਚੰਨੀ ਸਾਹਿਬ ਜੇ ਖੜੇ ਹੋ ਜਾਣਗੇ ਸਾਰੀਆਂ ਐਸ ਸੀ ਵੋਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਪੈ ਜਾਣਗੀਆਂ ਜੀ। ਜੀ ਇਹ ਸੱਚ ਹੁੰਦਾ ਤੇ ਪਹਿਲਾਂ ਵੀ ਤਾਂ ਦੋ ਸੀਟਾਂ ਤੋਂ ਹਾਰ ਹੀ ਗਿਆ ਜੀ। ਦੇਖੋ ਰਿਜ਼ਰਵ ਸੀਟ ਦੇ ਉੱਤੇ ਜਦੋਂ ਇਲੈਕਸ਼ਨ ਲੜੋਗੇ ਤੁਸੀਂ ਤੇ ਦੂਜੇ ਪਾਸੇ ਵੀ ਤਾਂ ਤੁਹਾਡੀ ਜਾਤੀ ਦਾ ਹੀ ਬੰਦਾ ਆਊਗਾ।
0: ਬਿਲਕੁਲ ਆ ਜੀ,
1: ਉਹ ਦੂਜੀ ਪਾਰਟੀ ਦੇ ਵਿੱਚੋਂ ਜਿਹੜਾ ਬੰਦਾ ਲੜ ਰਿਹਾ ਆ ਉਹ ਵੀ ਉਸੇ ਜਾਤੀ ਦਾ ਹੋਊਗਾ, ਉਹਦਾ ਵੀ ਤਾਂ ਆਪਣਾ ਕੋਈ ਆਧਾਰ ਹੋਊਗਾ
0: ਜੀ।
1: ਨੋ ਡਾਊਟ ਕਿ ਇੱਕ ਸਾਬਕਾ ਸੀ ਐਮ ਦਾ ਜਿਹੜਾ ਆ ਤੁਹਾਡੇ ਤੇ ਟੈਗ ਲੱਗਾ ਆ, ਜਿਹਦਾ ਬੈਨੀਫਿਟ ਵੀ ਹੁੰਦਾ
0: ਜੀ।
1: ਲੋਕੀ ਪਰਜ਼ਿਊਮ ਕਰਨ ਲੱਗ ਪੈਂਦੇ ਹੈਗੇ ਆ ਕਿ ਹਾਂ ਜੀ ਵੀ ਇਹ ਬੰਦਾ ਜਿਹੜਾ ਆ ਅਸੀਂ ਐਮ ਐਲ ਏ ਨਹੀਂ ਮੁੱਖ ਮੰਤਰੀ ਬਣਾਉਣ ਜਾ ਰਹੇ ਆ
0: ਜੀ।
1: ਬਟ ਇਹ ਆ ਕਿ ਦੇਰ ਇਜ਼ ਨੋ ਹਾਰਡ ਐਂਡ ਫਾਸਟ ਰੂਲ
0: ਜੀ।
1: ਪਿਛਲੀ ਵਾਰੀ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਦੋਵਾਂ ਸੀਟਾਂ ਤੋਂ ਲੜਿਆ ਸੀਗਾ ਤੇ ਮੁੱਖ ਮੰਤਰੀ ਦਾ ਚਿਹਰਾ ਲਾਨੇ ਗਏ ਸੀਗੇ ਜੀ, ਇਹ ਦੋਨਾਂ ਸੀਟਾਂ ਤੋਂ ਫੇਲ ਹੋ ਗਏ
0: ਜੀ।
1: ਜੇ ਕਾਂਗਰਸ ਦੀ ਸਰਕਾਰ ਆ ਵੀ ਜਾਂਦੀ ਤੇ ਤਾਂ ਵੀ ਚੰਨੀ ਸਾਹਿਬ ਥੋੜਾ ਮੁੱਖ ਮੰਤਰੀ ਬਣ ਸਕਦੇ ਸੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇੱਥੇ ਹੁਣ ਹਰ ਇੱਕ ਨੇ ਜਿਹੜੀਆਂ ਆਪਣੀਆਂ ਆਪਣੀਆਂ ਕੁੜਤੀਆਂ ਸਵਾਈਆਂ ਹੀ ਆ ਜੀ। ਬਾਜਵਾ ਸਾਹਿਬ ਸੋਚਦੇ ਹੈਗੇ ਆ ਵੀ ਮੇਰੇ ਤੋਂ ਵੱਡਾ ਸੀਨੀਅਰ ਲੀਡਰ ਕੋਈ ਨੀ
0: ਜੀ।
1: ਹਾਂਜੀ, ਚੰਨੀ ਸਾਹਿਬ ਕਹਿੰਦੇ ਆਈ ਐਮ ਪਾਪੂਲਰ ਕਿਉਂਕਿ ਭੈਣ ਪੰਜਾਬ ਦੇ ਵਿਚ ਮੇਰੀ ਧਾਕ ਆ, ਮੇਰੀ ਡਿਮਾਂਡ ਆ ਹਰ ਜਗ੍ਹਾ ਜੀ।
0: ਪਰ ਉਧਰ ਸਿੱਧੂ ਸਾਹਿਬ ਵੀ ਪੱਟਾਂ ਮਾਰਨ ਲੱਗ ਗਏ ਨੇ।
1: ਭਾਰੀ ਸਾਹਿਬ ਮੈਨੂੰ ਤਾਂ ਉਤੋਂ ਉਮੀਦ ਕੋਈ ਨੀ ਜੀ, ਪਤਾ ਨੀ ਕਿਉਂ ਸਾਡੇ ਬੰਦੇ ਉਮੀਦ ਲਾ ਲੈਂਦੇ ਹੈਗੇ ਜੀ। ਦੇਖਿਆ ਆ ਜੀ ਜੇ ਉਹ ਕਹਿੰਦੇ ਨੀ ਜੇ ਹਾਥ ਹਮਨੇ ਅਜਵਾਏ ਹੋਏ ਹੈ,
0: ਕਹਿੰਦੇ ਖੇਡ ਨਾ ਖੇਡੂਗਾ ਨਾ ਖੇਲਣ ਦੂੰਗਾ ਕਹਿੰਦੇ ਜੀ।
1: ਭਾਰੀ ਸਾਹਿਬ ਸਿਆਸਤ ਦੇ ਵਿਚ ਜਿਹੜੀ ਬੋਲ ਪਾਣੀ ਆ ਨਾ ਬੜੀ ਮੈਟਰ ਕਰਦੀ ਆ
0: ਜੀ।
1: ਜਿਹੜੇ ਬੰਦੇ ਨੂੰ ਬੋਲਣਾ ਹੀ ਨੀ ਆਉਂਦਾ, ਦੂਜੇ ਨੂੰ ਇੱਜ਼ਤ ਦੇਣੀ ਨੀ ਆਉਂਦੀ, ਉਹ ਇੱਜ਼ਤ ਅਰਨ ਕਿੱਦਾਂ ਕਰੂਗਾ, ਇੱਜ਼ਤ ਕਮਾਊਗਾ ਕਿੱਦਾਂ?
0: ਬਿਲਕੁਲ ਹੈ ਜੀ।
1: ਉਹ ਮਤਲਬ ਇਹ ਸਕੀਮਾਂ ਦੇ ਸਕਦੇ ਹੈਗੇ ਆ, ਪਰ ਉਹ ਸਕੀਮਾਂ ਦਾ ਜਦੋਂ ਮੰਨ ਲਓ ਇਹਨਾਂ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਹੈਗੇ, ਸਰਕਾਰ ਵੀ ਇਹਨਾਂ ਦੀ ਬਣ ਜਾਂਦੀ ਹੈ, ਤਾਂ ਵੀ ਇਹਨਾਂ ਕੋਲ ਆਪਣਾ ਏਜੰਡਾ ਨਹੀਂ ਲਾਗੂ ਕਰਵਾ ਹੋਣਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਕਿਉਂਕਿ ਸਰਕਾਰ ਕੱਲੀ ਇੱਕ ਵਿਧਾਇਕ ਨਾਲ ਨੀ ਬਣਦੀ, 60 ਵਿਧਾਇਕ ਚਾਹੀਦੇ ਆ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: 60 ਬੰਦੇ ਸਿੱਧੂ ਸਾਹਿਬ 10 ਬੰਦੇ ਨਾਲ ਲੈ ਕੇ ਨੀ ਤੁਰ ਸਕਦੇ, ਤੇ 60 ਬੰਦੇ ਕਿੱਥੋਂ ਨਾਲ ਤੁਰ
0: ਲੈਣੇ ਆ। ਸੈਣੀ ਸਾਹਿਬ ਇੱਕ ਨੁਕਤਾ ਹੋਰ ਵਿਚਾਰ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ, ਅਕਾਲੀ ਦਲ ਤੋਂ ਮੂੰਹ ਮੋੜਨ ਲੱਗ ਗਏ ਨੇ ਆਪਣੇ ਨਾਲ ਔਜਲਾ ਸਾਹਿਬ ਵੀ ਨੇ, ਉਹਨਾਂ ਦੀ ਵੀ ਨਾਲ ਗੱਲ ਸੁਣਦੇ ਆ ਫਿਰ ਇਹਦੇ ਉੱਤੇ ਥੋੜੀ ਜਿਹੀ ਚਰਚਾ ਜ਼ਰੂਰ ਆਪਾਂ ਛੇੜ ਲਈਏ 2 ਮਿੰਟ ਚ ਕਿ ਅਕਾਲੀ ਦਲ ਜਿਹੜਾ ਹੈਗਾ ਖੇਤਰੀ ਪਾਰਟੀ ਤੇ ਦੂਸਰੇ ਪਾਸੇ ਵਹੀਰ ਵਾਲੀ ਪਾਰਟੀ ਹੈ ਜੀ, ਤੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਧਰੋਂ ਪਾਟੋ ਧਾੜ ਹੋਣ ਲੱਗ ਗਿਆ ਜੀ, ਉਧਰ ਸ਼ਮੂਲੀਅਤ ਜ਼ਿਆਦਾ ਸੰਕੇਤ ਹੋਣ ਲੱਗ ਗਏ ਨੇ ਜੀ, ਕਿਵੇਂ ਦੇਖ ਦੋ ਇਹਦੇ ਵਿਚ?
1: ਪਰ ਸਾਹਿਬ ਜਿਹੜਾ ਅੱਜ ਅੱਜ ਜਿਹੜਾ ਹੋਇਆ ਨਾ ਇਕਬਾਲ ਝੁੰਦਾ ਹੋਣਾ ਨੇ ਆਪਣਾ ਵੱਖਰਾ ਮਿਸਲ ਪੰਜਾਬ ਵਾਲਿਆਂ ਸਤਲੁਜ ਵਾਲਿਆਂ ਨੇ ਜਿਹੜਾ ਹੈਗਾ ਉਹਨਾਂ ਨੇ ਹਾਂਜੀ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਹੈਗਾ ਆ ਇਹਨਾਂ ਦੇ ਰਲ ਕੇ ਇਕੱਠਾ ਧੜਾ ਜਿਹੜਾ ਆ ਉਹ ਬਣਾਇਆ
0: ਜੀ।
1: ਉਹ ਆਪਣੇ ਪ੍ਰਧਾਨ ਤੋਂ ਜਾਣੀ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਪਾਸਾ ਵੱਟ ਗਏ ਆ ਜੀ, ਪ੍ਰਧਾਨ ਦੀ ਪ੍ਰਧਾਨਗੀ ਇਨਕਾਰ ਕਰਕੇ ਤੇ ਓਹਨਾ ਨੇ ਆਪਣਾ ਜਿਹੜਾ ਹੈਗਾ ਆ ਉਹ ਬਣਾ ਲਿਆ ਗਰੁੱਪ ਨਾਲ ਓਹਨਾ ਨੇ ਕਿਹਾ ਵੀ ਅਸੀਂ ਅਲਾਇੰਸ ਓਹਦੇ ਨਾਲ ਕਰਾਂਗੇ ਵੀ ਜਿਹੜੀ ਪਾਰਟੀ ਵੀ ਬੀਜੇਪੀ ਨਾਲ ਮਤਲਬ ਅਲਾਇੰਸ ਨਹੀਂ ਕਰੇ ਅੱਗੇ
0: ਜੀ
1: ਦੂਜਾ ਕਿ ਅਸੀਂ ਜਿਹੜਾ ਹੈਗਾ ਅਮਰਗ ਨਹੀਂ ਹੋਵਾਂਗੇ ਸਾਨੂੰ ਕਹਿੰਦੇ ਜੇ ਵਾਰਸ ਪੰਜਾਬ ਦੀ ਵੀ ਗੱਲ ਹੈਗੀ ਆ ਤੇ ਸਾਨੂੰ ਅੰਮ੍ਰਿਤਪਾਲ ਦੀ ਲੀਡਰਸ਼ਿਪ ਦੇ ਵੀ ਦੇ ਉੱਤੇ ਕੋਈ ਇਤਰਾਜ ਨੀ ਗਾ
0: ਜੀ
1: ਉਹਨਾਂ ਦੀ ਅਗਵਾਈ ਚ ਚੱਲਣ ਨੂੰ ਤਿਆਰ ਆ ਪਰ ਉੱਥੇ ਸਾਡਾ ਕੋਈ ਮਿਨੀਮਮ ਪ੍ਰੋਗਰਾਮ ਹੋਊਗਾ
0: ਜੀ
1: ਤੇ ਸਾਡੀ ਆਪਣੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ
0: ਜੀ ਕੰਟਰੋਲ ਅਸੀਂ ਕਰਾਂਗੇ
1: ਮੁੱਦੇ ਓਹੀ ਜਿਹੜੇ ਝੁੰਡਾ ਕਮੇਟੀ ਦੇ ਵਿਚ ਲਾਏ ਹੈਗੇ ਸੀਗੇ ਜੀ ਓਹੀ ਓਹਨਾ ਨੇ ਕਿਹਾ ਵੀ ਓਹਦੇ ਮੁਤਾਬਕ ਹੀ ਪਰਿਵਾਰਵਾਦ ਦਾ ਜਾਂ ਹੋਰ ਜਿਹੜੇ ਹੈਗੇ ਆ ਵੀ ਫੈਡਰਲ ਸਟਰਕਚਰ ਦਾ ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮੁੱਦਿਆਂ ਦੇ ਆਧਾਰ ਤੇ ਕੰਪਰੋਮਾਈਜ਼ ਹੋਊਗਾ ਤੇ ਫੇਰ ਜਿਹੜਾ ਆ ਤੇ ਹੁਣ ਜੇ ਪਰਿਵਾਰਵਾਦ ਦੀ ਗੱਲ ਕਰਦੇ ਹੈਗੇ ਆ
0: ਤੇ
1: ਇੱਕ ਪਾਸੇ ਵਾਰਸ ਪੰਜਾਬ ਚ ਜਾਣ ਨੂੰ ਤਿਆਰ ਹੈਗੇ ਆ ਜੀ ਤੇ ਅੰਮ੍ਰਿਤਪਾਲ ਹੋਣਾ ਦੇ ਤਾਂ ਅੱਗੇ ਮਾਂ ਪਿਤਾ ਜੀ ਜਿਹੜੇ ਹੈਗੇ ਆ ਉਹ ਕੀ ਪਰਿਵਾਰਵਾਦ ਚ ਨੀ ਆਉਂਦੇ ਜੀ
0: ਨਹੀਂ ਜੀ ਨਹੀਂ ਜੀ
1: ਸੋ ਇਸ ਕਰਕੇ ਜਿਹੜਾ ਆ ਇੱਕ ਪਾਰਟੀ ਦੇ ਵਿਚ ਜਿਹੜਾ ਇੱਕ ਲੀਡਰ ਆਲ ਇਨ ਆਲ ਹੋ ਜਾਏ ਉਹ ਜਿਹੜਾ ਪਾਰਟੀ ਲੰਬੇ ਸਮੇਂ ਤੱਕ ਜਿਹੜੀ ਚੱਲਦੀ ਨੀ ਹੁੰਦੀ
0: ਬਿਲਕੁਲ
1: ਨਾਲ ਹੀ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਅਕਾਲੀ ਦਲ ਜਿਹੜਾ ਹੈਗਾ ਬਾਦਲ ਦੇ ਮੁਤਾਬਕ ਜਿੱਦਾਂ ਉਹ ਚੱਲਦੇ ਹੈਗੇ ਓਦਾਂ ਆਪਾਂ ਚੱਲਾਂਗੇ ਜੀ
0: ਜੀ ਜੀ
1: ਜੋ ਪਿੱਛੇ ਤਰੀਕੇ ਰਾਜਨੀਤੀ ਉਹ ਕਰਦੇ ਰਹੇ ਜਿਸ ਤਰੀਕੇ ਦੀ ਓਦਾਂ ਦੀ ਰਾਜਨੀਤੀ
0: ਜੀ
1: ਪਰ ਸਵਾਲ ਇਹ ਹੈਗਾ ਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਚਾਹੀਦਾ ਵੀ ਸ਼ੀਸ਼ੇ ਚ ਕਰੀ ਆਪਣਾ ਚਿਹਰਾ ਦੇਖਣ ਵੀ ਜਿੱਦਣ ਇਹਨਾਂ ਨੂੰ ਪ੍ਰਧਾਨਗੀ ਮਿਲੀ ਸੀ ਉਦਣ ਦੀ ਟੇਪ ਚਲਾ ਕੇ ਆਪਣੀ ਜਰੂਰ ਸੁਣਿਆ ਕਰਨ ਜੀ
0: ਬਿਲਕੁਲ
1: ਹੁਣ ਤੁਹਾਨੂੰ ਤੈਨੂੰ ਸਿਆਸਤ ਸਿਖਾਉਣੀ ਆ ਜੀ ਪਹਿਲਾਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਕੋਈ ਤੇ ਕੋਈ ਹਾਥੀ ਦੇ ਚੜ ਕੇ ਜਿਹੜਾ ਆ ਉਹ ਕਥਾ ਜੀ ਸੁਣਾਈ ਸੀ ਉਹਨਾਂ ਨੇ ਜੀ
0: ਵੀ
1: ਸੁਖਬੀਰ ਸਿੰਘ ਤੇਰੇ ਵੀ ਨੇਜਾ ਮਾਰੂ ਗਈ ਹਾਂਜੀ
0: ਬਿਲਕੁਲ
1: ਸੋ ਉਹ ਇੱਕ ਜਥੇਦਾਰ ਨੀ ਸੀ ਬੋਲਦਾ ਉਹ ਇੱਕ ਬੰਦੇ ਦੇ ਅੰਦਰੋਂ ਜਿਹੜੀ ਆ ਪੀੜਾ ਬੋਲਦੀ ਸੀ ਉਹਦੇ ਅੰਦਰੋਂ ਜਿਹੜਾ ਹੈਗਾ ਆ
0: ਜੀ
1: ਉਹ ਜੈਲਸ ਫੈਕਟਰ ਸੀਗਾ ਜੋ ਉਹਨਾਂ ਨੇ ਮਤਲਬ ਮਨਸੂਬੇ ਘੜੇ ਸੀ ਉਹ ਮਨਸੂਬੇ ਕਾਮਯਾਬ ਨਹੀਂ ਹੋਏ
0: ਜਿਹਦੇ
1: ਕਰਕੇ ਉਹ ਇਸ ਤਰੀਕੇ ਨਾਲ ਬੋਲਦੇ ਜੀ ਔਜਲਾ ਸਾਹਿਬ ਨੂੰ ਲੈ ਲੋ ਜੀ
0: ਫਿਰ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ ਅਨੁਜੀ ਔਜਲਾ ਸਾਹਿਬ ਜੀ ਅਨੁਜੀ ਲੰਘਿਆ ਸਵਾਗਤ ਹੈ ਜੀ ਮਿਊਟ ਕਰ ਦਿੱਤਾ ਜੀ ਚਲੋ ਆਪਾਂ ਇੱਕ ਟਿੱਪਣੀ ਲੈ ਲੈਂਦੇ ਤਦ ਤੱਕ ਤੁਹਾਡੀ ਹੋਰ ਇੱਕ ਸੁਣੀ ਸਾਹਿਬ ਜਿਵੇਂ ਕਿ ਚਲੋ ਗੱਲ ਆਉਂਦੀ ਹੈ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਜਾਂ SGPC ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਵਿਚ ਦਖਲ ਅੰਦਾਜ਼ੀ ਕਰ ਰਹੀ ਹੈ ਪਰ ਇਸੇ ਤਰ੍ਹਾਂ ਸੈਣੀ ਸਾਹਿਬ ਜਿੱਦਾਂ ਕਮੇਟੀਆਂ ਭੰਗ ਕਰਕੇ ਉਹ ਚਾਹੇ ਮਹਾਰਾਸ਼ਟਰ ਦੀ ਕਮੇਟੀ ਸੀ ਚਾਹੇ SGPC ਚਾਹੇ ਉਹ ਹਰਿਆਣਾ ਕਮੇਟੀ ਸੀ ਉਹਦੇ ਵਿਚ ਵੀ ਦਖਲ ਅੰਦਾਜ਼ੀ ਕੀਤੀ ਹੈ ਵੱਡੇ ਪੱਧਰ ਦੇ ਉਤੇ ਆਪਣੇ ਮੈਂਬਰ ਲਾਏ ਹੈ ਇਸੇ ਤਰ੍ਹਾਂ ਹੁਣ ਮੁਸਲਿਮ ਧਰਮ ਦੇ ਵਿਚ ਵਕਫ ਬੋਰਡ ਜਿਹੜਾ ਉਹਦੇ ਵਿਚ ਆਪਣੇ ਨੌ ਜਿਹੜੇ ਨੇ ਦੋ ਜਿਹੜੇ ਨੇ ਹਿੰਦੂ ਮੈਂਬਰ ਸਥਾਪਿਤ ਕਰ ਦਿੱਤੇ ਆ ਜੀ ਕਿੱਧਰ ਨੂੰ ਜਾ ਰਹੀ ਹੈ ਸਾਰੀ ਇਹ
1: ਪਰ ਸਰ ਚਲੋ ਆਪਾਂ ਹਿੰਦੂ ਵਾਲੀ ਗੱਲ ਤਾਂ ਨਾ ਹੀ ਕਰੀਏ ਉਹਦਾ ਕਾਰਨ ਆ ਉਹਦਾ ਚਲੋ ਇਹ ਆ ਵੀ ਜੇ ਸਾਰੀਆਂ ਸੰਸਥਾਵਾਂ ਦੇ ਵਿਚ ਸਾਰੇ ਤਰੀਕੇ ਦੇ ਬੰਦੇ ਹੋਣ ਤੇ ਕੋਈ ਚੰਗੀ ਗੱਲ ਹੀ ਹੈਗੀ ਆ ਉਹ ਦੋ ਹਿੰਦੂ ਨਾ ਕਹਿ ਕੇ ਉਹਨਾਂ ਨੂੰ ਦੋ ਸਰਕਾਰੀ ਬੰਦੇ ਕਹੀਏ ਵੀ ਸਰਕਾਰੀ ਬੰਦੇ ਸ਼ਾਮਲ ਕਰ ਦਿੱਤੇ ਨੋਮੀਨੀ ਜਿਹੜੇ ਆ ਉਹ ਕਰ ਦਿੱਤੇ ਜੀ ਨੋਮੀਨੇਟ
0: ਜੀ
1: ਉਹ ਜਦ ਕੇ ਵਕਫ ਬੋਰਡ ਵੀ ਪਹਿਲਾਂ ਆਪਣੀ ਇੰਡੀਪੈਂਡੈਂਟ ਉਹਦੀ ਐਗਜ਼ਿਸਟੈਂਸ ਸੀ ਜੀ
0: ਜੀ
1: ਇੱਥੇ ਤੱਕ ਕਿ ਕੋ ਸਿਵਲ ਕੋਰਟਾਂ ਦੀ ਵੀ ਜੁਰੀਸਡਿਕਸ਼ਨ ਵੀ ਬਾਹਰ ਸੀ ਇਹਨਾਂ ਦੇ ਸਟੇਟ ਅਫਸਰ ਤੇ ਜਿਹੜਾ ਹੈਗਾ ਆ ਡਿਸੀਜਨ ਤੇ ਜੀ
0: ਜੀ
1: ਤੋ ਇਸ ਕਰਕੇ ਉਹ ਨਾ ਕੋਪਰ ਹੁਣ ਜਦੋਂ ਵਕਫ ਐਕਟ ਦੇ ਵਿਚ ਸੋਧ ਕਰ ਦਿੱਤੀ ਅਗਲਿਆਂ ਨੇ
0: ਜੀ
1: ਤੇ ਉਹਨਾਂ ਨੇ ਹੁਣ ਆਪਣਾ ਵਿਚ ਜਿਹੜਾ ਆ ਇੰਟਰਫੇਰੈਂਸ ਰੱਖਣੀ ਤਾਂ ਹੈਗੀ ਆ
0: ਬਿਲਕੁਲ ਹੈ ਜੀ ਬਿਲਕੁਲ
1: ਇੱਥੇ ਤੱਕ ਦੂਜਾ
0: ਆਪਣੇ ਨਾਲ ਔਜਲਾ ਸਾਹਿਬ ਜੁੜ ਗਏ ਉਸ ਤੋਂ ਪਹਿਲਾਂ ਔਜਲਾ ਸਾਹਿਬ ਇੱਕ ਮਿੰਟ ਬਸ ਗਰੇਵਾਲ ਸਾਹਿਬ ਨੂੰ ਫਰੀ ਕਰ ਲਈਏ ਗਰੇਵਾਲ ਸਾਹਿਬ ਸਵਾਗਤ ਹੈ ਜੀ ਨੂੰ ਜੀ
2: ਸਤਿ
0: ਸ੍ਰੀ ਅਕਾਲ ਜੀ ਜੀ
1: ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ
0: ਕੀ ਕਹਿਣਾ ਚਾਹੋਗੇ
2: ਆਪਣੇ ਭਾਰਤ ਸਾਹਿਬ ਮੈਂ ਨਾ ਹੁਣੇ ਹੀ ਜੁੜਿਆ ਸੀ ਤੁਹਾਡੇ ਨਾਲ ਮੈਂ ਨਾ ਕਮੈਂਟ ਕਰਦਾ ਤੇ ਮੈਨੂੰ ਨਾ ਤੁਹਾਡਾ ਨੋਟੀਫਿਕੇਸ਼ਨ ਮਿਲਦਾ ਤੇ
0: ਅੱਛਾ ਜੀ
2: ਮੈਂ ਕਮੈਂਟ ਕਰਦਾ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਣ ਲੱਗਿਆ ਵੀ ਉਹ ਕਮੈਂਟ ਨਹੀਂ ਹੋ ਰਿਹਾ
0: ਨਹੀਂ ਕਮੈਂਟ ਤੁਹਾਡਾ ਆ ਗਿਆ ਜੀ ਤੁਸੀਂ ਲਿਖਿਆ ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਆ ਗਿਆ ਜੀ ਕਮੈਂਟ ਤੁਹਾਡਾ
2: ਓਦੋ ਬਾਅਦ ਇੱਕ ਕਮੈਂਟ ਮੈਂ ਹੋਰ ਕੀਤਾ ਸੀਗਾ ਉਹ ਨਹੀਂ ਹੋ ਰਿਹਾ
0: ਠੀਕ ਹੈ ਜੀ,
2: ਇੱਕ ਮਿੰਟ ਹੋਇਆ ਮੇਰਾ,
0: ਕੋਈ ਨੀ ਭੇਜ ਦੋ,
2: ਸਕਰੀਨਸ਼ਾਟ ਭੇਜਦਾ,
0: ਚੈੱਕ ਕਰ ਲੈਣਾ ਜੀ, ਕੋਈ ਨੀ ਭੇਜ ਦੋ।
1: ਚਲੋ ਗਰੇਵਾਲ ਸਾਹਿਬ, ਕਈ ਵਾਰੀ ਨਾ ਯੂਟਿਊਬ ਦੇ ਉੱਤੇ ਵੀ ਹੁੰਦਾ ਸਾਡੇ ਵੀ ਕਮੈਂਟ ਜਿਹੜੇ ਆ ਵਿੱਚ ਮਿਸ ਹੋਣ ਲੱਗ ਪੈਂਦੇ ਹੈਗੇ। ਔਜਲਾ ਸਾਹਿਬ ਨੇ ਵੀ ਕਈ ਵਾਰੀ ਭਾਰਤ ਸਾਹਿਬ ਨੂੰ ਸ਼ਿਕਾਇਤ ਕੀਤੀ ਇਹ, ਇਹ ਯੂਟਿਊਬ ਦੇ ਸਿਸਟਮ ਦੇ ਵਿੱਚ ਕਈ ਵਾਰੀ ਫਾਲਟ ਹੁੰਦਾ ਹੈ ਜੀ, ਉਹ ਮੈਂ ਨੋਟ ਕੀਤਾ ਸੀਗਾ ਅੱਗੇ ਵੀ
0: ਜੀ।
1: ਇੱਕ ਦਿਨ ਮੇਰੇ ਨਾਲ ਵੀ ਇਸ ਤਰੀਕੇ ਨਾਲ ਹੋਇਆ ਸੀਗਾ, ਤੇ ਤਾਂ ਅਸੀਂ ਫਿਰ ਜਿਹੜਾ ਹੈਗਾ ਫਿਰ ਮੈਨੂੰ ਔਜਲਾ ਸਾਹਿਬ ਨੇ ਦੱਸਿਆ, ਇਹਨਾਂ ਨੇ ਤਾਂ ਕਈ ਵਾਰੀ ਗਿਲਾ ਕੀਤਾ ਹੈਗਾ ਇਸ ਚੀਜ਼ ਦਾ ਵੀ ਮੇਰਾ ਕਮੈਂਟ ਨੀ ਸ਼ੋ ਹੋ ਰਿਹਾ ਜੀ।
0: ਬਿਲਕੁਲ ਹੈ ਜੀ, ਦੁਬਾਰਾ ਕਰਕੇ ਦੇਖ ਲੋ ਗਰੇਵਾਲ ਸਾਹਿਬ, ਕੋਈ ਨੀ ਦੁਬਾਰਾ ਕਰਕੇ ਦੇਖ,
1: ਕਿਉਂਕਿ ਇੱਕ ਕਮੈਂਟ ਆ ਗਿਆ ਦੂਜਾ ਨਹੀਂ ਆਇਆ ਜੀ।
0: ਜੀ ਓਪਨ ਕਰ ਦਿੱਤੀ ਤਾਂ ਉਹਦੇ ਵਿੱਚ ਹੋਰ ਕੋਈ ਆਪਸ਼ਨ ਹੀ ਹੈ ਨੀ ਜੀ, ਉਹਨੂੰ ਜਾਂ ਤਾਂ ਸਾਰੀ ਨੂੰ ਬੰਦ ਕਰ ਸਕਦੇ ਆ ਫਿਰ ਕਿਸੇ ਦਾ ਕਮੈਂਟ ਨੀ ਆਉਣਾ, ਤੇ ਜਾਂ ਫਿਰ ਓਪਨ ਕਰ ਦਿਓ ਤਾਂ ਉਹ ਸਾਰਿਆਂ ਦੀ ਮਤਲਬ ਕਿ ਓਪਨ ਹੀ ਹੋ ਜਾਂਦਾ ਜੀ, ਸਭ ਹਰ ਕੋਈ ਕਰ ਸਕਦਾ ਉਹਦੇ ਵਿੱਚ ਜੀ।
2: ਤੁਹਾਡੇ ਵੱਲੋਂ ਜਦੋਂ ਮੈਂ ਸਭ ਤੋਂ ਪਹਿਲਾਂ ਕਮੈਂਟ ਕਰਨ ਲੱਗਿਆ ਰਿਪੀਟ ਪ੍ਰੋਗਰਾਮ, ਕੱਲ ਮੈਂ ਦੇਖ ਰਿਹਾ ਸੀਗਾ ਸੰਮੀ ਦਾ ਰਿਪੀਟ
0: ਜੀ,
2: ਉਹਦੇ ਚ ਮੈਂ ਜਦੋਂ ਕਮੈਂਟ ਕਰਦਾ ਸੀ ਤਾਂ ਤੁਹਾਡੇ ਫਿਰ ਤੁਹਾਡੇ ਵੱਲੋਂ ਆ ਰਿਹਾ ਸੀਗਾ ਵੀ ਤੁਸੀਂ ਆਹ ਚੀਜ਼ ਕਲੈਕਟ ਕਰੋ, ਇਹ ਕਰੋ, ਉਹ ਕਰੋ,
0: ਹਰ ਵਾਰੀ ਨੀ ਪੁੱਛਦਾ ਜੀ, ਉਹ ਇੱਕ ਵਾਰੀ ਪੁੱਛਣਾ ਆਉਣੇ ਜੀ, ਉਹ ਸਿਲੈਕਟ ਕਰ ਲੋ ਇੱਕ ਵਾਰੀ।
2: ਮੈਂ ਉਹੀ ਸਿਲੈਕਟ ਕਰ ਰਿਹਾ ਸੀਗਾ,
0: ਉਹ ਕੋਈ ਨੀ ਦੁਬਾਰਾ ਉਹਨੂੰ ਬੰਦ ਕਰਕੇ ਚਲਾ ਲੋ ਜਾਂ ਫਿਰ ਦੁਬਾਰਾ ਓਪਨ ਕਰ ਲੋ, ਉਹ ਤੋਂ ਬਾਅਦ ਹੋ ਜਾਏਗਾ ਜੀ ਮੇਰੇ ਖਿਆਲ ਨਾਲ। ਹਾਂਜੀ ਠੀਕ ਹੈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਨਹੀਂ ਨਹੀਂ ਕੋਈ ਗੱਲ ਨੀ, ਕੋਈ ਗੱਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਗਰੇਵਾਲ ਸਾਹਿਬ ਜੁੜੇ ਸੀ ਜੀ। ਹਾਂਜੀ ਔਜਲਾ ਸਾਹਿਬ, ਲੰਘਿਆ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਇਹ ਕਮੈਂਟ ਆਉਣੇ ਨਾ ਆਉਣੇ ਕਈ ਵਾਰੀ ਟ੍ਰਬਲ ਆ ਜਾਂਦੀ ਹੈ।
0: ਹਾਂਜੀ ਆਉਂਦੀ ਹੈ ਜੀ, ਬਿਲਕੁਲ।
3: ਚੰਨੀ ਸਾਹਿਬ ਦੀ ਗੱਲ ਚੱਲਦੀ ਸੀਗੀ, ਚੰਨੀ ਸਾਹਿਬ ਆਪਦੇ ਆਪ ਨੂੰ ਸੀਐਮ ਨੀ, ਚੰਨੀ ਸਾਹਿਬ ਦੇ ਲਈ ਬਾਕੀਆਂ ਲਈ ਵੀ ਲੋਟ ਆ ਨਾ
0: ਜੀ।
3: ਚੰਨੀ ਸਾਹਿਬ ਨੂੰ ਜਦੋਂ ਸੀਐਮ ਸੀਗੇ ਰਾਜਨ ਜੀ, ਇਹਨੂੰ ਸੀਐਮ ਸਮਝਿਆ ਜੀ ਕਿਸੇ ਨੇ? ਇਹਨੂੰ ਤਾਂ ਕੁਲਬੀਰ ਜੀਰੇ ਨੇ ਸੀਐਮ ਨੀ ਸੀ ਸਮਝਿਆ ਉਦੋਂ
0: ਜੀ।
3: ਇਹਦਾ ਕਿਵੇਂ ਖਿੱਚੀ ਫਿਰਦੀ ਜੀ, ਜਿਵੇਂ ਟਰਾਲੀ ਖਿੱਚੀ ਫਿਰਦੇ ਨੇ ਮੰਡੀ ਚ?
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ।
3: ਕੋਈ ਹੈ ਸੀ ਕੋਈ? ਇਸ ਕਰਕੇ ਇਹ ਸਭ ਦੇ ਹੀ ਲੋਟ ਆਉਣਾ, ਇਹਨੂੰ ਬਣਾਉਣਾ ਤਾਂ ਚਾਹੁੰਦੇ ਨੇ ਜੀ।
0: ਬਿਲਕੁਲ ਹੈ ਜੀ, ਹਰ ਕੋਈ ਦੱਬੀ ਫਿਰੇਗਾ ਜੀ,
3: ਆਪਦੀ ਮਰਜ਼ੀ ਚੱਲਣੀ,
0: ਮਨ ਮਰਜ਼ੀਆਂ ਕਰਨਗੇ।
3: ਇਹ ਪੁੱਛਿਆ ਕਰੂ ਜਾ ਕੇ ਅਗਲੇ ਨੂੰ, ਤੁਹਾਡਾ ਮਹਿਕਮਾ ਠੀਕ ਚੱਲਦਾ
0: ਜੀ,
3: ਤੁਸੀਂ ਖਿੱਚੀ ਜਾਂਦੇ ਹੋ ਕੰਮ
0: ਜੀ,
3: ਤੇ ਆਪ ਚੰਨੀ ਸਾਹਿਬ ਦੱਸ
1: ਦੀ
3: ਕਰਨ ਆਏ ਸੀ ਉਰੇ ਅਮਰੀਕਾ ਚ ਕੁਲਬੀਰ ਜੀ ਦੇ ਬੰਦਿਆਂ ਕੋਲ?
0: ਬਿਲਕੁਲ ਹੈ ਜੀ,
1: ਨਵਜੋਤ ਸਿੱਧੂ ਪਹਿਲਾਂ ਦੋ ਕੁ ਦਿਨ ਚੱਕੀ ਫਿਰਦਾ ਰਿਹਾ, ਪਕੌੜੇ ਪਕੌੜੇ ਵੀ ਖਿਲਾਏ ਜਾ ਕੇ ਅੰਮ੍ਰਿਤਸਰ, ਬਾਅਦ ਦੇ ਵਿੱਚ ਜੱਟ ਦੇ ਵਿੱਚ ਜਾ ਕੇ
3: ਅੰਮ੍ਰਿਤਸਰ ਉੱਥੇ ਬਾਟੀ ਚਾਹ ਫਲਾਉਣ ਲੱਗੇ, ਬਾਟੀ ਚਾਹ ਪੀਂਦੇ ਹੀ ਬੈਠਾ।
1: ਹਾਂਜੀ, ਉਹ ਤੋਂ ਬਾਅਦ ਏ ਜੀ ਲਾਉਣਾ ਸੀਗਾ, ਏ ਜੀ ਵੀ ਜਿਹੜਾ ਹੈਗਾ ਆ ਉਹ ਮਨਪ੍ਰੀਤ ਬਾਦਲ ਦੇ ਕਹਿਣ ਤੇ ਲਾ ਤਾ
0: ਜੀ।
1: ਹਾਂਜੀ, ਉੱਥੋਂ ਹੀ ਉਹਨੂੰ ਹੋ ਗਿਆ ਵੀ ਆਹ ਯਾਰ ਕੀ ਹੋ ਗਿਆ, ਵੀ ਇਹ ਤਾਂ ਮੇਰੇ ਤੋਂ ਹੁਣੇ ਹੀ ਬਾਹਰ ਹੋ ਗਿਆ ਆ ਜੀ
0: ਜੀ,
1: ਬਸ ਉਹਨੇ ਰਿਜ਼ਾਈਨ ਚੱਕ ਕੇ ਮਾਰਿਆ ਜੀ, ਆਹ ਲਓ ਜੀ ਰਿਜ਼ਾਈਨ
0: ਜੀ।
3: ਬਿਲਕੁਲ
1: ਉਹ, ਹਾਂਜੀ,
3: ਜਿਸ ਕਰਕੇ ਕੋਈ ਵੀ ਪਾਰਟੀ ਆ ਪੰਜਾਬ ਦੇ ਲਈ ਕੋਈ ਸ਼ੇਰਦ ਨੀ, ਸਾਰੇ ਆਪਦੇ ਪੈਸੇ ਨੂੰ ਰੋ ਰਹੇ ਨੇ
0: ਜੀ, ਕੁਰਸੀ ਦਾ ਫਿਕਰ
3: ਆ ਰਿਹਾ ਇਹਨਾਂ ਨੇ ਆਪ ਹੀ ਪਾਲਣਾ। ਇਹ ਜਦੋਂ ਹੋਈਆਂ ਸੀ ਚੋਣਾਂ ਉਦੋਂ ਲੋਕ ਸਭਾ ਦੀਆਂ, ਉਦੋਂ ਇਹਨਾਂ ਦੀ ਵਧੀਆ ਬੇਬ ਬਣੀ ਸੀ, ਇਹਨਾਂ ਤੋਂ ਉਹ ਸਾਮ ਹੀ ਨੀ ਹੋਈ
0: ਜੀ।
3: ਉਦੋਂ ਕਈ ਕੰਮ ਕਰਨ ਵਾਲੇ ਸੀ ਆਪਾਂ, ਆਫਵੇਅਰ ਵੀ ਆਨਵੇਅਰ ਵੀ ਕਿੰਨੀ ਕਿਹਦੀ ਕਿਹਾ, ਇਹ ਜੇ ਉਦੋਂ ਆ ਕੁਛ ਕਰ ਲੈਂਦੇ ਤਾਂ ਅੱਜ ਆਹ ਨੌਬਤ ਨੀ ਸੀ ਆਉਣੀ
0: ਜੀ।
3: ਜਿਹੜੇ ਬੰਦੇ ਮੂਹਰੇ ਲਿਆਉਣੇ ਚਾਹੀਦੇ ਉਹਨਾਂ ਨੂੰ ਇਹ ਪਿੱਛੇ ਧੱਕੀ ਜਾਂਦੇ
0: ਨੇ,
3: ਜਿਨ੍ਹਾਂ ਨੂੰ ਲੋਕ ਪਸੰਦ ਨੀ ਕਰਦੇ ਉਹਨਾਂ ਨੂੰ ਇਹ ਮੂਹਰੇ ਲਿਆਈ ਜਾਂਦੇ ਨੇ ਜੀ।
0: ਬਿਲਕੁਲ ਹੈ ਜੀ, ਬਿਲਕੁਲ,
3: ਨਾ ਤਾਂ ਚੰਨੀ ਸਾਹਿਬ ਨੂੰ ਕਿਸੇ ਨੇ ਸੀਐਮ ਸਮਝਣਾ ਤੇ ਨਾ ਰਾਜਾ ਬਿੰਗ ਨੂੰ ਵੀ ਕਾਂਗਰਸ ਦਾ ਪ੍ਰਧਾਨ ਸਭ ਦਾ ਕਾਂਗਰਸ ਹੀ ਸਮਝਦਾ ਕੋਈ? ਜਿੰਨਾ ਉਹਦੇ ਨਾਲ
1: ਕੋਈ ਹੋ ਰਿਹਾ
3: ਪ੍ਰਧਾਨ ਤਾਂ ਐਕਸ਼ਨ ਲੈ ਕੇ ਜਿਹਨੂੰ ਮਰਜ਼ੀ ਕੱਢ ਦੇਵੇ ਜਿਹੜੀ ਕਿਤੇ ਵੀ ਫਿੱਟ ਨੀ ਹੁੰਦੀ ਸਿੱਧੂ
0: ਬਿਲਕੁਲ ਜੀ, ਉਹ ਵੀ ਆਪਣੇ ਭਾਂਡੇ ਟੀਂਡੇ
1: ਖਾਰ ਕੇ ਬੈਠੇ ਆ। ਅੱਜ ਲੱਗਾ ਸੀ ਜੀ ਬੋਲਣ, ਅਨ ਪਾਰਲੀਮੈਂਟਰੀ ਲੈਂਗੁਏਜ ਬੋਲਣ ਲੱਗਾ ਆ ਸੀ। ਤੁਸੀਂ ਕੀ ਸ਼ੋ ਕਰਨਾ ਚਾਹੁੰਦੇ ਹੈਗੇ ਜੀ?
0: ਜੀ
1: ਜਿਸ ਬੰਦੇ ਨੂੰ ਚੰਨੀ ਨੇ ਜੁਆਇਨ ਕਰਾਇਆ ਹੈਗਾ, ਜੇ ਤੇਰੇ ਹਲਕੇ ਦਾ ਵੀ ਆ, ਜਿੱਦਾਂ ਮਰਜ਼ੀ ਆ, ਤੁਹਾਡੀ ਰਿਵੈਲਰੀ ਵੀ ਹੈ, ਬਟ ਤੁਸੀਂ ਜਿਹੜਾ ਹੈਗਾ ਪਬਲਿਕਲੀ ਇਹ ਉਹ ਰਾਜਾ ਵੜਿੰਗ ਦੀ ਸ਼ਹਿਰ ਦੇ ਉੱਤੇ ਬੋਲਦਾ ਪਿਆ ਆ, ਤੈਨੂੰ ਅਜੇ ਕਾਂਗਰਸ ਨੇ ਕੀ ਦਿੱਤਾ? ਅਜੇ ਕਾਂਗਰਸ ਨੂੰ ਤੂੰ ਜਾਣਿਆ ਹੀ ਨੀ।
0: ਹਾਂਜੀ,
3: ਨਾਲੇ ਨਾਲੇ ਰਾਜਨ ਜੀ, ਤੁਸੀਂ ਆਜ਼ਾਦ ਜਿੱਤੇ ਹੋ, ਤੁਹਾਨੂੰ ਸਾਰੀਆਂ ਪਾਰਟੀਆਂ ਹਰਾਉਣ ਨੂੰ, ਤੁਸੀਂ ਫੇਰ ਵੀ ਜਿੱਤ ਗਏ, ਤੁਸੀਂ ਅਜੇ ਤੱਕ ਘੱਟੋ ਘੱਟ ਆਪਦੇ ਸਿਰ ਤੇ ਖੜੋ।
0: ਬਿਲਕੁਲ ਹੈ ਜੀ,
3: ਤੁਸੀਂ ਅਜੇ ਵੀ ਸਹਾਰਾ ਲੋਕਾਂ ਦਾ ਭਾਲ ਰਹੇ ਹੋ
0: ਜੀ,
3: ਹੈ ਆਪਦੇ ਆਪ ਨੂੰ ਹੌਲਾ ਹੀ ਕੀਤਾ ਇਹਨਾਂ ਨੇ, ਕੋਈ ਆਪਦੇ ਆਪ ਨੂੰ ਭਾਰਤ ਦਾ ਨੀ ਕੀਤਾ ਕਿਸੇ ਨੇ ਜੁਆਇਨ ਕਰਕੇ।
0: ਬਿਲਕੁਲ ਹੈ ਜੀ,
3: ਪਾਰਟੀ ਇਹਨਾਂ ਨੇ ਕਿਹੜੀ ਛੱਡਤੀ ਦੱਸੋ ਜੀ? ਕੱਲ ਹੀ ਇਹਨਾਂ ਨੇ ਜੁਆਇਨ ਕਰੇ, ਆਪ ਵਾਲੇ ਇਹਨਾਂ ਨੇ ਜੁਆਇਨ ਕਰ ਲਏ 17 ਚ
0: ਜੀ।
3: ਉਦੋਂ ਲੁਧਿਆਣੇ ਰੈਲੀ ਕਰਕੇ ਕੀ ਕਹਿੰਦੇ ਜੀ? ਕਹਿੰਦੇ ਸਾਡੀ ਤਾਂ ਪਾਰਟੀ ਓ ਵੱਖਰੀ ਹੈ, ਵੈਸੇ ਤਾਂ ਤੁਹਾਡੇ ਪੈਰਾਂ 'ਚ ਬੈਠੇ ਆ ਕੇਜਰੀਵਾਲ ਸਾਹਿਬ।
0: ਬਿਲਕੁਲ ਹੈ ਜੀ,
3: ਇਹ ਬਿਆਨ ਸੀ ਬੈਂਸ ਦਾ ਤੇ ਹੁਣ ਕਾਂਗਰਸ ਜੁਆਇਨ ਕਰ ਲਈ।
0: ਬਿਲਕੁਲ,
3: ਭਾਜਪਾ ਹੀ ਰਹਿ ਗਈ ਕੱਲੀ ਫਿਰ ਮੁੜ ਕੇ?
0: ਬਿਲਕੁਲ ਰਹਿ ਗਏ ਜੀ,
3: ਘੱਟ ਕੌਣ ਆ ਇੱਥੇ
0: ਜੀ?
3: ਇਹ ਤੀਜੇ ਨੇ ਛੱਤਾਂ ਨਾਲ ਘੁੱਗੀ ਕੁੱਟ ਜਾਣੀ ਹੈ, ਫੇਰ ਦੇਖਣਗੇ ਹੱਥ ਲਾ ਲਾ।
0: ਬਿਲਕੁਲ,
1: ਇਹਨਾਂ ਨੂੰ ਮੁੱਖ ਮੰਤਰੀ ਬੱਤੀ ਦਾ ਡਿਕਲੇਅਰ ਕਰਨਾ ਚਾਹੀਦਾ, ਮੁੱਖ ਮੰਤਰੀ ਬੱਤੀ ਦਾ ਜੀ, ਬਸ ਇਸ ਵੇਲੇ ਤਾਂ ਬਣਨੀ ਨੀ ਸਾਡੀ, ਪਹਿਲਾਂ ਆਪ ਹੀ ਐਡਮਿਟ ਕਰ ਲੈਣ ਜੀ ਵੀ ਸਾਡੇ ਘਰ ਦੇ ਵਿੱਚ ਤਾਂ ਹਾਲਾਤ ਨੇ ਠੀਕ, ਤੇ ਅਸੀਂ ਜਿਹੜਾ ਬੱਤੀ ਦਾ ਆਪਣਾ ਸੀਐਮ ਡਿਕਲੇਅਰ ਕਰਦੇ ਕੈਂਡੀਡੇਟ
3: ਸਾਰੇ ਵਿਚਾਰੇ
1: 27 ਵਾਲਾ
3: ਜਿਹੜਾ ਰਾਤ ਨੂੰ ਸੀਐਮ ਲੈ ਕੇ ਸੌਂਦੇ ਨੇ ਹਾਂਜੀ। ਬਾਜਵਾ ਸਾਹਿਬ ਉਹਨਾਂ ਦੀ ਚਾਲ ਚ ਫਰਕ ਪੈ ਗਿਆ ਸੀ, ਉਹ ਉਹਨਾਂ ਦੀ ਲੈਂਗੁਏਜ ਬਦਲ ਗਈ ਸੀ
0: ਜੀ।
3: ਲੈ ਬਾਜਵਾ ਨੂੰ ਅੱਜ ਡਿਕਲੇਅਰ ਕਰ ਦੇਣਾ, ਮੈਨੂੰ ਨੀ ਲੱਗਦਾ ਮਾਲਵੇ ਚ ਕੋਈ ਸੀਟ ਮਿਲ ਜੂ ਜਿੰਨਾ ਮਾਲਵਾ ਬਾਜਵ ਨੂੰ ਹੇਟ ਕਰਦਾ
0: ਜੀ,
3: ਕਿਉਂਕਿ ਇਹਦੀ ਬੋਲੀ ਮਾਲਵੇ ਲਈ ਬਹੁਤ ਗਲਤ ਹੈ
0: ਜੀ।
3: ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਡੰਡੇ ਵਾਲਾ ਹੀ ਪ੍ਰਧਾਨ ਚਾਹੀਦਾ
0: ਜੀ,
3: ਇਹ ਇੱਕ ਸੋਫਟ ਵਾਲੇ ਹੈ ਨੀ ਇੱਥੇ
0: ਜੀ।
3: ਮੈਂ ਕਿੰਨੀ ਗਰੀ ਤੁਹਾਨੂੰ ਗੱਲ ਸੁਣਾਈ ਆ, ਉਹ ਮਿੱਤਰ ਮੇਰਾ, ਚਲੋ ਇਹਦਾ ਬਿਆਨ ਹੁੰਦਾ ਸੀਗਾ, ਉਹ ਕਹਿੰਦਾ ਕਈ MLA ਦਾ ਬਗੈਰ ਮਾਤਲ ਤੋਂ ਹੀ ਦਫ਼ਤਰ ਚ ਬੈਠੇ ਰਹਿੰਦੇ, ਵੀ ਜੇ ਮੂਹਰੇ ਦੀ ਲੰਘੂ ਤਾਂ 204 ਗਾਲਾਂ ਹੀ ਕੱਢੂ, ਰਹਿਣੇ ਦੋ ਜਾਣ। ਯਾਨੀ ਇਹੋ ਜਿਹਾ ਤਾਂ ਲੋਟ ਆਉਂਦੇ ਨੇ ਇਹ, ਮੰਤਰੀ ਨੀ ਲੰਘਦੇ ਹੁੰਦੇ, ਮੰਤਰੀ ਬੈਠੇ ਰਹਿੰਦੇ ਸੀ ਦਫ਼ਤਰ ਚ।
0: ਬਿਲਕੁਲ,
3: ਕਹਿੰਦਾ ਮੈਂ ਦੇਖਣੇ ਵੀ ਬਾਹਰ ਇਹ ਕੀ ਬੋਲਦੇ ਨੇ, ਇੱਥੇ ਮਾਓ ਬਿੱਲੀ ਬਣੇ ਬੈਠੇ ਨੇ
0: ਜੀ। ਦਫ਼ਤਰ ਹੈਗਾ ਚਾਹੇ ਉਹ ਰਾਹੁਲ ਗਾਂਧੀ ਹੈ, ਸੋਨੀਆ ਗਾਂਧੀ ਹੈ,
3: ਰਾਹੁਲ ਗਾਂਧੀ
0: ਉਹਨਾਂ ਨੂੰ ਵੀ ਤੜ ਚਾਹੀਦੀ ਹੈ ਜੀ, ਜਾਣਾ ਜਿਹਨੇ ਜਾਓ ਭਾਈ ਦਫਾ ਹੋਵੋ, ਹਨਾ ਗੱਲ ਨਿਬੜੋ ਇੱਧਰ ਦੀ ਉੱਧਰ ਦੀ ਕਰ ਲਓ
3: ਜੀ। ਉਦੋਂ ਕਰ ਜਦੋਂ ਪਿੱਛੇ 2 ਸਾਲ ਦੀ ਗੱਲ ਆ ਰਾਜੀ ਨੂੰ ਯਾਦ ਹੋਣਾ ਤੁਹਾਡੇ ਵੀ
0: ਜੀ,
3: ਜਦੋਂ ਰਾਹੁਲ ਨੇ ਕਿਹਾ ਸੀ ਕਿ ਜਿਹੜਾ ਹੋਰ ਪਿੱਛੇ ਤੇ ਖੇਡ ਰਿਹਾ ਸੀ ਸਾਨੂੰ ਸਾਰਾ ਪਤਾ, ਉਦੋਂ ਕੱਢੇ ਦਿੰਦੇ ਸਵਾਲ ਇਹ ਪੁੱਛ ਲੈਂਦੇ, ਇੱਕ ਵਾਜ ਮੈਂ ਗੱਲ ਕਰਦਾ, ਵਾਜਵੇ ਨੂੰ ਸਵਾਲ ਪੁੱਛ ਲੈਂਦੇ
0: ਜੀ
3: ਵੀ ਤੇਰਾ ਭਰਾ ਸਿਟਿੰਗ MLA ਸੀ ਕਾਦੀਆਂ ਤੋਂ, ਉਹ ਬਟਾਲੇ ਕਿਉਂ ਲੜਨ ਗਿਆ?
0: ਬਿਲਕੁਲ,
3: ਸਿਟਿੰਗ MLA ਨੂੰ ਉੱਥੋਂ ਹੀ ਲੜਨਾ ਚਾਹੀਦਾ ਹੁੰਦਾ ਨਾ, ਬਸ ਇੰਨਾ
1: ਸਵਾਲ ਪੁੱਛ ਲੈ
0: ਜੀ,
3: ਉਹ ਕਾਦੀਆਂ ਤੋਂ ਕਿਉਂ ਨੀ ਲੜਿਆ?
0: ਬਿਲਕੁਲ,
1: ਨਾ ਘਰ ਚ ਕਲੇਸ਼ ਪਾਉਂਦੇ ਆਪਣੇ ਚ, ਹਾਂ ਬਿਲਕੁਲ ਜੀ, ਰਲ ਕੇ
3: ਤੇ ਲੋਕਾਂ ਨੂੰ ਲੜਾਈ ਜਾਂਦੇ ਨੇ, ਆਪ ਇੱਕ ਘਰ ਚ ਰਹਿੰਦੇ ਨੇ,
0: ਉਹ ਫਿਕਸ ਆ ਜੀ, ਮਤਲਬ ਕਿ ਕਿਹਨੇ ਕਿੰਨੀਆਂ ਜਿਤਾਉਣੀਆਂ ਨੇ, ਕਿਹਨੂੰ ਜਿਤਾਉਣਾ। ਹੁਣ ਦੇਖੋ ਰਾਜਾ ਵੜਿੰਗ ਦੀ ਸਪੋਰਟ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਲੁਧਿਆਣੇ ਵਾਲਿਆਂ ਦੀ, ਤਾਂ ਉਹ ਬੁਲਾਉਣ ਲਈ ਵੀ ਤਾਂ ਬੰਦੇ ਰੱਖੇ ਆ ਨਾ, ਵੀ ਕਿਹੜਾ ਮਤਲਬ ਕਿ ਬਿਆਨ ਦੇਣਾ, ਕਿਹਨੇ ਦੇਣਾ, ਸਾਰਾ ਕੁਝ ਹੀ ਚੱਲੀ ਜਾਂਦਾ।
3: ਬਹੁਤ ਤਾਂ ਚੰਨੀ ਕੋਲ ਉਹ ਬੰਦੇ ਗਏ ਸੀ ਜਿਹਨਾਂ ਨੂੰ ਪੱਕਾ ਪਤਾ ਵੀ ਸਾਨੂੰ ਟਿਕਟ ਨਹੀਂ ਮਿਲਣੀ
0: ਜੀ,
3: ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ।
0: ਬਿਲਕੁਲ ਹੈ ਜੀ,
3: ਉਹਨਾਂ ਨੂੰ ਪੱਕਾ ਪਤਾ ਵੀ ਇਹਨਾਂ ਨੇ ਟਿਕਟ ਨਹੀਂ ਮਿਲਣੀ
0: ਜੀ,
3: ਅੱਧੇ ਤਾਂ ਉਸ ਕੰਮ ਲਈ ਗਏ ਸੀ ਵੀ ਚਲੋ ਚੰਨੀ ਨਾ ਖੜ ਜਾਓ, ਸ਼ਾਇਦ ਲੋਡ ਲੱਗੇ ਜਾਵੇ,
0: ਲੋਡ ਲੱਗ ਜਾਵੇ।
3: ਹਰ ਬੰਦਾ ਆਪਦੇ ਲਈ ਗਿਆ ਜੀ, ਉੱਥੇ ਕੋਈ ਪੰਜਾਬ ਯੂਥ ਦੀ ਕੋਈ ਗੱਲ ਨਹੀਂ ਹੈ, ਤੁਸੀਂ ਇਹ ਦੱਸੋ ਪੰਜਾਬ ਦੀ ਗੱਲ ਕਰਦਾ ਕੌਣ ਆ ਜੀ? ਕਿੱਡੇ ਕਿੱਡੇ ਮੁੱਦੇ ਨਿਕਲ ਗਏ, ਇਹਨਾਂ ਨੇ ਕਿਹੜਾ ਮੁੱਦਾ ਚੱਕਿਆ ਹੁਣ ਤੱਕ, ਚੱਕਿਆ ਕਿਸੇ ਨੇ?
0: ਬਿਲਕੁਲ ਹੈ ਜੀ,
3: ਕਿੱਡੇ ਕਿੱਡੇ ਮੁੱਦੇ ਨਿਕਲ ਗਏ
0: ਜੀ,
3: ਸਭ ਆਪਦੇ ਪੈਸੇ ਨੂੰ ਰੋ ਰਹੇ ਨੇ ਜੀ।
0: ਬਿਲਕੁਲ,
3: ਹੱਲ ਬਣਾਈਏ ਫਿਰ ਸਹਾ ਕੁੱਟ ਦਾਂਗੇ
0: ਜੀ।
3: ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ ਇਨਪੁਟ ਲਈ,
1: ਸ਼ੁਕਰੀਆ ਜੀ, ਸ਼ੁਕਰੀਆ ਵੀਰ ਜੀ। ਹਾਂਜੀ
0: ਜੀ, ਸੈਣੀ ਸਾਹਿਬ,
1: ਭਾਰੇ ਸਾਹਿਬ, ਇਸ ਗੱਲ ਦੇ ਉੱਤੇ ਮੈਂ ਦੁਬਾਰਾ ਆ ਜਾਊਂਗਾ, ਪਹਿਲਾਂ ਮੈਂ ਨਾ ਇੱਕ ਗੱਲ ਸ਼ੇਅਰ ਕਰਾਂ
0: ਜੀ।
1: ਅੱਜ ਨਾ ਕੁਲਤਾਰ ਸਿੰਘ ਸੰਧਵਾਂ ਕਿਤੇ ਇਹ ਗੱਲ ਕਰ ਰਹੇ ਸੀ, ਉਹ ਕਹਿੰਦੇ ਤੁਹਾਡੇ ਜਿਹੜੇ ਵਿਧਾਇਕ ਹੈਗੇ ਆ ਜਾਂ ਸਾਰਿਆਂ ਨੂੰ ਕਾਨੂੰਨ ਪੜਿਆ ਹੀ ਨੀ ਸੀ, ਪਾਸ ਨੀ ਕੀਤਾ ਸੀ
0: ਜੀ।
1: ਕਹਿੰਦਾ ਕਈ ਜਗ੍ਹਾ ਏਦਾਂ ਦੀਆਂ ਹੁੰਦੀਆਂ ਜਿੱਥੇ ਜਵਾਬ ਨਹੀਂ ਦਿੱਤਾ ਜਾਣਾ ਹੁੰਦਾ, ਬਾਕੀ ਤਾਂ ਵਿਧਾਇਕਾਂ ਨੇ ਕਾਨੂੰਨ ਪੜਿਆ ਹੁੰਦਾ ਸਾਰਾ, ਏਦਾਂ ਕਰਕੇ ਹੈਗਾ ਇਹਨਾਂ ਨੇ ਸਾਰਾ ਦਿਹਾੜੀ ਕੀ ਕਰਨਾ ਹੁੰਦਾ, ਇਹ ਤਾਂ ਇੱਕ ਗੱਲ ਦੀ 10 ਗੱਲਾਂ ਨਾਲ ਜਵਾਬ ਦੇ ਸਕਦੇ ਆ। ਉਹ ਤਾਂ ਅਸੀਂ ਮਤਲਬ ਜਿਹੜਾ ਹੈਗਾ ਮਾਨ ਸਤਿਕਾਰ ਦੇ ਵਿੱਚ ਜਿਹੜਾ ਇਹ ਆ ਇਹਦੀ ਗੱਲ ਕਹੀ ਸੀ, ਹੋਰ ਤਾਂ ਕੋਈ ਚੱਕਰ ਨੀ।
0: ਬਿਲਕੁਲ ਹੈ ਜੀ, ਕਹਿੰਦੇ ਇਹਨਾਂ ਨੂੰ ਹਰਾਉਣ ਵਾਲਾ ਕੌਣ ਹੋ ਹੀ ਨੀ ਸਕਦਾ ਕੋਈ ਕਰਾਉਣ, ਇਹ ਤਾਂ ਕੰਮ ਹੀ ਇਹਨਾਂ ਦਾ ਹੈ ਜੀ।
1: ਹਾਂ ਬਿਲਕੁਲ ਜੀ, ਵਿਧਾਇਕ ਤਾਂ ਇੱਕ ਦੀਆਂ ਕਹਿੰਦਾ 10 ਮੋੜਵੀਆਂ ਦੇ ਸਕਦਾ ਹੈਗਾ। ਹਾਂਜੀ, ਤੇ ਪਰ ਜਿਹੜਾ ਆ ਅਸੀਂ ਉੱਥੇ ਫਿਰ ਬੋਲਣਾ ਨੀ ਸੀ ਇਸ ਕਰਕੇ ਅੱਗੇ, ਤਾਂ ਕਰਕੇ ਉੱਥੇ ਜਿਹੜੇ ਆ
0: ਜੀ
1: ਇਹ ਗੱਲ ਹੋਈ ਆ।
0: ਹੁਣ
1: ਦੇਖੋ ਇਹ ਇੱਕ ਅੰਮ੍ਰਿਤਧਾਰੀ ਸਿੰਘ ਦੀ ਗੱਲ ਹੈਗੀ ਆ, ਜਿਹੜੇ ਅਕਾਲ ਤਖ਼ਤ ਦੇ ਉੱਤੇ ਜਿਹੜੇ ਆ ਸਾਰੀ ਗੱਲ ਸਾਬਤ ਕਰਕੇ ਅਗਲਿਆਂ ਨੇ ਤੋਰੇ ਆ। ਹਾਂਜੀ, ਤੁਹਾਨੂੰ ਨੰਗੇ ਕਰ ਦਿੱਤਾ ਤੇ ਤੁਹਾਨੂੰ ਪਤਾ ਹੀ ਕੱਖ ਨੀ ਹੈਗਾ ਜੀ, ਜਿਹੜਾ ਪੜ੍ਹ ਕੇ ਆਇਆ ਉਹਨੂੰ ਵੀ ਨੀ ਪਤਾ ਮੈਂ ਕੀ ਪੜ੍ਹਿਆ ਆ।
0: ਹਾਂਜੀ, ਸਤਿਕਾਰ ਪੂਰਾ ਕਰਦੇ ਆ, ਸਤਿਕਾਰ ਪੂਰਾ ਹੈ ਜੀ, ਏਦਾਂ ਨਾ ਕਹੋ ਸੈਣੀ ਸਾਹਿਬ, ਸਤਿਕਾਰ ਪੂਰਾ ਹੈ ਜੀ।
1: ਹਾਂਜੀ,
0: ਆਪਣੀ ਗਲਤੀ ਥੋੜੀ ਮੰਨਣੀ ਕਿ ਸਾਨੂੰ ਪਤਾ ਹੀ ਕੱਖ ਨੀ ਸੀਗਾ ਉਹਦੇ ਵਿੱਚ ਹੋਇਆ ਕੀ ਹੈ ਜਾਂ ਬਣਾਇਆ ਕੀ ਹੈ। ਜੇ ਗਲਤੀ ਮੰਨ ਲਈ ਤਾਂ ਸਾਰਾ ਕੁਝ ਸੁਧਰ ਸਕਦਾ ਜੀ, ਸੋਰੀ ਤਾਂ ਫੀਲ ਕਰਨੀ ਨਹੀਂ ਹੈ, ਸਾਡੇ ਪੰਜਾਬੀਆਂ ਦੀ ਡਿਕਸ਼ਨਰੀ ਚ ਹੀ ਹੈ ਨੀ ਗੀ ਜੀ।
1: ਗੱਲ ਇਹ ਤਾਂ ਹੈਗੀ ਨਾ, ਇੱਕ ਪਾਸੇ ਡੰਡਾ ਮਾਰਨਾ, ਦੂਜੇ ਪਾਸੇ ਕਹਿਣਾ ਪਾਪਾ ਜੀ
0: ਜੀ
1: ਉੱਠ ਜਾਓ, ਹੁਣ
0: ਪੈਰੀ ਹੱਥ ਲਾ ਜੀ।
1: ਪੈਰੀ ਹੱਥ ਲਾ ਕੇ ਸਤਿਕਾਰ ਪੂਰਾ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੰਦਿਆਂ ਤੋਂ ਕੀ ਉਮੀਦ ਕਰਨੀ, ਪੰਜਾਬ ਵੈਸੇ ਵੀ ਲੀਡਰਲੈਸ ਹੋਇਆ ਆ ਸਰ।
0: ਬਿਲਕੁਲ
1: ਜਿਹੜਾ ਨਾ ਵੀਰ ਜੀ ਜਿੱਥੇ ਅੰਡਰਲਾਈਨ ਕਰਦੇ ਆ ਵੀ ਪੰਜਾਬ ਦੀ ਗੱਲ ਕੌਣ ਕਰਦਾ ਜਾਂ ਪੰਜਾਬ ਬਾਰੇ ਕੌਣ ਸੋਚਦਾ ਹੈਗਾ, ਇਹ ਤਾਂ ਆਪਣੇ ਬਾਰੇ ਹੀ ਸੋਚਦੇ ਹੈਗੇ ਆ। ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਪੜਚੋਲ ਕਰਦੇ ਹੈਗੇ ਫਿਰ ਕਹਿੰਦੇ ਯਾਰ ਪੰਜਾਬ ਕੋਲ ਤਾਂ ਲੀਡਰ ਹੀ ਹੈ ਨੀਗਾ, ਜਿਹੜਾ ਸਟੇਟ ਬਾਰੇ ਸੋਚੇ, ਸਟੇਟ ਦੇ ਜਿਹੜੇ ਇਹ ਕਰਜ਼ੇ ਬਾਰੇ ਸੋਚੇ, ਕਰਜ਼ੇ ਦੀ ਇਸ ਬੰਦੇ ਨੇ ਗੱਲਾਂ ਮਾਰ ਕੇ 5 ਸਾਲ ਦੂਜਿਆਂ ਨੂੰ ਹੀ ਕ੍ਰਿਟੀਸਾਈਜ਼ ਕਰੀ ਗਏ, ਆਪਣੇ ਆਪਣੇ ਵੱਲ ਝਾਤੀ ਨੀ ਮਾਰੀ ਜੀ। ਤੇ 2 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਕਰਜ਼ਾ ਤੂੰ 5 ਸਾਲਾਂ ਚ ਲੈ ਗਿਆ।
0: ਬਿਲਕੁਲ ਹੈ ਜੀ, ਹੁਣ ਵਿਪਾਸਨਾ ਤੇ ਗਏ ਹੋਏ ਨੇ ਜੀ ਰਿਲੈਕਸ ਹੋਣ ਲਈ।
1: ਸਟੇਟ ਉੱਠੂ ਵੀ ਕਿੱਦਾਂ, ਇਹ ਵਿਪਾਸਨਾ ਵੀ ਤਾਂ ਸਾਡੀ ਕੋਸਟ ਦੇ ਟੈਕਸ ਪੇਅਰ ਦੀ ਕੋਸਟ ਤੇ ਆ ਜੀ।
0: ਜੀ
1: ਜੇ ਇਹਨਾਂ ਨੇ ਚਾਹਨਾ, ਇਹਨਾਂ ਨੂੰ ਤਾਂ ਚਾਹੀਦਾ ਹੈਗਾ ਸੀਗਾ ਵੀ ਭਾਈ ਆਪਣੀ ਪੋਕਟ ਦੇ ਵਿੱਚੋਂ ਜਾਓ, ਜੇ ਇਹੋ ਜਿਹਾ ਹੁੰਦਾ
0: ਜੀ
1: ਕਾਨੂੰਨ ਤਾਂ ਇਹ ਹੋਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ,
1: ਬਿਲਕੁਲ ਜੀ ਭਾਰਾ ਜੀ ਭਾਰਾ ਸਾਹਿਬ,
0: ਥੈਂਕ ਯੂ ਸਾਹਿਬ ਜੁੜਨ ਲਈ ਜੀ।
1: ਥੈਂਕ ਯੂ ਜੀ, ਸ਼ੁਕਰੀਆ,
0: ਥੈਂਕ ਯੂ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਅਸੀਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਨਾਲ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੀ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਲੰਘਿਆ ਜੀ, ਕੀ ਕਰਾਈ ਜਾਂਦੇ ਹੋ ਕਾਂਗਰਸ ਚ?
4: ਨਹੀਂ ਲੰਘਿਆ ਜੀ, ਕਾਂਗਰਸ ਨੂੰ ਤਾਂ ਚਲੋ ਓਹੀ ਗੱਲ, ਕਸਮਾਂ ਦਾ ਸਿਰ ਖਾਏ ਉਹਨਾਂ ਦਾ ਹਾਲ ਹੀ ਰਹਿਣਾ, ਉਹਨਾਂ ਦਾ ਹੁਣ ਕੀ ਕਰੋਗੇ, ਓਹੀ ਗੱਲ ਹੈ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵਾ ਵੀ ਆ ਉਹ ਜਿਵੇਂ ਹੁਣ ਗੱਲ ਕਰਦੇ ਪਏ ਸੈਣੀ ਬਾਈ ਜੀ ਵੀ,
0: ਹਾਂਜੀ,
4: ਤੇ ਆਪਣਾ ਮੈਂ ਸੁਣਦਾ ਪਿਆ ਸਵੇਰੇ ਬਿਆਨ ਆਪਣੇ ਪ੍ਰਧਾਨ ਸਾਹਿਬ ਦਾ ਖੇਤਰੀ ਪਾਰਟੀ ਵਾਲਿਆਂ ਦਾ,
0: ਹਾਂਜੀ,
4: ਤੇ ਉਹ ਕਹਿੰਦੇ ਵੀ ਬਹੁਤ ਧੱਕਾ ਕੀਤਾ ਜੀ ਆ ਪੰਜਾਬ ਸਤਲੁਜ ਫਿਲਮ ਜਿਹੜੀ ਦਲਜੀਤ ਵਾਲੀ ਸੀ ਉਹ ਬੈਨ ਕੀਤੀ ਹੈ।
0: ਇਹ ਵੀ ਐਵੇਂ ਰੋਲਾ ਨਾ, ਸਾਡੇ ਲੋਕ ਐਵੇਂ ਹਰ ਚੀਜ਼ ਨੂੰ ਉਤਸ਼ਾਹਿਤ ਕਰਨ ਲੱਗ ਜਾਂਦੇ ਆ। ਚਲੋ ਜੋ ਕਾਰਜ ਹੋਇਆ ਕੀਤਾ ਉਹ ਸਭ ਦੇ ਸਾਹਮਣੇ ਹੈ ਕਿ ਪੇਸ਼ ਕਰਨ ਦੇ ਉੱਤੇ ਹੁਣ ਇਹ ਇਮੋਸ਼ਨਲ ਸੌਦਾ ਵੇਚਦੇ ਨੇ ਜੀ, ਵੇਚਣ ਵਾਲੇ ਵੇਚੀ ਜਾਂਦੇ ਆ।
4: ਨਹੀਂ ਮੈਂ ਤਾਂ ਇਹ ਕਹਿੰਦਾ ਵੀ 97 ਦਾ ਜਿਹੜਾ ਮੈਨੀਫੈਸਟੋ ਸੀ ਉਹਦੇ ਚ ਇਹੀ ਬਾਦਲ ਸਾਹਿਬ ਨਾਲ ਤਾਂ ਇਹੀ ਗੱਲ ਕਹੀ ਸੀ ਵੀ ਅਸੀਂ ਜਿਹੜਾ ਜਿੰਨਾ ਜੋ ਕੁਛ ਕਾਂਗਰਸ ਨੇ ਕੀਤਾ ਹੈ
0: ਜੀ,
4: ਜੋ ਧੱਕਾ ਹੋਇਆ ਵੀ ਅਸੀਂ ਉਹਦਾ ਇਨਸਾਫ਼ ਦਿਆਂਗੇ
0: ਜੀ।
4: ਤੇ ਫਿਰ ਗੱਲ ਉਹੀ ਹੈ ਵੀ ਇਹੀ ਆ, ਮੈਂ ਗੱਲ ਮੁੱਕ ਮੇਰੇ ਕੋਲ ਤਾਂ ਗੱਲ ਮੁੱਕਦੀ ਹੈ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ।
0: ਬਿਲਕੁਲ ਬਿਲਕੁਲ,
4: ਜਿਵੇਂ ਹੁਣ ਅੱਜ ਮਾਨ ਸਾਹਿਬ ਜਿਹੜੀ ਕੁਰਸੀ ਤੇ ਬੈਠੇ ਨੇ ਇਹੀ ਕਹਿੰਦੇ ਵੀ ਅਸੀਂ ਕਰਜ਼ਾ ਲਾਵਾਂਗੇ ਜੀ, ਅਸੀਂ ਨੌਕਰੀਆਂ ਦਿਆਂਗੇ ਜੀ, ਅਸੀਂ ਫਲਾਣਾ ਕਰਾਂਗੇ ਢਮਕਾਣਾ ਕਰਾਂਗੇ। ਉਹ ਜਿੱਦਣ ਬਾਦਲ ਸਾਹਿਬ ਉਹ ਕੁਰਸੀ ਤੇ ਬਹਿ ਗਏ 97 ਵਾਲਾ ਮੈਨੀਫੈਸਟੋ ਤੋਂ ਬਾਅਦ
0: ਜੀ,
4: ਤੇ ਜਿੱਦਣ ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਤਾਂ ਵਾਅਦਾ ਕੀਤਾ ਸੀ ਵੀ ਅਸੀਂ ਅੱਜ ਜੋ ਕੁਛ ਘਾਣ ਹੋਇਆ ਨੌਜਵਾਨੀ ਦਾ
0: ਜੀ,
4: ਵੀ ਅਸੀਂ ਉਹਦੀ ਜਾਂਚ ਕਰਾਵਾਂਗੇ ਜੀ, ਅਸੀਂ ਉਹਦਾ ਇਨਸਾਫ ਦਿਆਂਗੇ
0: ਜੀ।
4: ਤੇ ਉਸੇ ਕੁਰਸੀ ਤੇ ਵੇਖੋ ਜਿਹੜੀ ਤੇ ਅੱਜ ਇੰਨੇ ਸਾਲਾਂ ਬਾਅਦ ਭਗਵੰਤ ਮਾਨ ਬੈਠਾ
0: ਜੀ,
4: ਉਸੇ ਕੁਰਸੀ ਤੇ ਜਦੋਂ ਬਾਦਲ ਸਾਹਿਬ ਬਹਿ ਗਏ ਕਹਿੰਦੇ ਛੱਡੋ ਕਾਕਾ ਜੀ, ਕਿਉਂ ਗੱਡੇ ਮੁਰਦੇ ਪੁੱਟਦੇ ਹੋ ਹੈ
0: ਜੀ,
4: ਛੱਡੋ ਜੀ, ਹੁਣ ਅਸੀਂ ਤਾਂ ਬਹਿ ਗਏ ਕੁਰਸੀ ਤੇ, ਕਹਾਣੀ ਤਾਂ ਇੰਨੀ ਹੋਈ ਸੀ ਨਾ ਜੀ,
0: ਬਿਲਕੁਲ
4: ਵੋਟਾਂ ਪਾਤੀਆਂ ਲੋਕਾਂ ਨੇ ਹੈ,
0: ਬਿਲਕੁਲ
4: ਅਸੀਂ ਕਿਹੜੇ ਚੱਕਰਾਂ ਚ। ਮੈਨੂੰ ਨਾ ਚਲੋ ਫਿਲਮ ਮੈਂ ਅੱਜ ਵੇਖੀ ਸਾਰੀ ਹੋਈ ਤੇ ਮੈਂ ਵਾਕਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਚਲੋ ਅਸੀਂ ਤਾਂ ਜਜ਼ਬਾਤੀ ਜੇ ਬੰਦੇ ਆ ਬਾਈ ਜੀ, ਅਸੀਂ ਮਾੜੀ ਜੀ ਗੱਲ ਤੇ ਇਮੋਸ਼ਨਲ ਹੋ ਜਾਈਦਾ ਜਦੋਂ ਕਿਤੇ ਇਨਸਾਨ ਨਾਲ ਧੱਕਾ ਹੁੰਦੇ ਵੇਖੀ ਤੇ ਕਿਸੇ ਨਾਲ ਵੀ
0: ਕੀ ਦਿਖਾਇਆ ਕੀ ਆ ਉਹਦੇ ਵਿਚ ਉਹ ਮਾੜਾ ਜਿਹਾ ਦੱਸੋਗੇ ਕੀ ਮਤਲਬ ਕੀ ਆ ਮੇਨ ਗੱਲ ਕੀ ਉਹਦੇ ਵਿਚ ਦਿਖਾਈ ਗਈ ਆ ਜੀ
4: ਨਹੀਂ ਦਿਖਾਇਆ ਉਹੀ ਜਸਵੰਤ ਸਿੰਘ ਖਾਲੜਾ ਦੀ ਪੂਰੀ ਸਟੋਰੀ ਦਿਖਾਈ ਗਈ ਹੈ ਜੀ ਉਹਦੇ ਚ ਮੈਂ ਕਹਿੰਦਾ ਵੀ ਉਹ ਵੈਸੇ ਬਿਨਾਂ ਕੱਟ ਤੋਂ ਪੂਰੀ ਉਹਨਾਂ ਨੇ ਵਿਖਾਈ ਹੈ
0: ਜੀ
4: ਉਹਦੇ ਚ ਜੋ ਕੁਛ ਵੀ ਮੰਨ ਲਓ ਉਹਨੇ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀ ਆਵਾਜ਼ ਚੁੱਕੀ
0: ਜੀ
4: ਜਿਵੇਂ ਹੁਣ ਆਪਣੇ ਤੁਹਾਡੇ ਚੈਨਲ ਤੇ ਵੀ ਕਈ ਆ ਜਾਣਗੇ ਕਈ ਟਵਾਣਾ ਸਾਹਿਬ ਤੇ ਆ ਜਾਂਦੇ ਨੇ ਵੀ ਇਹ ਕਾਮਰੇਡ ਨੇ ਜੇ ਫਲਾਣੇ ਨੇ
0: ਜੀ ਜਸਵੰਤ ਸਿੰਘ ਖਾਲੜਾ ਖੁਦ ਇਸ ਚੀਜ਼ ਦੇ ਵੰਡੀਆਂ ਵੀ ਤਾਂ ਪਾਤੀ ਨਾ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਉਹ ਕਾਮਰੇਡ ਸੀਗੇ ਕੋਈ ਕਹਿੰਦਾ ਜੀ ਉਹ ਗਰਮ ਖਿਆਲੀ ਸੀਗੇ ਕੋਈ ਕਹਿੰਦਾ ਜੀ ਉਹ ਇਦਾਂ ਸੀਗੇ ਉਦਾਂ ਸੀਗੇ ਹਰ ਕਿਸੇ ਨੇ ਆਪਣੇ ਆਪਣੇ ਨਾਲ ਜੋੜਨ ਲੱਗ ਜਾਣਾ
4: ਆਪਾਂ ਆਪਾਂ ਭਾਰਤ ਬਾਈ ਜੀ ਕਾਮਰੇਡ ਜਾਂ ਸਿੱਖ ਉਹ ਮਸਲੇ ਤੇ ਨੀ ਹੈਗੇ
0: ਹੱਕ ਸੱਚ ਦੀ ਗੱਲ ਕਰੋ ਨਾ ਵੀ ਅਗਲੇ ਕੰਮ ਕਰਦੇ ਨੇ ਬਿਲਕੁਲ ਆ ਜੀ
4: ਉਹ ਵੀ ਬਥੇਰੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਕਾਮਰੇਡ ਵੀ ਬਹੁਤ ਚੁੱਕਦੇ ਨੇ ਮੈਂ ਕਹਿੰਦਾ ਉਹ ਸਗੋਂ ਮੈਂ ਕਹਿੰਦਾ ਆਪਣੇ ਸਿੱਖ ਜਥੇਬੰਦੀਆਂ ਨਾਲੋਂ ਵੱਧ ਚੁੱਕਦੇ ਨੇ ਪਰ ਗੱਲ ਉਹ ਹੈ ਵੀ ਉਹ ਤਾਂ ਵਿਖਾਤੀ ਇੱਕ ਇਮੋਸ਼ਨਲੀ ਉਹਨਾਂ ਨੇ ਸਾਰਾ ਕੁਛ ਵਿਖਾਤਾ ਵੀ ਐ ਮੰਨ ਲਓ ਵੀ ਸਾਡੇ ਨਾਲ ਹੋਇਆ ਪਰ ਅਸੀਂ ਜੇ ਹੁਣ ਉਹ ਫਿਲਮ ਨੂੰ ਵੇਖ ਕੇ ਜਿਹੜਾ ਮੇਰੇ ਵਰਗਾ ਬੰਦਾ ਮੰਨ ਲਓ ਮੈਂ ਹਰ ਇੱਕ ਪੱਖ ਤੋਂ ਸੋਚਣਾ ਵਾ ਮੈਨੂੰ ਐ ਲੱਗਦਾ ਵੀ ਜਿਹੜਾ ਜਜ਼ਬਾਤੀ ਤੌਰ ਤੇ ਸੋਚਦਾ ਹੋਊ ਉਹ ਤਾਂ ਬਾਈ ਜੀ ਬਹੁਤ ਜ਼ਿਆਦਾ ਇਮੋਸ਼ਨਲ
0: ਹੋਊਗਾ ਜੀ ਇੱਕ ਚੀਜ਼ ਮੈਂ ਇਸੇ ਕਰਕੇ ਪੁੱਛਿਆ ਕਿ ਉਹਦੇ ਵਿੱਚ ਇਹ ਦਿਖਾਇਆ ਗਿਆ ਚਲੋ ਆਮ ਆਵਾਮ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਉਸ ਸਮੇਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਧੜੇ ਸਨ ਉਹਨਾਂ ਨੇ ਜੋ ਕੁਝ ਕੀਤਾ ਕਾਲੀਆਂ ਖੇਸੀਆਂ ਵਾਲੇ ਸਨ ਜਾਂ ਚਲੋ ਉਹ ਸਾਰੀਆਂ ਚੀਜ਼ਾਂ ਨੇ ਬੱਬਰ ਸਨ ਜਾਂ ਜੋ ਕੁਝ ਵੀ ਵਾਪਰਿਆ ਉਹ ਕੀ ਜਾਂ ਪੁਲਿਸ ਵਾਲੇ ਵੀ ਜਿਹੜੇ ਨੇ ਮਰੇ ਨੇ ਉਹ ਚਾਹੇ ਉਹ ਚੀਜ਼ਾਂ ਦਿਖਾਈਆਂ
4: ਨਹੀਂ ਨਹੀਂ ਨਹੀਂ ਨਹੀਂ ਉਹਨਾਂ ਨੇ ਸਿਰਫ ਜੇ ਉਹਦਾ ਨੈਗੇਟਿਵ ਪੋਜੀਟਿਵ ਜੇ ਮੰਨ ਲਓ ਆਪਣੀ ਸਟੇਟ ਇਹ ਸੋਚਦੀ ਹੈ ਕਿ ਉਹਨਾਂ ਨੇ ਪੰਜਾਬ ਪੁਲਿਸ ਦਾ ਇੱਕ ਮੰਨ ਲਓ ਨੈਗੇਟਿਵ ਪੱਖ ਵਿਖਾਇਆ ਉਹਦੇ ਵਿੱਚ ਜੋ ਮੰਨ ਲਓ ਤਰਨ ਤਰਨ ਏਰੀਏ 'ਚ ਜੋ ਕਰਦੀ ਰਹੀ ਹੈ ਤੇ ਉਹਦਾ ਹੀ ਮੰਨ ਲਓ ਆਪਣੀ ਦੇਸ਼ ਦੀ ਏਜੰਸੀ ਦਾ ਇੱਕ ਪੋਜੀਟਿਵ ਪੱਖ ਇਹ ਸੀ ਵੀ ਉਸੇ ਦੇਸ਼ ਦੀ ਜਿਹੜੀ ਏਜੰਸੀ ਸੀ CBI ਮੰਨ ਲਓ ਉਹਨੇ ਉਹਨਾਂ ਹੀ ਲੋਕਾਂ ਨੂੰ ਜਿਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਉਹ ਸਜ਼ਾ ਦਵਾਉਂਦੀ ਆ
0: ਜੀ
4: ਉਸੇ ਦੇਸ਼ ਦੀ ਸਾਡੇ ਦੇਸ਼ ਦੀ ਏਜੰਸੀ ਹੋਈ
0: ਹਾਂਜੀ ਉਹ ਆਪਣੇ ਆਪ ਨੂੰ ਪ੍ਰੂਵ ਕਰ ਗਏ ਉਹਦੇ ਵਿੱਚ
4: ਹਾਂ ਬੜੇ ਬੜੇ ਮੈਂ ਕਹਿੰਦਾ ਵੀ ਬੜੇ ਨਾ
0: ਡੂੰਘੇ ਤਰੀਕੇ
4: ਸੰਜੀਦਾ ਹਾਂ ਸੰਜੀਦਾ ਦੇ ਤਰੀਕੇ ਨਾਲ ਵਿਖਾਈ ਗਈ ਫਿਲਮ ਹੈ ਇਹਦੇ ਚ ਇਹ ਨੀ ਵਿਖਾਇਆ ਗਿਆ ਵੀ ਮੰਨ ਲਓ ਇੱਕ ਏਜੰਸੀ ਜੇ ਧੱਕਾ ਕਰਦੀ ਹੈ ਤੇ ਇੱਕ ਆ ਕੇ ਨਾਲ ਖੜਦੀ ਹੈ ਲੋਕਾਂ ਦੇ
0: ਜੀ
4: ਕੋਈ ਇਹੋ ਜਿਹੀ ਗੱਲ ਨਹੀਂ ਹੈ ਇਹ ਤਾਂ ਹਾਈਪ ਪਤਾ ਨਹੀਂ ਕਿਵੇਂ ਕ੍ਰੀਏਟ ਕਰਤੀ ਇਹਨਾਂ ਨੇ ਵੀ ਇਹ ਕੋਈ ਇਹਦੇ ਚ ਵੀ ਇਹਨੂੰ ਰੋਕਦੀ ਹੈ ਜਾਂ ਬੈਨ ਕਰਦੀ ਹੈ
0: ਜੀ
4: ਉਹ ਏਡੀ ਕੋਈ ਵੱਡੀ ਮਸਲਾ ਹੈ ਨੀ ਸੀ ਨਾ ਹੀ ਕੋਈ ਅੱਤਵਾਦੀਆਂ ਵਾਲਾ ਪੱਖ ਵਿਖਾਇਆ ਗਿਆ ਇਹਦੇ ਚ ਵੀ ਉਹਨਾਂ ਨੇ ਉਹ ਕੀਤਾ ਸਿਰਫ ਇਹਦੇ ਚ ਦੋ ਏਜੰਸੀਆਂ ਦਾ ਪੱਖ ਹੀ ਹੈਗਾ ਇੱਕ ਪੰਜਾਬ ਪੁਲਿਸ ਦਾ ਤੇ ਇੱਕ CBI ਦਾ ਹੈਗਾ
0: ਜੀ
4: ਪਰ ਉਹ ਮੈਂ ਤਾਂ ਉਹੀ ਗੱਲ ਕਹਿੰਦਾ ਵੀ ਬਾਈ ਜੀ ਉਹਦੇ ਚ ਫਿਰ ਆ ਕੇ ਇੱਕ ਵੀ ਹੁਣ ਜਿਹੜੇ ਭਾਵੁਕ ਲੋਕ ਹੋਣਗੇ ਉਹ ਤਾਂ ਖਾਲੜਾ ਸਾਹਿਬ ਨੂੰ ਵੇਖ ਕੇ ਭਾਵੁਕ
0: ਹੋਣਗੇ
4: ਵੀ ਹਾਂਜੀ ਉਹਨਾਂ ਨਾਲ ਐ ਹੋਇਆ
0: ਬਿਲਕੁਲ
4: ਪਰ ਉਹ ਗੱਲ ਆ ਕੇ ਮੁੱਕਦੀ ਨੀ ਨਾ ਫਿਰ ਉਹ ਗੱਲ ਸ਼ੁਰੂ ਫਿਰ ਉੱਥੇ ਹੀ ਕਰ ਦਿੰਦੇ
0: ਨੇ ਉਹਦੇ ਵਿੱਚ ਉਸ ਚੀਜ਼ ਨੇ ਬੜਾਵਾ ਦੇਣਾ ਤੇ ਸਾਡੇ ਨਾਲ ਨਜਾਇਜ਼ ਹੋਈ ਆ ਉੱਥੋਂ ਫਿਰ ਹੋਰ ਮਤਲਬ ਕਿ ਅੱਗੇ ਜਿਹੜੀਆਂ ਕਾਰਵਾਈਆਂ ਵਧਣ ਗਈਆਂ ਜੀ ਉਸ ਚੀਜ਼ ਦੇ ਨਾਲ
4: ਵਧਣ ਗਈਆਂ ਬਸ ਗੱਲ ਮੈਨੂੰ ਵੀ ਉਹੀ ਲਾਸਟ ਪੁਆਇੰਟ ਮੈਨੂੰ ਉਹੀ ਲੱਗਿਆ ਵੀ ਉਹ
0: ਬਿਲਕੁਲ
4: ਉਹਦੇ ਚ ਜਿਹੜਾ ਲਾਸਟ ਮੈਸੇਜ ਦੇਣਾ ਚਾਹੀਦਾ ਸੀ ਵੀ ਅਸੀਂ ਆ ਜਿਹੜਾ ਹਥਿਆਰ ਵਾਲਾ ਜਾਂ ਉਹ ਵੀ ਉਹ ਸਾਨੂੰ ਸਹੀ ਨੀ ਹੈਗਾ
0: ਜੀ
4: ਵੀ ਅਸੀਂ ਠੀਕ ਹੈ ਇੱਕ ਲੋਕ ਜਿਵੇਂ ਹੁਣ ਖਾਲੜਾ ਸਾਹਿਬ ਨੇ ਭਾਵੇਂ ਆਵਾਜ਼ ਚੱਕੀ ਚਲੋ ਹੋਇਆ ਉਹਨਾਂ ਨਾਲ ਜੋ ਵੀ ਹੋਇਆ ਗਲਤ ਹੋਇਆ
0: ਜੀ
4: ਪਰ ਫਿਰ ਵੀ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਅੱਜ ਦੇ ਹਿਸਾਬ ਨਾਲ ਹਥਿਆਰ ਨੂੰ ਤਾਂ ਕੁਚਲਣਾ ਹੀ ਬੜਾ ਸੌਖਾ ਹੈ ਆਪਾਂ ਕੋਈ ਵੈਸੇ ਗਲਤ ਐਕਟੀਵਿਟੀ ਕਰਦੀ ਹੈ ਆਪਾਂ ਕੋਈ ਮੰਨ ਲਓ ਮਾੜਾ ਜਿਹਾ ਵੀ ਡੰਡਾ ਸੋਟਾ ਹੀ ਚੁੱਕ ਲਈਏ ਉਹ ਵੀ ਪੁਲਿਸ ਨੂੰ ਚੁੱਕਣਾ ਕੁਚਲਣਾ ਬੜਾ ਸੌਖਾ ਹੋ ਜਾਂਦਾ
0: ਬਿਲਕੁਲ
4: ਤੇ ਜਿਹੜਾ ਇੱਕ ਸ਼ਾਂਤਮਈ ਬੰਦਾ ਬੈਠਾ ਹੈ ਉਹਨੂੰ ਉਹ ਕਰਨਾ ਬੜਾ ਔਖਾ ਹੈ ਜੀ
0: ਦੇਖੋ ਇਰਾਨ ਦੇ ਵਿੱਚ ਜੋ ਅੱਜ ਵਾਪਰ ਰਿਹਾ ਹੈ ਉਹਦੀ ਗੱਲ ਸਾਡੇ ਮੀਡੀਆ 'ਚ ਕਿਤੇ ਹੈ ਜੀ ਕਿੱਦਾਂ ਆਵਾਮ ਕਰੋੜਾਂ ਦੀ ਆਬਾਦੀ ਦੇ ਵਿੱਚ ਉੱਥੇ ਇਕੱਠਾ ਹੋਇਆ ਸੜਕਾਂ ਦੇ ਉੱਤੇ ਮੇਲੇ ਲੱਗੇ ਪਏ ਆ ਜੀ
4: ਬਿਲਕੁਲ
0: ਇੱਕ ਬੰਦੇ ਦੇ ਪਿੱਛੇ ਖੜੇ ਆ ਜੀ
4: ਬਿਲਕੁਲ ਨਹੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਐਂ ਹੀ ਹੋਇਆ ਨਾ ਭਾਜਪਾ ਜਿੰਨਾ ਚਿਰ ਉਹ ਸ਼ਾਂਤਮਈ ਬੈਠੇ ਰਹੇ ਉਹਨਾਂ ਚਿਰ ਉਹਨਾਂ ਦੀ ਹਿੰਮਤ ਨਹੀਂ ਸੀ ਸਰਕਾਰ ਦੀ
0: ਪਰ
4: ਜਦੋਂ ਉਹਨਾਂ ਦੇ ਵਿੱਚ ਕੁਛ ਭੜਕਾਊ ਅੰਸਰਾਂ ਨੇ ਜੋ ਕੁਛ ਕੀਤਾ ਤੇ ਫਿਰ ਉਹ ਸਰਕਾਰ ਨੂੰ ਉਹੀ ਗੱਲ ਉਹ ਬੜਾ ਸੌਖਾ ਹੋ ਗਿਆ
0: ਬਿਲਕੁਲ
4: ਸਹਿ ਮਿਲ ਜਾਂਦੀ ਪਰ ਇਹ ਅਸਲ ਚ ਨਾ ਭਾਰਜਾ ਬਾਈ ਜੀ ਮੈਂ ਜਿਹੜੀ ਗੱਲ ਕਹਿਣ ਦਿਆਂ ਅਸੀਂ
0: ਦੇਖੋ ਇਜ਼ਰਾਈਲ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ ਉੱਥੇ ਕਿੱਦਾਂ ਹਾਲਾਤ ਬਣਾਏ ਗਏ ਆਵਾਮ ਦੇ ਵਿੱਚ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਅੱਜ ਖੜੀ ਹੈ ਦੇਖ ਲਓ ਤੇ ਉਹਦੇ ਵਿੱਚ ਕਿੰਨੇ ਮੁਲਕਾਂ ਦਾ ਚਲੋ ਉਹਨਾਂ ਦਾ ਤਾਂ ਹੋ ਹੀ ਰਿਹਾ ਹੋਰ ਜੋ ਵੀ ਘਾਣ ਹੋ ਰਿਹਾ ਪਰ ਹੋਰ ਜਿੰਨੇ ਪੂਰੇ ਦੇਸ਼ ਦੇ ਮੁਲਕਾਂ ਦਾ ਜਿਹੜੇ ਆ ਉਹ ਕਿੰਨਾ ਘਾਣ ਹੋ ਰਿਹਾ ਉਹ ਕਦੀ ਦੇਖਿਆ ਇੱਕ ਛੋਟੇ ਜਿਹੇ ਦੰਗਿਆਂ ਤੋਂ ਗੱਲ ਕਹਿ ਲਓ ਕਿ ਮਤਲਬ ਇੱਕ ਜੰਗ ਤੱਕ ਜਿਹੜੀ ਪਹੁੰਚ ਸਕਦੀ ਹੈ ਕਿੱਦਾਂ ਉਹ ਏਜੰਸੀਆਂ ਕੰਮ ਕਰਦੀਆਂ ਨੇ ਕਿੱਦਾਂ ਸਾਰਾ ਕੁਝ ਆ ਕਿ ਉਹਦੇ ਤੋਂ ਅਸੀਂ ਅਣਜਾਣ ਹੋ ਜਾਈਏ ਉਸ ਤੋਂ ਕਿ ਸਾਡੇ ਉੱਥੇ ਮੁਲਕਾਂ ਦੇ ਵਿੱਚ ਇਹ ਨਹੀਂ ਚੱਲਦਾ
4: ਮੈਂ ਤਾਂ ਭਾਰਤ ਬਾਈ ਜੀ ਕਿੰਨੀ ਵਾਰੀ ਕਿਹਾ, ਜਦੋਂ ਜਦੋਂ ਹਿਟਲਰ ਸੀ ਨਾ ਉਦੋਂ ਉਦੋਂ ਦੇ ਜਦੋਂ ਉਹ ਮੰਨ ਲਓ ਆਪ ਸੀ ਉਦੋਂ ਉਹ ਦੇਸ਼ ਦੇ ਲੋਕ ਉਹਦੇ ਨਾਲ ਸਨ, ਹੋਏ ਪਏ ਸਨ ਬਲੈਕ, ਪਰ ਜਦੋਂ ਘਾਣ ਵੇਖਿਆ ਉਹਨਾਂ ਨੂੰ ਬਾਅਦ ਚ ਸਮਝ ਆਈ ਵੀ ਆਹ ਕੀ ਹੋ ਗਿਆ।
0: ਬਿਲਕੁਲ
4: ਜਦੋਂ ਵੇਲਾ ਲੰਘ ਗਿਆ ਸੀ, ਜਿਵੇਂ ਹੁਣ ਅੱਜ ਸੱਤਾਧਾਰੀ ਲੋਕਾਂ ਦੇ ਨਾਲ ਨੇ ਲੋਕ ਸਮਝਦੇ ਨੀ ਹੈਗੇ, ਅਜੇ ਆਪਣੇ